0: ਨਾਇਕਾ ਦੀ ਉਹਨੇ ਹਾਸਲ ਕਰਨ ਦੀ। ਹੌਲੀ ਹੌਲੀ ਉਹ ਮੂਰਤੀ ਦੇ ਨਾਲ ਪਿਆਰ ਇੰਨਾ ਵੱਧ ਗਿਆ, ਇੱਦਾਂ ਲੱਗਦਾ ਜਿੱਦਾਂ ਬੁੱਧ ਦੇ ਨਾਲੋਂ ਪਿਆਰ ਘੱਟ ਕੇ ਹੁਣ ਜ਼ਿਆਦਾ ਪਿਆਰ ਉਸ ਮੂਰਤੀ ਦੇ ਨਾਲ ਹੋ ਗਿਆ ਹੋਵੇ। ਵੈਸੇ ਵੀ ਮੂਰਤੀ ਦੇ ਨਾਲੋਂ ਜੇਕਰ ਸਿਧਾਂਤਾਂ ਦੇ ਉੱਤੇ ਪਿਆਰ ਹੁੰਦਾ ਤਾਂ ਫਿਰ ਗੱਲ ਹੋਰ ਸੀ। ਇਨਸਾਨ ਜਿਹੜੇ ਪਾਸੇ ਨੂੰ ਆਪਣਾ ਧਿਆਨ ਕੇਂਦਰਿਤ ਕਰ ਲੈਂਦਾ, ਕਹਿੰਦੇ ਨੇ ਉਸੇ ਪਾਸੇ ਨੂੰ ਸਾਰਾ ਜ਼ੋਰ ਲਾ ਦਿੰਦਾ, ਉਸੇ ਪਾਸੇ ਐਨਰਜੀ ਲਾ ਦਿੰਦਾ। ਹੁੰਦਾ ਇਹ ਆ ਵੀ ਫਿਰ ਕਈ ਵਾਰੀ ਆਪਾਂ ਉਲਟ ਦਿਸ਼ਾ ਦੇ ਵਿੱਚ ਵੀ ਤੁਰ ਪੈਂਦੇ ਹਾਂ। ਹੌਲੀ ਹੌਲੀ ਦਿਨ ਬੀਤਦੇ ਕਿ ਉਹਨਾਂ ਦਾ ਪਿਆਰ ਉਸ ਮੂਰਤੀ ਦੇ ਨਾਲ ਹੋਰ ਵੱਧਦਾ ਗਿਆ ਅਤੇ ਆਖਿਰਕਾਰ ਜ਼ਿੰਦਗੀ ਦਾ ਉਮਰ ਦਾ ਇੱਕ ਪੜਾਅ ਆਇਆ ਜਦੋਂ ਚੋਨੋ ਨੇ ਸੋਚਿਆ ਕਿ ਹੁਣ ਉਹਨੂੰ ਪੱਕੇ ਤੌਰ ਦੇ ਉੱਤੇ ਕਿਤੇ ਟਿਕਾਣਾ ਕਰ ਲੈਣਾ ਚਾਹੀਦਾ। ਅਤੇ ਜਪਾਨ ਦੇ ਵਿੱਚ ਹੀ ਇੱਕ ਮੰਦਰ ਦੇ ਵਿੱਚ ਉਹਨੇ ਟਿਕਾਣਾ ਕਰ ਲਿਆ ਅਤੇ ਉਸੇ ਮੰਦਰ ਦੇ ਵਿੱਚ ਆਪਣੀ ਮੂਰਤੀ ਵੀ ਜਾ ਕੇ ਟਿਕਾ ਦਿੱਤੀ। ਉਹ ਮੰਦਰ ਜਿੱਥੇ ਪਹਿਲਾਂ ਵੀ ਮੂਰਤੀਆਂ ਪਈਆਂ ਸੀ ਪਰ ਚੋਨੋ ਦੀ ਮੂਰਤੀ ਉਹਨੂੰ ਸਭ ਤੋਂ ਵਧੀਆ ਲੱਗਦੀ ਕਿਉਂਕਿ ਉਹ ਸੋਨੇ ਦੀ ਬਣੀ ਸੀ, ਕਿਉਂਕਿ ਉਹ ਉਹਦੀ ਆਪਣੀ ਸੀ, ਕਿਉਂਕਿ ਬੜੇ ਚਿਰਾਂ ਤੋਂ ਉਹ ਉਸ ਮੂਰਤੀ ਦੇ ਨਾਲ ਪ੍ਰੇਮ ਭਾਵਨਾ ਲਾ ਕੇ ਬੈਠੀ। ਅੱਜ ਉਹਨੇ ਬਾਜ਼ਾਰ ਜਾ ਕੇ ਮਿਹਨਤ ਕੀਤੀ, ਥੋੜ੍ਹੇ ਪੈਸੇ ਕਮਾਏ, ਇਸ ਕਰਕੇ ਤਾਂ ਕਿ ਉਹ ਸਭ ਤੋਂ ਮਹਿੰਗੀ ਧੂਫ, ਸਭ ਤੋਂ ਮਹਿੰਗੀ ਖੁਸ਼ਬੂ ਇਸ ਮੂਰਤੀ ਦੇ ਲਈ ਲੈ ਸਕੇ। ਬਾਜ਼ਾਰ 'ਚੋਂ ਖਰੀਦ ਕੇ ਲੈ ਕੇ ਆਏ ਅਤੇ ਲਿਆ ਕੇ ਉਹਨੇ ਮੂਰਤੀ ਦੇ ਅੱਗੇ ਅੱਜ ਧੂਫ ਵੱਟੀ ਕੀਤੀ। ਅੱਜ ਉਹ ਬਹੁਤ ਖੁਸ਼ ਸੀ ਕਿ ਅੱਜ ਉਹ ਆਪਣੇ ਰੱਬ ਦੇ ਲਈ ਸਭ ਤੋਂ ਮਹਿੰਗੀ ਧੂਫ ਵੱਟੀ ਲੈ ਕੇ ਆਈ ਆ। ਇਸੇ ਖੁਸ਼ੀ ਦੇ ਵਿੱਚ ਜਦੋਂ ਮੰਦਰ ਤੋਂ ਬਾਹਰ ਆਈ ਤਾਂ ਕੀ ਵੇਖਦੀ ਆ, ਕੀ ਮਹਿਸੂਸ ਕਰਦੀ ਆ ਕਿ ਉਹ ਜਿਹੜੀ ਸੁਗੰਧੀ ਸੀ ਉਹ ਬਾਹਰ ਤੱਕ ਆ ਰਹੀ ਹੈ। ਮੱਠੀ ਮੱਠੀ ਜੀ ਹਵਾ ਵਗੀ ਜਾਵੇ ਅਤੇ ਦੂਰ ਤੱਕ ਚੋਨੋ ਜਿੱਥੋਂ ਤੱਕ ਵੀ ਤੁਰੀ ਜਾਵੇ ਉੱਥੋਂ ਤੱਕ ਉਹ ਸੁਗੰਧੀ ਉਹਦੇ ਨਾਲ ਜਿੱਦਾਂ ਤੁਰੀ ਜਾਵੇ। ਪਰ ਇੱਕਦਮ ਚੋਨੋ ਦੇ ਮਨ ਦੇ ਵਿੱਚ ਖਿਆਲ ਆਇਆ ਮੈਂ ਮੰਦਰ ਤੋਂ ਇੰਨੀ ਦੂਰ ਆ ਗਈ ਹਾਂ ਅਤੇ ਇੱਥੋਂ ਤੱਕ ਵੀ ਉਹ ਸੁਗੰਧੀਆਂ ਆਈ ਜਾਂਦੀਆਂ ਨੇ, ਇਹ ਤਾਂ ਬੜੀ ਗਲਤ ਗੱਲ ਹੈ। ਇਹ ਖੁਸ਼ਬੂ ਤਾਂ ਸਿਰਫ ਮੇਰੀ ਮੂਰਤੀ ਦੇ ਲਈ ਸੀ, ਇਹ ਇੱਦਾਂ ਐਡੀ ਦੂਰ ਤੱਕ ਇੱਦਾਂ ਆ ਸਕਦੀ ਆ? ਇੰਨੇ ਸਾਰੇ ਪੇੜ ਪੌਦੇ, ਇੰਨੇ ਸਾਰੇ ਪੰਛੀ, ਇੰਨੇ ਸਾਰੇ ਜਾਨਵਰ, ਇੰਨੇ ਸਾਰੇ ਰਸਤੇ ਦੇ ਵਿੱਚ ਲੋਕ ਹੋਣਗੇ, ਹੋਰ ਅਤੇ ਹੋਰ ਮੰਦਰ ਦੇ ਵਿੱਚ ਕਿੰਨੀਆਂ ਹੋਰ ਮੂਰਤੀਆਂ ਪਈਆਂ ਨੇ, ਇਹਦਾ ਮਤਲਬ ਕਿ ਉਹ ਖੁਸ਼ਬੂ ਮੇਰੇ ਬੁੱਧ ਤੱਕ ਨਹੀਂ ਰਹੀ, ਉਹ ਤਾਂ ਸਾਰਿਆਂ ਦੇ ਵਿੱਚ ਵੰਡੀ ਗਈ। ਇਸ ਅਜੀਬ ਵਿਚਾਰ ਨੇ ਚੋਨੋ ਦੇ ਕਦਮ ਕਾਲੀ ਕਾਲੀ ਦੇ ਨਾਲ ਫਿਰ ਮੰਦਰ ਵੱਲ ਨੂੰ ਵਧਾਏ ਕਿਉਂਕਿ ਉਹਨੂੰ ਲੱਗਦਾ ਸੀ ਕਿ ਨਹੀਂ ਇਹ ਖੁਸ਼ਬੂ ਹੋਰ ਕਿਸੇ ਦੀ ਨਹੀਂ ਹੋ ਸਕਦੀ, ਇਹ ਸਿਰਫ ਅਤੇ ਸਿਰਫ ਮੇਰੀ ਮੂਰਤੀ ਦੀ ਆ। ਉਸ ਦਿਨ ਚੋਨੋ ਕਾਫੀ ਪਰੇਸ਼ਾਨ ਰਹੀ, ਉਹ ਧੂਪ ਤਾਂ ਬਲ ਗਈ ਪਰ ਉਹਨੂੰ ਇਹੋ ਹੀ ਮਨ ਦੇ ਵਿੱਚ ਲੱਗੀ ਗਿਆ ਕਿ ਜਿਹੜੀ ਚੀਜ਼ ਮੇਰੇ ਬਣਾਏ ਰੱਬ ਦੇ ਲਈ ਹੀ ਉਹ ਬਾਕੀਆਂ ਨੂੰ ਕਿੱਦਾਂ ਮਿਲ ਸਕਦੀ ਹੈ, ਇਹ ਸਾਰਾ ਕੁਛ ਮੇਰੀ ਮੂਰਤੀ ਨੂੰ ਜਾਣਾ ਚਾਹੀਦਾ ਸੀ, ਇਹ ਸੁਗੰਧੀ ਨੂੰ ਮੈਂ ਕਿੱਦਾਂ ਰੋਕਾਂ, ਇਹ ਤਾਂ ਬਹੁਤ ਪਿਆਰੀ ਸੁਗੰਧੀ ਹੈ ਪਰ ਇਹ ਰਹਿਣੀ ਮੇਰੇ ਤੱਕ ਚਾਹੀਦੀ ਹੈ। ਤਾਂ ਫਿਰ ਉਸ ਦਿਨ ਉਹਦੇ ਮਨ ਦੇ ਵਿੱਚ ਵਿਚਾਰ ਆਇਆ, ਉਹ ਜੰਗਲ ਤੋਂ ਜਾ ਕੇ ਇੱਕ ਬਾਂਸ ਕੱਟ ਕੇ ਲੈ ਕੇ ਆਈ, ਉਸ ਬਾਂਸ ਦੀ ਨਲੀ ਨੂੰ ਉਹਨੇ ਇੱਕ ਪਾਸੇ ਧੂਫ ਦੇ ਨਾਲ ਲਾਇਆ ਅਤੇ ਦੂਸਰੇ ਪਾਸੇ ਬੁੱਧ ਦੀ ਮੂਰਤੀ ਵੱਲ ਨੂੰ, ਤਾਂ ਕਿ ਉਹ ਧੂਫ ਸਿਰਫ ਅਤੇ ਸਿਰਫ ਉਸ ਮੂਰਤੀ ਨੂੰ ਜਾਵੇ, ਬਾਕੀ ਮੂਰਤੀਆਂ ਨੂੰ ਜਾਂ ਹੋਰ ਕਿਸੇ ਜਗ੍ਹਾ ਉਸ ਗੰਦੀ ਨਾ ਜਾਵੇ। ਵੱਧ ਤੋਂ ਵੱਧ ਉਹਦਾ ਆਨੰਦ, ਵੱਧ ਤੋਂ ਵੱਧ ਉਹਦੀ ਸੁਗੰਧੀ ਮੇਰੇ ਬੁੱਧ ਦੀ ਮੂਰਤੀ ਨੂੰ ਮਿਲੇ। ਇਸ ਤਰੀਕੇ ਦੇ ਨਾਲ ਉਹਨੇ ਇੱਕ ਵਾਂਸ ਦੀ ਨਲੀ ਇੱਦਾਂ ਸੈੱਟ ਕੀਤੀ ਕਿ ਉਹ ਧੂਫ ਜਦੋਂ ਬਲਦੀ ਤਾਂ ਉਸ ਛੇਦ ਦੇ ਰਾਹੀਂ ਨਲੀ ਦੇ ਰਾਹੀਂ ਸਿੱਧੀ ਉਸ ਮੂਰਤੀ ਦੇ ਨੱਕ ਦੇ ਅੱਗੇ ਜਾਂਦੀ। ਉਹ ਬਹੁਤ ਖੁਸ਼ ਸੀ। ਹੁਣ ਉਹਨੇ ਜਿਹੜੇ ਤਰੀਕੇ ਦੇ ਨਾਲ ਚਾਹਿਆ ਉਸੇ ਤਰੀਕੇ ਦੇ ਨਾਲ ਹੋ ਰਿਹਾ ਸੀ। ਹੁਣ ਉਹਦੀ ਧੂਫ ਦੀ ਸੁਗੰਧੀ ਹੋਰ ਕਿਸੇ ਨੂੰ ਨਹੀਂ ਜਾ ਰਹੀ। ਜੇ ਜਾ ਰਹੀ ਸੀ ਤਾਂ ਉਹਦਾ ਵੱਡਾ ਹਿੱਸਾ ਪਹਿਲਾਂ ਉਹਦੀ ਉਸ ਮੂਰਤੀ ਨੂੰ ਜਾ ਰਿਹਾ ਸੀ। ਉਹਨੂੰ ਲੱਗਾ ਕਿ ਉਹਨੇ ਬਹੁਤ ਵਧੀਆ ਕੀਤਾ। ਉਹਨੂੰ ਅੱਜ ਮਾਣ ਮਹਿਸੂਸ ਹੋਇਆ ਕਿ ਮੈਂ ਆਪਣੇ ਰੱਬ ਦੇ ਲਈ ਕੁਛ ਕੀਤਾ। ਮੇਰਾ ਰੱਬ ਜ਼ਰੂਰ ਖੁਸ਼ ਹੋਊਗਾ, ਬੁੱਧ ਜ਼ਰੂਰ ਖੁਸ਼ ਹੋਊ ਇਸ ਚੀਜ਼ ਤੋਂ। ਅਤੇ ਥੋੜ੍ਹੇ ਦਿਨ ਜੇ ਉਹਨੂੰ ਖੁਸ਼ੀ ਦੇ ਨਾਲ ਫੁੱਲੇ ਨਾ ਸਮਾਏ। ਹੁਣ ਹੌਲੀ ਹੌਲੀ ਉਹ ਹਰ ਰੋਜ਼ ਇਸੇ ਤਰ੍ਹਾਂ ਦੇ ਨਾਲ ਕਰਦੀ, ਧੂਫ ਲਾਉਂਦੀ, ਅੱਗੇ ਨਲੀ ਫਿੱਟ ਕਰਦੀ ਅਤੇ ਉਸ ਨਲੀ ਦਾ ਨਲੀ ਦੇ ਰਾਹੀਂ ਸਾਰੀ ਦੀ ਸਾਰੀ ਖੁਸ਼ਬੂ, ਸਾਰੇ ਦਾ ਸਾਰਾ ਧੂੰਆਂ, ਸਾਰੀ ਦੀ ਸਾਰੀ ਧੂਫ ਉਸ ਮੂਰਤੀ ਦੇ ਨੱਕ ਦੇ ਅੱਗੇ ਜਾਂਦੀ। ਕਾਫੀ ਦਿਨ ਬੀਤ ਗਏ ਅਤੇ ਅੱਜ 'ਚ ਉਹਨਾਂ ਨੇ ਕੀ ਨੋਟ ਕੀਤਾ ਕਿ ਜਦੋਂ ਉਹ ਪੂਜਾ ਕਰਕੇ ਹਟੀ, ਧੂਫ ਲਾ ਰਹੀ ਸੀ, ਉਹ ਕੀ ਵੇਖਦੀ ਆ ਕਿ ਉਹ ਮੂਰਤੀ ਥੋੜ੍ਹੀ ਜਿਹੀ ਕਾਲੀ ਹੋਈ ਆ। ਧਿਆਨ ਦੇ ਨਾਲ ਵੇਖਿਆ, ਲਾਗੇ ਚਾਨਣ ਕੀਤਾ, ਪਤਾ ਲੱਗਾ ਕਿ ਉਸ ਮੂਰਤੀ ਦਾ ਨੱਕ ਕਾਲਾ ਹੋ ਗਿਆ ਕਿਉਂਕਿ ਉਹ ਧੂੰਆਂ ਸਿੱਧਾ ਨੱਕ ਦੇ ਉੱਤੇ ਪੈਂਦਾ ਰਿਹਾ। ਜੇ ਉਹਨਾਂ ਨੇ ਉਹ ਧੂੰਆਂ ਬਹੁਤ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਹੁਣ ਚੰਗੀ ਤਰ੍ਹਾਂ ਦੇ ਨਾਲ ਸਾਫ਼ ਨਹੀਂ ਸੀ ਹੋ ਸਕਦਾ ਕਿਉਂਕਿ ਕਾਫ਼ੀ ਦਿਨ ਉਹ ਧੂੰਆਂ ਇਸੇ ਤਰ੍ਹਾਂ ਦੇ ਨਾਲ ਰਹਿਣ ਕਰਕੇ ਹੁਣ ਉਹ ਮੈਟਲ ਦੇ ਅੰਦਰ ਤੱਕ ਜਾ ਚੁੱਕਾ ਸੀ। ਜਿਹੜੀ ਮੂਰਤੀ ਪਹਿਲਾਂ ਉਹਨੂੰ ਬਹੁਤ ਖੂਬਸੂਰਤ ਲੱਗਦੀ ਸੀ, ਬਾਕੀ ਸਾਰਿਆਂ ਦੇ ਨਾਲੋਂ ਵੱਖਰੀ ਜਿਹਦੀ ਚਮਕ ਸੀ, ਹੁਣ ਉਹਨੇ ਉਸ ਮੂਰਤੀ ਦੀ ਦਿੱਖ ਆਪ ਹੀ ਵਿਗਾੜ ਦਿੱਤੀ ਕਿਉਂਕਿ ਹੁਣ ਉਹਦਾ ਕਾਲਾ ਨੱਕ ਕਦੀ ਵੀ ਸਾਫ਼ ਸ਼ਾਇਦ ਨਾ ਕਰ ਪਾਵੇ। ਕਈ ਵਾਰ ਸ਼ਾਇਦ ਤੁਸੀਂ ਬੁੱਧ ਦੀ ਇਹ ਕਾਲੇ ਹੋਏ ਨੱਕ ਵਾਲੀ ਮੂਰਤੀ ਜਾਂ ਫੋਟੋ ਵੇਖੀ ਹੋਏ ਜਾਂ ਨਹੀਂ ਤਾਂ ਕਹਿੰਦੇ ਨੇ ਕਿ ਜਪਾਨ ਦੇ ਵਿੱਚ ਜ਼ਰੂਰ ਦਿਖਦੀ ਹੈ ਕਿਉਂਕਿ ਉੱਥੇ ਇਹ ਕਹਾਣੀ ਅਕਸਰ ਸੁਣਾਈ ਜਾਂਦੀ ਹੈ ਲੋਕਾਂ ਨੂੰ ਐਜੂਕੇਟ ਕਰਨ ਦੇ ਲਈ, ਉਹ ਲੋਕਾਂ ਨੂੰ ਜਿਹੜੇ ਆਪਣਾ ਸਵਾਰਥ ਨਹੀਂ ਛੱਡਦੇ, ਜਿੱਦਾਂ ਚ ਉਹਨਾਂ ਨੇ ਆਪਣਾ ਸਵਾਰਥ ਨਹੀਂ ਛੱਡਿਆ। ਵੇਖਿਆ ਜਾਵੇ ਤਾਂ ਕੋਈ ਵੀ ਕਿਸੇ ਵੀ ਕਿਸਮ ਦਾ ਸਵਾਰਥ, ਉਹਦੇ ਪਿੱਛੇ ਸਾਡਾ ਪਿਆਰ ਲੁਕਿਆ ਹੁੰਦਾ। ਉਹ ਲੋਕ ਜਿਨ੍ਹਾਂ ਨੂੰ ਆਪਾਂ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਅਤੇ ਉਹ ਪਿਆਰ ਉਸ ਹੱਦ ਤੱਕ ਪਹੁੰਚ ਜਾਂਦਾ ਕਿ ਫਿਰ ਉਹ ਸਵਾਰਥ ਦੇ ਵਿੱਚ ਤਬਦੀਲ ਹੋ ਜਾਂਦਾ। ਉਹ ਸਾਡਾ ਮੋਹ ਇੰਨਾ ਜ਼ਿਆਦਾ ਵੱਧ ਜਾਂਦਾ ਕਿ ਆਪਾਂ ਉਸ ਮੋਹ ਦੇ ਵਿੱਚ ਅੰਨੇ ਹੋ ਜਾਂਦੇ ਹਾਂ ਜਾਂ ਫਿਰ ਇਨਸਾਨ ਅੰਨਾ ਹੋਇਆ ਉਸ ਮੋਹ ਦੇ ਵਿੱਚ ਸਭ ਤੋਂ ਵਧੇਰੇ ਨੁਕਸਾਨ ਆਪਣਿਆਂ ਦਾ ਹੀ ਕਰ ਲੈਂਦਾ। ਜਿੱਦਾਂ ਕਿ ਆਪਾਂ ਮੰਨ ਲਓ ਆਪਣਾ ਬੱਚਿਆਂ ਦਾ ਆਪਾਂ ਨੁਕਸਾਨ ਕਰ ਲੈਂਦੇ ਹਾਂ, ਉਹ ਬੱਚੇ ਜਿਨ੍ਹਾਂ ਨੂੰ ਆਪਾਂ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਪਰ ਆਪਣੇ ਲਾਡ ਪਿਆਰ ਦੁਲਾਰ ਨੂੰ ਇੰਨਾ ਕੁ ਜ਼ਿਆਦਾ ਆਪਾਂ ਵਧਾ ਦਿੰਦੇ ਹਾਂ, ਉਹਨਾਂ ਨੂੰ ਆਪਾਂ ਹਵਾ ਹੀ ਨਹੀਂ ਲੱਗਣ ਦਿੰਦੇ, ਬਹੁਤ ਮਾਪੇ ਆਪਾਂ ਉਹਨਾਂ ਨੂੰ ਮਿੱਟੀ ਦੇ ਵਿੱਚ ਖੇਡਣ ਨਹੀਂ ਦਿੰਦੇ, ਆਪਾਂ ਉਹਨਾਂ ਨੂੰ ਪਾਰਕਾਂ ਦੇ ਵਿੱਚ ਨਹੀਂ ਜਾਣ ਦਿੰਦੇ, ਜੇ ਜਾਣ ਵੀ ਦਈਏ ਤਾਂ ਬੜਾ ਸਾਂਭ ਸਾਂਭ ਰੱਖਦੇ ਹਾਂ, ਇੱਥੋਂ ਵੀ ਸੱਟ ਲੱਗ ਜੂ, ਆ ਵੀ ਨਹੀਂ ਕਰਨਾ, ਇੱਧਰ ਨੂੰ ਵੀ ਨਹੀਂ ਜਾਣਾ। ਇੰਨੇ ਸਾਰੇ ਮੋਹ ਦੇ ਵਿੱਚ, ਇੰਨੇ ਸਾਰੇ ਪਿਆਰ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਬੱਚਾ ਕਦੋਂ ਆਪਣਾ ਬਚਪਨ ਗਵਾ ਦਿੰਦਾ ਅਤੇ ਫਿਰ ਉਹ ਖੇਡ ਹੀ ਨਹੀਂ ਪਾਉਂਦਾ। ਵੱਡੇ ਹੋ ਕੇ ਵੀ ਉਹਦੀਆਂ ਆਦਤਾਂ ਉਸੇ ਤਰ੍ਹਾਂ ਦੇ ਨਾਲ ਉਹਦੇ ਨਾਲ ਹੀ ਜਾਂਦੀਆਂ। ਆਪਾਂ ਆਪਣੀ ਔਲਾਦ ਨੂੰ ਵੀ ਇਸੇ ਤਰ੍ਹਾਂ ਦੇ ਨਾਲ ਘੁੱਟ ਕੇ ਆਪਣੇ ਇੱਕ ਦੇ ਨਾਲ ਹੀ ਲਾ ਛੱਡਦੇ ਹਾਂ, ਇੱਧਰ ਉੱਧਰ ਜਾਣ ਹੀ ਨਹੀਂ ਦਿੰਦੇ, ਦੁਨੀਆਦਾਰੀ ਆਪਾਂ ਸਿੱਖਣ ਹੀ ਨਹੀਂ ਦਿੰਦੇ ਜਾਂ ਫਿਰ ਹੋਰ ਰਿਸ਼ਤੇ ਜਿਨ੍ਹਾਂ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਪਿਆਰ ਹੁੰਦਾ, ਚਾਹੇ ਉਹ ਹਸਬੈਂਡ ਵਾਈਫ ਦਾ ਹੋਵੇ, ਉਹਦੇ ਵਿੱਚ ਵੀ ਜੇਕਰ ਕੋਈ ਬਹੁਤ ਜ਼ਿਆਦਾ ਕਿਸੇ ਨੂੰ ਪਿਆਰ ਜਿਤਾਉਂਦਾ ਤਾਂ ਉਹਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਹੌਲੀ ਹੌਲੀ ਉਹ ਪਿਆਰ ਅਗਲੇ ਦਾ ਨੁਕਸਾਨ ਕਰਨ ਲੱਗ ਪੈਂਦਾ। ਅਗਲਾ ਕਦੋਂ ਉਹ ਘੁੱਟਣ ਮਹਿਸੂਸ ਕਰਨ ਲੱਗ ਪੈਂਦਾ, ਪਿਆਰ ਕਰਨ ਵਾਲੇ ਨੂੰ ਪਤਾ ਹੀ ਨਹੀਂ ਲੱਗਦਾ, ਅਤੇ ਹੌਲੀ ਹੌਲੀ ਉਹ ਆਪਣੇ ਰਿਸ਼ਤੇ ਦਾ ਨੁਕਸਾਨ ਕਰ ਬੈਂਦੇ ਨੇ। ਸਾਨੂੰ ਆਪਣੇ ਆਪਣੇ ਰਿਸ਼ਤਿਆਂ ਨੂੰ ਥੋੜ੍ਹੀ ਜਿਹੀ ਛੋਟ ਦੇਣੀ ਪਊਗੀ, ਖੁੱਲ੍ਹਾ ਛੱਡਣਾ ਪਊਗਾ। ਇਸ ਕੁੜੀ ਦੀ ਲਾਈ ਧੂਪ ਵਾਂਗੂ, ਆਪਾਂ ਇੱਦਾਂ ਨਹੀਂ ਕਰ ਸਕਦੇ ਕਿ ਉਹ ਧੂਪ ਸਿਰਫ ਸਾਡੇ ਲਈ ਰਹੇ। ਹੈ ਤਾਂ ਉਹ ਸਾਡੇ ਲਈ, ਪਰ ਚਾਰ ਚੁਫੇਰਾ ਵੀ ਉਹਦੇ ਨਾਲ ਮਹਿਕਣਾ ਚਾਹੀਦਾ। ਜੇਕਰ ਤੁਹਾਡੇ ਕੀਤੇ ਪਿਆਰ ਦੇ ਕਰਕੇ ਹੋਰ ਵੀ ਆਸ ਪਾਸ ਕੋਈ ਸਿੱਖ ਰਿਹਾ, ਕਿਸੇ ਨੂੰ ਮਹਿਕ ਜਾ ਰਹੀ ਹੈ, ਤਾਂ ਉਹਦੇ ਵਿੱਚ ਭਲਾ ਸਾਨੂੰ ਇਤਰਾਜ਼ ਕਿਉਂ ਹੋਵੇ? ਕਿਉਂਕਿ ਜਦੋਂ ਕੋਈ ਇੱਦਾਂ ਦੀ ਧੂਪ ਲਾਊਗਾ ਤਾਂ ਉਹਦੀ ਮਹਿਕ ਫਿਰ ਤੁਹਾਨੂੰ ਵੀ ਤਾਂ ਆਉਣੀ ਆ, ਤੁਹਾਡੇ ਉਸ ਰਿਸ਼ਤੇ ਨੂੰ ਵੀ ਆਊਗੀ। ਸ਼ਾਇਦ ਇਹੋ ਹੀ ਜ਼ਿੰਦਗੀ ਹੈ, ਸਾਨੂੰ ਇਹ ਥੋੜ੍ਹਾ ਜਿਹਾ ਢਿੱਲੇ ਹੱਥੀਂ ਛੱਡਣਾ ਪਊਗਾ। ਜਦੋਂ ਆਪਾਂ ਕੋਈ ਵੀ ਰਿਸ਼ਤਾ ਬਹੁਤ ਜ਼ਿਆਦਾ ਕੱਸ ਕੇ ਫੜਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਫਿਰ ਉਹ ਚੀਂਗ ਪੈ ਜਾਂਦੀ ਹੈ। ਆਖਿਰਕਾਰ ਉਹ ਰਿਸ਼ਤਾ ਜਾਂ ਤਾਂ ਆਪ ਹੀ ਤੁਹਾਡੇ ਤੋਂ ਹੱਥ ਛਡਾ ਲੈਂਦਾ ਅਤੇ ਜਾਂ ਫਿਰ ਤੁਹਾਡਾ ਹੀ ਹੱਥ ਘੁੱਟ ਕੇ ਫੜਨ ਕਰਕੇ ਥੱਕ ਜਾਂਦਾ ਅਤੇ ਇੱਕ ਸਟੇਜ ਦੇ ਉੱਤੇ ਤੁਸੀਂ ਆਪ ਹੀ ਆਪਣੀਆਂ ਉਂਗਲਾਂ ਢਿੱਲੀਆਂ ਛੱਡ ਦਿੰਦੇ ਹੋ। ਦੋਵਾਂ ਹੀ ਸੂਰਤਾਂ ਦੇ ਵਿੱਚ ਉਹ ਰਿਸ਼ਤਾ ਤੁਹਾਡੇ ਕੋਲੋਂ ਜਾਂਦਾ ਰਹਿੰਦਾ, ਉਹ ਰਿਸ਼ਤਾ ਤੁਹਾਡੇ ਕੋਲੋਂ ਗਵਾਚ ਜਾਂਦਾ ਜਿਹਦੇ ਵਿੱਚ ਤੁਹਾਡੀ ਜਾਨ ਵਸਦੀ, ਅਤੇ ਫਿਰ ਸਾਰੀ ਉਮਰ ਆਪਾਂ ਪਛਤਾਉਂਦੇ ਰਹਿੰਦੇ ਹਾਂ ਅਤੇ ਕਦੀ ਵੀ ਇਹ ਅਹਿਸਾਸ ਨਹੀਂ ਕਰ ਪਾਉਂਦੇ ਕਿ ਆਪਾਂ ਕਿੱਥੇ ਗਲਤੀ ਕੀਤੀ ਸੀ। ਕਿਉਂਕਿ ਸਾਰੀ ਉਮਰ ਆਪਾਂ ਇਹੋ ਹੀ ਜਤਾਉਂਦੇ ਰਹਿੰਦੇ ਹਾਂ, ਅਸੀਂ ਤਾਂ ਬਹੁਤ ਜ਼ਿਆਦਾ ਕੀਤਾ ਉਹਦੇ ਨਾਲ, ਅਸੀਂ ਤਾਂ ਵੇਖੋ ਜੀ ਤੱਤੀ ਵਾਹ ਨਹੀਂ ਲੱਗਣ ਦਿੱਤੀ, ਅਸੀਂ ਤਾਂ ਅੱਧੀ ਜ਼ਬਾਨ ਨਾਲ ਕਹੇ ਬੋਲ ਵੀ ਪਗਾਏ। ਪਰ ਇਹ ਸਭ ਕੁਛ ਦੇ ਵਿੱਚ ਆਪਾਂ ਇਹ ਭੁੱਲ ਜਾਂਦੇ ਹਾਂ ਕਿ ਕਿਤੇ ਆਪਾਂ ਇਹ ਸਭ ਕੁਛ ਓਵਰ ਤਾਂ ਨਹੀਂ ਕੀਤਾ। ਭਾਵੇਂ ਤੁਸੀਂ ਕਿੰਨਾ ਵੀ ਕਿਸੇ ਨਾਲ ਪਿਆਰ ਕਰਦੇ ਹੋ, ਭਾਵੇਂ ਕੋਈ ਤੁਹਾਡੇ ਨਾਲ ਕਿੰਨਾ ਵੀ ਪਿਆਰ ਕਰਦਾ, ਚਾਹੇ ਉਹ ਧੀਆਂ ਪੁੱਤ ਨੇ, ਚਾਹੇ ਉਹ ਤੁਹਾਡੇ ਪਾਰਟਨਰ ਨੇ, ਚਾਹੇ ਰਿਸ਼ਤੇਦਾਰੀਆਂ ਨੇ, ਯਾਰ ਦੋਸਤ ਨੇ, ਹਰ ਕਿਸੇ ਨੂੰ ਬਰੀਦਿੰਗ ਸਪੇਸ ਚਾਹੀਦੀ ਹੈ, ਹਰ ਕਿਸੇ ਨੂੰ ਥੋੜ੍ਹੀ ਆਜ਼ਾਦੀ ਚਾਹੀਦੀ ਹੈ। ਸਾਨੂੰ ਯਾਦ ਰਹੇ ਕਿ ਕੋਈ ਸਿਰਫ ਅਤੇ ਸਿਰਫ ਤੁਹਾਡੇ ਲਈ ਨਹੀਂ ਬਣਿਆ, ਬਿਲਕੁਲ ਜਿੱਦਾਂ ਇਹ ਹਵਾ ਸਿਰਫ ਤੁਹਾਡੇ ਲਈ ਨਹੀਂ ਬਣੀ, ਪਾਣੀ ਸਿਰਫ ਤੁਹਾਡੇ ਲਈ ਨਹੀਂ ਬਣਿਆ, ਰੱਬ ਸਿਰਫ ਤੁਹਾਡਾ ਨਹੀਂ। ਉਸੇ ਤਰ੍ਹਾਂ ਦੇ ਨਾਲ ਜਿੱਦਾਂ ਇਹ ਰੁੱਖ ਸਿਰਫ ਅਤੇ ਸਿਰਫ ਤੁਹਾਡੇ ਨਹੀਂ ਆ, ਭਾਵੇਂ ਤੁਸੀਂ ਆਪਣੇ ਘਰ ਦੇ ਵਿੱਚ ਹੀ ਲਾਇਆ ਪਰ ਉਹਦੀ ਆਕਸੀਜਨ ਗਵਾਂਢੀ ਤੱਕ ਵੀ ਜਾਣੀ ਆ। ਆਪਾਂ ਗਲਤੀ ਇਹੋ ਕਰਦੇ ਹਾਂ, ਸਾਰਾ ਕੁਛ ਘੁੱਟ ਘੁੱਟ ਕੇ ਆਪਣੇ ਤੱਕ ਹੀ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਜੇ ਕੋਈ ਇੱਦਾਂ ਦਾ ਕਰਦਾ ਤਾਂ ਫਿਰ ਇਹ ਨੱਕ ਕਾਲੇ ਵਾਲੀ ਕਹਾਣੀ ਜ਼ਰੂਰ ਯਾਦ ਕਰ ਲਿਓ, ਕਿਉਂਕਿ ਆਪਣੀ ਵੱਲੋਂ ਤਾਂ ਆਪਾਂ ਚੰਗਾ ਹੀ ਕਰ ਰਹੇ ਹੁੰਦੇ ਹਾਂ, ਪਰ ਉਸ ਚੰਗੇ ਦਾ ਹੌਲੀ ਹੌਲੀ ਕਿੱਦਾਂ ਉਹ ਮਾੜਾ ਹੋ ਜਾਂਦਾ, ਕਿੱਦਾਂ ਆਪਾਂ ਉਲਟਾ ਕਿਸੇ ਦਾ ਨੁਕਸਾਨ ਕਰ ਦਿੰਦੇ ਹਾਂ, ਉਹ ਵੀ ਆਪਣੇ ਦਾ ਇਹ ਪਤਾ ਹੀ ਨਹੀਂ ਲੱਗਦਾ। ਜ਼ਰੂਰ ਖਿਆਲ ਰੱਖਿਆ ਜਾਵੇ, ਜੇਕਰ ਅੱਗੇ ਤੋਂ ਤੁਸੀਂ ਇਸ ਤਰੀਕੇ ਦੇ ਨਾਲ ਕਿਸੇ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਯਾਦ ਰਹੇ ਉਹ ਰਿਸ਼ਤਾ ਇੱਕ ਨਾ ਇੱਕ ਦਿਨ ਤੁਹਾਡੇ ਕੋਲੋਂ ਜ਼ਰੂਰ ਖੁੱਸ ਜਾਊਗਾ। ਥੋੜ੍ਹਾ ਜਿਹਾ ਆਪਣੇ ਆਪ ਨੂੰ ਵੀ ਢਿੱਲਾ ਛੱਡੋ ਅਤੇ ਅਗਲੇ ਨੂੰ ਵੀ ਥੋੜ੍ਹਾ ਜਿਹਾ ਆਜ਼ਾਦੀ ਮਹਿਸੂਸ ਕਰਨ ਦਿਓ, ਕਿਉਂਕਿ ਪਿਆਰ ਇੱਕ ਐਸੀ ਚੀਜ਼ ਹੈ, ਹੌਲੀ ਹੌਲੀ ਇਹ ਕਿਸੇ ਦੇ ਲਈ ਗੁਲਾਮੀ ਵੀ ਬਣ ਜਾਂਦਾ। ਕੋਈ ਹੌਲੀ ਹੌਲੀ ਪਿਆਰ ਤੋਂ ਬਾਅਦ ਇਹ ਮਹਿਸੂਸ ਕਰਨਾ ਵੀ ਸ਼ੁਰੂ ਕਰ ਦਿੰਦਾ, ਤੁਸੀਂ ਜਿੱਦਾਂ ਉਹਨੂੰ ਕੈਦ ਹੀ ਕਰ ਲਿਆ ਹੋਵੇ। ਗੱਲ ਇੱਥੇ ਕੈਦ ਕਰਨ ਵਾਲੀ ਨਹੀਂ ਹੈ, ਗੱਲ ਤਾਂ ਇੱਥੇ ਬੰਦੇ ਨੂੰ ਖੁੱਲ੍ਹ ਦੇਣ ਵਾਲੀ ਹੈ, ਆਜ਼ਾਦੀ ਦੇਣ ਵਾਲੀ ਹੈ। ਤੁਸੀਂ ਕਿੰਨਾ ਕਿਸੇ ਨੂੰ ਆਜ਼ਾਦ ਮਹਿਸੂਸ ਕਰਵਾ ਸਕਦੇ ਹੋ, ਇਹ ਪਿਆਰ ਹੈ। ਕਿੰਨੀ ਕਿਸੇ ਨੂੰ ਖੁੱਲ੍ਹ ਦੇ ਸਕਦੇ ਹੋ, ਕਿੰਨੀ ਆਪਣੀ ਮਨਿਆਈ ਬੰਦਾ ਅਡਾਰੀ ਮਾਰ ਸਕੇ, ਇਹ ਪਿਆਰ ਹੈ। ਨਾ ਕਿ ਖੰਭ ਕੁਤਰ ਕੇ, ਖੰਭ ਪੁੱਟ ਕੇ ਤੁਸੀਂ ਪਿੰਜਰੇ 'ਚ ਹੀ ਪਾ ਛੱਡੋ, ਚੱਤੇ ਪੈਰ ਉਹਨੂੰ ਵਹਿੰਦੇ ਰਹੋ ਅਤੇ ਇਹ ਕਹਿੰਦੇ ਰਹੋ ਮੈਂ ਤੈਨੂੰ ਬਹੁਤ ਪਿਆਰ ਕਰਦਾ, ਮੈਂ ਤੈਨੂੰ ਅੱਖੋਂ ਓਲੇ ਨਹੀਂ ਹੋਣ ਦੇਣਾ ਚਾਹੁੰਦਾ, ਇਹ ਪਿਆਰ ਨਹੀਂ, ਇਹ ਸਜ਼ਾ ਤੁਹਾਡੇ ਲਈ ਵੀ। ਤੇ ਉਹਦੇ ਲਈ ਵੀ ਜੇ ਤੇ ਤੁਸੀਂ ਦਾਵਾ ਕਰਦੇ ਹੋ ਕਿ ਤੁਸੀਂ ਬਹੁਤ ਪਿਆਰ ਕਰਦੇ ਹੋ ਤੇ ਇਹੋ ਹੀ ਫਾਰਮੂਲਾ ਜਦੋਂ ਕਿਤੇ ਸੋਝੀ ਆਵੇ ਰੱਬ ਤੇ ਵੀ ਲਾ ਕੇ ਵੇਖ ਲਿਓ। ਰੱਬ ਵੀ ਤੇ ਆਪਾਂ ਇੱਦਾਂ ਹੀ ਵੰਡੇ ਨਾ, ਆ ਮੇਰਾ, ਉਹ ਤੁਹਾਡਾ, ਉਹ ਫਲਾਣੇ ਦਾ। ਕਹਿੰਦੇ ਆਪਾਂ ਜ਼ਰੂਰ ਹੈ ਕਿ ਰੱਬ ਇੱਕ ਹੀ ਆ, ਇੱਕ ਹੀ ਉਤਪਤੀ ਆ, ਉਹਨੇ ਹੀ ਸਾਰੀ ਸ੍ਰਿਸ਼ਟੀ ਸਾਜੀ ਆ। ਪਰ ਆਪਣੇ ਦਿਲ 'ਤੇ ਹੱਥ ਰੱਖ ਕੇ ਕਦੀ ਸੋਚਿਓ, ਆਪਾਂ ਇੱਦਾਂ ਕਦੀ ਵੈਸੇ ਆਪਾਂ ਮੰਨਿਆ, ਵੈਸੇ ਆਪਾਂ ਕਦੀ ਪ੍ਰਵਾਨ ਕੀਤਾ ਭਲਾ? ਜੇ ਕੀਤਾ ਹੋਵੇ ਤਾਂ ਫਿਰ ਦੁਨੀਆਂ ਦੇ ਵਿੱਚ ਇੰਨੀਆਂ ਵੰਡੀਆਂ ਹੋਣ ਹੀ ਨਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
4: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ। ਹਾਂਜੀ।

ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜੱਸੀ ਗਿੱਲ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਰੇਡੀਓ ਹਾਂਜੀ ਤੇ 1674 AM।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ, ਮੈਂ ਹਾਂ ਦੀਨ ਸ਼ੇਰਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਟੈਨਸ਼ਨ ਦੇਣੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ।
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
0: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
1: ਰਿਲੀਜ਼ਿੰਗ ਔਨ 31st ਜੁਲਾਈ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਸ਼ੈਰ ਨੈਕਸਸ
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
2: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
3: ਉਹ ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
3: ਆਹੋ ਜੀ ਆਹੋ
2: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
4: ਚਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 189, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

बस भीम ग्रोवर, हाँ जी 1674, ये नहीं है 71-72, ये है 1674, ये है 1674, सुनते रहो, हाँ जी AM।

0: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ। ਮੌਕਾ ਮਿਲਦਾ ਜੋ ਹੱਥ ਲੱਗਦਾ ਉਹ ਲੁੱਟ ਲੈਂਦਾ ਹੈ।
1: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਦਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਮੇਰਾ ਨਾਮ ਹੈ ਰਤਨ ਨੂਰਾ, ਉਹ ਕਾਮ ਕਰਤਾ ਹੂੰ ਖਤਮ ਪੂਰਾ, ਵੇ ਲਵ ਯੂ ਆਲ, ਭਾਵਨਾ ਕੋ ਸਮਝੋ। ਦੋਸਤੋ, ਮੈਂ ਹੂੰ ਸੁਨੀਲ ਪਾਲ ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਕਭੀ ਨਾ ਕਹਿਣਾ ਨਾ ਜੀ ਨਾ ਜੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

ਪੂਰਨ ਸਿੰਘ ਜੀ ਦੀ ਜੀਵਨੀ ਦੇ ਉੱਤੇ ਭਗਤ ਪੂਰਨ ਸਿੰਘ ਜੀ ਜਿਨ੍ਹਾਂ ਨੇ ਕਿ ਪਿੰਗਲਵਾੜਾ ਚਲਾਇਆ, ਜਿਨ੍ਹਾਂ ਨੇ ਕਿ ਧਰਮ ਕਰਮ ਦੇ ਜਾਂ ਫਿਰ ਇਨਸਾਨੀਅਤ ਦੇ ਉਹ ਫਰਜ਼ ਨਿਭਾਏ ਜਿਹੜੇ ਸਾਡੇ ਗੁਰੂਆਂ ਨੇ ਪੀਰ ਪੈਗੰਬਰਾਂ ਨੇ ਸਾਨੂੰ ਦੱਸੇ, ਵਾਤਾਵਰਣ ਦੇ ਸੰਬੰਧ ਦੇ ਵਿੱਚ ਸਾਨੂੰ ਸੁਚੇਤ ਕੀਤਾ। ਅੱਜ ਦੇ ਦਿਨ ਆਪਾਂ ਇਹਨਾਂ ਨੂੰ ਯਾਦ ਕਰ ਰਹੇ ਹਾਂ ਕਿਉਂਕਿ ਅੱਜ ਦੇ ਦਿਨ ਇਸ ਮਹਾਨ ਸ਼ਖਸੀਅਤ ਦੀ ਅੱਜ ਦੇ ਦਿਨ ਬਰਸੀ ਹੈ। ਭਗਤ ਪੂਰਨ ਸਿੰਘ ਜੀ ਦਾ ਪਹਿਲਾ ਨਾਂ ਰਾਮਜੀ ਦਾਸ ਸੀ। 4 ਜੂਨ 1904 ਨੂੰ ਪਿੰਡ ਰਾਜੇਵਾਲ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਇਹਨਾਂ ਦਾ ਜਨਮ ਹੋਇਆ। ਪਿਤਾ ਕਹਿੰਦੇ ਨੇ ਕਿ ਇਹਨਾਂ ਦੇ ਸ਼ਾਹੂਕਾਰ ਸੀ, ਕਿਸੇ ਕਿਸਮ ਦੀ ਕੋਈ ਘਾਟ ਨਹੀਂ ਸੀ। ਮਾਤਾ ਕਾਫੀ ਧਾਰਮਿਕ ਬਿਰਤੀ ਵਾਲੇ ਸੀ। 10ਵੀਂ ਜਮਾਤ ਦੇ ਵਿੱਚ ਪੜ੍ਹਦੇ ਸੀ ਕਿ ਪਿਤਾ ਜੀ ਦੀ ਜਦੋਂ ਅਚਾਨਕ ਮੌਤ ਹੋ ਗਈ ਤਾਂ ਫਿਰ ਘਰ ਦੇ ਵਿੱਚ ਗਰੀਬੀ ਆਉਣ ਵਾਲੀ, ਇੱਥੋਂ ਤੱਕ ਕਿ ਇਹਨਾਂ ਦੇ ਮਾਤਾ ਜੀ ਲੋਕਾਂ ਦੇ ਭਾਂਡੇ ਮਾਂਜ ਕੇ ਗੁਜ਼ਾਰਾ ਕਰਨਾ ਸ਼ੁਰੂ ਕਰ ਗਏ। ਪਰ ਮਾਂ ਨੇ ਆਪਣੇ ਪੁੱਤ ਨੂੰ ਬੜੇ ਸੋਹਣੇ ਸਿਧਾਂਤ ਦਿੱਤੇ, ਬੜੀਆਂ ਸੋਹਣੀਆਂ ਸਿੱਖਿਆਵਾਂ ਦਿੱਤੀਆਂ। ਫਿਰ ਇੱਕ ਸਮਾਂ ਉਹ ਆਇਆ ਜਦੋਂ ਸਿੱਖੀ ਸਿਧਾਂਤਾਂ ਤੋਂ ਪ੍ਰਭਾਵਿਤ ਹੋ ਕੇ 1923 ਦੇ ਵਿੱਚ ਇਹਨਾਂ ਨੇ ਸਿੱਖ ਧਰਮ ਅਪਣਾ ਲਿਆ। ਰਾਮਜੀ ਦਾਸ ਤੋਂ ਹੁਣ ਉਹ ਪੂਰਨ ਸਿੰਘ ਬਣ ਗਏ ਸੀ। 1924 ਤੋਂ 1947 ਤੱਕ ਉਹਨਾਂ ਨੇ ਗੁਰਦੁਆਰਾ ਡੇਰਾ ਸਾਹਿਬ ਦੀ ਛਤਰਸ਼ਾਹ ਦੇ ਹੇਠ ਜੀਵਨ ਬਿਤਾਇਆ। ਉਸ ਤੋਂ ਬਾਅਦ ਫਿਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਮੋੜ ਆਇਆ ਜਿਹਦੇ ਕਰਕੇ ਆਪਾਂ ਅੱਜ ਵੀ ਬੜੇ ਫਖਰ ਦੇ ਨਾਲ ਉਹਨਾਂ ਨੂੰ ਯਾਦ ਕਰਦੇ ਹਾਂ। ਗੁਰੂ ਘਰ ਦੇ ਬੂਹੇ ਅੱਗਿਓਂ ਭਗਤ ਜੀ ਨੂੰ ਇੱਕ ਗੂੰਗਾ ਅਤੇ ਲੂਲਾ ਬੱਚਾ ਮਿਲਿਆ। ਉਹਦੇ ਨਾਲ ਬੜੀ ਰਹਿਮਦਿਲੀ ਦੇ ਨਾਲ ਪੇਸ਼ ਆਏ, ਉਹਨੂੰ ਸਾਂਭ ਸੰਭਾਲਣਾ ਸ਼ੁਰੂ ਕੀਤਾ ਅਤੇ ਉਹਦਾ ਨਾਂ ਰੱਖਿਆ ਪਿਆਰਾ ਸਿੰਘ। 14 ਸਾਲ ਉਹਨੂੰ ਆਪਣੇ ਮੋਢਿਆਂ ਦੇ ਉੱਤੇ ਚੁੱਕ ਕੇ ਕਮਾਇਆ, ਵੱਡਾ ਕੀਤਾ, ਉਹਦੇ ਸਾਰੇ ਫਰਜ਼ ਅਦਾ ਕੀਤੇ ਉਹ ਜਿਹੜੇ ਮਾਂ ਪਿਓ ਕਰ ਸਕਦਾ ਅਤੇ ਉਸ ਤੋਂ ਵੀ ਕਿਤੇ ਵਧੇਰੇ। ਜਦੋਂ ਮਾਂ ਪਿਓ ਇਹੋ ਜਿਹੇ ਬੱਚਿਆਂ ਦੇ ਉੱਤੋਂ ਹੱਥ ਚੁੱਕ ਲੈਂਦਾ, ਆਪਣੇ ਜ਼ਿੰਮੇਵਾਰੀਆਂ ਤੋਂ ਭੱਜ ਜਾਂਦਾ ਅਤੇ ਫਿਰ ਇੱਦਾਂ ਦੀਆਂ ਸ਼ਖਸੀਅਤਾਂ ਰੱਬ ਆਪ ਭੇਜਦਾ ਜਾਂ ਫਿਰ ਰੱਬ ਦਾ ਰੂਪ ਹੀ ਹੁੰਦੀਆਂ ਨੇ। ਇਸੇ ਸੇਵਾ ਭਾਵਨਾ ਦੇ ਵਿੱਚੋਂ ਬਾਅਦ ਵਿੱਚ ਪਿੰਗਲਵਾੜਾ ਵੀ ਬਣਿਆ। ਪਿੰਗਲਵਾੜੇ ਦੀ ਨੀਂਹ ਪੱਥਰ ਉਹ ਦੱਸਦੇ ਸੀ ਕਿ ਇਸੇ ਕਰਕੇ ਰੱਖੀ ਗਈ। ਵੰਡ ਦੇ ਸਮੇਂ ਕੈਂਪਾਂ ਦੇ ਵਿੱਚ ਰਹਿੰਦੇ ਜਿਹੜੇ ਬਿਮਾਰ ਲਵਾਰਿਸ ਬੱਚੇ ਜਿਨ੍ਹਾਂ ਦੀ ਕੋਈ ਸਾਂਭ ਸੰਭਾਲ ਨਹੀਂ ਸੀ ਕਰਦਾ, ਉਹ ਜਿਨ੍ਹਾਂ ਦੇ ਵਿੱਚ ਕਿਰਮ ਚੱਲਦੇ ਸੀ, ਜਿਨ੍ਹਾਂ ਦੇ ਜ਼ਖਮ ਰਿਸਦੇ ਸੀ, ਉਹਨਾਂ ਨੂੰ ਬਿਨਾਂ ਕਿਸੇ ਕਰਾਇਤ ਦੇ ਭਗਤ ਜੀ ਆਪ ਚੁੱਕਦੇ, ਪਾਲਦੇ, ਸਾਫ਼ ਕਰਦੇ, ਨਵਾਉਂਦੇ। ਕੁੱਲ ਮਿਲਾ ਕੇ ਕਹਿ ਦਈਏ ਕਿ ਭਾਈ ਘਨੱਈਆ ਜੀ ਵਾਲੀ ਭੂਮਿਕਾ ਉਹਨਾਂ ਨੇ ਨਿਭਾਈ। ਲਾਹੌਰ ਤੋਂ ਅੰਮ੍ਰਿਤਸਰ ਦਾ ਸਫ਼ਰ ਉਹਨਾਂ ਨੇ ਐਡਾ ਸੌਖਾ ਨਹੀਂ ਸੀ ਨਿਬੇੜਿਆ। ਬਹੁਤ ਸਾਰੇ ਨਿਥਾਵਿਆਂ ਦੇ ਲਈ ਉਹ ਥਾਂ ਬਣ ਕੇ ਆਏ, ਬਿਆਸਰਿਆਂ ਦੇ ਲਈ ਉਹ ਪੱਕਾ ਘਰ ਬਣ ਕੇ ਆਏ। ਉਸ ਤੋਂ ਬਾਅਦ ਹੌਲੀ ਹੌਲੀ ਇਸ ਸੰਸਥਾ ਦੇ ਵਿੱਚ ਇੱਦਾਂ ਦੇ ਬੱਚਿਆਂ ਦੀ ਗਿਣਤੀ ਵਧਣ ਲੱਗੀ। ਬਿਮਾਰ, ਬੇਸਹਾਰਾ, ਬੁੱਧੀਜੀਵੀ, ਮੰਦ ਬੁੱਧੀ, ਸਿਆਣੀ ਉਮਰ ਦੇ ਉਹਦੇ ਵਿੱਚ ਮਰਦ ਔਰਤਾਂ ਵੀ ਸ਼ਾਮਿਲ ਹੋ ਗਏ, ਜਿਨ੍ਹਾਂ ਨੂੰ ਘਰਾਂ ਦੇ ਵਿੱਚੋਂ ਦੁਰਕਾਰ ਦਿੱਤਾ ਜਾਂਦਾ, ਘਰ ਦੇ ਵਿੱਚ ਜਿਨ੍ਹਾਂ ਨੂੰ ਨਹੀਂ ਸੀ ਸਾਂਭਿਆ ਜਾਂਦਾ। ਭਾਵੇਂ ਉਹ ਕਿਸੇ ਵੀ ਜਾਤ ਦੇ ਹੋਣ, ਭਾਵੇਂ ਉਹ ਕਿਸੇ ਵੀ ਮਜ਼ਹਬ ਦੇ ਹੋਣ, ਕਿਸੇ ਵੀ ਰੰਗ ਦੇ ਹੋਣ, ਕਦੀ ਭਗਤ ਜੀ ਨੇ ਇਹ ਗੱਲਾਂ ਨਹੀਂ ਪੁੱਛੀਆਂ। ਸਿਰਫ ਇੱਕ ਚੀਜ਼ ਵੇਖੀ ਕਿ ਇਹ ਰੱਬ ਦਾ ਬੰਦਾ, ਇਹਨੂੰ ਲੋੜ ਆ ਅਤੇ ਰੱਬ ਨੇ ਮੇਰੀ ਸੇਵਾ ਲਾਈ ਹੈ। ਇਸ ਤੋਂ ਹਟ ਕੇ ਜੇ ਆਪਾਂ ਗੱਲ ਕਰੀਏ ਤਾਂ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਨੂੰ ਸੁਣਨ ਨੂੰ ਮਿਲਦੀਆਂ, ਮਾਣ ਵਾਲੀ ਗੱਲ ਇਹ ਹੈ ਕਿ ਬਚਪਨ ਦੇ ਵਿੱਚ ਭਗਤ ਜੀ ਦੇ ਮੂੰਹੋਂ ਸੁਣਨ ਨੂੰ ਮਿਲਦੀਆਂ ਸੀ, ਜਿਹੜੇ ਉਹ ਪਰਚੇ ਲਿਖਦੇ ਸੀ ਉਹਨਾਂ ਤੋਂ ਪੜ੍ਹਨ ਨੂੰ ਮਿਲਦੀਆਂ ਸੀ। ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਜਦੋਂ ਕਰਨ ਜਾਣਾ ਤਾਂ ਬਾਹਰ ਭਗਤ ਜੀ ਆਪਣਾ ਟੇਬਲ ਲਾ ਕੇ ਬੈਠਦੇ ਸੀ, ਆਪਣੇ ਪਰਚੇ ਵੰਡਦੇ ਸੀ। ਵਾਤਾਵਰਣ ਸੰਬੰਧੀ, ਪ੍ਰਦੂਸ਼ਣ ਸੰਬੰਧੀ, ਭੁੱਖਮਰੀ, ਗਰੀਬੀ, ਬੇਰੁਜ਼ਗਾਰ, ਅਨਪੜ੍ਹਤਾ, ਕਈ ਮੁੱਦੇ ਉਹਨਾਂ ਨੇ ਛੋਹੇ ਅਤੇ ਆਪਣੇ ਪਰਚਿਆਂ ਦੇ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ। ਲੋਕਾਂ ਨੂੰ ਇਹ ਦੱਸਿਆ ਕਿ ਰੁੱਖ ਕਿੰਨੇ ਜ਼ਰੂਰੀ ਨੇ, ਰੁੱਖਾਂ ਨੂੰ ਬਚਾਉਣਾ ਕਿੰਨਾ ਜ਼ਰੂਰੀ ਹੈ, ਪਾਣੀ ਕਿੰਨੇ ਜ਼ਰੂਰੀ ਨੇ ਸਾਡੇ ਲਈ, ਪਾਣੀ ਦੀ ਪਵਿੱਤਰਤਾ ਕਿੰਨੀ ਜ਼ਰੂਰੀ ਹੈ। ਸਿਰਫ ਦੱਸਣ ਵਾਲਿਆਂ 'ਚੋਂ ਹੀ ਨਹੀਂ, ਜਿਨ੍ਹਾਂ ਨੇ ਵੀ ਭਗਤ ਜੀ ਨੂੰ ਵੇਖਿਆ ਉਹ ਖੁਦ ਆਪ ਇਹ ਸਾਰੀਆਂ ਚੀਜ਼ਾਂ ਅਮਲ ਦੇ ਵਿੱਚ ਲਿਆਉਂਦੇ। ਹੱਥ ਦੇ ਵਿੱਚ ਜਿਹੜਾ ਉਹਨਾਂ ਦੇ ਲੋਹੇ ਦਾ ਬਾਟਾ ਹੁੰਦਾ, ਕਾਸਾ ਹੁੰਦਾ, ਉਸੇ ਦੇ ਵਿੱਚ ਉਹ ਜੋ ਵੀ ਆਸ ਪਾਸ ਤੋਂ ਦਿਖਦਾ ਉਹਦੇ ਵਿੱਚ ਇਕੱਠਾ ਕਰਦੇ ਰਹਿੰਦੇ। ਇੱਥੋਂ ਤੱਕ ਕਿ ਉਹਨਾਂ ਨੇ ਜਿਹੜੇ ਪਰਚੇ ਵੰਡੇ ਉਹ ਵੀ ਸਾਰੇ ਜਿੱਦਾਂ ਆਪਾਂ ਕਹਿ ਦਿੰਦੇ ਰੀਯੂਜ਼ੇਬਲ, ਉਹੀ ਪੇਪਰ ਫਿਰ ਦੁਬਾਰਾ ਤੋਂ ਜਿਹੜੇ ਛਪਦੇ, ਉਹ ਪੇਪਰ ਤੁਸੀਂ ਪੜ੍ਹ ਕੇ ਉੱਥੇ ਛੱਡ ਆਉਂਦੇ ਅਤੇ ਫਿਰ ਦੁਬਾਰਾ ਤੋਂ ਉਹ ਪੇਪਰ ਕਿਸੇ ਹੋਰ ਦੇ ਕੋਲ ਚਲੇ ਜਾਂਦੇ। ਉਹਨਾਂ ਨੇ ਹਮੇਸ਼ਾ ਹੀ ਇਸ ਚੀਜ਼ ਦੇ ਉੱਤੇ ਜ਼ੋਰ ਦਿੱਤਾ ਕਿ ਰੱਦੀ ਕਾਗਜ਼ ਦੀ ਮੁੜ ਵਰਤੋਂ ਕਰਨੀ ਚਾਹੀਦੀ ਹੈ। ਅੱਜ ਦੇ ਦਿਨ ਜੇ ਆਪਾਂ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਹੋਵੇ ਤਾਂ ਸ਼ਾਇਦ ਬੜਾ ਔਖਾ,
ਪਰ ਕੁੱਲ ਮਿਲਾ ਕੇ ਵੇਖੀਏ ਅਤੇ ਵਾਤਾਵਰਣ ਦੀ ਸੰਭਾਲ ਕਿੱਦਾਂ ਕਰਨੀ ਹੈ, ਕਿਉਂ ਜ਼ਰੂਰੀ ਆ, ਇਹ ਉਹ ਸਾਨੂੰ ਦੱਸ ਕੇ ਗਏ। ਪਰ ਅਫਸੋਸ ਦੀ ਗੱਲ ਕਿ ਅਗਲੇ ਪ੍ਰਚਾਰਕ ਉਸ ਚੀਜ਼ ਨੂੰ ਉਸ ਤਰੀਕੇ ਦੇ ਨਾਲ ਅੱਗੇ ਕੰਟੀਨਿਊ ਨਹੀਂ ਕਰ ਪਾਏ। ਆਖਿਰਕਾਰ ਅੱਜ ਦੇ ਦਿਨ 5 ਅਗਸਤ 1992 ਨੂੰ ਉਹ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ। ਪਰ ਉਸ ਤੋਂ ਬਾਅਦ ਪਿੰਗਲਵਾੜੇ ਦੀ ਸੇਵਾ ਹਾਲੇ ਵੀ ਚੱਲ ਰਹੀ ਹੈ। ਡਾਕਟਰ ਇੰਦਰਜੀਤ ਕੌਰ ਨੇ ਬੜੀ ਸ਼ਿੱਦਤ ਦੇ ਨਾਲ ਇਸ ਸੇਵਾ ਨੂੰ ਅੱਗੇ ਵਧਾਇਆ ਅਤੇ ਅੱਜ ਵੀ ਅਨੇਕਾਂ ਹੀ ਬੱਚੇ, ਅਨੇਕਾਂ ਹੀ ਬੇਸਹਾਰਾ ਇਸ ਸੰਸਥਾ ਦੇ ਵਿੱਚ ਪਲ ਰਹੇ ਨੇ। ਕੁਛ ਹੋਰ ਸ਼ਾਖਾਵਾਂ ਵੀ ਖੋਲ੍ਹੀਆਂ ਗਈਆਂ, ਸਕੂਲ ਵੀ ਬਣਾਏ ਗਏ ਇਸੇ ਸੰਸਥਾ ਦੇ ਵਿੱਚੋਂ। ਸਾਂਭੇ ਸੰਭਾਲੇ ਪਲੇ ਯਤੀਮ ਬੱਚੇ ਕਈ ਉੱਚੇ ਅਹੁਦਿਆਂ ਤੱਕ ਵੀ ਪਹੁੰਚੇ। ਭਾਰਤ ਸਰਕਾਰ ਦੇ ਵੱਲੋਂ 10 ਦਸੰਬਰ 2004 ਨੂੰ ਦਿੱਲੀ ਦੇ ਵਿੱਚ ਉਹਨਾਂ ਦੇ ਨਾਂ ਦੀ ਇੱਕ ਡਾਕ ਟਿਕਟ ਵੀ ਜਾਰੀ ਕੀਤੀ ਗਈ ਸੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਬਰਸੀ ਦੇ ਉੱਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀਤੀ ਗਈ ਨਿਸ਼ਕਾਮ ਸੇਵਾ ਨੂੰ ਪ੍ਰਣਾਮ ਕਰਦੇ ਹਾਂ। ਐਸੇ ਵਿਅਕਤੀ ਜੋ ਕਿ ਸਾਡੇ ਲਈ ਇੱਕ ਮਿਸਾਲ ਬਣਦੇ ਨੇ, ਜਿਹੜੇ ਅੱਗੇ ਲੱਗਦੇ ਨੇ ਕਿ ਔਖਾ ਨਹੀਂ ਆ ਲੋਕਾਂ ਦੀ ਸੇਵਾ ਕਰਨੀ, ਕਿਸੇ ਦੂਸਰੇ ਨੂੰ ਆਪਣਾ ਸਮਝਣਾ ਔਖਾ ਨਹੀਂ, ਆਪਣਾ ਸਮਝ ਕੇ ਉਹਦੀ ਸੇਵਾ ਕਰਨੀ ਔਖੀ ਨਹੀਂ ਆ। ਇੱਦਾਂ ਦੇ ਲੋਕਾਂ ਤੋਂ ਸਾਨੂੰ ਸੇਧ ਮਿਲਦੀ ਹੈ। ਅਫਸੋਸ ਦੀ ਗੱਲ ਇਹ ਕਿ ਇੱਦਾਂ ਦੇ ਲੋਕ ਸਾਨੂੰ ਬਹੁਤ ਘੱਟ ਮਿਲਦੇ ਨੇ ਜ਼ਿੰਦਗੀ ਦੇ ਵਿੱਚ, ਅਤੇ ਵੱਧ ਤੋਂ ਵੱਧ ਸਾਡਾ ਬਣਦਾ ਇਹਨਾਂ ਲੋਕਾਂ ਦੇ ਬਾਰੇ ਗੱਲਬਾਤ ਕਰਨਾ, ਉਹਨਾਂ ਦੇ ਜੀਵਨ ਦੇ ਵਿੱਚੋਂ, ਉਹਨਾਂ ਦੇ ਕੀਤੇ ਗਏ ਕਾਰਜਾਂ ਦੇ ਵਿੱਚੋਂ ਕੁਛ ਨਾ ਕੁਛ ਸਿੱਖਣਾ ਅਤੇ ਉਹਨੂੰ ਅਪਣਾਉਣਾ। ਅੱਜ ਦੇ ਦਿਨ ਭਗਤ ਪੂਰਨ ਸਿੰਘ ਦੀ ਬਰਸੀ ਦੇ ਉੱਤੇ ਇਸ ਮਹਾਨ ਸ਼ਖਸੀਅਤ ਨੂੰ ਕੋਟਨ ਕੋਟ ਪ੍ਰਣਾਮ। ਰੇਡੀਓ ਹਾਂਜੀ ਦੇ ਵੱਲੋਂ ਇਹ ਇੱਕ ਉਹਨਾਂ ਦੀ ਜੀਵਨੀ ਦੇ ਉੱਤੇ ਝਾਤ ਮਾਰ ਕੇ ਇੱਕ ਸ਼ਰਧਾਂਜਲੀ।

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਊਗਾ। ਚੜ੍ਹਦੀ ਕਲਾ ਦੇ ਵਿੱਚ ਹੋਊਗੇ। ਅੱਜ 5 ਤਰੀਕ ਆ ਅਗਸਤ ਦਾ ਮਹੀਨਾ, ਅੱਜ ਦਿਨ ਬੁੱਧਵਾਰ ਦਾ, ਅਤੇ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ। ਅੱਜ ਦੇ ਦਿਨ ਤੁਹਾਡੇ ਨਾਲ ਸਾਂਝ ਪਾਈ ਭਗਤ ਪੂਰਨ ਸਿੰਘ ਜੀ ਦੀ ਜੀਵਨੀ ਦੇ ਬਾਰੇ, ਅਤੇ ਕੋਸ਼ਿਸ਼ ਕਰਿਓ ਜਦੋਂ ਬੱਚੇ ਸਕੂਲੋਂ ਆਉਣਗੇ ਤਾਂ ਉਹਨਾਂ ਦੇ ਨਾਲ ਵੀ ਇਹ ਸਾਂਝ ਜ਼ਰੂਰ ਪਾਇਓ। ਅੱਜ ਆਪਾਂ ਇਹ ਪੋਰਸ਼ਨ ਆਪਣੀ ਸੋਸ਼ਲ ਮੀਡੀਆ ਦੇ ਉੱਤੇ ਵੀ ਸ਼ੇਅਰ ਕਰਾਂਗੇ। ਸੋ ਇੱਦਾਂ ਦੀਆਂ ਕਹਾਣੀਆਂ ਜ਼ਰੂਰ ਆਪਣੇ ਬੱਚਿਆਂ ਨੂੰ ਦੱਸਿਆ ਕਰੋ, ਉਹਨਾਂ ਨੂੰ ਪਤਾ ਹੋਵੇ ਕਿ ਕਿਹੜੀਆਂ ਕਿਹੜੀਆਂ ਸ਼ਖਸੀਅਤਾਂ ਦੁਨੀਆਂ ਦੇ ਉੱਤੇ ਹੋਈਆਂ ਨੇ ਅਤੇ ਉਹਨਾਂ ਨੇ ਕੀ ਚੰਗੇ ਕਾਰਜ ਕੀਤੇ ਨੇ, ਅਸਲ ਦੇ ਵਿੱਚ ਇਨਸਾਨ ਦੇ ਹੋਰ ਵੀ ਕਿੰਨੇ ਫਰਜ਼ ਨੇ ਨਿਭਾਉਣ ਵਾਲੇ। ਸੋ ਇੱਦਾਂ ਦਾ ਜ਼ਰੂਰ ਦੱਸਿਆ ਕਰੋ। ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਕਰਵਾ
1: ਜੀ। ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕੋਈ ਸ਼ੱਕ ਨਹੀਂ ਰਣਜੋਤ, ਇਹ ਬੜਾ ਜ਼ਰੂਰੀ ਹੋ ਜਾਂਦਾ ਕਿਉਂਕਿ ਮਹਾਂਪੁਰਸ਼ ਆਪਣੀ ਜਿਹੜੀ ਡੈਫੀਨੇਸ਼ਨ ਹੈ ਕਈ ਵਾਰ ਉਹ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ, ਪਰ ਇਹੋ ਜਿਹੇ ਲੋਕ ਵੀ ਹੈ ਨਾ ਮਹਾਂਪੁਰਸ਼ਾਂ ਤੋਂ ਘੱਟ ਨਹੀਂ। ਮਾਨਾ ਤੇਰੇ ਜਹਾਂ ਕੋ ਨਾ ਹਮ ਗੁਲਜ਼ਾਰ ਕਰ ਸਕੇ, ਕੁਛ ਖਾਰ ਕਰ ਤੁੱਕਰ ਹੀ ਗਏ ਗੁਜ਼ਰੇ ਜਿੱਧਰ ਸੇ ਹਮ। ਕਿਉਂਕਿ ਜਿੰਨਾ ਸਮਾਜ ਦਾ ਤੁਸੀਂ ਜ਼ਹਿਰ ਚੂਸਣਾ ਜਾਂ ਸਮਾਜ ਨੂੰ ਕੋਈ ਸੇਧ ਦੇਣੀ ਆ, ਉਹ ਵੀ ਸਾਦਗੀ ਨਾਲ, ਤਹੱਮਲ ਨਾਲ, ਆਪਣੀ ਜ਼ਿੰਦਗੀ ਇੱਕ ਮਾਡਲ ਜ਼ਿੰਦਗੀ ਜਿਉਣੀ ਅਤੇ ਤਮਾਮ ਉਮਰ ਉਸ ਚੀਜ਼ ਦੇ ਲੇਖੇ ਲਾ ਦੇਣੀ। ਏਕ ਹੀ ਦਾਨਾ ਹੈ ਤਖਲੀਏ ਚਮਨ ਕੋ ਕਾਫੀ, ਮਰਦੇ ਵਾਹਦ ਸੇ ਇਦਾਰੇ ਵੀ ਨਿਕਲ ਆਤੇ ਹੈ। ਕਹਿਣ ਦਾ ਭਾਵ ਇਹੀ ਆ, ਇੱਕ ਜਿਹੜਾ ਬੀਜ ਹੈ ਨਾ, ਇੱਕ ਬੀਜ ਉਹ ਕਈ ਵਾਰ ਬਾਗ ਸਾਰੇ 'ਚ ਫੁੱਲ ਖਿੜਨ ਲਾ ਦਿੰਦਾ, ਕਿਉਂਕਿ ਉਹ ਏਡੀਆਂ ਏਡੀਆਂ ਸੰਸਥਾਵਾਂ ਬਣਦੀਆਂ ਅਤੇ ਉਹਦਾ ਕਦੇ ਸੋਚਿਆ ਨਹੀਂ ਹੁੰਦਾ ਵੀ ਇਸ ਇੱਕ ਬੀਜ ਨਾਲ ਇੰਨਾ ਕੁਛ ਹੋ ਜੂਗਾ। ਹੁਣ ਆਪਾਂ ਜਦੋਂ ਵੇਖਦੇ ਹਾਂ ਸਮਾਜ ਵਿੱਚ ਦੀਨ ਦੁਖੀਆਂ ਨੂੰ, ਖਾਸ ਤੌਰ 'ਤੇ ਉਹਨਾਂ ਲੋਕਾਂ ਨੂੰ ਜਿਹੜੇ ਸਮਾਜ 'ਤੇ ਦੁਤਕਾਰੇ ਹੋਏ ਆ, ਉਹਨਾਂ ਨੂੰ ਗਲ ਲਾਉਣ ਵਾਲੇ ਇਹ ਲੋਕ ਨੇ ਜਿਨ੍ਹਾਂ ਨੇ ਕੁਛ ਕਰ ਦਿਖਾਇਆ ਅਤੇ ਸਾਡੀ ਜ਼ਿੰਦਗੀ 'ਚ ਵੀ ਚਾਨਣ ਭਰਨ ਦੀ ਕੋਸ਼ਿਸ਼ ਕੀਤੀ ਵੀ ਭਾਈ ਬਹੁਤ ਔਖਾ ਜੀ, ਬੜਾ ਔਖਾ, ਇਹ ਕੰਮ ਨਹੀਂ ਹੁੰਦੇ ਹੁੰਦੇ, ਇੱਦਾਂ ਇੱਦਾਂ ਨਹੀਂ ਹੁੰਦੇ ਹੁੰਦੇ, ਇੱਦਾਂ ਸਾਰੀ ਦੁਨੀਆ ਹੀ ਕਹਿੰਦੀ ਆ, ਪਰ ਜਿਹੜੇ ਕਰਕੇ ਦਿਖਾਉਂਦੇ ਆਪ ਰੋਲ ਮਾਡਲ ਬਣਦੇ ਉਹ ਬੜੇ ਘੱਟ ਨੇ।
0: ਸਹੀ ਗੱਲ ਹੈ। ਆਪਾਂ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਵੀ ਜਿੱਦਾਂ ਬਹੁਤ ਸਾਰੇ, ਚਲੋ ਜਿਹੜੇ ਦਰਬਾਰ ਸਾਹਿਬ 'ਤੇ ਸਾਰੇ ਹੀ ਜਾਂਦੇ ਆ ਦਰਸ਼ਨ ਦੇ ਦਾਰੇ ਕਰਨ, ਅਤੇ ਜਿਹੜੇ ਜਿਹੜੇ ਵੀ ਉਹਨਾਂ ਸਮਿਆਂ ਦੇ ਵਿੱਚ ਗਏ ਆ, ਉਦੋਂ ਜਦੋਂ ਆਪਾਂ ਗੇਟ ਤੋਂ ਐਂਟਰ ਹੋਈਦਾ ਸੀ ਨਾ, ਤਾਂ ਉੱਥੇ ਇਹਨਾਂ ਦਾ ਟੇਬਲ ਲੱਗਾ ਹੁੰਦਾ ਸੀ, ਉੱਥੇ ਉਹ ਪਰਚੇ ਵੰਡਦੇ ਹੁੰਦੇ ਸੀ। ਅਤੇ ਮਤਲਬ ਤੁਹਾਡੇ ਲਈ ਇਹ ਚੀਜ਼ ਜਿੱਦਾਂ ਹੁਣ ਆਪਾਂ ਜਿਹੜੇ ਤਰੀਕੇ ਦੇ ਨਾਲ ਆਪਾਂ ਜਾਣਦੇ ਹਾਂ ਜਾਂ ਜਿੰਨਾ ਕੁ ਸਾਨੂੰ ਹੁਣ ਪਤਾ ਵਾ, ਅਤੇ ਜੋ ਅੱਜ ਕੱਲ੍ਹ ਦਾ ਇੱਕ ਤੌਰ ਤਰੀਕਾ ਵਾ ਵੀ ਇੱਦਾਂ ਦੇ ਲੋਕ ਕਿੱਦਾਂ ਦੇ ਹੁੰਦੇ ਆ, ਜਿਹੜੇ ਲੋਕਾਈ ਦੀ ਗੱਲ ਕਰਦੇ ਆ, ਜਿਹੜੇ ਲੋਕਾਂ ਨੂੰ ਧਰਮ ਕਰਮ ਦੀਆਂ ਗੱਲਾਂ ਦੱਸਦੇ ਆ, ਉਹ ਅੱਜ ਸਾਡੀ ਡੈਫੀਨੇਸ਼ਨ ਬਦਲ ਗਈ ਹੈ। ਪਰ ਉਸ ਸਮੇਂ ਜੋ ਮੈਂ ਨਿੱਕੇ ਹੁੰਦਿਆਂ ਮੈਂ ਵੇਖਿਆ, ਇੱਕ ਹੱਥ ਦੇ ਵਿੱਚ ਉਹਨਾਂ ਦੇ ਜਿਹੜੀ ਬਾਟੇ ਦੀ ਆਪਾਂ ਗੱਲ ਕਰਦੇ ਹਾਂ, ਫਿਲਮ 'ਚ ਵੀ ਵੇਖਿਆ ਹੋਊਗਾ, ਅਤੇ ਉਸ ਬਾਟੇ ਵਿੱਚ ਉਹਨਾਂ ਨੇ ਇੱਧਰ ਉੱਧਰ ਤੁਰਦੇ ਫਿਰਦੇ, ਕੋਈ ਕਿਸੇ ਪ੍ਰਸ਼ਾਦ ਦਾ, ਕੋਈ ਡੂਨੇ ਦਾ, ਕੋਈ ਕਿਸੇ ਕੋਈ ਤੀਲਾ ਕਿਣਕਾ, ਉਹ ਚੁੱਕ ਚੁੱਕ ਕੇ ਅਤੇ ਉਹਦੇ ਵਿੱਚ ਪਾਈ ਜਾਣਾ। ਤੁਹਾਡੇ ਆਸ ਪਾਸ ਹੀ ਲਾਗੇ ਬੰਨੇ ਹੀ ਉਹ ਇੱਕ ਸਧਾਰਨ ਜਿਹਾ ਇੱਕ ਬੰਦਾ ਜਿਹਨੇ ਚੋਲਾ ਪਾਇਆ, ਸਿਰ ਦੇ ਉੱਤੇ ਸਾਫਾ ਬੱਧਿਆ, ਉਹ ਵੀ ਕੋਈ ਬਹੁਤ ਮਤਲਬ ਵਾਜੰਗੂ ਨਹੀਂ ਵੀ ਬੜਾ ਲਿੰਬਿਆ ਪੋਚਿਆ ਅਤੇ ਬੜਾ ਮਤਲਬ ਟੌਰ ਦੇ ਨਾਲ ਸ਼ੀਸ਼ੇ ਅੱਗੇ ਖਲੋ ਕੇ ਬੱਧਾ ਹੋ,
1: ਚਿੱਟੇ ਕੱਪੜੇ ਹੈ ਨਾ, ਟੋਕਰਾ ਰੱਖਿਆ ਅਤੇ ਵਿੱਚ ਸੰਗਮਰਮਰ ਦੀ ਬੱਟੀ ਰੱਖੀ ਅਤੇ ਚਿਣ ਚਿਣ ਨੋਟ ਲਾਏ ਹੋਏ, ਉਹ ਹੋਰ ਨੇ
0: ਉਹ ਤੁਹਾਨੂੰ ਮਤਲਬ ਉਹ ਬੰਦੇ ਤੁਹਾਨੂੰ ਵੇਖ ਕੇ ਪਤਾ ਲੱਗਦਾ ਸੀ ਵੀ ਮਿਹਨਤ ਵਾਲੇ ਬੰਦੇ ਨੇ, ਇਹ ਸਾਰੀ ਦਿਹਾੜੀ ਇੱਥੇ, ਫਿਰ ਉਹਨਾਂ ਨੇ ਕੋਈ ਮਤਲਬ ਕਿਸੇ ਕਿਸੇ ਆਪਣੇ ਹੱਥੀਂ ਉਹਨਾਂ ਨੇ ਜਾ ਕੇ ਆਪਾਂ ਉੱਥੇ ਖਲੋ ਜਾਣਾ। ਸਾਡੀ ਡਿਊਟੀ ਇਹ ਹੁੰਦੀ ਸੀ ਵੀ ਤੁਸੀਂ ਜਾ ਕੇ ਪਰਚੇ ਲੈ ਕੇ ਆਓ ਅਤੇ ਤੁਸੀਂ ਅੱਜ ਆਪਾਂ ਵਾਪਸ ਦੇ ਕੇ ਆਉਣੇ, ਉਹ ਤੋਂ ਪਹਿਲਾਂ ਪਹਿਲਾਂ ਪੜ੍ਹ ਲਓ।
1: ਤੁਸੀਂ ਇਹ ਦੇਖੋ ਉਹਨਾਂ ਪਰਚਿਆਂ ਦਾ ਜਿਹੜਾ ਕੰਟੈਂਟ ਸੀ, ਕਿਆ ਜ਼ਬਰਦਸਤ ਕੰਟੈਂਟ, ਵਾਤਾਵਰਣ ਸਾਂਭ ਸੰਭਾਲ ਹੈ ਨਾ, ਦਰੱਖਤਾਂ ਦੀ ਸਾਂਭ ਸੰਭਾਲ, ਕੀ ਸ਼ਿਕਾਗੋ ਯੂਰਪ ਸਵਿਟਜ਼ਰਲੈਂਡ ਤੋਂ ਲੈ ਕੇ ਹੈ ਨਾ, ਹਰ ਚੀਜ਼ ਉਹਦੇ 'ਚ, ਕਾਗਜ਼ ਕਿਵੇਂ ਬਣਦਾ, ਕਾਗਜ਼ ਦੀ ਸਾਂਭ ਸੰਭਾਲ ਕਿਵੇਂ ਕਰਨੀ ਆ, ਪਲਾਸਟਿਕ ਕਿਵੇਂ ਬਣਦਾ, ਇਹਦੀ ਸਾਂਭ ਸੰਭਾਲ ਕਿਵੇਂ ਕਰਨੀ ਆ, ਹੈ ਨਾ, ਇਕੱਲੀ ਇਕੱਲੀ ਚੀਜ਼ ਸਾਇੰਟਿਫਿਕ ਵੇ ਨਾਲ ਵੀ ਅਤੇ ਦੀਨ ਦੁਨਿਆਵੀ ਪੱਧਰ 'ਤੇ ਵੀ।
0: ਹੁਣ ਸਮਝ 'ਚ ਆਉਂਦਾ ਵੀ ਉਹ ਕੀ ਵਿਜ਼ਨ ਸੀ, ਉਦੋਂ ਤਾਂ ਸਿਰਫ ਇਸ ਕਰਕੇ ਪੜ੍ਹ ਲਈਦਾ ਸੀ ਕਿਉਂਕਿ ਮਾਂ ਪਿਓ ਕਹਿੰਦੇ ਸੀ,
1: ਜਾਂ ਬੱਸ 'ਚ ਮਿਲਦਾ ਸੀ,
0: ਹੈ ਨਾ,
1: ਟਾਈਮ ਆ,
0: ਹਾਂ, ਅਤੇ ਉਹ ਆਪੇ ਹੀ ਵੰਡ ਰਹੇ ਹੁੰਦੇ ਸੀ ਉਹ,
1: ਹਾਂ,
0: ਹੈ ਨਾ, ਉਹਨਾਂ ਆਪੇ ਜੇ ਕੋਈ ਨਹੀਂ ਵੀ ਗਾਂਹ ਆ ਰਿਹਾ ਤਾਂ ਉਹਨਾਂ ਨੇ ਆਪ ਫੜ ਕੇ ਪਰਚਾ ਗਾਂਹ ਆ ਜਾਣਾ, ਹਾਂ ਪੁੱਤ ਹਾਲੇ ਅਗਲੀ ਵਾਰੀ ਪੜ੍ਹ ਕੇ ਅਤੇ ਲੈ ਕੇ ਆਈ, ਉਹਨਾਂ ਕਹਿਣਾ ਵੀ ਫਿਰ ਇੱਥੇ ਦੇ ਕੇ ਜਾਣਾ ਹੀ, ਇਹ ਹੋਰ ਕਿਸੇ ਨੂੰ ਆਪਾਂ ਦੇਣਾ। ਵੈਸੇ ਬੋਲਦੇ ਬਹੁਤ ਘੱਟ ਸੀ, ਪਰ ਮਤਲਬ ਮੈਂ ਹੁਣ ਕਈ ਵਾਰੀ ਇੱਦਾਂ ਸੋਚਦਾ ਵੀ ਸ਼ਾਇਦ ਆਪਾਂ ਇੱਦਾਂ ਦੀਆਂ ਸ਼ਖਸੀਅਤਾਂ ਨੂੰ ਵੇਖਿਆ ਵਾ, ਇਸੇ ਵਜ੍ਹਾ ਕਰਕੇ ਮੈਨੂੰ ਕਈ ਵਾਰੀ ਲੱਗਦਾ ਵੀ ਹੋਰ ਕੋਈ ਜਿਹੜਾ ਵਾ ਉਹਨੂੰ ਗ੍ਰਾਫ 'ਤੇ ਪੂਰਾ ਨਹੀਂ ਉਤਰਦਾ,
1: ਰੈਫਰੈਂਸ,
0: ਕਿਉਂਕਿ ਆਪਾਂ ਉਹ ਜੀਵਨ ਜਾਂਚ ਵੇਖੀ ਉਹਨਾਂ ਦੀ ਵੀ ਉਹ ਕਿੱਦਾਂ, ਉਹਨਾਂ ਨੂੰ ਕੋਈ ਕਿਸੇ ਕਿਸਮ ਦਾ ਕੋਈ ਉਹ ਨਹੀਂ ਵੀ ਮੈਂ ਬਹੁਤ ਲੀੜੇ ਕੱਪੜੇ ਦਾ ਧਿਆਨ ਰੱਖਣਾ ਵਾ ਜਾਂ ਆਪਣੇ ਆਪ ਨੂੰ ਕਿੱਦਾਂ ਪ੍ਰਜੈਂਟ ਕਰਨਾ ਵਾ ਜਾਂ ਮੇਰੇ ਲਾਗੇ ਪੰਜ ਸੱਤ ਜਿਹੜੇ ਚਾਰ ਚੁਫੇਰੇ ਖੜ੍ਹੇ ਹੀ ਰਹਿਣ ਜਾਂ ਮੈਨੂੰ ਮੱਥਾ ਮੁੱਥੇ ਟੇਕੀ ਜਾਣ ਮਤਲਬ ਕੋਈ ਇੱਦਾਂ ਦਾ ਨਹੀਂ ਅਸਲ 'ਚ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਲੋਕ ਕਹਿ ਦਿੰਦੇ ਨਾ ਜਾਂ ਜਿਹੜੀਆਂ ਪਰਸਨੈਲਿਟੀ ਵੱਡੀਆਂ ਨੇ ਜਿਨ੍ਹਾਂ ਨੂੰ ਜਾਣਦੇ ਆ ਅਤੇ ਉਹ ਕਹਿ ਦਿੰਦੇ ਆ ਵੀ ਸਾਨੂੰ ਲੋਕ ਤੰਗ ਬਹੁਤ ਕਰਦੇ ਆ ਨਾ ਫੋਟੋਆਂ ਨਹੀਂ ਖਿਚਾਉਣੋਂ ਹਟਦੇ ਐਵੇਂ ਤੂੰਬੇ ਤੋੜੀ ਜਾਂਦੇ ਆ ਅਤੇ ਇਸ ਕਰਕੇ ਸਾਨੂੰ ਥੋੜ੍ਹਾ ਜਿਹਾ ਇੱਦਾਂ ਰਹਿਣਾ ਪੈਂਦਾ ਪਰ ਮੈਨੂੰ ਇਹ ਲੱਗਦਾ ਵੀ ਜਦੋਂ ਤੁਸੀਂ ਬਿਲਕੁਲ ਹੀ ਸਾਦੇ ਰਹਿੰਦੇ ਹੋ ਤਾਂ ਫਿਰ ਲੋਕਾਂ ਦੀ ਵੀ ਖਿੱਚ ਨਹੀਂ ਰਹਿੰਦੀ ਤੁਹਾਡੇ ਉੱਤੇ
1: ਉੱਦਾਂ ਦੇ ਲੋਕ ਹੋ ਜਾਂਦੇ ਆਮ ਦੀਨ ਦੁਨੀਆ ਨਾ ਮਿਲਣ ਵਰਤਣ ਹੈ ਨਾ ਆਪਾਂ ਪਹਿਰਾਵੇ ਤੋਂ ਹੀ ਫਰਕ ਪਾਉਂਦੇ ਹਾਂ ਨਾ ਦੂਜੇ ਨਾਲੋਂ ਵੀ ਯਾਰ ਇਹ ਬੜਾ ਸੂਟੜ ਬੂਟੜ ਜਿਹਾ ਬੰਦਾ ਤੇ ਹੈ ਨਾ ਬੜੇ ਲਿਸ਼ਕਵੇਂ ਬੂਟ ਪਾਏ ਹੋਏ ਆ ਵੀ ਆਪਣੀ ਟਾਈਪ ਦਾ ਬੰਦਾ ਨਹੀਂ ਹੈਗਾ ਜਾਂ ਉਹੋ ਜਿਹੇ ਨਾਲ ਜ਼ਿਆਦਾ ਖੁਸ਼ ਰਹਿੰਦੇ ਆ ਕੋਈ ਲੈਵਿਸ਼ ਪਾਰਟੀ ਦੇ ਵਿੱਚ ਕੋਈ ਅੱਗੇ ਸੱਤਿਆਗ੍ਰਹਿ ਵੇਲੇ ਦੀ ਹੈ ਨਾ ਗੱਲਾਂ ਸੁਣਾਉਂਦੇ ਹੁੰਦੇ ਉਹ ਨੰਗ ਤੜੰਗਾ ਬੰਦਾ ਚਲਿਆ ਗਿਆ ਅਤੇ ਉਹਨੂੰ ਅੰਗਰੇਜ਼ ਗੋਰਾ ਹੈ ਨਾ ਦੂਜੇ ਨੂੰ ਕਹਿੰਦਾ ਕਹਿੰਦਾ ਵੀ ਇਹ ਯਾਰ ਇਹਨਾਂ ਨੂੰ ਚੱਜ ਨਹੀਂ ਹੈ ਵੀ ਨੰਗ ਤੜੰਗੇ ਫਿਰਦੇ ਆ ਇਹ ਹੈ ਨਾ ਵੀ ਪਾਈ ਹੈ ਨਾ ਅਤੇ ਉਹ ਕਹਿੰਦਾ ਬੰਦੇ ਨੂੰ ਪੁੱਛਿਆ ਵੀ ਤੂੰ ਐਂ ਕਹਤੇ ਨੰਗ ਤੜੰਗਾ ਫਿਰੀ ਜਾਂਦਾ ਹੈ ਨਾ ਪਾ ਕੇ ਇੱਕ ਲੰਗੋਟ ਉਹ ਕਹਿੰਦਾ ਮੇਰੇ ਹਿੱਸੇ ਦੇ ਕੱਪੜੇ ਇਹਨੇ ਪਾਏ ਹੋਏ ਲੁੱਟ ਕੇ ਤੈਂ ਖਾਧਾ ਮੈਨੂੰ
0: ਇਹੋ ਹੀ ਸਹੀ ਗੱਲ
1: ਹੈ ਨਾ ਜੋ ਸਮਾਜ ਇਹ ਉਹ ਲੋਕ ਨੇ ਵੈਸੇ ਤਾਂ ਇਹਨਾਂ ਨੇ ਸਾਦਗੀ ਪ੍ਰਣਿਆਈ ਅਤੇ ਸਾਦਾ ਜੀਵਨ ਜਿਉਂ ਕੇ ਦੱਸਿਆ ਵੀ ਭਾਈ ਇੱਦਾਂ ਵੀ ਜ਼ਿੰਦਗੀ ਜੀਵੀ ਜਾ ਸਕਦੀ ਆ ਪਲਕਾ ਭਰੋਸਾ ਨਹੀਂ ਸਮਾਨ ਸੌ ਬਰਸ ਕਾ ਆਪਾਂ ਬੇਲੋੜਾ ਬਹੁਤ ਕੁਛ ਧਨ ਦੌਲਤ ਬੰਦਾ ਇਕੱਠੇ ਕਰੀ ਜਾਂਦਾ ਲੋੜਾਂ ਦੇ ਨਾਂ 'ਤੇ ਕਹਿ ਲਓ ਜਾਂ ਇਹ ਕਹਿ ਲਓ ਬੱਚਿਆਂ ਦੀਆਂ ਲੋੜਾਂ ਨੇ ਜੀ ਇਹਦੀਆਂ ਲੋੜਾਂ ਨੇ ਉਹਦੀਆਂ ਲੋੜਾਂ ਨੇ ਫੈਮਿਲੀ ਦੀਆਂ ਨੇ ਪਰ ਅਸਲ 'ਚ ਜਦੋਂ ਧਿਆਨ ਨਾਲ ਸੋਚੀਏ ਤਾਂ ਰੋਟੀ ਕੱਪੜਾ ਮਕਾਨ ਦਾ ਇੱਕ ਸਾਦਗੀ 'ਚ ਵੀ ਹੈਗਾ ਥਮਲ ਜਿਹਾ ਅਤੇ ਇੱਕ ਉਹ ਵੀ ਆ ਜਿਹਨਾਂ ਦੇ ਮਹਿਲ ਵੀ ਨਹੀਂ ਰੱਜਦੇ ਅਜੇ
0: ਇੱਕ ਹੋਰ ਵੀ ਚੀਜ਼ ਹੈ ਨਾ ਵੇਖੋ ਤੁਸੀਂ ਜਿਹੜੀਆਂ ਇੱਦਾਂ ਦੀਆਂ ਵੱਡੀਆਂ ਸ਼ਖਸੀਅਤਾਂ ਨੇ ਜਾਂ ਫਿਰ ਉਹ ਲੋਕ ਜਿਹਨਾਂ ਨੂੰ ਦੁਨੀਆ ਫੋਲੋ ਕਰਦੀ ਹੈ ਜਿਹਨਾਂ ਦੀ ਘਾਲਣਾ ਵਾ ਚਾਹੇ ਉਹ ਕਿਸੇ ਵੀ ਫੀਲਡ ਦੇ ਵਿੱਚ ਹੋਣ ਅਤੇ ਉਹਨਾਂ ਨੂੰ ਫਿਰ ਲੋਕ ਹਰ ਇੱਕ ਤਰ੍ਹਾਂ ਦੇ ਨਾਲ ਫੋਲੋ ਕਰਦੇ ਉਹਨਾਂ ਦੇ ਜੀਵਨ ਤੋਂ ਉਹਨਾਂ ਦੇ ਲਾਉਣ ਪਾਉਣ ਤੋਂ ਹਰ ਇੱਕ ਚੀਜ਼ ਅਤੇ ਇਸ ਕਰਕੇ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਵੀ ਉਹ ਲੋਕ ਸਾਦੇ ਰਹਿਣ ਪਰ ਸਾਡੇ ਹੁਣ ਉਲਟ ਤੁਰ ਪਿਆ ਕੰਮ ਸਾਡੇ ਤੋਂ ਹੁਣ ਬਾਬੇ ਅਤੇ ਸਾਡੇ ਹੁਣ ਸਟਾਰ ਮਤਲਬ ਇੰਨੇ ਕੁ ਮਹਿੰਗੇ ਹੋ ਗਏ ਨੇ ਕਿ ਉਹ ਲੋਕਾਂ ਨੂੰ ਤੰਗ ਕਰ ਰਹੇ ਨੇ ਇਹ ਇੱਦਾਂ ਦੇ ਲੋਕ ਹੀ ਜਿਹੜੇ ਸਾਨੂੰ ਜਾਂ ਫਿਰ ਸਾਨੂੰ ਤਾਂ ਨਹੀਂ ਆਪਾਂ ਕਹੀਏ ਅਸੀਂ ਤਾਂ ਉਹ ਤੋਂ ਬਾਅਦ 'ਚ ਆ ਗਏ ਸਾਡੇ ਮਾਂ ਪਿਓ ਨੂੰ ਇਹਨਾਂ ਨੇ ਕਿੰਨੇ ਸੌਖੇ ਰੱਖਿਆ ਕਿੰਨੀ ਸਾਦਗੀ ਦਿੱਤੀ ਉਹਨਾਂ ਨੇ
1: ਉਹ ਹਾਈਕੂ ਨਹੀਂ ਸੀ ਕਹਿੰਦਾ ਮਾਇਆ ਮੋਹਣੀ ਇਹ ਤੋਂ ਬਚੋ ਕਹਿ ਕੇ ਬਾਬਾ ਜਾ ਚੜਿਆ ਫਿਰ ਲੈਂਡ ਕਰੂਜ਼ਰ ਤੇ
0: ਇਹੋ ਸੱਚ ਹੈ ਅੱਜ ਕੱਲ੍ਹ ਹੈ ਨਾ ਅਤੇ ਹਰ ਇੱਕ ਦੀ ਫਿਰ ਦੌੜ ਇਹੋ ਰਹਿੰਦੀ ਹੈ ਵੀ ਸ਼ਾਇਦ ਆਹ ਮੈਂ ਅਚੀਵ ਕਰਨਾ ਕਿਉਂਕਿ ਉਹ ਕਿੰਨਾ ਪਾਠ ਕਰਦੇ ਨੇ ਕਿੰਨੇ ਚੰਗੇ ਕਰਮ ਕਰਦੇ ਨੇ ਇਹ ਤਾਂ ਕੋਈ ਨਹੀਂ ਵੇਖ ਪਾਉਂਦਾ ਪਰ ਇੰਨਾ ਜ਼ਰੂਰ ਕੋਈ ਵੇਖ ਲੈਂਦਾ ਵੀ ਇਹ ਕਿਹੜੀ ਗੱਡੀ 'ਤੇ ਆਇਆ ਸੀ ਇਹਦੇ ਅੱਗੇ ਪਿੱਛੇ ਕਿੰਨੇ ਗਨਮੈਨ ਨੇ ਇੰਨੇ ਲੀੜੇ ਕੱਪੜੇ ਕਿੱਦਾਂ ਦੇ ਪਾਏ ਇਹਨੇ ਜੁੱਤੀ ਕਿਹੜੇ ਬ੍ਰਾਂਡ ਦੀ ਪਾਈ ਇਹ ਚੀਜ਼ਾਂ 'ਤੇ ਬੰਦਾ ਝੱਟ ਗ੍ਰਹਿਣ ਕਰ ਲੈਂਦਾ ਨਾ
1: ਉਹ ਜਿਹੜੇ ਚਿਮਟੇ ਢੋਲਕੀਆਂ ਵੱਜਦੇ ਆ ਉਹਨਾਂ ਦਾ ਰਿਦਮ ਆ ਪੂਰਾ ਜਿਵੇਂ ਹੁੰਦਾ ਨਾ ਬਾਲੀਵੁੱਡ ਵਾਲਿਆਂ ਦਾ ਵੀ ਇੱਕੋ ਟਾਈਮ 'ਤੇ ਚਿਮਟੇ ਉੱਤੇ ਨਹੀਂ ਜਾਣਗੇ ਇੱਕੋ ਟਾਈਮ 'ਤੇ ਥੱਲੇ ਨੂੰ ਆਉਣਗੇ ਸਭ ਦੇ ਉਹ ਪੂਰਾ ਸਿਸਟਮ ਤਾਣਾ ਬਾਣਾ ਕ੍ਰੀਏਟ ਕੀਤਾ ਜਾਂਦਾ ਹੈ ਨਾ ਬੂਫਰਾਂ ਵਾਲੇ ਸਪੀਕਰ ਲਾਏ ਜਾਂਦੇ ਆ ਉਹਦੀ ਫਿਰ ਗੂੰਜ ਪੈਂਦੀ ਆ ਕਿਹੜੀ ਗੱਲ 'ਤੇ ਪੂਰਾ ਜ਼ੋਰ ਦੇਣਾ ਉਹਦੇ ਫਿਰ ਲਾਈਵ ਟੈਲੀਕਾਸਟ ਕੀਤੇ ਜਾਂਦੇ ਆ ਇਸ ਬਹਾਨੇ ਕਿ ਵੀ ਇਹ ਜੀ ਸਾਰੀ ਦੀਨ ਦੁਨੀਆ ਤੱਕ ਗੱਲ ਪਹੁੰਚਣੀ ਚਾਹੀਦੀ ਆ ਹੈ ਨਾ
0: ਉਹ ਜੋ ਕਿ ਸਮੇਂ ਦੇ ਹਾਣ ਦੀ ਚਾਹੀਦੀ ਹੈ
1: ਹਾਂ ਫਿਰ ਉੱਦਾਂ ਦੀਆਂ ਚੀਜ਼ਾਂ ਘਾੜਤਾਂ ਘੜੀਆਂ ਜਾਂਦੀਆਂ ਕਈ ਚੀਜ਼ਾਂ ਚਲੋ ਜ਼ਰੂਰਤ 'ਚੋਂ ਵੀ ਨਿਕਲਦੀਆਂ ਨੇ ਉਹ ਕਿਸੇ ਲੈਵਲ ਤੱਕ ਗੱਲ ਸਹੀ ਵੀ ਹੋ ਸਕਦੀ ਹੈ ਪਰ ਦੇਖਿਆ ਇਹ ਜਾ ਰਿਹਾ ਵੀ ਦਿਖਾਵਾ ਜ਼ਿਆਦਾ ਵਧਿਆ ਹੋਇਆ ਹੁਣ ਤੁਸੀਂ ਦੇਖੋਗੇ ਰੀਲਾਂ ਜਿਹੜੀਆਂ ਫੇਸਬੁੱਕਾਂ 'ਤੇ ਇੰਸਟਾਗ੍ਰਾਮ 'ਤੇ ਉਹੋ ਜਿਹੇ ਬਾਬਿਆਂ ਦੀਆਂ ਉਹਨਾਂ ਦੇ ਚੁਟਕਲੇ ਜ਼ਿਆਦਾ ਚੱਲਦੇ ਆ ਅਤੇ
0: ਹਾਂਜੀ
1: ਅਕਲ ਦੀਆਂ ਗੱਲਾਂ ਜਾਂ ਕੋਈ ਸਿਆਣਪ ਵਾਲੀ ਗੱਲ ਆ ਜਾਂ ਉਹ ਘੱਟ ਚੱਲਦੀ ਆ
0: ਉਹ ਤਾਂ ਪਤਾ ਨਹੀਂ ਚਲੋ ਉਹ ਕਰਦੇ ਵੀ ਹੋਣਗੇ ਪਰ ਆਪਾਂ ਜ਼ਿਆਦਾ ਉਹ ਘੁਮਾਉਂਦੇ ਆ ਨਾ ਜਿਹੜੀ
1: ਜਾਂ ਕਹਿ ਲਓ ਜਿਹੜੀ ਇੱਕ ਦੇਖ ਲਈ ਤਾਂ ਮੁੜ ਕੇ ਤਾਂ ਫਿਰ ਫੇਸਬੁੱਕ ਇੰਸਟਾ ਨੇ ਤੁਹਾਨੂੰ ਘੇਰਾ ਪਾ ਲੈਣਾ ਉਹਨੇ ਕਹਿੰਦੇ ਨਾਲ ਦੀਆਂ ਪੰਜ ਆ ਗਈਆਂ
0: ਹੋਰ ਹੈਗੀਆਂ ਮੇਰੇ ਕੋਲ ਦਵਾਂ
1: ਕਹਿੰਦਾ ਅਮਲੀਆ ਤੂੰ ਇੱਥੇ ਬੈਠਾ ਦੁਨੀਆ ਚੰਨ 'ਤੇ ਪਹੁੰਚ ਗਈ ਕਹਿੰਦਾ ਮੈਨੂੰ ਪੰਜ ਚਾਰ ਰੀਲਾਂ ਦੇਖ ਲੈਣ ਤਾਂ ਚੱਲਿਆ ਮੈਂ ਵੀ ਚੰਨ 'ਤੇ
0: ਸੋ ਇੱਕ ਵਾਰੀ ਫਿਰ ਤੋਂ ਸਾਨੂੰ ਇੱਕ ਵਾਰੀ ਯਾਦ ਕਰ ਲੈਣਾ ਚਾਹੀਦਾ ਕਿ ਕਿਹੜੇ ਕਿਹੜੇ ਲੋਕ ਅਤੇ ਕਿੱਦਾਂ ਕਿੱਦਾਂ ਦੀ ਉਹ ਘਾਲਣਾ ਘਾਲ ਕੇ ਗਏ ਆ ਅਤੇ ਕੋਈ ਪਤਾ ਨਹੀਂ ਕਿਹਨੂੰ ਕਿਹੜੇ ਵੇਲੇ ਕਿੱਥੇ ਉਹ ਚਿਣਗ ਲੱਗ ਜਾਣੀ ਹੈ ਸੋ ਇਸ ਕਰਕੇ ਸਾਨੂੰ ਇਹਨਾਂ ਸ਼ਖਸੀਅਤਾਂ ਦੇ ਬਾਰੇ ਹਮੇਸ਼ਾ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਗੱਲ ਕਰਦੇ ਰਹਿਣਾ ਚਾਹੀਦਾ ਇਹ ਵੀ ਬੜਾ ਫਰਕ ਪੈ ਗਿਆ ਕਿ ਆਪਾਂ ਸਿਰਫ ਯਾਦ ਵੀ ਬਹੁਤਾ ਜਾਂ ਫਿਰ ਫੋਲੋ ਵੀ ਬਹੁਤਾ ਉਹਨਾਂ ਨੂੰ ਹੀ ਕਰਨ ਲੱਗ ਪਏ ਜਿਨ੍ਹਾਂ ਦੀਆਂ ਪ੍ਰਮੋਸ਼ਨਾਂ ਜ਼ਿਆਦਾ ਨੇ
1: ਜੋ ਦਿਖਤਾ ਹੈ ਵਹੀ ਬਿਕਤਾ ਹੈ
0: ਬਿਲਕੁਲ ਸੋ ਇਹ ਸਨ ਸਰਦਾਰ ਭਗਤ ਪੂਰਨ ਸਿੰਘ ਜੀ ਜਿਨ੍ਹਾਂ ਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਸਾਂ, ਜਿਨ੍ਹਾਂ ਦੇ ਜੀਵਨ ਦੇ ਉੱਤੇ, ਕਿਉਂਕਿ ਅੱਜ ਦੇ ਦਿਨ ਇਹਨਾਂ ਦੀ ਬਰਸੀ ਹੈ। ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਜ ਦੇ ਵਿਸ਼ੇ ਵੱਲ ਨੂੰ ਵੀ ਵੱਧਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਅਗਲੇ ਸੈਗਮੈਂਟ ਦੇ ਵਿੱਚ ਤੁਸੀਂ ਵੀ ਜ਼ਰੂਰ ਹਿੱਸੇਦਾਰੀ ਪਾਇਓ, ਕਿਉਂਕਿ ਅੱਜ ਦਾ ਸਾਡਾ ਵਿਸ਼ਾ ਵੀ ਤੁਹਾਡੇ ਸਾਰਿਆਂ ਦੇ ਨਾਲ ਕਿਤੇ ਨਾ ਕਿਤੇ ਜਾ ਕੇ ਜ਼ਰੂਰ ਜੁੜਦਾ। ਬਹੁਤ ਤੰਗੀ ਪਰੇਸ਼ਾਨੀ ਸਾਨੂੰ ਇਸ ਵਿਸ਼ੇ ਦੇ ਕਰਕੇ, ਸਾਨੂੰ ਜਿਹੜੀਆਂ ਮੁਸ਼ਕਲਾਂ ਸਾਨੂੰ ਝੱਲਣੀਆਂ ਪੈਂਦੀਆਂ ਅਤੇ ਵਾਰ ਵਾਰ ਇਸ ਵਿਸ਼ੇ ਦੇ ਉੱਤੇ ਗੱਲਬਾਤ ਹੁੰਦੀ ਵੀ ਰਹਿੰਦੀ ਹੈ, ਪਰ ਹਾਲੇ ਤੱਕ ਆਸਟ੍ਰੇਲੀਆ ਵਾਲਿਆਂ ਨੇ, ਸਰਕਾਰ ਨੇ ਲਾਈ ਕਿਸੇ ਪਾਸੇ ਨਹੀਂ ਆ, ਅਤੇ ਇਸ ਕਰਕੇ ਅੱਜ ਫਿਰ ਹਿਲਜੁਲ ਜੀ ਹੋਈ ਆ ਅਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਆਪਾਂ ਜਿਹੜੀ ਫਿਰ ਕਰ ਲਵਾਂਗੇ। ਹਿਲਜੁਲ ਹਾਲੇ ਸਿਰਫ ਹਿਲਜੁਲ ਤੱਕ ਹੀ ਆ, ਵੈਸੇ ਆਪਾਂ ਤੁਹਾਨੂੰ ਇੰਨਾ ਕੁ ਦੱਸ ਦਈਏ ਅਤੇ ਬਾਕੀ ਤੁਹਾਨੂੰ ਡਾਕਟਰ ਸਾਹਿਬ ਦੱਸ ਦਿੰਦੇ ਨੇ ਕੀ ਅਪਡੇਟ ਹੈ ਭਾਈ
1: ਜੀ। ਮਕਸਦ ਸਾਡਾ ਕਦੇ ਵੀ ਕਿਸੇ ਕਿਸਮ ਦਾ ਪੈਨਿਕ ਕ੍ਰੀਏਟ ਕਰਨਾ ਨਹੀਂ ਹੁੰਦਾ, ਪਰ ਕੁਛ ਕੁ ਕਨਸੋਆਂ ਆਈਆਂ ਨੇ। ਡਿਪਾਰਟਮੈਂਟ ਆਫ ਹੋਮ ਅਫੇਅਰਸ ਆ ਟੋਨੀ ਬਰਕ, ਉਹਨਾਂ ਨੇ ਅੱਜ ਜਾਣੀ ਬੁੱਧਵਾਰ ਦੇ ਦਿਨ ਉਹਨਾਂ ਨੇ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਆਪਣੇ ਬਿਆਨ ਦੇਣੇ ਸੀ, ਐਕਸਪਲੇਨੇਸ਼ਨ ਦੇਣੀ ਸੀ ਕਿ ਸਰਕਾਰ ਦਾ ਜਿਹੜਾ ਮਾਈਗ੍ਰੈਂਟਸ ਨੇ ਵੀਜ਼ਾ ਸਿਸਟਮ ਆ ਉਹਦੇ ਵਿੱਚ ਕਿਸ ਕਿਸਮ ਦਾ ਰਵੱਈਆ ਰਹੂਗਾ ਆਉਣ ਵਾਲੇ ਸਮਿਆਂ 'ਚ। ਪਹਿਲਾਂ ਤਾਂ ਸਰਕਾਰ ਵਾਰ ਵਾਰ ਇਹ ਕਹਿੰਦੀ ਰਹੀ ਆ ਵੀ ਮਾਈਗ੍ਰੇਸ਼ਨ 'ਚ ਕੱਟ ਲਾਜ਼ਮੀ ਨੇ, ਜੇ ਪਹਿਲਾਂ 3 ਲੱਖ ਬੰਦਾ ਸਾਲਾਨਾ ਪੱਧਰ 'ਤੇ ਆਉਂਦਾ ਸੀ, ਅਸੀਂ ਘਟਾ ਕੇ 2 ਲੱਖ ਕਰਾਂਗੇ। ਕੋਵਿਡ ਤੋਂ ਬਾਅਦ ਇੱਕਦਮ ਇੱਥੇ ਕਾਮਿਆਂ ਦੀ ਕਮੀ ਮਹਿਸੂਸ ਕੀਤੀ ਗਈ ਸੀ, ਉਹ ਤਾਂ 4-4, 5-5 ਲੱਖ ਬੰਦੇ ਵੀ ਆਏ ਨੇ, ਪਰ ਉਪਰੰਤ ਹੌਲੀ ਹੌਲੀ ਉਹਦੇ 'ਤੇ ਇਹਨਾਂ ਨੇ ਕੰਟਰੋਲ ਕਰਨਾ ਸ਼ੁਰੂ ਕਰਤਾ ਅਤੇ ਹੁਣ ਉਹ ਘਟਾ ਕੇ 1,85,000-2 ਲੱਖ ਦੇ ਕਰੀਬ ਲਿਆਂਦਾ ਜਾ ਰਿਹਾ। ਪਰ ਜਿਉਂ ਜਿਉਂ ਵਿਰੋਧੀ ਪਾਰਟੀਆਂ ਦੀ ਮੈਂ ਮਹਿਸੂਸ ਕਰਦਾ ਫੇਸਬੁੱਕਾਂ 'ਤੇ, ਸੋਸ਼ਲ ਮੀਡੀਏ 'ਤੇ ਖਬਰਾਂ 'ਚ ਚਰਚਾ ਵਧੀ ਆ, ਅਤੇ ਉਹਨਾਂ ਦੇ ਥੱਲੇ ਜਿਹੜਾ ਹਜ਼ਾਰਾਂ ਲੱਖਾਂ ਕੌਮੈਂਟ ਹੋ ਰਿਹਾ, ਮੰਨ ਲਓ ਜੇ ਵਨ ਨੇਸ਼ਨ ਵਾਲੇ ਪੌਲੀਨ ਹੈਨਸਨ ਆ, ਉਹਨੇ ਜੇ ਇਹ ਕਹਿਤਾ ਵੀ ਮੈਂ ਬਿਲਕੁਲ ਬੰਦ ਕਰ ਦੂੰਗੀ ਮਾਈਗ੍ਰੇਸ਼ਨ, ਘਟਾ ਕੇ 50,000 'ਤੇ ਲਿਆ ਦੂੰ, ਥੱਲੇ ਉਹਦੇ ਜੇ 20,000 ਕਮੈਂਟ ਕਰਤਾ ਕਿਸੇ ਨੇ, 5,000 ਕਰਤਾ, ਬੱਲੇ ਬੱਲੇ ਬਿਲਕੁਲ ਸਹੀ ਆ, ਬਿਲਕੁਲ ਠੀਕ ਚੱਲ ਰਿਹਾ, ਉੱਦਾਂ ਦੀਆਂ ਚੀਜ਼ਾਂ ਕਿਤੇ ਨਾ ਕਿਤੇ ਸਰਕਾਰਾਂ 'ਤੇ ਅਸਰ ਪਾਉਂਦੀਆਂ ਵੀ ਇਹਨਾਂ ਦੀ ਜਿਹੜੀ ਲੋਕਪ੍ਰਿਯਤਾ ਵੱਧ ਰਹੀ ਆ ਇਹੋ ਜਿਹੇ ਮੁੱਦਿਆਂ ਕਰਕੇ ਤਾਂ ਨਹੀਂ ਵੱਧ ਰਹੀ। ਉੱਥੇ ਫਿਰ ਜਿਹੜੇ ਇਹਨਾਂ ਦੇ ਐਡਵਾਈਜ਼ਰ ਨੇ, ਥਿੰਕ ਟੈਂਕਸ ਨੇ, ਉਹ ਵੀ ਸੋਚਣ ਲਈ ਮਜਬੂਰ ਹੁੰਦੇ ਆ। ਅਤੇ ਉਹਦਾ ਇੱਕ ਫੈਕਟ ਜਿਹੜਾ ਮੈਂ ਦੇਖਦਾ ਮਾਈਗ੍ਰੇਸ਼ਨ ਵੀ ਆ, ਬਹੁਤ ਸਾਰੀਆਂ ਚੀਜ਼ਾਂ 'ਚ ਮਾਈਗ੍ਰੈਂਟਸ ਨੂੰ ਇੱਕ ਬਲੇਮ ਗੇਮ ਲਈ ਵੀ ਰੱਖਿਆ ਜਾਂਦਾ ਵੀ ਇਹ ਉਹ ਹੈ ਨਾ ਹੈਗੀ ਚੀਜ਼, ਇਹ ਛੁਣਛਣਾ ਜਦ ਮਰਜ਼ੀ ਛਣਕਾ ਲਈਏ ਅਤੇ ਇਸ ਲਿਹਾਜ਼ ਨਾਲ ਵੋਟਾਂ ਪੈ ਜਾਣੀਆਂ। ਜੇ ਪਿਛਲੇ ਹੈ ਨਾ ਆਪਾਂ 8-10-15 ਸਾਲ ਦੀ ਗੱਲ ਕਰੀਏ ਤਾਂ ਲੌਂਗ ਸਟੇ ਪੇਰੈਂਟਲ ਵੀਜ਼ੇ 'ਤੇ ਬਹੁਤ ਸਾਰੀਆਂ ਪਟੀਸ਼ਨਾਂ ਪਈਆਂ ਸੀਗੀਆਂ, ਰੇਡੀਓ ਹਾਂਜੀ ਨੇ ਵੀ ਉਹਦੇ 'ਚ ਮੋਟੀ ਭੂਮਿਕਾ ਨਿਭਾਈ ਸੀ, ਉਸ ਪਟੀਸ਼ਨ 'ਤੇ ਬਹੁਤ ਸਾਰੇ ਲੋਕਾਂ ਨੇ ਸਾਈਨ ਕੀਤੇ ਸੀ ਵੀ ਇਹ ਇਨਹਿਊਮਨ ਆ, ਵੀ ਤੁਸੀਂ ਸਾਡੇ ਮਾਪਿਆਂ ਨੂੰ ਇੱਦਾਂ ਵਰਤਾ ਉਹਨਾਂ ਨਾਲ ਕਰ ਨਹੀਂ ਸਕਦੇ, ਸਾਡੀ ਸੁਤਾ ਉਹਨਾਂ 'ਚ ਆ, ਸਾਡਾ ਧਿਆਨ ਉਹਨਾਂ 'ਚ ਆ। ਉਹਨਾਂ ਨੂੰ ਜਿਹੜੇ ਵੀਜ਼ੇ ਆ ਹੁਣ ਖਾਸ ਤੌਰ 'ਤੇ ਆਸਟ੍ਰੇਲੀਆ ਦਾ ਜਿਹੜਾ ਇੱਕ ਕਾਨੂੰਨ ਆ ਜਿਹਦੇ 'ਤੇ ਬੜਾ ਅਕਸਰ ਰੌਲਾ ਪੈਂਦਾ, ਫੈਮਿਲੀ ਬੈਲੈਂਸ ਟੈਸਟ, ਅੱਧੇ ਤੋਂ ਵੱਧ ਬੱਚੇ ਇੱਥੇ ਹੋਣਗੇ ਤਾਂ ਤੁਸੀਂ ਪਰਮਾਨੈਂਟ ਵੀਜ਼ੇ ਦੇ ਹੱਕਦਾਰ ਬਣਦੇ ਹੋ। ਅਤੇ ਉਸ ਲਿਹਾਜ਼ ਨਾਲ ਹੁਣ ਜਿਹਦੀਆਂ 3 ਭੈਣਾਂ ਨੇ ਹੈ ਨਾ ਉਹ ਇੰਡੀਆ ਵਿਆਹੀਆਂ ਹੋਈਆਂ, ਕਿਤੇ ਇੱਧਰ ਉੱਧਰ ਮਾਪੇ ਵਿਚਾਰੇ ਉਹਨਾਂ ਦੀ ਕੋਈ ਸਾਂਭ ਸੰਭਾਲ ਨੂੰ ਹੈ ਨਹੀਂ, ਅਤੇ ਉਹ ਇਕੱਲਾ ਭਰਾ ਫਿਰ ਇੱਥੇ ਤੜਫਦਾ। ਉਹ ਮਤਲਬ ਸਰਕਾਰਾਂ ਨੂੰ ਦੱਸਣ ਦੀ ਕੋਸ਼ਿਸ਼ ਤਾਂ ਕੀਤੀ ਜਾਂਦੀ ਆ ਵੀ ਸਾਡੇ ਕਲਚਰ 'ਚ ਇੱਦਾਂ, ਸਾਡੇ ਕਿਹੜਾ ਕੋਈ ਇਹ ਸੋਸ਼ਲ ਸਿਕਿਉਰਿਟੀ ਸਿਸਟਮ ਨੇ ਜਾਂ ਏਜ ਕੇਅਰ ਨੇ
0: ਜੀ,
1: ਪਰ ਉਸ ਚੀਜ਼ ਨੂੰ ਉਹ ਹੋਰ ਢੰਗ ਨਾਲ ਲੈਂਦੇ। ਉਹ ਕਹਿੰਦੇ ਅੱਛਾ ਇਹਦਾ ਮਤਲਬ ਵੀ ਫਿਰ ਸਾਡੇ ਮੁਲਕ 'ਤੇ ਬੋਝ ਬਣ ਗਿਆ ਕਿ ਇਹਦੇ ਨਾਲ ਜੀ ਪਬਲਿਕ ਹੈਲਥ ਅਤੇ ਪਬਲਿਕ ਜਿਹੜੇ ਆਪਣੇ ਸਿਸਟਮਸ ਨੇ, ਹੋਸਪਿਟਲਸ ਨੇ, ਉਹ 'ਤੇ ਇੰਨਾ ਬੋਝ ਵੱਧ ਜੂਗਾ, ਐਂ ਹੋ ਜੂਗਾ, ਔਂ ਹੋ ਜੂਗਾ। ਅਤੇ ਹੁਣ ਪੇਰੈਂਟ ਵੀਜ਼ੇ ਦੀ ਜੇ ਆਪਾਂ ਗੱਲ ਕਰੀਏ ਤਾਂ 1.5 ਲੱਖ ਬੰਦਾ ਇਸ ਵੇਲੇ ਬਜ਼ੁਰਗ ਲਾਈਨ 'ਚ ਲੱਗਿਆ ਹੋਇਆ ਪੇਰੈਂਟ ਵੀਜ਼ੇ ਦੀ ਵੇਟ ਕਰ ਰਿਹਾ। ਇੱਥੇ ਮੈਂ ਬਹੁਤ ਸਾਰੀਆਂ ਕੈਟੇਗਰੀਜ਼ ਨੇ ਵੈਸੇ, ਪਰ ਜੇ ਆਪਾਂ 804 ਵੀਜ਼ਾ ਕੈਟੇਗਰੀ ਹੈ ਜਿਹਨੂੰ ਏਜ ਪੇਰੈਂਟ ਵੀਜ਼ਾ ਕਹਿੰਦੇ ਹਾਂ, ਜੋ ਪੈਨਸ਼ਨੇਬਲ ਏਜ 'ਤੇ ਪੈਂਦਾ 67 ਸਾਲ ਦੀ ਉਮਰ 'ਤੇ, ਜੇ ਉਹਦਾ ਆਪਾਂ ਜ਼ਿਕਰ ਕਰੀਏ ਤਾਂ ਉਹਦੇ 'ਚ ਜਦ ਤੁਸੀਂ ਇੱਥੇ ਹੁੰਦੇ ਹੋ ਵਿਜ਼ਟਰ ਵੀਜ਼ੇ 'ਤੇ ਆਉਂਦੇ ਹੋ ਅਤੇ ਪਾ ਦਿੰਦੇ ਹੋ ਉਹ ਵੀਜ਼ਾ, ਤਾਂ ਮੁੜ ਕੇ ਤੁਹਾਨੂੰ ਬ੍ਰਿਜਿੰਗ ਏ ਮਿਲ ਜਾਂਦਾ ਅਤੇ ਇਨਡੈਫੀਨੇਟਲੀ ਤਮਾਮ ਉਮਰ ਤੁਸੀਂ ਇੱਥੇ ਰਹਿ ਸਕਦੇ ਹੋ, ਕਿਉਂਕਿ ਤੁਹਾਡੇ ਜਿਉਂਦੇ ਜੀ ਤਾਂ ਆਉਣਾ ਕੋਈ ਨਹੀਂ,
0: ਫਿਰ ਉਹ ਬ੍ਰਿਜਿੰਗ ਲੈ ਕੇ ਜਾਣਾ ਪੈਂਦਾ ਫਿਰ।
1: ਅਤੇ ਜੇ ਤੁਸੀਂ ਭਾਰਤ ਯਾਤਰਾ ਜਾਂ ਦੂਜੇ ਮੁਲਕ ਯਾਤਰਾ ਕਰਨੀ ਆ ਤਾਂ BVA ਤੋਂ ਤੁਹਾਨੂੰ ਬ੍ਰਿਜਿੰਗ ਵੀਜ਼ਾ B ਲੈਣਾ ਪੈਂਦਾ। ਪਹਿਲਾਂ ਤਾਂ ਉਹ ਵਿੱਚ ਵੀ ਬੜੀ ਖੱਜਲ ਖਰਾਬੀ ਸੀ, 2-3 ਮਹੀਨੇ ਦਾ ਹੀ ਦਿੰਦੇ ਸੀ, 4 ਮਹੀਨੇ ਦਾ, ਕਿਸੇ ਨੂੰ ਸਾਲ ਦਾ ਵੀ ਦੇ ਦਿੰਦੇ ਸੀ, ਲੱਗਦੀ ਲਗੋਚਰ ਸੀ। ਪਰ ਹੁਣ ਪਿਛਲੇ ਕੁਛ ਸਮੇਂ ਤੋਂ 5-5 ਸਾਲ ਦੇ ਵੀ ਲੋਕਾਂ ਨੂੰ ਮਿਲਣ ਲੱਗ ਗਏ ਨੇ
0: ਬ੍ਰਿਜਿੰਗ ਵੀਜ਼ੇ।
1: ਹਾਂਜੀ,
0: ਪਰ ਉਹਦੀ ਫੀਸ ਵੀ ਮੇਰੇ ਖਿਆਲ ਕਾਫੀ ਵਧਾ ਤੀ ਕਹਿੰਦੇ।
1: ਉਹਦੀ ਵਧਾ ਤੀ, ਹੁਣ $500 ਤੋਂ $600 ਦੇ ਵਿਚਾਲੇ ਦੋਨਾਂ ਜੀਆਂ ਦਾ ਹੋ ਜਾਣਾ। ਕਿੱਥੇ ਉਹ ਚੀਜ਼ ਹੈ ਨਾ $100 ਦੀ ਸੀਗੀ। ਹਰ ਚੀਜ਼ ਤੁਸੀਂ ਦੇਖੋਗੇ ਕਿਉਂਕਿ ਇਹ ਲੋੜ ਆ ਲੋਕਾਂ ਦੀ। ਹੁਣ ਜੇ ਮੰਨ ਲਓ ਡੀਜ਼ਲ ਜਾਂ ਪੈਟਰੋਲ ਕਾਰ ਨੂੰ ਚਾਹੀਦਾ ਤਾਂ ਚਾਹੀਦਾ, ਜੇ ਇਹ ਸਾਡੀ ਲੋੜ ਆ ਵੀ ਅਸੀਂ ਜੇ ਮਾਪੇ ਇੱਥੇ ਨਹੀਂ ਆਉਂਦੇ ਤਾਂ ਸਾਨੂੰ ਉਹਨਾਂ ਕੋਲ ਜਾ ਕੇ ਰਹਿਣਾ ਪੈਣਾ, ਤਾਂ ਬੰਦਾ ਕਹਿੰਦਾ ਚੱਲ ਜੇ ਇੱਥੇ 60-70 ਹਜ਼ਾਰ ਕਮਾਉਂਦੇ ਹਾਂ ਤਾਂ 10-20 ਹਜ਼ਾਰ ਚੱਲ ਦੇ ਦਿੰਦੇ ਹਾਂ ਭਾਈ, ਹੁਣ ਹੋਰ ਕੀ ਕਰ ਸਕਦੇ ਹਾਂ, ਜਦ ਆਪਸ਼ਨ ਹੀ ਹੈ ਨਹੀਂ
0: ਜੀ।
1: ਅਤੇ ਲੋਕ ਫਿਰ ਉਹ ਕੈਲਕੂਲੇਸ਼ਨਾਂ ਕਰਨ ਲਈ ਮਜਬੂਰ ਹੁੰਦੇ ਆ, ਅਤੇ ਉੱਥੇ ਉਹਨਾਂ ਦਾ ਫਿਰ ਦਰਦ ਦੇ ਦਿਲ ਵੀ ਝਲਕਦਾ। ਹੁਣ ਜਿਹੜਾ ਉਹ ਲੌਂਗ ਸਟੇ ਪੇਰੈਂਟਲ ਵੀਜ਼ਿਆਂ ਦੀਆਂ ਇੰਨੀਆਂ ਪਟੀਸ਼ਨਾਂ ਲੱਖਾਂ ਲੋਕਾਂ ਨੇ ਸਾਈਨ ਕਰ ਕਰ ਸਰਕਾਰਾਂ 'ਤੇ ਦਬਾਅ ਬਣਾਏ ਸੀ, ਪਾਰਟੀਆਂ 'ਤੇ ਦਬਾਅ ਬਣਾਏ ਸੀ, ਲਿਬਰਲ ਨੇ ਵਾਅਦੇ ਕੀਤੇ ਸੀ, ਲੇਬਰ ਨੇ ਵਾਅਦੇ ਕੀਤੇ ਸੀ, ਪਰ ਕਈ ਚੀਜ਼ਾਂ ਤੁਸੀਂ ਉਹ ਬਿਨਾਂ ਟਿੱਕੀ ਵਾਲਾ ਬਰਗਰ ਸਾਬਤ ਹੁੰਦੀਆਂ, ਮਤਲਬ ਤੁਹਾਨੂੰ ਦੇ ਦੇਣਾ ਬਰਗਰ ਪਰ ਉਹ 'ਚ ਹੈ ਹੀ ਨਹੀਂ ਟਿੱਕੀ, ਨਾ ਕੋਈ ਹੈ ਲੈਣ ਨਾ ਦੇਣ। ਹੁਣ ਉਹ ਉਦੋਂ ਉਹਨਾਂ ਨਾਲ ਹੋਈ ਸੀ ਗੱਲ ਵੀ ਇਹ 'ਤੇ ਕੈਪ ਨਹੀਂ ਲਾਇਆ ਜਾਊਗਾ, ਉਹ 870 ਵੀਜ਼ਾ ਸਰਕਾਰ ਨੇ ਦਿੱਤਾ ਉਦੋਂ। 870 ਵੀਜ਼ਾ ਇਹ ਸੀ ਵੀ ਜਿਨ੍ਹਾਂ ਦੇ ਮਾਪੇ ਜਾਂ ਜਿਹੜੇ ਫੈਮਿਲੀ ਬੈਲੈਂਸ ਟੈਸਟ ਨਹੀਂ ਮੀਟ ਕਰਦੇ ਭਾਈ, ਉਹਨਾਂ ਨੂੰ 3 ਸਾਲ ਜਾਂ 5 ਸਾਲ ਲਗਾਤਾਰ ਰਹਿਣ ਲਈ ਕੁਛ ਪੈਸਿਆਂ 'ਤੇ ਵੀਜ਼ਾ ਦੇ ਦਈਏ। ਮੁੜ ਕੇ ਉਹ 'ਤੇ ਕੈਪ ਲਾਤਾ ਵੀ ਇਹ 15,000 ਤੋਂ ਵੱਧ ਨਹੀਂ ਦੇਣੇ ਅਸੀਂ।
0: ਅੱਛਾ, ਉਹ ਜ਼ਿਆਦਾ ਪੈ ਗਏ।
1: ਉਹ ਹੁਣ ਕਦੇ 3 ਮਹੀਨੇ 'ਚ ਆ ਜਾਂਦਾ ਸੀ, ਫਿਰ ਉਹ 6 ਮਹੀਨੇ 'ਚ, ਹੁਣ 8-8 ਮਹੀਨੇ ਲੱਗ ਰਹੇ ਹੁਣ।
0: ਓਕੇ,
1: ਉਹਦਾ ਜਿਹੜਾ ਹੁਣ ਅੱਗੇ ਉਦੋਂ ਕਿਹਾ ਸੀ ਵੀ $4,000-5,000 'ਚ ਤੁਹਾਨੂੰ ਵੀਜ਼ਾ ਮਿਲ ਜਾਇਆ ਕਰੂ, ਪਰ ਹੁਣ ਉਹਦੇ ਮਤਲਬ ਤੁਸੀਂ ਜੇ ਪੜ੍ਹ ਕੇ ਦੇਖੋ ਉਹਦੀਆਂ ਫੀਸਾਂ, ਉਹ ਤਾਂ ਪੁੱਛੋ ਕੁਛ ਨਾ। ਉਹ ਹੁਣ $12,000-13,000 ਹੈ ਨਾ ਫੀਸ
0: ਉਹਦੇ ਲੱਗ ਜਾਂਦੇ।
1: ਹਾਂਜੀ, ਬੰਦਾ ਫਿਰ ਉਹ ਵੀ ਸੋਚਣ 'ਤੇ ਮਜਬੂਰ ਹੋ ਜਾਂਦਾ ਵੀ ਇਹ ਮੈਂ ਕਰਾਂ ਜਾਂ ਨਾ ਕਰਾਂ। ਤਾਂ ਉਸ ਲਿਹਾਜ਼ ਨਾਲ ਲੋਕਾਂ ਦਾ ਦਰਦ ਦਿਲ ਕਾਫੀ ਵਧਿਆ ਹੋਇਆ। ਜੇ 3 ਸਾਲ ਦਾ ਵੀਜ਼ਾ ਹੈ ਨਾ, ਉਹ ਹੁਣ ਪਹਿਲਾਂ 48-55 ਫੀਸਦੀ, ਹੁਣ ਵੱਧ ਕੇ ਮੇਰਾ ਖਿਆਲ ਸ਼ਾਇਦ 6500 ਕਰਤੀ ਹੋਣੀ। ਤੋ ਇੱਕ ਪੇਰੈਂਟ ਦਾ ਇੰਨਾ, ਦੂਜੇ ਪੇਰੈਂਟ ਦਾ ਜੋੜ ਲਓ, ਹੈ ਨਾ, ਮਤਲਬ $12,000-15,000 ਜਿਹੜੇ ਬੰਦੇ ਦਾ 3 ਸਾਲ ਦੇ ਵੀਜ਼ੇ ਲਈ ਲੱਗ ਜਾਣਾ, ਅਤੇ $24,000-25,000 ਤੁਹਾਡਾ ਜੇ ਤੁਸੀਂ 5 ਸਾਲ ਵਾਲਾ ਵੀਜ਼ਾ ਲਵਾਉਣਾ ਹੈ ਨਾ, ਉਹ ਉੱਥੇ ਖੜ੍ਹਾ। ਮਤਲਬ ਉਹ ਕਿਉਂਕਿ ਫੀਸਾਂ ਮੈਂ ਤਾਂ ਨਹੀਂ ਜ਼ਿਆਦਾ ਫੋਕਸ ਕਰਦਾ ਕਿਉਂਕਿ ਟਾਈਮ ਟਾਈਮ 'ਤੇ ਬਦਲਦੀਆਂ, ਅਤੇ ਹੁਣ 31 ਜੁਲਾਈ ਤੋਂ ਬਾਅਦ ਫਿਰ 24% ਦੇ ਹਿਸਾਬ ਨਾਲ ਫੀਸ ਵਧਾ ਤੀ, ਜਦਕਿ ਵਧਾਉਣੀ ਹੁੰਦੀ ਆਮ ਤੌਰ 'ਤੇ ਸਰਕਾਰ ਨੇ ਇਨਫਲੇਸ਼ਨ ਦੇ ਹਿਸਾਬ ਨਾਲ। ਜੇ ਇਨਫਲੇਸ਼ਨ 3%, 4%, 5% ਆ,
0: ਇਹ 24 ਵੱਧ ਗਈ,
1: ਇਹ 25% ਪੇਰੈਂਟ ਵੀਜ਼ੇ ਚੱਕ ਕੇ ਵਧਾ ਤੇ ਇਹਨਾਂ ਨੇ, ਹੈ ਨਾ, ਕਿਉਂਕਿ ਬੋਲਣ ਵਾਲਾ ਕੋਈ ਹੈ ਨਹੀਂ।
0: ਬੋਲਣ ਵਾਲਾ ਹੈ ਵੀ ਆ ਤੇ ਕੋਈ ਸੁਣਵਾਈ ਨਹੀਂ।
1: ਹਾਂਜੀ, $1.2 billion ਸਰਕਾਰ ਨੇ ਜਨਰੇਟ ਕਰਨਾ ਅਗਲੇ ਇੱਕ ਸਾਲ 'ਚ ਆ ਕੁਛ ਕਰਕੇ,
0: ਇਸੇ
1: ਸਾਰਿਆਂ ਵੀਜ਼ਿਆਂ
0: ਤੋਂ, ਸਾਰਿਆਂ ਤੋਂ। ਓਕੇ,
1: ਅਤੇ ਲੋਕ ਹੁਣ ਜਿਹੜੇ ਹੁਣ ਕਨਸੋਆਂ ਇਹ ਨੇ ਵੀ ਟੋਨੀ ਬਰਕ ਦਾ ਜਿਹੜਾ, ਜਿੱਥੋਂ ਆਪਣੀ ਅੱਜ ਗੱਲ ਸ਼ੁਰੂ ਹੋਈ ਆ, ਜਿਹੜੀ ABC ਨੇ ਰਿਵੀਲ ਕੀਤੀ ਆ, ਉਹਨਾਂ ਦਾ ਮੰਨਣਾ ਇਹ ਆ ਵੀ ਹੋ ਸਕਦਾ ਮੂਵਿੰਗ ਫੋਰਵਰਡ ਸਰਕਾਰ ਜਿਹੜੇ ਲੋਕ ਇੱਥੇ ਆਉਂਦੇ ਆ ਟੈਂਪਰੇਰੀ ਵੀਜ਼ਾਸ 'ਤੇ, ਉਹ ਹੋ ਸਕਦਾ ਪਰਮਾਨੈਂਟ ਵੀਜ਼ੇ ਲਈ ਉਹਨਾਂ ਦੀ ਇਨ ਐਲੀਜੀਬਿਲਿਟੀ ਕਰ ਦਿੱਤੀ ਜਾਵੇ। ਮੰਨ ਲਓ ਜੇ ਕਿਸੇ ਦਾ ਮਾਪਾ 67 ਸਾਲ ਦੀ ਉਮਰ 'ਚ ਇੱਥੇ ਆਇਆ ਵਿਜ਼ਟਰ ਵੀਜ਼ੇ 'ਤੇ, ਹੁਣ ਤਾਂ ਉਹ ਔਨਸ਼ੋਰ ਉਹਨੇ ਐਪਲੀਕੇਸ਼ਨ ਲਾਈ ਅਤੇ ਪਰਮਾਨੈਂਟ ਵੀਜ਼ਾ ਪਾ ਤਾ, ਅਤੇ ਸਾਰੀ ਉਮਰ ਲਈ ਤੁਹਾਡੇ ਕੋਲ ਰਹਿ ਸਕਦਾ ਬ੍ਰਿਜਿੰਗ 'ਤੇ। ਹੋ ਸਕਦਾ ਹੁਣ ਆਉਣ ਵਾਲੇ ਸਮੇਂ 'ਚ ਉਹ ਪ੍ਰੋਵੀਜ਼ਨ ਵੀ ਬੰਦ ਕਰ ਦਿੱਤੀ ਜਾਵੇ, ਜਿਹੜੇ ਵਿਜ਼ਟਰ ਵੀਜ਼ੇ ਆ ਉਹ 8503 ਕੰਡੀਸ਼ਨ ਦੇ ਨਾਲ ਆਇਆ ਕਰਨ। ਉਹ ਕੰਡੀਸ਼ਨ ਹੈਗੀ ਨੋ ਫਰਦਰ ਸਟੇ, ਤੁਸੀਂ ਆਸਟ੍ਰੇਲੀਆ ਆ ਕੇ ਵੀਜ਼ਾ ਨਹੀਂ ਵਧਾ ਸਕਦੇ।
0: ਅਤੇ ਇਹ ਜਿਹੜਾ ਵੀਜ਼ਾ ਵਾ ਇਹ ਉੱਥੇ ਬੈਠਿਆ ਆਫਸ਼ੋਰ ਨਹੀਂ ਪੈਂਦਾ?
1: ਆਫਸ਼ੋਰ ਪੈਂਦਾ, ਪਰ ਉਹ 45 ਸਾਲ, ਮੰਨ ਲਓ 30-35 ਸਾਲ ਦੀ ਵੇਟ ਆ ਤੁਹਾਡੇ, ਜਿਉਂ ਜੀ ਆਉਣਾ ਹੀ ਨਹੀਂ।
0: ਜੇ ਉੱਥੇ ਬਹਿ ਕੇ ਤੁਸੀਂ ਪਾ ਦਿਓ ਤਾਂ ਫਿਰ
1: ਆਉਣਾ ਹੀ ਨਹੀਂ,
0: ਜਦੋਂ ਆਊਗਾ ਫਿਰ ਤੁਸੀਂ ਇੱਥੇ ਆਓਗੇ
1: ਜਦ ਗ੍ਰਾਂਟ ਹੋਊਗਾ।
0: ਹਾਂ, ਅਤੇ ਜੇ ਇੱਥੇ ਆ ਕੇ ਤੁਸੀਂ ਪਾ ਦਿੱਤਾ ਤਾਂ ਫਿਰ, ਹਾਂ ਫਿਰ ਤੁਸੀਂ ਮਤਲਬ ਇੱਥੇ ਰਹਿ ਪਏ ਤੁਸੀਂ। ਸੋ ਉੱਥੇ ਕੁੱਲ ਮਿਲਾ ਕੇ ਵੇਖੀਏ ਤਾਂ ਉੱਥੇ ਵਾਲੀ ਆਪਸ਼ਨ ਹੈ ਨਹੀਂ ਗੀ।
1: ਹਾਂਜੀ, ਅਤੇ ਦੂਜਾ ਜਿਹੜਾ $1,00,000 ਦੇ ਕੇ 2 ਮਾਪੇ ਪੱਕੇ ਕਰਾਉਣ ਵਾਲਾ ਕੰਟਰੀਬਿਊਟਰੀ ਵੀਜ਼ਾ ਜਿਹੜਾ ਹੈ ਨਾ, ਉਹਦੇ 'ਚ ਮਸਲਾ ਇਹ ਆ ਬਈ ਉਹਦੀ ਵੇਟ ਪੀਰੀਅਡ ਜਿਹੜੀ ਕਦੇ 5-6 ਸਾਲ ਹੋਇਆ ਕਰਦੀ ਸੀ, ਹੁਣ ਉਹ ਵੀ ਵੱਧ ਕੇ 15 ਸਾਲ ਹੋ ਗਈ। ਜੇ ਤੁਸੀਂ $1,00,000 ਖਰਚਣ ਦਾ ਸੋਚ ਵੀ ਲਿਆ,
0: ਕਈ ਕਹਿੰਦੇ 30-30 ਸਾਲ ਤੱਕ ਵੀ ਵੇਟ ਆ।
1: ਉਹ ਦੂਜਾ ਜਿਹੜਾ 804 ਵਾਲਾ ਵੀਜ਼ਾ, ਉਹ 30-35 ਸਾਲ, ਉਹ ਕੈਟੇਗਰੀ ਹੋਰ ਆ।
0: ਓਕੇ,
1: ਬੇਸਿਕਲੀ 143, 173, 864, 884 ਵਾਈਡ ਵਰਾਇਟੀ ਆਫ ਵੀਜ਼ਾਜ਼ ਨੇ।
0: ਓਕੇ,
1: ਪਰ ਆਮ ਤੌਰ 'ਤੇ ਇਹਨਾਂ ਵੀਜ਼ਿਆਂ ਦੇ ਵਿੱਚ ਵੀ ਇਸ਼ੂ ਇਹੀ ਆ ਵੀ ਫੈਮਿਲੀ ਬੈਲੈਂਸ ਟੈਸਟ ਤਾਂ ਹੈਗਾ ਹੀ ਹੈਗਾ, ਅੱਧੇ ਬੱਚੇ ਇੱਥੇ ਹੋਣੇ ਚਾਹੀਦੇ PR, ਹੈ ਨਾ। 870 'ਚ ਹੈ ਨਹੀਂ, ਪਰ 870 ਹੁਣ ਮਹਿੰਗਾ ਹੀ ਇੰਨਾ ਕਰਤਾ ਵੀ ਉਹ ਲੋਕ ਹੁਣ
0: ਭੱਜਣਗੇ ਉੱਥੋਂ,
1: ਹੁਣ ਮਰਦੇ ਕਾਰਨ ਕਿ ਮਤਲਬ ਉਹ ਪੈਣਾ ਵੀ ਨਾਲੇ ਆਫਸ਼ੋਰ ਆ, ਇੱਥੇ ਰਹਿ ਕੇ ਪਾ ਨਹੀਂ ਸਕਦੇ ਉਹਨੂੰ।
0: ਓਕੇ,
1: ਇਹ ਵੀ ਨਹੀਂ ਹੈ ਵੀ ਜੇ ਤੁਸੀਂ ਉਹ ਮਤਲਬ $10,000-15,000 ਖਰਚਣ ਦਾ ਮਨ ਬਣਾ ਲਿਆ ਤਾਂ ਵੀ ਤੁਹਾਨੂੰ ਉਹ ਇੰਡੀਆ ਤੋਂ ਪਾਉਣਾ ਪੈਣਾ। ਹੁਣ ਉਹਦੇ 'ਚ ਅਸੀਂ ਕੀ ਕਰਦੇ ਹਾਂ ਐਜ਼ ਏ ਮਾਈਗ੍ਰੇਸ਼ਨ ਏਜੰਟ, ਉਹਦੇ 'ਚ ਵਿਜ਼ਟਰ ਵੀਜ਼ਾ ਲਵਾ ਕੇ ਰੱਖ ਲਈਦਾ, ਅਤੇ ਜਦੋਂ ਹੀ ਉਹ ਕੰਟਰੀ ਆਊਟ ਕਰਦੇ ਆ ਉੱਥੋਂ ਐਪਲੀਕੇਸ਼ਨ ਲੌਜ ਕਰਕੇ ਵਿਜ਼ਟਰ ਵੀਜ਼ੇ 'ਤੇ ਚੜ੍ਹ ਜਾਈਦਾ।
0: ਓਕੇ
1: ਤਾਂ ਕਿ ਜਦ ਤੱਕ ਉਹ ਆਉਂਦਾ ਨਹੀਂ ਕਿਉਂਕਿ ਉਹ ਗ੍ਰਾਂਟ ਆਫਸ਼ੋਰ ਹੋ ਸਕਦਾ ਪਰ ਲਾਉਣ ਵੇਲੇ ਤੁਸੀਂ ਆਫਸ਼ੋਰ ਹੋਣੇ ਚਾਹੀਦੇ ਹੋ ਗ੍ਰਾਂਟ ਆਨਸ਼ੋਰ ਜਾਂ ਆਫਸ਼ੋਰ ਦੋਨੇ ਹੀ ਹੋ ਸਕਦਾ ਮਤਲਬ ਜਾਣੀ ਕਹਿਣ ਦਾ ਮਤਲਬ ਸਿਸਟਮ ਏਡਾ ਕੰਪਲੈਕਸ ਆ ਵੀ ਲੋਕ ਆਪਦੇ ਵਾਲ ਪੱਟਣ ਵਾਲੇ ਹੋਏ ਹੋਏ ਆ ਅਤੇ ਉਸ ਲਿਹਾਜ਼ ਨਾਲ ਸਰਕਾਰਾਂ ਬਾਂਹ ਨਹੀਂ ਫੜ ਰਹੀਆਂ ਅਤੇ ਲੋਕਾਂ ਨੂੰ ਪੇਰੈਂਟ ਵੀਜ਼ੇ ਨਾਲ ਰਿਲੇਟਡ ਮੈਨੂੰ ਲੱਗਦਾ ਵੀ ਹੁਣ ਫਿਰ ਝੰਡੇ ਚੁੱਕਣ ਦੀ ਲੋੜ ਪੈਣੀ ਆ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਬੜੇ ਲੋਕ ਆ ਜਿਹੜੇ ਪਟੀਸ਼ਨਾਂ ਪਾਉਣਗੇ ਐਮ ਪੀਜ਼ ਨੂੰ ਲਿਖਣਗੇ ਜਾਂ ਜੇ ਕੋਈ ਤੁਹਾਡੇ ਤੋਂ ਵੋਟ ਮੰਗਣ ਆਉਂਦਾ ਬੰਦਾ ਕਹਿੰਦਾ ਯਾਰ ਮੇਰੇ ਮਾਪੇ ਉੱਥੇ ਆ ਅਤੇ ਤੂੰ ਮੈਨੂੰ ਆਹ ਦੱਸ ਇਸ ਦਾ ਕੀ ਹੱਲ ਆ ਕਿਉਂਕਿ ਜਿਹੜੀਆਂ ਦੂਜੇ ਡਿਵੈਲਪਡ ਨੇਸ਼ਨਸ ਦੀ ਗੱਲ ਕਰੀਏ ਅਮੈਰੀਕਾ ਹੋ ਗਿਆ ਜਾਂ ਕੈਨੇਡਾ ਹੋ ਗਿਆ ਉੱਥੇ ਸੌ ਸੌ ਦੋ ਦੋ ਸੌ ਹੈ ਨਾ ਹਜ਼ਾਰ ਹਜ਼ਾਰ ਡਾਲਰ 'ਚ ਮਾਪਿਆਂ ਦਾ ਵੀਜ਼ਾ ਲੱਗ ਜਾਂਦਾ ਅਤੇ ਇੱਥੇ ਮਤਲਬ ਤੁਸੀਂ ਲੱਖ ਡਾਲਰ ਦੇ ਕੇ ਵੀ 15 ਸਾਲ ਦੀ ਵੇਟ ਆ ਅਤੇ ਉਹ ਵੀ ਤਾਂ ਜੇ ਤੁਸੀਂ ਹੈ ਨਾ ਅੱਧੇ ਬੱਚੇ ਇੱਥੇ ਆ ਤਾਂ ਵੀ ਇਹ ਇਨਹਿਊਮਨ ਆ ਇਸ ਕਰਕੇ ਪੇਰੈਂਟ ਵੀਜ਼ੇ ਨੂੰ ਲੈ ਕੇ ਆਸਟ੍ਰੇਲੀਆ 'ਚ ਹਮੇਸ਼ਾ ਰੌਲਾ ਪੈਂਦਾ ਰਿਹਾ
0: ਸੋ ਇਨ ਇਨ ਸ਼ੋਰਟ ਹੁਣ ਜਿਹੜਾ ਹਿੰਟ ਦਿੱਤਾ ਵਾ ਏ ਬੀ ਸੀ ਨੇ ਸਰਕਾਰ ਕਰਨਾ ਕੀ ਚਾਹ ਰਹੀ ਹੈ ਬ੍ਰੇਕ ਤੋਂ ਪਹਿਲਾਂ ਆਪਾਂ ਜੇ ਥੋੜ੍ਹਾ ਜਿਹਾ ਦੱਸ ਦਈਏ ਫਿਰ ਆਪਾਂ ਆਪਣੇ ਸੁਣਨ ਵਾਲਿਆਂ ਦੇ ਵੀ ਆਪਾਂ ਲੈਂਦੇ ਹਾਂ ਸੁਝਾਅ
1: ਹਾਫ ਅ ਮਿਲੀਅਨ ਬੰਦਾ ਇੱਥੇ ਆਸਟ੍ਰੇਲੀਆ 'ਚ ਇਸ ਵੇਲੇ ਬੈਠਾ 4.5 ਲੱਖ ਦੇ ਕਰੀਬ ਜਿਹੜਾ ਇਸ ਵੇਲੇ ਬ੍ਰਿਜਿੰਗ ਵੀਜ਼ੇ 'ਤੇ ਆ ਮਤਲਬ ਉਹਨੇ ਕਿਸੇ ਹੋਰ ਕਿਸਮ ਦਾ ਉਹ 'ਚ ਸਟੂਡੈਂਟ ਵੀ ਸ਼ਾਮਿਲ ਨੇ
0: ਓਕੇ
1: ਮੰਨ ਲਓ ਜੇ ਮੈਂ ਸਟੂਡੈਂਟ ਹਾਂ ਅਤੇ ਮੈਂ ਇੱਕ ਹੋਰ ਸਟੂਡੈਂਟ ਵੀਜ਼ਾ ਪਾਉਣਾ ਚਾਹੁੰਦਾ ਤਾਂ ਮੈਨੂੰ ਬ੍ਰਿਜਿੰਗ ਵੀਜ਼ਾ ਮਿਲ ਜਾਣਾ ਉਨੀ ਦੇਰ ਤੱਕ ਜਦ ਤੱਕ ਮੇਰਾ ਫੈਸਲਾ ਨਹੀਂ ਹੁੰਦਾ ਮੰਨ ਲਓ ਮੇਰਾ ਵੀਜ਼ਾ ਰਿਫਿਊਜ਼ ਹੋ ਗਿਆ ਮੈਂ ਟ੍ਰਿਬਿਊਨਲ 'ਚ ਚਲਿਆ ਗਿਆ ਤਾਂ ਮੈਂ ਟ੍ਰਿਬਿਊਨਲ 'ਚ ਕਿਹਾ ਵੀ ਮੇਰਾ ਇਹਨਾਂ ਨੇ ਵੀਜ਼ਾ ਗਲਤ ਕੈਂਸਲ ਕੀਤਾ ਤਾਂ ਜੇ ਉਹ 1 ਸਾਲ ਮੇਰਾ ਵੀਜ਼ਾ ਨਹੀਂ ਖੁੱਲਦਾ ਤਾਂ ਟ੍ਰਾਈਬਿਊਨਲ ਤੁਹਾਡੇ ਕੋਲ ਬ੍ਰਿਜਿੰਗ ਵੀਜ਼ਾ ਏ ਆ
0: ਓਕੇ
1: ਅਤੇ ਉਹਦੇ 'ਤੇ ਉਹੀ ਵਰਕ ਰਾਈਟ ਕੈਰੀ ਹੋ ਜਾਣੇ ਆ ਜਿਹੜੇ ਤੁਹਾਡੇ ਪੁਰਾਣੇ ਸੀ ਮੰਨ ਲਓ ਜੇ ਸਟੂਡੈਂਟ ਵੀਜ਼ੇ 'ਤੇ ਸੀਗੇ ਜਾਂ ਤੁਸੀਂ ਟੈਂਪਰੇਰੀ ਵੀਜ਼ੇ 'ਤੇ 485 'ਤੇ TR 'ਤੇ ਸੀ ਜੇ ਉਹਦੇ ਫੁੱਲ ਟਾਈਮ ਵਰਕ ਰਾਈਟ ਤਾਂ ਫੁੱਲ ਟਾਈਮ ਕੈਰੀ ਔਨ ਹੋ ਜਾਣਗੇ
0: ਜੀ
1: ਅਤੇ ਇਹੀ ਜੇ ਤੁਸੀਂ ਫੈਡਰਲ ਚਲੇ ਜਾਂਦੇ ਹੋ ਟ੍ਰਾਈਬਿਊਨਲ ਵੀ ਰਿਜੈਕਟ ਕਰ ਦਿੰਦਾ ਇੱਦਾਂ 3-4-5 ਸਾਲ ਲੋਕਾਂ ਦੇ ਕਈ ਲੋਕਾਂ ਨੇ ਇਹਨੂੰ ਗਲਤ ਢੰਗ ਨਾਲ ਵੀ ਯੂਜ਼ ਕੀਤਾ ਆਪਣੀ ਸਟੇ ਵਧਾਉਣ ਲਈ ਅਤੇ ਜਦ ਤੱਕ ਉਹਨਾਂ ਦੇ 3-4 ਸਾਲ ਨਿਕਲ ਜਾਂਦੇ ਜਦ ਨੂੰ ਉਹਨਾਂ ਦਾ ਕਿਸੇ ਨਾ ਕਿਸੇ ਦਾ ਇੰਪਲੋਇਮੈਂਟ ਬਣ ਜਾਂਦੀ ਕੋਈ ਐਕਸਪੀਰੀਅੰਸ ਬਣ ਜਾਂਦਾ ਕਿਸੇ ਦਾ 482 ਦਾ
0: ਟਾਈਮ ਸਲੋਟ
1: ਬਣ ਜਾਂਦਾ 186 ਦਾ ਮਤਲਬ ਜਾਂ ਇਹ ਵੀ ਆ ਜਾਂ ਕੋਈ ਇਨਵੀਟੇਸ਼ਨ ਹੀ ਆ ਜਾਂਦਾ ਜਿਸ ਬੇਸ 'ਤੇ ਉਹਨੇ ਪੁਆਇੰਟ ਸਿਸਟਮ ਜਨਰਲ ਸਕਿੱਲਡ ਮਾਈਗ੍ਰੇਸ਼ਨ ਤਹਿਤ 491-190 ਜਾਂ 189 ਦਾ ਕੋਈ ਰਾਹ ਬਣ ਜਾਂਦਾ
0: ਕੈਨੇਡਾ ਅਮਰੀਕਾ ਤੋਂ ਰਿਸ਼ਤੇ ਆ ਜਾਂਦਾ
1: ਬਿਲਕੁਲ ਜੀ ਚੁੰਨੀ ਨੂੰ ਗੋਟਾ ਲੱਗ ਜਾਂਦਾ
0: ਚਲੋ
1: ਇਹਨੂੰ ਨਿਬੇੜਦੀ ਉਹਦੇ 'ਚ ਬਸ ਇਹੀ ਆ ਰਣਜੋਤ ਕਿ ਸਿਰਫ ਇਕੱਲੇ ਮਾਪਿਆਂ ਦਾ ਵੀਜ਼ਾ ਨਹੀਂ ਬਹੁਤ ਸਾਰੇ ਲੋਕ ਇੱਥੇ ਇੱਦਾਂ ਦੇ ਵੀ ਸੀ ਜਿਹੜੇ ਵਿਜ਼ਟਰ ਵੀਜ਼ਾ 'ਤੇ ਆ ਜਾਂਦੇ ਸੀ ਇੱਥੇ ਆ ਕੇ ਆਪਣਾ ਵਾਈਫ ਨਾਲ ਵੀਜ਼ਾ ਪਾ ਦਿੰਦੇ ਸੀ 820/801
0: ਚੇਂਜ ਕਰਵਾ ਲੈਂਦੇ
1: ਪਾਰਟਨਰ ਨਾਲ ਜਾਂ ਹਸਬੈਂਡ ਵਾਈਫ ਜੋ ਵੀ ਹੈ ਨਾ ਉਹਦੇ 'ਚ ਕੀ ਹੁੰਦਾ ਸੀ ਫਿਰ ਤੁਹਾਡਾ ਆਨਸ਼ੋਰ ਵੀਜ਼ਾ ਪੈ ਜਾਂਦਾ ਸੀ ਉਹ ਫਿਰ ਤੁਹਾਨੂੰ 2-3 ਸਾਲ ਉੱਥੇ ਇੰਡੀਆ ਵੇਟ ਨਹੀਂ ਸੀ ਕਰਨੀ ਪੈਂਦੀ ਤੁਹਾਨੂੰ ਇੱਥੇ ਨਾਲ ਉਹਦੇ ਵਰਕ ਰਾਈਟ ਮਿਲ ਜਾਂਦੇ ਸੀ ਬ੍ਰਿਜਿੰਗ ਵੀਜ਼ਾ ਏ 'ਤੇ ਅਤੇ ਤੁਹਾਡੇ ਲਈ ਉਹ ਇੱਕ ਵਿਨ ਵਿਨ ਸਿਚੁਏਸ਼ਨ ਸੀ ਬਈ ਇੰਨੀ ਦੇਰ ਤੁਹਾਨੂੰ ਹੁਣ ਉੱਥੇ 2-3 ਸਾਲ ਵੇਟ ਨਹੀਂ ਕਰਨੀ ਪੈਣੀ ਅਤੇ ਇੱਕ ਜਿਹੜਾ ਧੜਕੂ ਲੱਗਿਆ ਹੁੰਦਾ ਖਵਣੀ ਲੱਗਣਾ ਖਵਣੀ ਨਹੀਂ ਲੱਗਣਾ ਪਤਾ ਨਹੀਂ ਡਿਪਾਰਟਮੈਂਟ ਨੇ ਕੀ ਮੰਗਣਾ ਕੀ ਕਰਨਾ ਉਹ ਮਤਲਬ ਐਂਗਜ਼ਾਇਟੀ ਸੀਗੀ ਬਹੁਤ ਜ਼ਿਆਦਾ ਉਹ ਵੀ ਹੁਣ ਜਿੰਨੇ ਫੈਮਿਲੀ ਸਪੋਂਸਰਡ ਵੀਜ਼ੇ ਆ ਸਾਰਿਆਂ 'ਤੇ ਇਹਨਾਂ ਨੇ ਸ਼ਿਕੰਜਾ ਕੱਸਣਾ ਅਤੇ ਜੇ ਹੁਣ ਮੰਨ ਲਓ ਕੋਈ ਇੰਡੀਆ ਤੋਂ ਆਉਂਦਾ ਤਾਂ ਉਹਦੇ 'ਤੇ 8503 ਕੰਡੀਸ਼ਨ ਲਾ ਕੇ ਭੇਜਿਆ ਕਰਨਗੇ
0: ਹਾਂ
1: ਇਹ ਕਨਸੋਆਂ ਨੇ ਮੈਂ ਤੁਹਾਨੂੰ ਇਹ ਦੱਸਦੇ ਹਾਂ ਵੀ ਇਹ ਹਜੇ
0: ਕੋਈ
1: ਕਾਨੂੰਨ ਨਹੀਂ ਆ ਕੋਈ ਪੋਲਿਸੀ ਨਹੀਂ ਆ ਹਜੇ ਉਹ ਲੱਗਦੀ ਲਗੋਚਰ ਆ ਕਈਆਂ 'ਤੇ ਲਾ ਦਿੰਦੇ ਆ ਕਈਆਂ 'ਤੇ ਨਹੀਂ ਲਾਉਂਦੇ ਆਮ ਤੌਰ 'ਤੇ ਜਿਹੜੀ ਫੈਮਿਲੀ ਸਪੋਂਸਰਡ ਕੈਟੇਗਰੀ ਆ ਵਿਜ਼ਟਰ ਵੀਜ਼ੇ ਦੀ ਉਹਦੇ 'ਚ ਮੈਂਡੇਟਰੀ ਆ ਇਹ ਕੰਡੀਸ਼ਨ ਲਾ ਕੇ ਹੀ ਭੇਜਦੇ ਆ ਪਰ ਆਮ ਟੂਰਿਸਟ ਵੀਜ਼ੇ ਆ ਉਹਨਾਂ 'ਤੇ ਘੱਟ ਹੀ ਲੱਗਦੀ ਦੇਖੀ ਮੈਂ ਖਾਸ ਤੌਰ 'ਤੇ ਪੇਰੈਂਟਸ ਦੀ ਪਰ ਹੁਣ ਪੇਰੈਂਟਸ ਦੇ ਵੀ ਲੱਗ ਕੇ ਆਉਣ ਲੱਗ ਗਏ ਇੱਦਾਂ ਦੇ ਤਾਂ ਕਿ ਉਹ ਉੱਥੇ ਜਾ ਕੇ ਪੇਰੈਂਟ ਵੀਜ਼ਾ ਜਾਂ ਕੋਈ ਡਿਪੈਂਡੈਂਟ ਵੀਜ਼ਾ ਜਿਵੇਂ ਹੁਣ ਏਜ ਡਿਪੈਂਡੈਂਟ ਵੀਜ਼ਾ ਬਹੁਤ ਲੋਕ ਪਾਉਣ ਲੱਗ ਗਏ 858 ਜਿਹੜਾ ਹੈਗਾ ਵੀ ਮੇਰੇ ਇੱਕ ਮਾਪਾ ਹੈ ਨਹੀਂ ਗਾ ਅਤੇ ਇਸ ਮਾਂ ਦੀ ਜਾਂ ਪਿਓ ਦੀ ਦੇਖਭਾਲ ਮੈਂ ਹੀ ਕਰਦਾ ਉਹਦੀਆਂ ਕੰਡੀਸ਼ਨਾਂ ਕਈ ਮੀਟ ਕਰਦੇ ਕਈ ਨਹੀਂ ਕਰਦੇ ਕਈ ਠੋਕੀ ਤੁਰੇ ਜਾਂਦੇ ਆ ਵੀ ਚੱਲ ਜ਼ਿੰਦਗੀ ਜੇ 8-10 ਸਾਲ ਇਹਨਾਂ ਦੀ ਹੈਗੀ ਆ ਕੱਲ੍ਹ ਨੂੰ ਟ੍ਰਿਬਿਊਨਲ ਚਲੇ ਜਾਵਾਂਗੇ ਉਦੋਂ ਬਾਅਦ ਫੈਡਰਲ ਚਲੇ
0: ਜਾਵਾਂਗੇ
1: 5-7-10 ਸਾਲ ਇੱਦਾਂ ਲੰਘ ਜਾਂਦੇ ਆ ਵੈਸੇ ਵੀ ਤਾਂ ਇੰਸ਼ੋਰੈਂਸ ਰੱਖਣੀ ਹੋਈ ਆ ਤਾਂ ਇੰਸ਼ੋਰੈਂਸ ਲੈ ਕੇ ਰੱਖ ਲਾਂਗੇ ਸੋ ਕਹਿਣ ਦਾ ਭਾਵ ਜਿੰਨੇ ਫੈਮਿਲੀ ਸਪੋਂਸਰਡ ਵੀਜ਼ਾਸ ਨੇ ਜਾਂ ਵਿਜ਼ਟਰ ਵੀਜ਼ੇ 'ਤੇ ਜਿਹੜੇ ਲੋਕ ਆਉਂਦੇ ਸੀ ਜਾਂ ਟੈਂਪਰੇਰੀ ਵੀਜ਼ੇ 'ਤੇ ਆਉਂਦੇ ਸੀ ਉਹਨਾਂ ਲਈ ਹੋ ਸਕਦਾ ਇਹ ਗੁੱਡ ਨਿਊਜ਼ ਨਾ ਹੋਵੇ ਆਉਣ ਵਾਲੇ ਸਮੇਂ 'ਚ ਹੋ ਸਕਦਾ ਵੀਜ਼ੇ 'ਤੇ ਕੰਡੀਸ਼ਨਾਂ ਹੀ ਇੱਦਾਂ ਦੀਆਂ ਲੱਗ ਕੇ ਆਇਆ ਕਰਨ ਕਿ ਉਹ ਲੋਕ ਇੱਥੇ ਆਪਣਾ ਵੀਜ਼ਾ ਨਾ ਵਧਾ ਸਕਣ ਨਾ ਕੋਈ ਹੋਰ ਵੀਜ਼ਾ ਪਾ ਸਕਣ ਇਸ ਕਿਸਮ ਦੀਆਂ ਟੋਨੀ ਬਰਗ ਦੀਆਂ ਫਾਹਾਂ ਉੱਡੀਆਂ 'ਚ ਵੀ ਅੱਜ ਉਹਨੇ ਇੱਦਾਂ ਦੀ ਅਨਾਊਂਸਮੈਂਟਸ ਕਰਨੀ ਹੈ ਪਰ ਉਹ ਹੋਲਡ ਤੇ ਪੈ ਗਈਆਂ ਨੇ, ਹੋ ਸਕਦਾ ਉਹਦੇ ਤੇ ਪ੍ਰੈਸ਼ਰ ਬਣਨਾ
0: ਪਿਆ, ਅੰਦਰੋਂ ਪ੍ਰੈਸ਼ਰ ਜਿਹੜਾ ਬਣ ਗਿਆ ਹੋਵੇ। ਸੋ ਖੈਰ ਆਪਾਂ ਇਹਦੇ ਉੱਤੇ ਹੋਰ ਵਧੇਰੇ ਜਾਣਕਾਰੀ ਆ ਕੇ ਆਪਾਂ ਲੈਂਦੇ ਹਾਂ, ਕਿਉਂਕਿ ਇਸ ਹਿੱਸੇ ਦੇ ਵਿੱਚੋਂ ਇੱਕ ਬ੍ਰੇਕ ਲੈਣ ਦਾ ਸਮਾਂ ਆ ਗਿਆ ਸਾਡਾ, ਅਤੇ ਵਾਪਸੀ ਦੇ ਉੱਤੇ ਤੁਸੀਂ ਵੀ ਕਾਲ ਕਰ ਸਕਦੇ ਹੋ, ਤੁਹਾਡੀਆਂ ਕੀ ਸਮੱਸਿਆਵਾਂ ਇਸ ਸੰਬੰਧ ਵਿੱਚ, ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਤੁਸੀਂ ਸਾਹਮਣਾ ਕੀਤਾ, ਜਾਂ ਫਿਰ ਤੁਹਾਨੂੰ ਕੀ ਲੱਗਦਾ ਵੀ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹਾਂ ਮਾਂ ਪਿਓ ਦੇ ਵੀਜ਼ੇ ਨੂੰ ਲੈ ਕੇ, ਪੇਰੈਂਟ ਵੀਜ਼ੇ ਨੂੰ ਲੈ ਕੇ ਕੀ ਇੱਕ ਆਈਡੀਅਲ ਸੋਲੂਸ਼ਨ ਹੋ ਸਕਦਾ। ਇੱਕ ਆਪਾਂ ਬ੍ਰੇਕ ਲੈ ਕੇ ਅਤੇ ਵਾਪਸੀ ਕਰਦੇ ਹਾਂ ਰੇਡੀਓ, ਹਾਂਜੀ 1674 AM।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ, ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
5: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
4: ਜਦੋਂ ਇਹ ਜੋਕਰ ਤਖ਼ਤ ਤੇ ਬੈਂਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
5: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ। ਹਾਂਜੀ 1674 AM, 24/7 ਇੰਡੀਅਨ ਰੇਡੀਓ, ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
6: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੁੱਲਦੇ ਲੰਘ ਜਾਂਦੇ ਨੇ।
5: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
7: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
5: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
6: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ।
5: ਰਿਲੀਜ਼ਿੰਗ ਔਨ 31st July।
8: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
9: ਉਹ ਜੋ ਹੁਕਮ ਮੇਰੀ ਸਰਕਾਰ।
8: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
9: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟੰਚ।
8: ਯਾਨੀ ਹੁਣ 22-carat ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
9: ਆਹੋ ਜੀ ਆਹੋ,
8: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
9: ਉਹ ਜੋ ਹੁਕਮ ਮੇਰੀ ਸਰਕਾਰ।
8: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
9: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟੰਚ।
8: ਯਾਨੀ ਹੁਣ 22-carat ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
9: ਆਹੋ ਜੀ ਆਹੋ,
8: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
10: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ, 186, 189, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ, 186, 189, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ, ਅਤੇ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ। ਅੱਜ 5 ਤਰੀਕ ਹੈ, ਅਗਸਤ ਦਾ ਮਹੀਨਾ, ਅਤੇ ਹੁਣ ਦਿਨ ਥੋੜ੍ਹੇ ਵੱਡੇ ਵੱਡੇ ਜਿਹੇ ਹੋ ਗਏ ਨੇ। ਹੁਣ ਸਵੇਰੇ ਲੋ ਵੀ ਟਾਈਮ ਦੇ ਨਾਲ ਲੱਗਣ ਲੱਗ ਪਈ ਆ, ਹੁਣ ਲੱਗਦਾ ਵਾ ਵੀ ਜਿੱਦਾਂ ਉਹ ਦਿਨ ਆ ਗਏ ਆ ਵੀ ਪਿੰਨੀਆਂ ਪੁੰਨੀਆਂ ਜਿਹੜੀਆਂ ਤੁਸੀਂ ਖਾਧੀਆਂ ਨਾ ਜ਼ੋਰ ਜ਼ਾਰ ਮਾਰ ਕੇ ਅਤੇ ਥੋੜ੍ਹੀਆਂ ਜਿਹੀਆਂ ਕੱਢ ਲਓ, ਥੋੜ੍ਹਾ ਜਿਹਾ ਝਾੜ ਲਓ, ਯਾਨੀ ਕਿ ਕਸਰਤ ਐਕਸਰਸਾਈਜ਼ ਦੌੜ ਭੱਜ ਕਰਨ ਦਾ ਥੋੜ੍ਹਾ ਜਿਹਾ ਸਮਾਂ ਆ ਗਿਆ।
1: ਆ ਗਿਆ ਜੀ, ਆ ਗਿਆ, ਕਿਉਂਕਿ ਸੂਰਜ ਸਵੇਰੇ ਸਵੇਰੇ ਸਾਨੂੰ ਹਾਕਾਂ ਮਾਰਨ ਲੱਗ ਜਾਂਦਾ। ਉਹ ਗੱਲ ਵੱਖਰੀ ਹੈ ਵੀ ਸਿਡਨੀ ਵਾਲਿਆਂ ਨੂੰ ਜੇ ਐਂ ਕਹਿ ਦਈਏ ਉਹਨੂੰ ਯੂਅਰ ਮੈਲਬਨ ਗਲੂਮੀ ਜਿਹਾ, ਬੱਦਲ ਭਾਈ ਬਹੁਤ ਰਹਿੰਦੇ ਤੁਹਾਡੇ, ਹੈ ਨਾ, ਵਿੰਡੀ ਬਹੁਤ ਆ ਤੁਹਾਡੇ।
0: ਇਹਦਾ ਕਹਿੰਦੇ
1: ਮੈਂ ਕਿਹਾ ਭਰਾਵਾ ਨਹੀਂ ਇੱਦਾਂ ਦੀ ਤਾਂ ਕੋਈ ਗੱਲ ਨਹੀਂ, ਅਸੀਂ ਰਹਿੰਦੇ ਹਾਂ ਸਾਨੂੰ ਪਤਾ ਹੀ ਨਹੀਂ ਲੱਗਿਆ। ਜਾਂ ਫਿਰ ਉਹ ਗੇੜਾ ਹੀ ਉਹਨਾਂ ਨੇ ਰੱਖਿਆ ਹੋਣਾ ਜੁਲਾਈ ਅਗਸਤ ਜੇ 'ਚ।
0: ਉਹ ਕੀ ਕਰਨ ਵਿਚਾਰੇ, ਉਹ ਜਦੋਂ ਆਉਂਦੇ ਆ ਅਤੇ ਉਹਨਾਂ ਨੂੰ ਅੰਦਰੋਂ ਬਹਿ ਕੇ ਵਾਪਸ ਜਾਣਾ ਪੈਂਦਾ, ਘੁੰਮਣ ਫਿਰਨ ਦਾ ਮੌਕਾ ਨਹੀਂ ਮਿਲਦਾ।
1: ਆਪਾਂ ਨੂੰ ਵੀ ਹੁੰਦਾ ਚੱਲ 1500 ਬਚ ਗਿਆ, ਲੈ ਕੇ ਮੈਂ ਇੱਧਰ ਨੂੰ ਭੱਜ ਗਏ ਉੱਧਰ ਨੂੰ ਭੱਜ ਗਏ ਕਦੇ, ਹੈ ਨਾ, ਉਹ ਵੀ ਔਖਾ। ਹੋਟਲਾਂ ਹਾਟਲ ਬੁੱਕ ਕਰਾਈ ਚੱਲੋ, ਹੈ ਨਾ, ਤੁਰੇ ਫਿਰੋ ਜੰਗਲ ਬੇਲਿਆਂ 'ਚ,
0: ਗੱਡੀ 'ਚ
1: ਆਲੂ ਵਾਲੇ ਪਰੌਂਠੇ ਖਾਵਾਂਗੇ ਸਵੇਰੇ, ਆਲੂ ਵਾਲੇ ਪਰੌਂਠੇ।
0: ਉਹ ਸੌਖਾ ਨਾ,
1: 12-1 ਵਜੇ ਤੱਕ ਹੋਊਗਾ ਘਰੋਂ ਨਾ ਤੁਰੇ, ਬਾਅਦ 'ਚੋਂ ਨੇੜੇ ਕੋਈ ਡਾਇਨਾਸੌਰ ਪਾਰਕ ਜਿਹਾ ਦਿਖਾ ਦਿਖੂ ਕੇ ਜਾਂ ਕੋਈ ਬੀਚ ਬੂਚ ਜੀ, ਹੈ ਨਾ। ਹੁਣ ਨਹੀਂ ਯਾਰ, ਟਾਈਮ ਨਹੀਂ ਰਿਹਾ ਜਾਣ ਦਾ,
0: ਤੁਹਾਨੂੰ ਨਹੀਂ ਪਤਾ ਇਹ ਮੈਲਬਨ ਆ।
1: ਹਾਂ, ਵੈਦਰ ਬਹੁਤ ਚੇਂਜ ਹੋ ਜਾਣਾ, ਦੇਖਿਓ ਹਾਲੇ ਬਦਲ ਹੋ ਗਏ, ਐਂ ਬਚਾ ਜਿਹਾ ਵੀ ਬਹੁਤ ਆ, ਹੈ ਨਾ।
0: ਆਪਣੇ ਅੱਜ ਕੱਲ੍ਹ ਇੱਕ ਹੋਰ ਤੁਰਿਆ, ਮਤਲਬ ਜਿੱਦਾਂ ਮੰਨ ਲਓ ਆਉਂਦਾ ਸੀ ਨਾ, ਪਹਿਲਾਂ ਕੋਈ ਆਉਂਦਾ ਸੀ ਅਤੇ ਮੈਲਬਨ ਕੋਈ ਆਊਗਾ ਅਤੇ ਉਹਨੂੰ ਤੁਸੀਂ ਕੀ ਘੁਮਾਓਗੇ ਤੁਸੀਂ, ਹੈ ਨਾ, ਮੰਨ ਲਓ ਤੁਸੀਂ ਸਿਟੀ ਲੈ ਜਾਓਗੇ, ਕਰਾਊਨ ਵਿਖਾਓਗੇ,
1: ਸਟੈਂਡਰਡ ਜਿਹਾ ਆਗਰੇ ਕਾ ਤਾਜ ਮਹਿਲ ਦੇਖ, 12 ਮਿੰਟ
0: ਡੌਕਲੈਂਡ ਵਿਖਾ ਦਿਓਗੇ, ਜਾਂ ਮਤਲਬ ਇੱਦਾਂ ਦੀਆਂ ਟਿਪੀਕਲ ਜਿਹੀਆਂ 2-4 ਥਾਵਾਂ,
1: ਜਾਂ ਕੋਈ ਨੇੜੇ ਦੀ ਬੀਚ ਹੈ ਤੁਹਾਡੇ ਕੋਲ, ਸੈਂਡ ਖੇਡ ਵਾਲੇ ਪਾਸੇ ਹੋ
0: ਜਾਂ। ਅੱਜ ਕੱਲ੍ਹ ਇੱਕ ਹੋਰ ਚੱਲਿਆ ਪਤਾ, ਅੱਜ ਕੱਲ੍ਹ ਉਹ
1: ਆਪਣੇ ਨਾ ਦੱਸ ਦਿਓ, ਭੁੱਖ ਮਾਰਦੀ ਕੋਈ ਸੁਣਦਾ ਹੁੰਦਾ,
0: ਅੱਜ ਕੱਲ੍ਹ ਉਹਨਾਂ ਨੂੰ ਭਾ ਕੇ ਫੂਡ ਟਰੱਕ ਵਿਖਾ ਲਿਆਉਂਦੇ।
1: ਹਾਂ, ਉਹ ਵੀ ਠੀਕ ਆ, ਉਹ ਵੀ ਠੀਕ ਆ, ਕੋਲ ਦੇ ਬੂਲ ਵਰਤਾ ਦਿਖਾਈ ਲਿਆਉਂਦੇ ਸੀ ਅੱਗੇ, ਹੈ ਨਾ, ਗਰੋਸਰੀ
0: ਜਾ ਜਾਓ ਤੁਸੀਂ ਉੱਥੇ, ਹੈ ਨਾ।
1: ਸਾਡਾ ਇੱਕ ਮਿੱਤਰ ਆ, ਹੈ ਨਾ, ਉਹਦਾ ਡੈਡੀ ਆਇਆ, ਉਹਨੂੰ ਚੈਟਸਟਨ ਬੜੇ ਉਹਨੇ ਸ਼ੋਰੂਮ ਜੇ ਦਿਖਾਏ, ਡੈਡੀ ਅਰਮਾਨੀ ਦਾ ਏ, ਮਾਇਰ ਆਏ, ਫਲਾਨਾ, ਉਹ ਜਿਹੜੇ ਹੁੰਦਾ ਪੌੜੀਆਂ ਚੜ੍ਹਦੀਆਂ ਉੱਤਰਦੀਆਂ ਜਾਂ, ਉਹਦੇ 'ਤੇ ਹੌਲੀ ਦੇਣੇ, ਕਹਿੰਦਾ ਕਾਕਾ ਤੇਰਾ ਇਹਨਾਂ 'ਚੋਂ ਕਿਹੜਾ, ਕਹਿੰਦਾ ਡੈਡੀ ਆਪਣਾ ਤਾਂ ਇਹਨਾਂ 'ਚੋਂ ਕੋਈ ਨਹੀਂ, ਕਹਿੰਦਾ ਫਿਰ ਲੋਕਾਂ ਦੀ ਦਿਖਾਈ ਜਾਣੇ ਤਾਂ। ਚਲੋ ਘਰੇ ਚੱਲ ਕੇ ਚਾਹ ਪੀਓ ਆਰਾਮ ਨਾਲ, ਪਨੀਰ ਵਾਲੇ ਪਕੌੜੇ ਮੰਗਾ ਲਓ ਕਿ ਤੂੰ, ਆਪਣਾ ਤਾਂ ਇੰਨਾ ਇੰਨੀ ਕੁ ਦੌੜ ਆ ਆਪਣੀ।
0: ਇੱਕ ਸਾਡੇ ਭੈਣ ਜੀ, ਉਹਨਾਂ ਦੇ ਪ੍ਰਾਹੁਣੇ ਆਏ ਅਤੇ ਹੁਣ ਮਤਲਬ ਮੀਂਹ ਕਣੀ ਦਾ ਰੰਗ, ਹੁਣ ਕਿੱਥੇ ਲੈ ਕੇ ਜਾਣਾ, ਹੈ ਨਾ, ਪਲ ਕਿੱਥੇ ਲੈ ਗਏ ਉਹਨਾਂ, ਡਿਸਪਲੇ ਹੋਮ ਵਿਖਾ ਤੇ ਉਹਨਾਂ, ਕਹਿੰਦੇ ਇੱਦਾਂ ਦੇ ਘਰ ਹੁੰਦੇ ਆਏ ਤੇ
1: ਉਹਨਾਂ ਨੇ ਵਿਚਾਰਿਆਂ ਨੇ
0: ਬਹੁਤ ਖੁਸ਼ ਹੋਏ।
1: ਵਾਓ,
0: ਉਹ ਕਹਿੰਦੇ ਅਸੀਂ ਇੱਥੋਂ ਤੇ ਮਤਲਬ ਵੇਖੇ ਘਰ ਵੀ ਗਾਂ, ਹੁਣ ਕਿਹੜੀ ਤਰਜ ਤੇ ਘਰ ਬਣਿਆ ਕਰਨੇ ਆ, ਅਸੀਂ ਇੱਕੋ ਥਾਂ ਦੇ ਉੱਤੇ ਅਲੱਗ ਅਲੱਗ ਡਿਜ਼ਾਇਨ ਵੇਖ ਕੇ ਆਏ ਹਾਂ।
1: ਫਿਰ ਆਪਣੇ ਉਹੀ ਲੋਕ ਨੇ ਜਿਹੜੇ ਮੀਂਹ ਪੈਂਦੇ 'ਚ ਬੀਚ 'ਤੇ ਪੈਂਟ ਕੋਟ ਪਾਈ ਫਿਰਦੇ ਹੁੰਦੇ।
0: ਚਲੋ ਵੀ ਤਾਂ ਕਿਤੇ ਪਾਉਣੇ ਹੀ, ਹੁਣ ਕਿੱਥੇ ਮੌਕਾ ਮਿਲਦਾ ਵਾ।
1: ਦੇਖੋ ਜੀ, ਲੈਂਡਮਾਰਕ ਨੇ, ਉੱਥੇ ਖੜ ਕੇ ਫੋਟੋ ਕਰਾਉਣੀ ਤਾਂ ਬਣਦੀ ਹੈ
0: ਭਾਈ। ਜਿਹੜਾ ਹੁਣ ਮੰਨ ਲਓ ਰੋਜ਼ ਜੋਬ 'ਤੇ ਜਾਂਦਾ ਬੰਦਾ, ਜਦੋਂ ਹੁਣ ਤੁਸੀਂ ਮੰਨ ਲਓ ਜਿੱਦਾਂ ਦਾ ਤੁਹਾਡੇ ਕੰਮ ਨੇ, ਤੁਸੀਂ ਰੋਜ਼ ਕੋਟ ਵਾਲਾ ਚਾਹ ਲਾ ਲੈਣਾ, ਅਤੇ ਜਿਹੜਾ ਬੰਦਾ ਰੋਜ਼ ਮੰਨ ਲਓ ਕੰਮ ਕਾਰ ਵਾਲਾ ਬੰਦਾ ਵਾ, ਉਹਨੇ ਕੋਟ ਕਿੱਥੇ ਪਾਉਣਾ, ਉਹਨੇ ਫਿਰ ਘੁੰਮਣ ਲੱਗਿਆ ਪਾਉਣਾ, ਜੇ ਬੀਚ 'ਤੇ ਜਾਣਾ ਤਾਂ ਬੀਚ 'ਤੇ ਪਾਉਣਾ,
1: ਉਹਨੇ ਤਾਂ ਫਿਰ ਪਾ ਕੇ ਵੀ ਨਾਲੇ, ਹੈ ਨਾ, ਪੈਰ ਜਿਹਾ ਘਸਾਈ ਜਾਣਾ, ਹੈ ਨਾ, ਬੂਟ ਆਪਦਾ ਪੈਂਟ ਦੇ ਨਾਲ ਹੀ, ਬਸ ਵੀਰੇ ਲਾ ਦੇਣਾ ਹੁਣੀ ਪਾਇਆ ਸੀ,
0: ਉਹ ਕਿੱਦਾਂ ਗਲਤ ਹੈ,
1: ਕੋਨਫੀਡੈਂਸ ਹੀ ਨਹੀਂ ਆਉਂਦਾ ਕਈ ਵਾਰ, ਹੈ ਨਾ।
0: ਚਲੋ ਖੈਰ, ਆਪਾਂ ਵਾਪਸ ਆਉਂਦੇ ਹਾਂ ਅੱਜ ਦੀ ਗੱਲਬਾਤ, ਸੀਰੀਅਸ ਮੁੱਦਾ ਵਾ ਅੱਜ, ਅਤੇ ਇਸ ਕਰਕੇ ਥੋੜ੍ਹਾ ਜਿਹਾ ਵਿੱਚ ਆਪਾਂ ਸੋਚਿਆ ਵੀ ਬਹੁਤਾ ਹੀ ਦਿਲ ਤੇ ਨਾ ਕੋਲ ਆ ਜਾਏ,
1: ਸੀਰੀਅਸ ਨਾਲ ਸੰਗਲ ਲਮਕਦੇ ਹੁੰਦੇ ਹੋ, ਚਾਰਜ ਜਿਹਾ ਰਿਲੀਜ਼ ਹੋਈ ਜਾਂਦਾ।
0: ਹਾਂ, ਚਾਰਜ ਜਿਹਾ ਇੱਦਾਂ ਦਾ ਤੁਸੀਂ ਵੀ ਰਿਲੀਜ਼ ਕਰ ਲਿਓ, ਵੀ ਕਿੱਥੇ ਤੁਸੀਂ ਕਮਾਇਆ ਸੀ ਇੱਦਾਂ ਦਾ ਰਿਲੀਜ਼ ਤੁਸੀਂ ਵੀ ਕਰ ਲਿਓ, ਕਿ ਵਿੱਚ ਤੁਹਾਨੂੰ ਇੱਕ ਥੋੜ੍ਹਾ ਜਿਹਾ ਸਾਨੂੰ ਅਤੇ ਤੁਹਾਨੂੰ ਇੱਕ ਉਹ ਮਿਲ ਜੂਗੀ।
1: ਇੱਧਰ ਮਾਊਂਟ ਐਂਟੀਨੋਗ ਨਹੀਂ ਜਿਹੜਾ ਉੱਤੇ ਉਹ ਗੋਲ ਜਿਹਾ ਰੈਸਟੋਰੈਂਟ ਜਿਹਾ ਬਣਿਆ,
0: ਉੱਤੇ ਜਾ ਕੇ,
1: ਹਾਂ ਹਾਂ, ਸਾਰੇ ਉਹ ਟੀਸੀ ਤੋਂ ਸਾਰਾ ਕੁਝ ਦਿਖਾਉਂਦੇ ਆ,
0: ਉਹ ਵਧੀਆ ਆ,
1: ਉਹ ਵੀ ਵੀਰੇ ਲਿਕੁਇਡੇਟ ਹੋ ਗਿਆ।
0: ਆਪਣੇ ਬੰਦਿਆਂ ਕੋਲ ਹੀ ਆਪਣੇ ਬੰਦਿਆਂ ਦਾ, ਖਰਚੇ ਬਹੁਤ ਨੇ ਹੁਣ, ਮੰਨ ਲਓ ਏਡੀ ਚ ਹੋ ਸਕਦਾ ਉੱਥੇ ਕੀਤਾ, ਕੱਲਾ ਤਾਂ ਹੈਗਾ ਵਾ, ਕਿੰਨਾ ਕੁ ਖਰਚਾ ਸੀ ਉਹਦਾ, ਕਿੰਨਾ ਉਹਦਾ ਐਕਸਪੈਂਸਿਵ ਸੀ, ਹੈ ਨਾ, ਵੀ ਉੱਤੇ ਤੁਸੀਂ ਬੰਦੇ ਬਹਾ ਕੇ ਸਟਾਫ ਲਾ ਕੇ ਅਤੇ ਵੇਟ ਹੀ ਕਰਨੀ ਆ ਵੀ ਹੁਣ ਕੋਈ ਆਵੇ ਅਤੇ ਫਿਰ, ਹੈ ਨਾ, ਕੁਛ
1: ਤਾਂ ਫੂਡ ਟਰੱਕ ਠੀਕ ਆ।
0: ਹਾਂਜੀ,
1: ਫੂਡ ਟਰੱਕ ਠੀਕ ਆ ਇੱਦਾਂ ਤਾਂ,
0: ਆਹੋ ਨਹੀਂ ਉਹ, ਚਲੋ ਜਿਹਨੂੰ ਆਉਂਦਾ ਕੰਮ ਉਹ 'ਚ ਵੀ, ਚਲੋ ਮੈਂ ਵੇਹਨਾ ਵਾਂ ਵੀ ਉਹਦੇ ਵਿੱਚ ਵੀ ਇੱਦਾਂ ਹੀ ਆ ਵੀ ਲੱਗਦੇ, ਮੰਨ ਲਓ ਜੇ ਤੁਸੀਂ 10 ਲੱਗਦੇ ਨੇ ਮਹੀਨੇ 'ਚ ਅਤੇ ਅਗਲੇ ਮਹੀਨੇ ਤੁਸੀਂ ਵੇਹਦੇ ਉਹਨਾਂ 'ਚੋਂ 8 ਬੰਦ ਹੋਏ ਹੁੰਦੇ ਜਾਂ ਫਿਰ ਚੇਂਜ ਕੀਤੇ ਹੁੰਦੇ।
1: ਹਰ ਇੱਕ ਦਾ ਵੀ ਇਦਾਂ ਹੀ ਆ, ਬੰਦਾ ਉਹ ਗੁੱਟ 'ਤੇ ਪਲਸਤਰ ਕਰਾਈ ਫਿਰਦਾ ਹੁੰਦਾ, ਉਹ ਗੁੱਟ ਰਹਿ ਜਾਂਦਾ ਉਹ ਘੜੋਚੂ ਜੀ ਕਾਰਨ 'ਚ, ਕੌਫੀ ਵਾਲਾ ਹੈ ਨਾ, ਮਤਲਬ ਹਰ ਕੰਮ ਆ ਵਿੱਚ ਪੈ ਕੇ ਜਦ ਤੁਸੀਂ ਵੇਖਦੇ ਹੋ ਤੁਸੀਂ ਕਹਿੰਦੇ ਹੋ ਯਾਰ ਹੈ ਨਾ ਦੂਲ ਦੇ ਢੋਲ ਸੁਹਾਵਣੇ, ਉਹ ਫਿਰ ਦੂਰ ਤੋਂ ਹੀ ਲੱਗਦਾ ਵੀ ਪਤਾ ਨਹੀਂ ਇਹ 'ਚੋਂ ਕੀ ਆਮਦਨ ਕੀਤੀ
0: ਭਾਈ। ਤੁਸੀਂ ਕੌਫੀ ਦੀ ਗੱਲ ਕੀਤੀ ਹੈ, ਮੈਂ ਤਾਂ ਕਈ ਵਾਰੀ ਕਹੂੰ ਮੈਂ ਇਸ ਕੰਮ 'ਚ ਰਿਹਾ ਵੀ ਹਾਂ, ਅਤੇ ਤੁਸੀਂ ਕੌਫੀ ਵਾਲਾ ਜਿਹੜਾ ਬਰਿਸਤਾ ਹੈ ਨਾ ਉਹ ਜਦੋਂ ਬਣਾ ਰਿਹਾ ਹੋਊਗਾ ਜਾਂ ਜਦੋਂ ਸਵੇਰੇ ਜਾਂਦੇ ਹੋ ਨਾ ਉਹਦੀਆਂ ਅੱਖਾਂ ਵੇਖਿਓ, ਕੋਈ ਵੀ ਬਰਿਸਤਾ ਵਾ ਤੁਸੀਂ ਵੇਖੋਗੇ ਉਹਦੀਆਂ ਅੱਖਾਂ 'ਚ ਨੀਂਦ ਹੋਊਗੀ, ਅੱਖਾਂ ਉਹਦੀਆਂ ਵਿਚਾਰੇ ਦੀਆਂ ਹਲੇ ਨਾ ਐਂ ਹੋਈਆਂ ਹੋਣੀਆਂ, ਉਹ ਮਤਲਬ ਬਹੁਤ
1: ਇੰਡੀਅਨ ਰੈਸਟੋਰੈਂਟ ਵਾਲੇ ਆ 2 ਵਜੇ ਘਰੇ ਮੁੜਦੇ ਆ ਨਾ, ਮਤਲਬ 12-1 ਤਾਂ ਬੜਾ ਆਮ ਜਿਹਾ ਲੋਕਾਂ ਨੂੰ ਵੱਜਦੇ ਆ, ਅਤੇ ਅਗਲੇ ਦਿਨ ਦੀ ਫਿਰ ਪ੍ਰੈਪਰੇਸ਼ਨ ਕਰਕੇ ਜਾਣੀ ਆ, ਉਹਨਾਂ ਦਾ ਵਿਚਾਰਿਆਂ ਦਾ ਰੋਣਾ ਇਸ ਗੱਲ ਦਾ ਹੁੰਦਾ, ਉਹ ਕਹਿੰਦੇ ਸ਼ਾਮ ਨੂੰ ਭਾਜੀ 5-6 ਵੀ ਘਰ ਮੁੜ ਜਾਂਦਾ, ਸਾਡੀ ਸ਼ਾਮ ਸ਼ੁਰੂ ਉਦੋਂ ਹੁੰਦੀ ਆ। ਮਤਲਬ ਤੁਹਾਡਾ ਲਾਈਫ ਸਟਾਈਲ ਕਿੰਨਾ ਚੇਂਜ ਹੁੰਦਾ, ਕੰਮ ਕਾਰੋਬਾਰ ਉੱਦਾਂ ਦੇ ਆ, ਕੋਈ ਟਰੈਕਿੰਗ 'ਚ ਆ ਨਾ ਕਿੰਨੇ ਦਿਨਾਂ ਬਾਅਦ ਆਪਣੇ ਪਰਿਵਾਰ ਨੂੰ ਮਿਲਣਾ, ਅਤੇ ਹੈ ਨਾ ਉਹ ਬੱਚੇ ਸਵੇਰੇ ਜਿਹੜੇ ਕਹਿੰਦੇ ਹੁੰਦੇ ਆ ਵੀ ਮੈਂ ਡੈਡੀ ਨੂੰ ਜੱਫੀ ਪਾਈ ਹੈ ਨਾ, ਉਹ ਆਪਾਂ ਮਹਿਸੂਸ ਨਹੀਂ ਕਰਦੇ ਜਿਹਨੇ ਰੋਜ਼ ਬੱਚੇ ਨੂੰ ਮਿਲਣਾ।
0: ਉਹ ਡੈਡੀ ਵੀ ਜੱਫੀ, ਉਹ ਬੱਚੇ ਵੀ ਜੱਫੀ ਪਾਉਣ ਵੜ ਜਾਂਦੇ ਆ, ਮੈਂ ਤਾਂ ਉਹ 'ਚ ਵੀ ਰਿਹਾ ਨਾ, ਅਤੇ ਉਹਦੇ 'ਚ ਵੀ ਇਹ ਹੁੰਦਾ ਵੀ ਉਹ ਮਸਾਲਿਆਂ ਦੀ ਸਮੈਲ ਹੀ ਨਹੀਂ ਜਾਂਦੀ ਜਿੰਨਾ ਮਰਜ਼ੀ ਨਾ ਲਓ, ਉਹ ਵੀ ਬੱਚੇ ਸੁੰਘ ਕੇ ਦੱਸ ਦਿੰਦੇ ਆ ਵੀ
1: ਡੈਡੀ ਆਇਆ ਰੈਸਟੋਰੈਂਟ,
0: ਡੈਡੀ ਰੈਸਟੋਰੈਂਟ ਤੋਂ ਆਇਆ। ਮਤਲਬ ਹਰ ਇੱਕ ਕੰਮ ਦੇ ਇੱਕ ਆਪਣੇ ਆਪਣੇ ਵੱਖਰੇ ਵੱਖਰੇ ਤੁਹਾਨੂੰ ਪਤਾ ਚੈਲੇਂਜਿਸ ਨੇ, ਇੱਕ ਦੂਸਰੇ ਦਾ ਬੰਦੇ ਨੂੰ ਜ਼ਰੂਰ ਸੌਖਾ ਲੱਗੀ ਜਾਂਦਾ,
1: ਕੋਈ ਸ਼ੱਕ ਨਹੀਂ। ਇਸ ਲਈ ਭਾਈ ਜੇ
0: ਤੁਹਾਡਾ ਸੌਖਾ ਜੇ
1: ਜਿਸ ਕੰਮ ਕਾਰੋਬਾਰ
0: ਤੁਹਾਡਾ ਹੀ ਸੌਖਾ ਜੇ ਬਹਿ ਕੇ ਸਲਾਮਾਂ ਜੀਆਂ ਦੇ ਛੱਡਣੀਆਂ,
1: ਆਹੋ ਇਹ ਤਾਂ ਹੈ ਹੀ। ਅਗਲਾ 50 ਰੁਪਈਏ ਦੇ ਕੇ ਤੇ ਹੈ ਨਾ ਟੋਕਨ ਬੁੱਕ ਕਰਾ ਕੇ ਤੇ ਮੁੜ ਕੇ ਪਾਸਪੋਰਟ ਜਿਹਾ ਭੇਜ ਕੇ ਪੁੱਛੀ ਜਾਊਗਾ ਭਾਜੀ ਵੀਜ਼ਾ ਲੱਗ ਗਿਆ, ਮੈਂ ਆਹੋ ਟਿਕਟ ਬੁੱਕ ਕਰਾ ਦੇ ਜਾਂ ਕਹਿੰਦੇ ਹੈ ਅੱਛਾ ਇੰਨੇ ਪੈਸੇ ਭਾਜੀ।
0: ਨਹੀਂ ਏਦਾਂ ਨੀ ਕਹਿੰਦੇ ਹੁੰਦੇ, ਉਹ ਮੇਰੇ ਫਰੈਂਡ ਨੇ ਇੱਕ ਲਵਾਇਆ ਸੀ ਕਿਸੇ ਕੋਲੋਂ ਤੇ ਉਹਦਾ ਤੇ ਆ ਵੀ ਗਿਆ, ਏਦਾਂ ਨੀ ਕਹਿੰਦੇ
1: ਹੀ। ਅੱਛਾ ਨਾਲ ਉਹਨੇ ਕਹਿਣਾ ਅੱਛਾ ਠੀਕ ਆ ਗੱਲ ਚੱਲਦੀ ਹੋਣੀ ਆ ਪੀਰੀਅਡ ਵੀ ਦੀ। ਅੱਛਾ ਭਾਜੀ ਜੇ ਭੂਆ ਦੇ ਮੁੰਡੇ ਨੂੰ ਇੰਡੀਆ ਤੋਂ ਸੱਦਣਾ ਹੋਵੇ, ਮੈਂ ਯਾਰ ਪਹਿਲਾਂ ਆਹ ਪਹਿਲਾਂ ਬੇਬੇ ਵਾਲਾ ਵੀਜ਼ਾ ਲਾ ਲਈਏ ਸਿਰੇ,
0: ਪਹਿਲਾਂ ਮਾਂ ਪਿਓ ਨੂੰ ਸੱਦ ਲਾ। ਚਲੋ ਖੈਰ ਪੇਰੈਂਟ ਵੀਜ਼ੇ 'ਤੇ ਵਾਪਸ ਆਉਂਦੇ ਹਾਂ ਕਿ ਜੋ ਅੱਜ ਦੇ ਦਿਨ ਰੌਲਾ ਰੱਪਾ ਜਿਹਾ ਪਿਆ ਵਾ। ਵੈਸੇ ਆਸਟ੍ਰੇਲੀਆ ਦਾ
1: ਜੋੜਨ ਲਈ ਦੇਖੋ ਅਗਲਾ ਅੰਕ,
0: ਅਗਲਾ ਅੰਕ ਆਪਾਂ ਵਿਖਾਉਂਦੇ ਹਾਂ ਅਤੇ ਵੇਖਦੇ ਹਾਂ, ਅਤੇ ਉਹਦੇ ਵਿੱਚ ਆਸਟ੍ਰੇਲੀਆ ਦਾ ਨਾ ਇੱਕ ਸਟਾਈਲ ਹੈ। ਚਲੋ ਤੁਸੀਂ ਤਾਂ ਇਸ ਕੰਮ ਦੇ ਵਿੱਚ ਜਾਂ ਚਿਰਾਂ ਤੋਂ ਆਪਾਂ ਇਹ ਵੇਖ ਰਹੇ ਹਾਂ, ਪਹਿਲਾਂ ਨਾ ਉਹ ਫਲੋਟ ਜਿਹਾ ਕਰਕੇ ਵੇਖੀਆਂ ਜਾਂਦੀਆਂ ਚੀਜ਼ਾਂ ਹੈ ਨਾ, ਵੀ ਕਿੱਦਾਂ ਦਾ ਜਿੱਦਾਂ ਆਪਾਂ ਪਹਿਲਾਂ ਵੇਖੀਦਾ ਨਾ ਕਈ ਜਦੋਂ ਕਣਕ ਕੱਢੀ ਦੀ ਸੀ ਅਤੇ ਪਹਿਲਾਂ ਉਹ ਹੜੰਬਾ ਫਿੱਟ ਕਰਨ ਤੋਂ ਪਹਿਲਾਂ ਐਂ ਘੱਟਾ ਮਿੱਟੀ ਚੁੱਕ ਕੇ ਤਾਂ ਵੇਖੀਦੀ ਵੀ ਹਵਾ ਕਿਹੜੇ ਪਾਸੇ ਨੂੰ ਉਸ ਪਾਸੇ ਨੂੰ ਕਰਕੇ ਲਾਈਏ ਵੀ ਤੂੜੀ ਐਵੇਂ ਉੱਡ ਉੱਡ ਕੇ ਆਪਣੇ 'ਤੇ ਨਾ ਪਵੇ। ਸੋ ਇਸ ਕਰਕੇ ਇਹ ਵੀ ਸਰਕਾਰਾਂ ਦੇ ਪੈਤੜੇ ਹੁੰਦੇ, ਪਹਿਲਾਂ ਇਹ ਨਾ ਥੋੜ੍ਹਾ ਜਿਹਾ ਮਤਲਬ ਇੱਦਾਂ ਦਾ ਕੁਛ ਚੁਣਚਣੀ ਜਿਹੀ ਛੇੜ ਕੇ ਵਹਿੰਦੇ ਆ ਵੀ ਲੋਕਾਂ ਦਾ ਰੁਝਾਨ ਕੀ ਆ, ਅਤੇ ਪਰ ਹੁਣ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹਾਸੇ ਠੱਠੇ ਦੇ ਨਾਲ, ਇਹ ਵੀ ਥੋੜ੍ਹੀਆਂ ਜਿਹੀਆਂ ਧਿਆਨ ਦੇ ਵਿੱਚ ਰੱਖਿਓ ਕਿ ਜੇਕਰ ਹੁਣ ਤੁਸੀਂ ਕੋਈ ਮੰਨ ਲਓ ਬਣਦਾ ਸਰਦਾ ਜੋ ਵੀ ਆ ਸਟੈਪ ਇੱਕਦਮ ਤੁਸੀਂ ਨਹੀਂ ਚੁੱਕਦੇ, ਨਹੀਂ ਇਹਦੇ 'ਤੇ ਗੱਲ ਕਰਦੇ ਕਿਉਂਕਿ ਇਲੈਕਸ਼ਨ ਵੀ ਆ ਅਤੇ ਇਹਨਾਂ ਦਿਨਾਂ ਦੇ ਵਿੱਚ ਗੱਲ ਕਰ ਵੀ ਸਕਦੇ ਹੋ ਤੁਸੀਂ ਈਜ਼ਲੀ, ਅਤੇ ਫਿਰ ਸਮਝੋ ਵੀ ਇਹ ਹੁਣ ਹੌਲੀ ਹੌਲੀ ਵਧੂਗਾ ਗਾ।
1: ਹਾਂਜੀ ਮੈਂ ਇਹ ਤੋਂ ਵੀ ਇੱਕ ਸਟੈਪ ਅੱਗੇ ਜਾਂਦਾ ਵੀ ਚਲੋ ਵੀ ਪਹਿਲਾਂ ਇਹ ਕਰਕੇ ਜੇ ਦੇਖਦੇ ਆ ਵੀ ਦੇਖੀਏ ਹੈ ਨਾ ਕਿਸ ਭਾਅ ਬਹਿੰਦੀ ਆ, ਮੈਨੂੰ ਤਾਂ ਇਹ ਲੱਗਦਾ ਵੀ ਇਹਨਾਂ ਨੇ ਜੋ ਸੋਚਿਆ ਉਹਨਾਂ ਨੇ ਕਰ ਹੀ ਦੇਣਾ ਵਾ। ਅਸਲ 'ਚ ਉਹ ਇੱਕਦਮ ਜਿਵੇਂ ਆਪਾਂ ਕਹਿੰਦੇ ਨਾ ਨੀਜਕ ਰਿਐਕਸ਼ਨ ਹੁੰਦਾ, ਉਸ ਚੀਜ਼ ਨੂੰ ਅਵੋਇਡ ਕਰਨ ਲਈ ਪਹਿਲਾਂ ਇਹ ਖਬਰਾਂ ਫੈਲਾ ਦਿੱਤੀਆਂ ਜਾਂਦੀਆਂ ਜਾਂ ਰਿਲੀਜ਼ ਕਰ ਦਿੱਤੀ ਜਾਂਦੀ ਥੋੜ੍ਹੀ ਬਹੁਤੀ ਇਨਫੋਰਮੇਸ਼ਨ ਵੀ ਇੱਕਦਮ ਝਟਕਾ ਜਿਹਾ ਨਾ ਲੱਗੇ ਲੋਕਾਂ ਨੂੰ। ਉਸ ਲਿਹਾਜ਼ ਨਾਲ ਜੇ ਮੰਨ ਲਓ ਆਪਣਾ 1 ਅਗਸਤ ਤੋਂ ਜਾਂ ਜੁਲਾਈ ਤੋਂ ਜਿਹੜੇ ਰੂਲ ਚੇਂਜ ਹੋਏ ਆ ਹੈ ਨਾ ਮਾਈਗ੍ਰੇਸ਼ਨ ਦੇ ਕੱਟ ਲੱਗੇ ਆ, ਐਕਸਪੈਕਟਡ ਸਭ ਨੂੰ ਸੀ ਵੀ ਇਹ ਹੁਣ ਵੀਜ਼ਾ ਫੀਸਾਂ ਵਧਣਗੀਆਂ, ਇੰਨੀਆਂ ਵਧਣਗੀਆਂ ਉਹ ਨਹੀਂ ਸੀਗਾ ਹੈ ਨਾ, ਇਸ ਲਈ ਉਹ ਪਹਿਲਾਂ ਹੀ ਮੈਂਟਲੀ ਪ੍ਰਪੇਅਰਡ ਹੁੰਦੇ ਲੋਕ। ਇਸ ਕਰਕੇ ਤੁਸੀਂ ਦੇਖੋਗੇ ਅਸੀਂ ਆ 26 ਤੋਂ 30 ਜੂਨ ਦੇ ਵਾਲੇ ਜ਼ੋਨ 'ਚ ਬਹੁਤ ਵੀਜ਼ੇ ਲੱਗੇ ਆ, ਉਹ ਇੱਕ ਇੱਕ ਪਰਿਵਾਰ ਨੂੰ 3-3, 4-4 ਹਜ਼ਾਰ ਡਾਲਰ ਬਚ ਗਿਆ ਮਤਲਬ ਵੀਜ਼ਾ ਫੀਸਾਂ ਦੇ ਨਾਲ ਹੀ ਟਾਈਮ ਨਾਲ ਐਕਟ ਕਰਨ ਲਈ। ਪਹਿਲਾਂ ਲੋਕਾਂ ਦੇ ਮਗਰ ਮਗਰ ਫਿਰੀ ਦਾ ਵੀ ਯਾਰ ਕਾਗਜ਼ ਭੇਜ ਦਿਓ, ਫਲਾਨਾ ਦੇ ਦਿਓ, ਡਾਕੂਮੈਂਟ ਕੱਲ੍ਹ ਨੂੰ ਦੇਵਾਂਗੇ, ਪਰਸੋਂ ਨੂੰ ਦੇਵਾਂਗੇ ਹੈ ਨਾ, ਪਰ ਉਹਨਾਂ ਦਿਨਾਂ 'ਚ ਲੋਕ ਧੜਾਧੜ ਫਿਰ ਕਾਗਜ਼ ਛੱਡਦੇ ਆ, ਉਹਨਾਂ ਨੂੰ ਪਤਾ ਹੁੰਦਾ ਵੀ ਇਹ ਕੰਮ ਹੁਣ ਮਹਿੰਗਾ ਪੈਣ ਵਾਲਾ। ਅਤੇ ਉਸ ਲਿਹਾਜ਼ ਨਾਲ ਮੈਂ ਇਹ ਵੀ ਸੋਚਦਾ ਬਈ ਜਿਹੜਾ ਆ ਜਿਹੜੀ ਉਹਨਾਂ ਦੀ ਪ੍ਰੈਸ ਰਿਲੀਜ਼ ਥੋੜ੍ਹੀ ਜਿਹੀ ਹੋਈ ਆ, ਉਹਦੇ ਤੋਂ ਹਾਏ ਤੋਬਾ ਤਾਂ ਇੱਕ ਵਾਰ ਮੱਚਣੀ ਹੁੰਦੀ, ਪਰ ਹੁਣ ਥੋੜ੍ਹੀ ਥੋੜ੍ਹੀ ਥੋੜ੍ਹੀ ਥੋੜ੍ਹੀ ਕਰਕੇ ਉਸ ਪਾਸੇ ਨੂੰ ਗੱਲ ਜਾਊਗੀ। ਜੋ ਉਹਨਾਂ ਨੇ ਬਿਆਨ ਦੇਣੇ ਆ, ਜੋ ਉਹਨਾਂ ਨੇ ਕੰਮ ਕਰਨਾ ਉਹ ਤਾਂ ਕਰ ਹੀ ਦੇਣਾ, ਅਤੇ ਇਹ ਵੀ ਉਹਨਾਂ ਨੂੰ ਲੱਗਦਾ ਵੀ ਜਿਹੜੀ ਮੇਨ ਸਟ੍ਰੀਮ ਵੋਟਾਂ ਪੈਣੀਆਂ ਜਾਂ ਮੇਨ ਸਟ੍ਰੀਮ ਜਿਹੜੇ ਲੋਕ ਨੇ, ਕਈ ਵਾਰ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਵੀ ਲੋੜ ਹੁੰਦੀ ਆ। ਹੁਣ ਸਭ ਦਾ ਧਿਆਨ ਦੋ ਹੀ ਪਾਸੇ ਆ, ਇੱਕ ਮਾਈਗ੍ਰੇਸ਼ਨ, ਦੂਜਾ ਹਾਊਸਿੰਗ। ਘਰਾਂ ਦੀਆਂ ਕੀਮਤਾਂ ਡਿੱਗ ਪਈਆਂ ਹੋਏ, ਘਰਾਂ ਦੀਆਂ ਕੀਮਤਾਂ ਡਿੱਗ ਪਈਆਂ ਹੋਏ, ਜਾਂ ਇਹ ਗੱਲ ਆ, ਜਾਂ ਇਹ ਕਹਿਣਗੇ ਮਾਈਗ੍ਰੈਂਟ ਹੀ ਇੰਨਾ ਆ ਗਿਆ ਜੀ ਹੈ ਨਾ। ਤੁਸੀਂ ਦੇਖੋ 3-4 ਮਿਲੀਅਨ ਕੱਚੇ ਲੋਕ ਬੈਠੇ ਆ ਇੱਥੇ, ਅਤੇ ਜੇ ਹੁਣ 28 ਮਿਲੀਅਨ ਦੀ ਆਬਾਦੀ ਹੈ ਵਿੱਚ 3 ਮਿਲੀਅਨ ਲੋਕ ਨੇ ਜਿਹੜੇ ਟੈਂਪਰੇਰੀ ਆ ਜਾਂ ਕੋਈ ਸਟੂਡੈਂਟ ਆ, ਮਿਲੀਅਨ ਸਟੂਡੈਂਟ ਹੀ ਹੋਊ ਘੱਟੋ ਘੱਟ, ਹੈ ਨਾ। ਸੋ ਤਾਂ ਕਰਕੇ ਮੈਂ ਬੜਾ ਆਂਕੜਿਆਂ 'ਤੇ ਬੋਲਦਾ ਨਹੀਂ ਕਿਉਂਕਿ ਇਹ ਬਹੁਤ ਵੱਡਾ ਨੰਬਰ ਆ ਅਤੇ ਹਰੇਕ ਸਾਲ 2-3 ਲੱਖ ਲੋਕਾਂ ਨੇ ਆਉਣਾ ਹੀ ਆਉਣਾ। ਉਸ ਲਿਹਾਜ਼ ਨਾਲ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਸਰਕਾਰ ਦੇ ਉਲਟ ਚੱਲਦੀਆਂ ਹੁੰਦੀਆਂ, ਉਹਨਾਂ ਦਾ ਤਾਂ ਕੰਮ ਹੀ ਵਿਰੋਧ ਕਰਨਾ। ਉਹਨਾਂ ਨੇ ਇਹ ਨਹੀਂ ਦਿਖਾਉਣਾ ਵੀ ਜੇ ਮਾਈਗਰੈਂਟ ਆਉਣੋਂ ਬੰਦ ਹੋ ਗਿਆ, ਜੇ ਸਾਲ ਦਾ 3 ਲੱਖ ਦੀ ਬਜਾਏ 2 ਲੱਖ ਰਹਿ ਗਿਆ ਤਾਂ ਇਕਾਨਮੀ ਨੂੰ $80 ਬਿਲੀਅਨ ਦਾ ਘਾਟਾ ਪੈਣਾ, ਹੈ ਨਾ। ਉਹ ਉੱਦਾਂ ਦੇ ਡਾਟੇ ਨਹੀਂ ਪ੍ਰਜੈਂਟ ਕਰਨਗੇ, ਉਹ ਉੱਦਾਂ ਦੇ ਡਾਟੇ ਦਿਖਾਏ ਜਾਣਗੇ, ਆਹ ਦੇਖੋ ਜੀ ਇਸ ਵਜ੍ਹਾ ਕਰਕੇ ਐਂ ਹੋ ਗਿਆ, ਕੋਈ ਇਨਫਰਾਸਟ੍ਰਕਚਰ ਹੈ ਨਹੀਂ, ਕੋਈ ਸੜਕਾਂ ਦਾ ਸਿਸਟਮ ਹੈ ਨਹੀਂ, ਕੋਈ ਮੰਨ ਲਓ ਕਿਸੇ ਨੇ ਰੱਬ ਨਾ ਕਰੇ ਕੋਈ ਮੰਨ ਲਓ ਕੋਈ ਕ੍ਰਿਮੀਨਲ ਐਕਟੀਵਿਟੀ ਕਰਤੀ, ਆਹ ਦੇਖ ਲਓ ਜੀ ਇਹੋ ਜਿਹੇ ਬੰਦੇ ਇੱਥੇ ਸੱਦੇ ਹੋਏ ਆ, ਹੈ ਨਾ। ਉਹ ਫਿਰ ਉੱਦਾਂ ਦਾ ਨੈਰੇਟਿਵ ਜਨਰੇਟ ਕੀਤਾ ਜਾਂਦਾ ਅਤੇ ਉਹਦੇ 'ਚ ਫਿਰ ਸੋਸ਼ਲ ਮੀਡੀਆ ਬਲਦੀ ਅਤੇ ਤੇਲ ਪਾਉਂਦਾ।
0: ਹਾਂਜੀ, ਉਹ ਤਾਂ ਫਿਰ ਹੈ ਹੀ ਆ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਬੜੀਆਂ ਸਾਰੀਆਂ ਚੀਜ਼ਾਂ ਥੋੜ੍ਹੀਆਂ ਵਧਾ ਚੜ੍ਹਾ ਕੇ, ਥੋੜ੍ਹੀਆਂ ਇੱਧਰੋਂ ਉੱਧਰੋਂ ਗਲਤ ਸਹੀ ਸਭ ਕੁਛ ਜਿਹੜਾ ਉੱਥੇ ਆ ਜਾਂਦਾ। ਹੁਣ ਤੁਸੀਂ ਵੀ ਆਪਣੇ ਸੁਝਾਅ ਦੇ ਸਕਦੇ ਜੀ, ਤੁਸੀਂ ਵੀ ਗੱਲਬਾਤ ਕਰ ਸਕਦੇ, ਤੁਹਾਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਇਸ ਵਿਸ਼ੇ ਦੇ ਵਿੱਚ ਦਰਪੇਸ਼ ਆਈਆਂ ਨੇ ਅਤੇ ਕਿਹੜੇ ਕਿਹੜੇ ਤੁਹਾਨੂੰ ਲੱਗਦਾ ਵਾ ਵੀ ਇਹ ਇਸ ਤਰੀਕੇ ਦੇ ਨਾਲ ਇਹ ਬਿਹਤਰ ਹੋ ਸਕਦੀਆਂ ਨੇ, ਵਾਜਬ ਹੋ ਸਕਦੀਆਂ ਨੇ ਚੀਜ਼ਾਂ, ਕਿਉਂਕਿ ਕੁੱਲ ਮਿਲਾ ਕੇ ਆਪਾਂ ਕੁਛ ਤੱਤ ਜਿਹਾ ਕੱਢਣ ਦੇ ਉੱਤੇ ਆਵਾਂਗੇ ਅਤੇ ਫਿਰ ਜਦੋਂ ਕੱਲ੍ਹ ਨੂੰ ਮੰਨ ਲਓ ਇਲੈਕਸ਼ਨ ਹੁੰਦੀ ਆ, ਜਦੋਂ ਹਰ ਵਾਰੀ ਆਪਾਂ ਜਿਹੜੀ ਗੱਲ ਕਰਦੇ ਹੁੰਦੇ ਹਾਂ ਕਿ ਤੁਹਾਡੇ ਕੋਲ ਜਦੋਂ ਕੋਈ ਆਉਂਦਾ ਵੋਟਾਂ ਮੰਗਣ ਅਤੇ ਤੁਸੀਂ ਕੀ ਕਹਿਣਾ ਉਹਨੂੰ, ਜਾਂ ਮੰਨ ਲਓ
1: ਕੀ ਸਵਾਲ
0: ਤੁਹਾਡੀ ਕੀ ਆਵਾਜ਼ ਆ, ਜੇ ਸਾਡੇ ਕੋਲ ਕੋਈ ਆਉਂਦਾ ਵਾ ਤਾਂ ਅਸੀਂ ਤੁਹਾਡੇ ਬਿਹਾਫ ਦੇ ਉੱਤੇ ਅੱਗੇ ਉਹਨਾਂ ਨੂੰ ਕੀ ਕਹੀ
1: ਪੁੱਛੋ।
0: ਸਾਡੇ ਸਾਰਿਆਂ ਦਾ ਇਹਦੇ ਉੱਤੇ ਵਿਚਾਰ ਵਟਾਂਦਰਾ ਕਰਨਾ ਬੜਾ ਜ਼ਰੂਰੀ ਆ, ਕਿਉਂਕਿ ਮਾਂ ਪਿਓ ਸਾਰਿਆਂ ਦੇ ਆਉਣੇ ਆ, ਅੱਜ ਨਹੀਂ ਤਾਂ ਕੱਲ੍ਹ, ਜੇ ਹਾਲੇ ਤੁਸੀਂ ਨਹੀਂ ਪਲੈਨ ਕੀਤਾ ਤਾਂ ਕੱਲ੍ਹ ਨੂੰ ਕਰੋਗੇ। ਸੋ ਇੱਕ ਨਾ ਇੱਕ ਟਾਈਮ ਦੇ ਉੱਤੇ ਤੁਹਾਨੂੰ ਇਸ ਚੀਜ਼ ਦੀ ਜ਼ਰੂਰਤ ਪੈਣੀ ਆ। ਸੋ ਬਿਹਤਰ ਆ ਕਿ ਆਪਾਂ ਵੱਧ ਤੋਂ ਵੱਧ ਇਸ ਵਿਸ਼ੇ ਦੇ ਉੱਤੇ ਡਿਸਕਸ ਜਿਹੜਾ ਜ਼ਰੂਰ ਕਰੀਏ। 9356 0344 9356 0344 ਅਤੇ ਜਾਂ ਫਿਰ 0447-1617 0447-1617-1674 ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਜਦੋਂ ਆਪਾਂ ਕੋਈ ਇੱਦਾਂ ਦੀ ਵਿਸ਼ਾ ਆਪਾਂ ਡਿਸਕਸ ਕਰਦੇ ਹਾਂ ਤਾਂ ਉਹ ਸਿਰਫ ਇੱਕ ਸੀਮਿਤ ਜਿਹਾ ਇੱਕ ਦਾਇਰਾ ਹੁੰਦਾ, ਕਿਉਂਕਿ ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਅਲੱਗ ਅਲੱਗ ਕੇਸਿਸ ਦੇ ਵਿੱਚ ਅਲੱਗ ਅਲੱਗ ਲੋਕਾਂ ਦੇ ਨਾਲ, ਕੈਂਡੀਡੇਟਸ ਨਾਲ ਅਲੱਗ ਅਲੱਗ ਵਾਪਰਦੀਆਂ ਨਿੱਕੀਆਂ ਨਿੱਕੀਆਂ, ਉਹ ਤਾਂ ਹੀ ਧਿਆਨ ਦੇ ਵਿੱਚ ਆਉਂਦੀਆਂ ਨੇ ਜੇ ਆਪਾਂ ਇੱਕ ਦੂਸਰੇ ਨਾਲ ਡਿਸਕਸ ਕਰੀਏ, ਕਿਉਂਕਿ ਸਾਰਾ ਕੁਛ ਜਿਹੜਾ ਵਾ ਉਹ ਆਪਾਂ ਵੇਖਦੇ ਹਾਂ ਵੀ ਕਈ ਵਾਰੀ ਰੂਲ ਰੈਗੂਲੇਸ਼ਨ ਦੇ ਵਿੱਚ ਵੀ ਨਹੀਂ ਹੁੰਦਾ, ਅਸੀਂ ਕੋਈ ਵੱਖਰਾ ਜਿਹਾ ਕੇਸ ਕਈ ਵਾਰੀ ਕੱਢ ਲਿਆਉਂਦੇ ਹਾਂ ਵੀ ਇਸ ਸਿਚੁਏਸ਼ਨ 'ਚ ਕੀ ਆ। ਸੋ ਉਹ ਸਾਰੀਆਂ ਚੀਜ਼ਾਂ ਜੇਕਰ ਤੁਹਾਡੇ ਨਾਲ ਕੁਛ ਵੱਖਰਾ ਹੋਇਆ ਵਾਪਰਿਆ, ਤੁਹਾਡਾ ਕੀ ਐਕਸਪੀਰੀਅੰਸ ਰਿਹਾ, ਅਤੇ ਤੁਸੀਂ ਉਹ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਜਿੱਦਾਂ ਅੰਮ੍ਰਿਤ ਔਲਖ ਜੀ ਕਹਿੰਦੇ ਨੇ ਕਿ ਰੀਸੈਂਟ ਮੇਰੇ ਕਹਿੰਦੇ ਕਿ ਬਾਪੂ ਬੇਬੇ ਦਾ ਵਿਜ਼ਟਰ ਵੀਜ਼ਾ ਆਇਆ ਜੀ, ਅਤੇ ਓਨਲੀ 6 ਮੰਥ ਸਟੇ, ਵੀ 6 ਮੰਥਸ ਬਾਪੂ ਨੂੰ 3 ਮਹੀਨੇ ਦਾ ਦਿੱਤਾ ਹੈ ਜੀ।
1: ਇਹ ਹੁਣ ਕਾਫੀ ਕਰਨ ਲੱਗ ਗਏ ਜੀ, ਅੱਗੇ ਮਤਲਬ ਅਕਾਊਂਟ ਦੇ ਵਿੱਚ 1-2 ਲੱਖ ਰੁਪਈਆ ਹੋਣਾ ਅਤੇ ਹੈ ਨਾ ਤਾਂ ਵੀ 18 ਮਹੀਨੇ 'ਚ 12 ਮਹੀਨੇ ਵਾਲਾ ਮਿਲ ਜਾਂਦਾ ਸੀ, ਪਰ ਹੁਣ ਕਾਫੀ ਕੌਸ਼ੀਅਸ ਹੋ ਕੇ ਕਾਫੀ ਕੇਅਰਫੁਲੀ ਐਜ਼ ਏ ਮਾਈਗ੍ਰੇਸ਼ਨ ਏਜੰਟ ਕੰਮ ਕਰਦਾ ਹੁਣ ਮੈਂ, ਅਤੇ ਉਹ ਲੋਕ ਅਕਸਰ ਕਹਿਣਗੇ ਭਾਅ ਜੀ ਤਾਂ ਊਂ ਹੀ ਲੱਗ ਜਾਂਦਾ, ਤੁਹਾਨੂੰ ਬਾਈ ਦੇ ਦਿੰਦੇ ਹਾਂ ਭੇਜ ਦਿੰਦੇ ਹਾਂ, ਬੈਂਕ ਵਾਲਿਆਂ ਨੇ ਭੇਜਿਆ ਨਹੀਂ ਹਜੇ, ਤੁਸੀਂ ਆਈ ਲਾ ਦਿਓ। ਹੁਣ ਉਹ ਕੰਮ ਨਹੀਂ ਕਰੀਦਾ, ਹੁਣ ਬਹੁਤ ਖਿਆਲ ਨਾਲ ਵਿਜ਼ਟਰ ਵੀਜ਼ੇ ਲਾਉਣੇ ਪੈਂਦੇ ਆ, ਅਤੇ ਸਬਮਿਸ਼ਨਾਂ ਵੀ ਨਾਲ ਕਰੀਦੀਆਂ ਨੇ, ਅਤੇ ਕੋਸ਼ਿਸ਼ ਕਰੀਦੀ ਵੀ ਜੋ ਉਹਨਾਂ ਦੀ ਉੱਥੇ ਕੋਈ ਪ੍ਰੋਪਰਟੀ ਆ ਉਹਦੀ CA ਦੀ ਅਵੈਲੂਏਸ਼ਨ ਕਰਾ ਕੇ ਪ੍ਰੋਪਰਟੀ ਦੀਆਂ ਰਿਪੋਰਟਸ ਵੀ ਨਾਲ ਲਾਈ ਦੀਆਂ, ਨਾਲ ਜੇ ਕੋਈ ITR ਉੱਤੇ ਉਹਨਾਂ ਦੀ ਹੈਗੀ ਭਰੀ ਹੋਈ ਇਨਕਮ ਟੈਕਸ ਰਿਟਰਨਸ ਨੇ ਜਾਂ ਬੈਂਕਾਂ 'ਚ ਜਾਂ FDs ਨੇ, ਉਹ ਹਰ ਇਕੱਲੀ ਇਕੱਲੀ ਚੀਜ਼ ਹੁਣ
0: ਸਟਰੋਂਗ ਹੋਵੇ ਫਾਈਲ।
1: ਹਾਂਜੀ, ਕਿਉਂਕਿ ਉਹਨੂੰ ਵਿਜ਼ਟਰ ਵੀਜ਼ੇ ਨੂੰ ਇੱਕ ਜੈਨੂਅਨ ਟੂਰਿਸਟ ਵਜੋਂ ਪ੍ਰਜੈਂਟ ਕੀਤਾ ਜਾਂਦਾ, ਨਾ ਕਿ ਇਸ ਕਰਕੇ ਵੀ ਤਾਂ ਲੱਗ ਹੀ ਜਾਣਾ ਹੁਣ ਕਿਸੇ ਨੂੰ 3 ਮਹੀਨੇ ਦਾ, ਕਿਸੇ ਨੂੰ 6 ਮਹੀਨੇ ਦਾ, ਅਤੇ ਰਿਜ਼ਲਟ ਬਹੁਤ ਵੇਰੀ ਕਰ ਰਹੇ ਆ, ਅਤੇ ਇਹ ਕੇਸ ਅਫਸਰ ਦੀ ਡਿਸਕ੍ਰੀਸ਼ਨ 'ਤੇ ਆ, ਅਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਪਿਛਲੇ 1 ਮਹੀਨੇ ਤੋਂ ਹੋ ਰਹੀਆਂ, ਉਹਦੇ ਤੋਂ ਜਿਹੜੀ ਆਪਾਂ ਹੁਣ ਟੋਨੀ ਬਰਕ ਵਾਲੀ ਸਟੇਟਮੈਂਟ ਦੀ ਆਪਾਂ ਜ਼ਿਕਰ ਕੀਤਾ, ਉਹ ਤੋਂ ਹੋਰ ਪੁਖਤਾ ਹੋ ਜਾਂਦਾ ਵੀ ਕੰਮ ਇਸ ਪਾਸੇ ਨੂੰ ਜਾਣਾ। ਅਤੇ ਵੱਡੀ ਗੱਲ, ਜੇ ਉਹਨਾਂ ਦੇ ਨੋ ਫਰਦਰ ਸਟੇ ਨਹੀਂ ਲੱਗੀ ਤਾਂ ਵੀ ਆਪਣੇ ਆਪ ਨੂੰ ਲੋਕ ਹੁਣ ਲੱਕੀ ਸਮਝਣ ਵੀ, ਜੇ ਨਹੀਂ ਲੱਗੀ ਅਤੇ ਉਹਨਾਂ ਕੋਲ ਕੋਈ ਹੋਰ ਵੀਜ਼ਾ ਇੱਥੇ ਪਾਉਣ ਦਾ ਜਾਂ ਪੇਰੈਂਟ ਵੀਜ਼ੇ ਵਾਲੀ ਜੇ ਉਹਨਾਂ ਦੀ ਏਜ ਆ ਤਾਂ ਉਹਨਾਂ ਦੀ ਕਪੈਸਿਟੀ ਹੈਗੀ ਆ, ਆਉਣ ਵਾਲੇ ਸਮੇਂ 'ਚ ਹੋ ਸਕਦਾ ਔਨ ਸ਼ੋਰ ਜਿਹੜੇ ਇਸ ਕਿਸਮ ਦੇ ਵੀਜ਼ੇ ਆ ਪੈਣੇ ਬੰਦ ਹੋ ਜਾਣ।
0: ਓਕੇ, ਅਤੇ ਇੱਕ ਹੋਰ ਮਸਲਾ ਜੀ, ਇਹ ਕਹਿੰਦੇ ਨੇ ਵੀ ਮੈਨੂੰ ਇਹ ਲੱਭ ਕੇ ਆਨਸਰ ਇਹਦਾ ਦਿਓ ਤੁਸੀਂ, ਜਿੱਦਾਂ ਆਪਾਂ ਉਹ ਕਹਿੰਦੇ ਵੀ ਛੋਟੇ ਛੋਟੇ ਮਸਲੇ ਜਿਹੜੇ ਬਹੁਤ ਹੁੰਦੇ ਆ, ਅਤੇ ਇਹਨਾਂ ਦਾ ਮਸਲਾ ਇਹ ਕਹਿੰਦੇ ਵੀ ਜਿੱਦਾਂ ਆਪਣੀਆਂ ਕਾਰਾਂ ਦੇ ਨਾਲ ਟਰੱਕਾਂ ਦੇ ਨਾਲ ਪਰਾਂਦੀ ਬੰਨੀ ਹੁੰਦੀ ਆ, ਤੇ ਮੈਨੂੰ ਇਹ ਦੱਸੋ ਪੁੱਛ ਕੇ ਬਾਕੀਆਂ ਨੂੰ ਵੀ ਇਹ ਕਿਉਂ ਹੁੰਦੀ ਆ, ਕਿਉਂਕਿ ਮੈਨੂੰ ਕਈ ਔਜੀ ਪੁੱਛ ਚੁੱਕੇ ਨੇ ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਇਹਦਾ ਸਹੀ ਜਵਾਬ ਦੇਵਾਂ ਕੀ।
1: ਇਹ ਕਿਸੇ ਮੈਨੂੰ ਲੱਗਦਾ ਟਰੱਕ ਟਰੁੱਕ ਵਾਲੇ ਨੂੰ ਪੁੱਛਣਾ ਪੈਣਾ ਵੀ ਜਿਹੜੇ ਥੱਲੇ ਡੋਰੀ ਜੀ ਲਮਕਦੀ ਹੁੰਦੀ ਆ ਉਹਦਾ ਕੀ ਪਰਪਸ?
0: ਇਹ ਮੈਨੂੰ ਲੱਗਦਾ ਉਦਾਂ ਦਾ ਨਹੀਂ ਮਸਲਾ ਵੀ ਚੂੜਾ ਬੰਨੀ ਫਿਰਦਾ ਟਰਾਲੇ ਨਾਲ ਪਏ
1: ਹੋ ਸਕਦਾ
0: ਹੈਨਾ,
1: ਕੋਈ ਨਵਾਂ ਨਵਾਂ ਲਿਆਵੇ ਤੇ ਮੁੜ ਕੇ ਲਿਆਉਣੀ ਭੁੱਲ ਗਏ।
0: ਨਹੀਂ ਨਹੀਂ ਵੀ ਤੁਹਾਨੂੰ ਯਾਦ ਆਉਂਦੀ ਆ ਵੀ ਆਹ ਵੇਖ ਮੈਂ ਤੂੰ ਭਾਵੇਂ ਨਹੀਂ ਮੇਰੇ ਨਾਲ ਆਈ ਮੈਂ ਪਰੰਦਾ ਤੇ ਬੰਦਿਆ ਤੇਰੀ,
1: ਤੂੰ ਤੇ ਤੇਰੀ ਯਾਦ ਦੋਨੋਂ ਹੀ ਲਾਜਵਾਬ, ਤੂੰ ਆਉਂਦੀ ਨੀ ਯਾਦ ਜਾਂਦੀ ਨੀ।
0: ਪਰਾਂਦੀ ਬਾਰੇ ਕਰ
1: ਕਾਲੀ ਜੀ ਡੋਰੀ ਹੋਈ ਰੱਖੋ ਜੀ ਤੁਸੀਂ।
0: ਹਾਂ ਨਹੀਂ ਇਹ ਸਵਾਲ ਤਾਂ ਤੁਹਾਡਾ ਵਾਜਬ ਆ।
1: ਇਹ ਘੁੰਮਣ ਸਾਹਿਬ ਨੂੰ ਪੁੱਛੋ ਜੀ ਕਵਿਤਾ ਲਿਖ ਕੇ ਭੇਜਣ ਨਾਲ ਇਹਦੇ ਨਾਲ ਦੀ।
0: ਇਹਦਾ ਇਹ ਹੋ ਸਕਦਾ ਵਾ ਵੀ ਉਹਨਾਂ ਨੇ ਇੱਕ ਤੇ ਮਤਲਬ ਸਜਾਵਟ ਲਈ ਵੀ ਹੋ ਸਕਦੀ ਆ ਹਨਾ, ਪਰ ਇਹ ਆ ਵੀ ਹੁਣ ਗੋਰੇ ਨੂੰ ਇਹ ਕੀ ਦੱਸਣ ਵੀ ਇਹ ਕਦੇ ਹਨਾ ਇਹ ਕਿੱਦਾਂ ਦੀ ਕੀ ਸਜਾਵਟ ਆ, ਤੇ ਬਾਕੀ ਜੇ ਕਿਸੇ ਨੂੰ ਪਤਾ ਵਾ ਤੇ ਭਾਈ ਤੁਸੀਂ ਦੱਸ ਸਕਦੇ ਹੋ ਵੀ ਇਹਦੇ ਬਾਰੇ ਭਾਵੀ ਬਹੁਤ ਜ਼ਿਆਦਾ ਤੇ ਨਹੀਂ ਇਹਦੇ ਉੱਤੇ ਵਿਚਾਰ ਦੇ ਸਕਦੇ। ਮੈਨੂੰ ਤਾਂ ਇਹੋ ਹੀ ਲੱਗਦਾ ਵਾ ਵੀ ਹਾਂ ਆਪਾਂ ਵੀ ਤੇਰੀ ਯਾਦ 'ਚ ਆਪਾਂ ਵਧੀ ਆ ਵਿਹਲਾ,
1: ਕਿਤੇ ਇਕੱਲੀ ਬਹਿ ਕੇ ਸੋਚੀ ਨਹੀਂ ਕੀ ਨਹੀਂ ਕੀਤਾ ਤੇਰੇ।
0: ਹਾਂ ਬਸ ਧੰਨਵਾਦ ਰਕੇਸ਼ ਕਾਜਲ ਜੀ, ਸ਼ੁਕਰੀਆ ਤੁਹਾਡਾ। ਅਤੇ ਆਸਟ੍ਰੇਲੀਆ ਕਹਿੰਦੇ ਕਿ 226-27 ਮਾਈਗ੍ਰੈਂਟਸ ਪਲਾਨ ਕਹਿੰਦੇ ਸੈੱਟ, ਇਹ 1,85,000 ਪੀ ਆਰ ਕੋਟਾ ਪ੍ਰੋਟਾਈਜ਼, 1,32,000 ਸਕਿੱਲਡ ਮਾਈਗ੍ਰੇਸ਼ਨ ਇਨ ਹੈਲਥ ਅਤੇ ਏਜ ਕੇਅਰ ਅਤੇ ਕੰਸਟਰਕਸ਼ਨ ਐਜੂਕੇਸ਼ਨ ਇੰਜੀਨੀਅਰਿੰਗ ਆਈ ਟੀ ਐਂਡ ਰੀਜਨਲ ਏਰੀਆ ਵਿਦ ਰਿਮੇਨਿੰਗ ਸਪੋਰਟ ਫੋਰ ਫੈਮਿਲੀ ਐਂਡ ਅਦਰ ਵੀਜ਼ਾਸ। ਧੰਨਵਾਦ ਜੀ ਤੁਹਾਡਾ। ਭਾਅ ਜੀ ਕਹਿੰਦੇ ਕਿ ਕਾਰ ਨਾਲ ਵੀ ਹੁੰਦੇ, ਹਾਂ ਕਾਰਨ ਉਹੀ ਕਹਿ ਰਹੇ ਵੀ ਕਾਰਾਂ ਦੇ ਵਿੱਚ ਹੁੰਦੇ ਆ, ਕਾਰਾਂ ਦੇ ਵਿੱਚ ਵੀ ਹੁੰਦੀ ਹੈ, ਟਰੱਕਾਂ ਦੇ ਮੈਂ ਵੇਖਿਆ ਵੀ ਉਹ ਟਰੈਕਟਰਾਂ ਤੇ ਟਰੱਕਾਂ ਦੇ ਜ਼ਰੂਰ ਅਗਲੇ ਪਾਸੇ ਬੱਧੀ ਹੁੰਦੀ ਹੈ, ਉਹ ਵੀ ਇੱਥੇ ਤੇ ਨਹੀਂ ਵੇਖੀ ਕਦੀ ਵੈਸੇ
1: ਮੈਂ, ਬਹੁਤ ਘੱਟ।
0: ਪਰ ਇੱਥੇ ਗੱਡੀ ਦੇ ਵਿੱਚ ਇਹ ਕਹਿ ਰਹੇ ਵੀ ਗੱਡੀ ਦੇ ਵਿੱਚ ਅੱਗੇ ਲਮਕਾਈ ਹੁੰਦੀ ਆ,
1: ਜਾਂ ਮੋਟਰਸਾਈਕਲ ਦੇ ਨਾਲ ਜਿਹੜੀ ਚੁੰਨੀ ਜੀ ਬੰਨੀ ਹੁੰਦੀ ਗੋਟੇ ਤੋਂ ਨੈਣਾ ਦੇਵੀ ਚੱਲੇ ਹੁੰਦੇ,
0: ਉਹ ਤੇ ਚਲੋ ਮੰਦਰ ਤੋਂ ਲੈ ਕੇ ਬੰਨ ਲੈਂਦੇ, ਚਲੋ ਉਹ ਤੇ ਲੱਕੀ ਸਮਝਦਾ ਕੋਈ ਜਾਂ ਧਾਰਮਿਕ ਆਸਥਾ। ਪਰ ਇਹਦਾ ਜਿਹੜਾ ਕਾਲੀ ਆ ਉਹ ਕਿੱਥੇ ਬੱਜੀ ਹੁੰਦੀ ਆ ਵੈਸੇ, ਕਾਰ ਦੇ ਵਿੱਚ ਵੇਖੀ ਤੁਸੀਂ ਕਦੀ?
1: ਬਹੁਤ ਘੱਟ।
0: ਓਕੇ, ਮੈਨੂੰ ਲੱਗਦਾ ਅੱਗੇ ਜਿੱਥੇ ਉਹ ਸ਼ੀਸ਼ਾ ਨਹੀਂ ਹੁੰਦਾ ਜਿਹੜਾ ਸੈਂਟਰ ਵਾਲਾ ਪਿੱਛੇ ਵੇਖਣ ਵਾਲਾ ਹੈ ਨਾ, ਰੀਅਰ ਮਿਰਰ, ਉਹਦੇ ਨਾਲ ਸ਼ਾਇਦ ਲਮਕਾਈ ਹੁੰਦੀ ਹੈ। ਪਰ ਇਹਦਾ ਮੈਨੂੰ ਆਹ ਵਾਜਬ ਜਿਹਾ ਮੈਨੂੰ ਲੱਗ ਰਿਹਾ ਵਾ ਇਹਨਾਂ ਦਾ ਆਂਸਰ ਆਪਣਾ ਗਗਨ ਜੀ ਦਾ, ਕਹਿੰਦੇ ਨੇ ਕਿ ਨਜ਼ਰ ਲਈ ਹੁੰਦੀ ਆ,
1: ਕਾਲਾ ਧਾਗਾ ਨਿਆਣਿਆਂ ਦੇ ਗਿੱਟੇ ਗੁੱਟੇ ਦੇ
0: ਤਾਂ ਨਜ਼ਰ ਨਾ ਲੱਗੇ। ਓਕੇ ਚਲੋ, ਆਹ ਤੁਸੀਂ ਕਹਿ ਦਿਓ ਵੀ ਨਜ਼ਰ ਦੀ ਅੰਗਰੇਜ਼ੀ ਵੇਖ ਲਿਓ ਕੀ ਹੁੰਦੀ ਆ, ਅਤੇ ਆਹ ਥੋੜ੍ਹਾ ਜਿਹਾ ਵਾਜਬ ਲੱਗਦਾ ਵੀ ਉਹ ਕਹਿ ਦਿਓ। ਪਰ ਉਹਨਾਂ ਨੇ ਕਹਿਣਾ ਵੀ ਅੱਛਾ ਇਹ ਕਦੀ ਨਜ਼ਰ
1: NZAR।
0: ਹਾਂਜੀ, ਤੇ ਕਹਿੰਦੇ ਵੀ ਤੁਸੀਂ ਅੰਡਰ ਦਾ ਫਰੰਟ ਕਹਿੰਦੇ ਟਾਰਨੈਟ 'ਚ ਕਹਿੰਦੇ ਆ ਕੇ ਵੇਖਿਓ। ਮੈਂ ਹੁਣ ਧਿਆਨ ਦਊਂਗਾ, ਵੈਸੇ ਉੱਦਾਂ ਆ ਵੀ ਆਪਣੇ ਤੇ ਟਰੱਕਾਂ ਦੇ ਨਾਲ ਹੀ ਹੁੰਦੀਆਂ ਮੈਂ ਜ਼ਿਆਦਾ। ਕਹਿੰਦੇ ਨਾ ਰੁਤਬੇ ਦੀ ਭੁੱਖ ਸੀ ਅਤੇ ਨਾ ਕੋਈ ਦੌਲਤ ਦੀ ਚਾਹ, ਸੇਵਾ ਦੇ ਵਿੱਚ ਹੀ ਕੱਟ ਦਿੱਤਾ ਉਹਨਾਂ ਜ਼ਿੰਦਗੀ ਦਾ ਹਰ ਰਾਹ, ਅਤੇ ਅੱਜ ਵੀ ਕਹਿੰਦੇ ਨੇ ਕਿ ਚਮਕੇ ਤੁਹਾਡਾ ਨਾਮ ਬਣ ਕੇ ਅੰਬਰਾਂ ਦਾ ਤਾਰਾ, ਧੰਨ ਹੈ ਭਗਤ ਪੂਰਨ ਸਿੰਘ ਅਤੇ ਧੰਨ ਹੈ ਤੁਹਾਡਾ ਸਿਰਜਾ ਪਿੰਗਲਵਾੜਾ ਪਿਆਰਾ, ਸਦੀਆਂ ਤੱਕ ਯਾਦ ਰਹੇਗਾ ਭਗਤ ਪੂਰਨ ਸਿੰਘ ਜੀ ਦਾ ਨਾਮ, ਜਿਨ੍ਹਾਂ ਜੱਗ ਉੱਤੇ ਮਨੁੱਖਤਾ ਦੇ ਲਈ ਕੰਮ ਕੀਤਾ ਸੀ ਨਿਆਰਾ। ਧੰਨਵਾਦ ਤੁਹਾਡਾ ਘੁੰਮਣ ਸਾਹਿਬ, ਬੜਾ ਸੋਹਣਾ ਇੱਕ ਵਾਰੀ ਫਿਰ ਤੋਂ ਤੁਸੀਂ ਲਿਖਿਆ। ਅਮਨ ਸੋਤਾ ਜੀ ਕਹਿੰਦੇ ਨੇ ਕਿ ਭਾਅ ਜੀ ਨਿਊਜ਼ੀਲੈਂਡ ਔਲਰੇਡੀ ਹੀ ਇੱਦਾਂ ਆ, ਥਰੂ

0: ਆਪਣਾ ਹੈ ਨਹੀਂ ਆ ਫੈਨੋਮੀਨਾ, ਪਹਿਲਾਂ ਤਾਂ ਗੱਡੇ ਹੀ ਮੰਨ ਲਓ ਹੈ ਨਾ, ਅਤੇ ਉੱਥੇ ਤਾਂ ਨਹੀਂ ਕੋਈ ਇੱਦਾਂ ਦਾ, ਸੋ ਇਸ ਕਰਕੇ ਇਹ ਤਾਂ ਨਹੀਂ ਉੱਦਾਂ ਦਾ ਕਹਾਂਗੇ। ਹਾਂ ਮਤਲਬ ਜਿੱਥੋਂ ਵੀ ਸ਼ੁਰੂ ਹੋ ਗਿਆ ਚਲੋ ਉੱਥੋਂ ਗਾਂਹ ਅੱਗੇ ਕਹਿ ਸਕਦੇ ਹਾਂ, ਚਲੋ ਰਿਚੁਅਲ ਬਣ ਗਿਆ। ਸਤਿ ਸ਼੍ਰੀ ਅਕਾਲ ਘੁੰਮਣ ਸਾਹਿਬ ਵੀ ਕਹਿੰਦੇ ਨੇ ਕਿ ਕਿਹੜਾ ਘੱਟ ਨੇ ਚੈਟ ਜੀ ਪੀ ਟੀ ਤੋਂ, ਨਾਲ ਦੀ ਨਾਲ ਹੀ ਬਣਾ ਦਿੰਦੇ ਨੇ। ਹਾਂ ਬਿਲਕੁਲ ਜੀ, ਇਹ ਤਾਂ ਹੈ ਹੀ ਆ। ਭਾਅ ਜੀ ਕਹਿੰਦੇ ਕਿ ਮੈਂ ਵੀ ਕਾਰ ਦੇ ਨਾਲ ਕਾਲੀ ਡੋਰੀ ਬੰਨੀ ਹੋਈ ਆ, ਮੈਨੂੰ ਵੀ ਪੁੱਛਦੇ ਨੇ ਗੋਰੇ, ਪਰ ਮੈਂ ਕਹਿ ਦਿੰਦਾ ਹਾਂ ਕਿ ਸਜਾਵਟ ਲਈ ਆ, ਵੈਸੇ ਨਜ਼ਰ ਲਈ ਹੁੰਦੀ ਆ, ਇਹ ਪੁਰਾਣੇ ਬਜ਼ੁਰਗਾਂ ਦਾ ਮੰਨਣਾ। ਅੱਛਾ ਓਕੇ, ਜਿੱਦਾਂ ਬੱਚੇ ਦੇ ਆਪਾਂ ਬੰਨ ਦਿੰਦੇ ਹਾਂ।
1: ਆਹ ਜੇ ਤਾਂ ਇੰਡੀਆ ਦੀ ਟੀਮ ਕ੍ਰਿਕਟ 'ਚ ਜਿੱਤੀ ਹੋਈ ਆ, ਫਿਰ ਤਾਂ ਕਹਿ ਦੇਵੇ ਵੀ ਹੈ ਨਾ ਇੰਨੇ ਰਨ 'ਤੇ ਫਲਾਨਾ ਆਊਟ ਹੋ ਗਿਆ, ਨਹੀਂ ਕਹਿੰਦਾ ਕ੍ਰਿਕਟ ਬਾਰੇ ਗੱਲ ਹੀ ਨਹੀਂ ਕਰੀ ਦੀ।
0: ਚਲੋ ਖੈਰ, ਇੰਨਾ ਕੁ ਇਹਦੇ ਲਈ, ਅਤੇ ਇਸ ਤੋਂ ਬਾਅਦ ਆਪਾਂ ਵਾਪਸ ਆਪਣੇ ਵਿਸ਼ੇ ਦੇ ਉੱਤੇ ਆਈਏ। ਤਾਂ ਕਹਿੰਦੇ ਨੇ ਕਿ ਮੇ ਬੀ ਇਨ ਲੋਜ਼ ਫੈਮਲੀ ਮਨੀ ਇਨਵੈਸਟਮੈਂਟ, ਇਹ ਮਤਲਬ ਸ਼ਾਇਦ ਇਹ ਕਹਿਣਾ ਚਾਹ ਰਹੇ ਆ ਵੀ ਮਨੀ ਇਨਵੈਸਟਮੈਂਟ ਵਾਲੀ ਜਿਹੜੀ ਆਪਸ਼ਨ ਹੈ ਉਹ ਕੋਈ ਨਾ ਕੋਈ ਹੋਣੀ ਚਾਹੀਦੀ ਹੈ, ਸ਼ਾਇਦ ਇਹ ਤੁਸੀਂ ਕਹਿਣਾ ਚਾਹ ਰਹੇ ਹੋ। ਪਰ ਜਿੱਥੇ ਇਨ ਲੋਜ਼ ਤੁਸੀਂ ਲਾ ਦਿੱਤਾ, ਉੱਥੇ ਫਿਰ ਥੋੜ੍ਹਾ ਜਿਹਾ, ਮੈਂ ਨਾ ਪਿਛਲੇ ਦਿਨ ਹੀ ਕੋਈ ਸੱਜਣ ਉਹਨਾਂ ਦੇ ਨਾਲ ਗੱਲ ਚੱਲ ਰਹੀ, ਅਤੇ ਉਹ ਕਹਿੰਦੇ ਵੀ ਜਿੱਦਾਂ ਨਿੱਕਾ ਹੁੰਦਾ ਮੈਂ ਡੈਡੀ ਦੇ ਨਾਲ ਕਿਤੇ ਘੁੰਮਣ ਫਿਰਨ ਗਏ ਆਪਣੇ ਕਿਤੇ ਨੌਕਰੀ ਪੇਸ਼ੇ ਵਾਲੇ ਰਿਸ਼ਤੇਦਾਰਾਂ ਨਾਲ, ਜਿੱਦਾਂ ਵੀ ਮਤਲਬ ਪਿੰਡਾਂ ਤੋਂ ਪੜ੍ਹੇ ਲਿਖੇ ਰਿਸ਼ਤੇਦਾਰ ਨਾਲ ਜਾਈਦਾ, ਅਤੇ ਉਹ ਕਹਿੰਦੇ ਵੀ ਉਹ ਕਹਿਣ ਵੀ ਉਹਨਾਂ ਦੇ ਘਰ ਅੱਗੇ ਜਾਂਦਿਆਂ ਨੂੰ ਪਰਾਹੁਣੇ ਆਏ ਸੀ ਉਹਨਾਂ ਦੇ, ਅਤੇ ਉਹ ਕਹਿਣ ਵੀ ਮੇਰੇ ਭਾਅ ਜੀ ਇੱਦਾਂ, ਅਤੇ ਇਹ ਮੇਰੇ ਇਨ ਲੋਜ਼ ਹੈ ਨਾ, ਅਤੇ ਮੇਰੇ ਲੋਜ਼ ਹੈ ਨਾ, ਅਤੇ ਕਹਿੰਦੇ ਮੈਨੂੰ ਇੱਦਾਂ ਲੱਗੇ ਵੀ ਪਤਾ ਨਹੀਂ ਕੀ ਚੀਜ਼ ਹੈ, ਹੈ ਨਾ ਵੀ ਇਹ ਕਾਨੂੰਨੀ ਤੌਰ ਦੇ ਉੱਤੇ ਰਿਸ਼ਤੇਦਾਰ ਬਣੇ ਆ, ਮਤਲਬ ਇੱਦਾਂ ਦਾ ਵੀ ਮੈਨੂੰ ਬਿਲਕੁਲ ਹੁਣ ਪਿੰਡ ਬਾਏ ਬੰਦੇ ਨੂੰ ਕੋਈ ਉਹ ਵੀ ਸਮਝ ਨਹੀਂ, ਕਹਿੰਦਾ ਫਿਰ ਆਪਾਂ ਜਦੋਂ ਹੁੰਦਾ ਨਾ ਵੀ ਪਿੰਡੋਂ ਜਾਈਦਾ, ਅਤੇ ਆਪਾਂ ਇਕੱਠੇ ਹੀ ਕਿੰਨੇ ਰਿਸ਼ਤੇਦਾਰਾਂ ਨੂੰ ਮਿਲ ਦਿੱਤਾ ਵੀ ਉਹ ਵੀ ਲੱਗੇ ਹੈਗਾ, ਉਹਨੂੰ ਵੀ ਮਿਲ ਜਾਈਏ। ਕਹਿੰਦਾ ਉਹਨਾਂ ਘਰ ਗਏ ਅਤੇ ਉਹਨਾਂ ਨੇ ਵੀ ਇੱਦਾਂ ਦੀ ਕੋਈ ਗੱਲ ਕੀਤੀ ਹੈ ਨਾ, ਇਹ ਮੇਰਾ
1: ਕਾਨੂੰਨੀ ਤੌਰ 'ਤੇ ਰਿਸ਼ਤੇਦਾਰ ਨੇ,
0: ਇਹ ਫੋਟੋ ਜਿਹੜੀ ਇਹ ਮੇਰੇ ਬ੍ਰਦਰ ਇਨ ਲੋ, ਇਹ ਫੋਟੋ ਇਹ ਮੇਰੇ ਬ੍ਰਦਰ ਇਨ ਲੋ ਦੀ ਆ। ਕਹਿੰਦਾ ਮੈਂ ਫਿਰ ਮੈਂ ਆਉਂਦਾ ਵੀ ਮੈਂ ਇੰਨੀ ਵੀ ਜ਼ਰੂਰਤ ਨਹੀਂ ਹੁੰਦੀ ਵੀ ਪਿਓ ਨੂੰ ਜਾਂ ਕਿਸੇ ਨੂੰ ਪੁੱਛ ਲਈਏ ਵੀ ਇਹ ਮਤਲਬ ਕਿੱਦਾਂ। ਕਹਿੰਦਾ ਬੜਾ ਚਿਰ ਮੈਂ ਇਹੋ ਕੰਫਿਊਜ਼ਨ ਲੈ ਕੇ ਘੁੰਮਦਾ ਰਿਹਾ, ਅਤੇ ਉਹ ਆਸਟ੍ਰੇਲੀਆ ਆ ਕੇ ਪਤਾ ਲੱਗਾ ਫਿਰ ਕਿਸੇ ਨੇ ਕਿਸੇ ਤਰੀਕੇ ਦੇ ਨਾਲ,
1: ਫਿਰ ਮੈਨੂੰ ਇਨ ਲੋਜ਼ ਦੀ ਅਹਿਮੀਅਤ ਦਾ ਪਤਾ ਲੱਗਿਆ।
0: ਇਸ ਕਰਕੇ ਇਹਨਾਂ ਦੇ ਮੈਸੇਜ 'ਚ ਕੰਫਿਊਜ਼ਨ ਹੋ ਗਈ ਆ, ਅਤੇ ਆਪਣਾ ਕਹਿੰਦੇ ਕਿ ਇਹਦਾ ਮਤਲਬ ਪੰਜਾਬੀ ਜੇ ਮੈਂ ਕਰਾਂ ਤਾਂ ਕਹਿੰਦੇ ਵੀ ਹੋ ਸਕਦਾ ਆ ਵੀ ਲੋਜ਼ ਕਾਨੂੰਨ ਦੀਆਂ ਨਜ਼ਰਾਂ ਵਿੱਚ ਫੈਮਿਲੀ ਮਨੀ ਇਨਵੈਸਟਮੈਂਟ, ਸੋ ਇੰਨੀ ਕੁ ਉਹ ਲੱਗਦੀ ਜਾਂਦੇ ਥੋੜ੍ਹਾ ਜਿਹਾ ਆਪਾਂ ਨੂੰ
1: ਆਪਣੇ, ਕਿਉਂਕਿ ਹਰ ਸ਼ਬਦਾਵਲੀ ਵੱਖਰੀ ਆ, ਉਹ ਇੱਕ ਤਾਂ ਹੁੰਦਾ ਗੈਰ ਕਾਨੂੰਨੀ ਰਿਸ਼ਤਾ, ਇੱਕ ਹੁੰਦਾ ਕਾਨੂੰਨੀ ਰਿਸ਼ਤਾ, ਉਹ ਗੱਲ ਹੀ ਹੋਰ ਪਾਸੇ ਨੂੰ ਜਾ ਨਿਕਲਦੀ।
0: ਅਤੇ ਕਹਿੰਦੇ ਕਿ ਵੀਰ ਜੀ ਨੋਟ ਮਸਟ ਅਰਾਈਵ ਆਫਟਰ 31st January, ਅਤੇ ਕੀ ਮੀਨਸ ਆ ਕਿ ਜੇ ਕੋਈ 28 January ਨੂੰ ਜਾਂਦਾ ਆ ਤੇ ਉਹ 3 ਮਹੀਨੇ ਰਹਿ ਸਕਦਾ, ਇਹ ਮਤਲਬ ਇਹਦਾ?
1: ਹਾਂਜੀ ਹਾਂਜੀ ਸਹੀ।
0: ਅੱਛਾ,
1: ਪਰ ਉਹਦੇ 'ਚ ਮੈਂ ਇਹੀ ਕਹੂੰਗਾ ਵੀ ਹਫ਼ਤੇ ਕੁ ਦਾ ਵਕਫਾ ਰੱਖ ਕੇ ਚੱਲਿਆ ਕਰੋ, ਕਿਉਂਕਿ ਕਈ ਵਾਰ ਕੋਈ 19-21 ਬਿਮਾਰੀ ਠਮਾਰੀ ਹੈ ਨਾ ਹੋ ਜਾਂਦੀ ਆ, ਅਤੇ ਉਹ ਅਨਫੋਰਸੀਨ ਸਰਕਮਸਟਾਂਸਿਸ ਹੁੰਦੀਆਂ। ਇੱਥੇ ਜਿਹੜੇ ਵੀਜ਼ੇ ਆ ਆਮ ਤੌਰ 'ਤੇ ਉਹਨਾਂ ਦੀ ਐਕਸਪਾਇਰੀ ਡੇਟ ਨਹੀਂ ਲਿਖੀ ਜਾਂਦੀ, ਇਹ ਲਿਖਿਆ ਜਾਂਦਾ ਵੀ ਇਦੋਂ ਪਹਿਲਾਂ ਤੁਸੀਂ ਕੰਟਰੀ ਦੇ ਵਿੱਚ ਐਂਟਰ ਕਰਨਾ,
0: ਐਂਟਰ ਕਰ ਜਾਓ। ਹਾਂ, ਜਿੱਦਾਂ ਮੰਨ ਲਓ 3 ਮਹੀਨੇ ਦਾ ਵੀਜ਼ਾ ਵਾ ਅਤੇ ਇਹਨਾਂ ਲਿਖਿਆ ਵੀ ਮਸਟ ਅਰਾਈਵ 31 January, ਸੋ ਤੁਸੀਂ ਭਾਵੇਂ ਉਹ ਹਲੇ ਨਾ ਆਉਣ ਨਾ ਆਉਣ, 3 ਮਹੀਨੇ ਉੱਦਣ ਸ਼ੁਰੂ ਹੋਣਗੇ ਜਿੱਦਣ ਤੁਸੀਂ ਆ ਜਾਓਗੇ, ਪਰ 31 ਤੋਂ ਪਹਿਲਾਂ ਆਉਣਾ,
1: ਬਸ਼ਰਤੇ ਕਿ ਉੱਤੇ ਲਿਖਿਆ ਹੋਇਆ ਮਸਟ ਨੋਟ ਅਰਾਈਵ ਫਰੋਮ ਦਿਸ ਡੇਟ ਉੱਦੋਂ ਪਹਿਲਾਂ। ਕਈ ਵੀਜ਼ਿਆਂ 'ਤੇ ਹੁਣ ਐਕਸਪਾਇਰੀ ਡੇਟ ਵੀ ਲਿਖਣ ਲੱਗ ਗਏ
0: ਜੀ,
1: ਪਰ ਆਮ ਤੌਰ 'ਤੇ ਇੱਦਾਂ ਹੁੰਦਾ
0: ਜੀ। ਅਤੇ ਹੋਰ ਤੁਸੀਂ ਮਤਲਬ ਕਿ ਤੁਹਾਨੂੰ ਮੁਸ਼ਕਲਾਂ ਦਰਪੇਸ਼ ਨੇ, ਅਤੇ ਕੀ ਤੁਸੀਂ ਚਾਹੁੰਦੇ ਹੋ ਵੀ ਕਿੱਦਾਂ ਦਾ ਹੋਣਾ ਚਾਹੀਦਾ ਵਾ ਪੇਰੈਂਟ ਵੀਜ਼ੇ ਦਾ ਸਿਸਟਮ, ਕਿਉਂਕਿ ਆਪਾਂ ਜਿਹੜਾ ਸਿਸਟਮ ਵੇਖਿਆ ਨਾ, ਆਪਾਂ ਨੇ ਦਿਮਾਗ ਦੇ ਵਿੱਚ ਜ਼ਿਆਦਾ ਆਪਾਂ ਕੈਨੇਡਾ ਅਮਰੀਕਾ ਦੀਆਂ ਗੱਲਾਂ ਬਾਤਾਂ ਸੁਣੀਆਂ, ਅਤੇ ਉੱਥੇ ਹੁਣ ਤਾਂ ਚਲੋ ਆਪਾਂ ਮਤਲਬ ਆਪਣਾ ਤਾਂ ਕੀ ਠੀਕ ਕਰਨਾ ਸੀ, ਅਸੀਂ ਤਾਂ ਹੌਲੀ ਹੌਲੀ ਉਹਨਾਂ ਦਾ ਵੀ ਤੰਗ ਕਰਾਤਾ, ਪਰ ਹੌਲੀ ਹੌਲੀ ਇਹ ਸਾਰੇ ਦੇਸ਼ਾਂ ਦੇ ਵਿੱਚ ਹੀ ਹੋਣਾ।
1: ਕੈਨੇਡਾ ਨੇ ਵੀ ਜਿਹੜਾ ਇਹ ਸੁਪਰ ਵੀਜ਼ਾ ਅਤੇ ਉਹ ਦੂਜੇ ਨੇ ਜਿਹੜੇ ਪੇਰੈਂਟ ਨਾਲ ਸੰਬੰਧਿਤ ਵੀਜ਼ੇ ਆ, 31 July ਤੋਂ ਉਹਨਾਂ ਨੇ ਵੀ ਅਰਜ਼ੀਆਂ ਲੈਣੀਆਂ ਬੰਦ ਕੀਤੀਆਂ,
0: ਉਹੀ ਨਾ
1: ਬੈਕਲੌਗ ਬਹੁਤ ਆ ਜੀ।
0: ਨਹੀਂ ਤਾਂ ਉਹਨਾਂ ਦਾ ਵੀ ਉਹ ਹੋ ਗਿਆ ਵੀ ਆਪਾਂ ਤਾਂ ਉਹਨਾਂ ਦੇ ਹਵਾਲੇ ਦੇ ਦੇ ਕੇ ਗੱਲ ਜਿੱਥੇ ਹੁੰਦੀ ਸੀ ਉੱਥੇ ਤਾਂ ਹੁਣ ਚਾਰਸ਼ ਫਿਰ ਇਹ ਚੀਜ਼ਾਂ ਹੋ ਗਈਆਂ। ਪਰ ਹਾਂ ਇਹ ਆ ਕਿ ਹਰ ਇੱਕ ਥਾਂ ਦੇ ਉੱਤੇ ਹੀ ਇਹ ਇਸ ਟਾਈਮ ਕਹਿੰਦੇ ਨੇ ਕਿ ਔਖਾ ਹੀ ਆ, ਜਿੱਦਾਂ ਨਿਊਜ਼ੀਲੈਂਡ ਵਾਲਾ ਕਹਿੰਦੇ ਨੇ ਕਿ ਹੋਰ ਜ਼ਿਆਦਾ ਔਖਾ ਵਾ, ਮਤਲਬ ਉੱਥੇ ਜਿਹੜੀ ਇਨਕਮ ਦੀ ਜਿਹੜੀ ਆ ਉਹ ਇੰਨੀ ਜ਼ਿਆਦਾ ਵੱਡੀ ਕੰਡੀਸ਼ਨ ਆ।
1: 870 ਵੀਜ਼ਾ ਜਿਹੜਾ, ਇਹਦੇ 'ਤੇ ਪਹਿਲਾਂ ਇਨਕਮ ਦੀ ਕੋਈ ਕੰਡੀਸ਼ਨ ਨਹੀਂ ਸੀ ਲਾਈ ਗਈ, ਜਦੋਂ ਇਹ ਲੌਂਗ ਸਟੇ ਪੇਰੈਂਟ ਵੀਜ਼ਾ ਦੇ ਕੈਂਪੇਨ 10 ਸਾਲ ਪਹਿਲਾਂ ਰਨ ਕੀਤੇ ਗਏ, ਉਦੋਂ ਸਰਕਾਰ ਸਿਰ ਗਲ ਗੂਠਾ ਦਿੱਤਾ ਗਿਆ ਵੀ ਫੈਮਿਲੀ ਬੈਲੈਂਸ ਟੈਸਟ ਨਾ ਹੋਵੇ, ਹੋਰ ਨਹੀਂ ਤਾਂ ਸਾਡੇ ਤੋਂ ਪੈਸੇ ਲੈ ਕੇ ਹੀ ਸਾਨੂੰ ਵੀਜ਼ਾ ਦੇ ਦਿਓ, ਅਤੇ ਉਹ ਪੈਸੇ ਨੋਨ ਜੈਨੂਅਨ ਨਾ ਹੋਣ, ਬਣਦੇ ਸਰਦੇ ਜੇ ਹੋਣ, ਹੈ ਨਾ। ਮਤਲਬ ਉਹ ਫਿਰ ਉਦੋਂ ਕਿਹਾ ਸੀ ਵੀ ਚਲੋ $4,000-5,000 ਹੈ ਨਾ ਤੁਹਾਨੂੰ 5 ਸਾਲ ਦਾ ਵੀਜ਼ਾ ਦੇ ਦਿਆ ਕਰਾਂਗੇ, ਇੰਨਾ ਕੁ ਨੋਮੀਨਲ ਜਿਹਾ ਰੱਖ ਲਿਆ ਸੀ। ਪਰ ਮੁੜ ਕੇ ਜਦੋਂ ਉਹ ਵੀਜ਼ਾ ਇਹਨਾਂ ਨੇ ਕੱਢ ਕੇ ਦਿਖਾਇਆ, ਉਹ 'ਚ ਮੱਦਾਂ ਹੀ ਇਹੋ ਜਿਹੀਆਂ ਬਈ ਤੁਹਾਡੀ ਆਮਦਨ ਇੰਨੀ ਹੋਣੀ ਚਾਹੀਦੀ ਆ, ਘੱਟੋ ਘੱਟ ਹੁਣ $84,000 ਜੇ ਤੁਹਾਡੀ ਸਲਾਨਾ ਆਮਦਨ ਆ ਤਾਂ ਤੁਸੀਂ ਆਪਣੇ ਮਾਪੇ

0: ਰੁਪਿਆਂ ਨੂੰ 870 ਵੀਜ਼ੇ 'ਤੇ ਕਰਾ ਸਕਦੇ ਹਾਂ ਅੰਦਾਜ਼ਨ, ਅਤੇ ਉਹਦੇ ਵਿੱਚ ਇੱਕ ਬੰਦੇ ਦੀ ਫੀਸ ਆ ਜਿਹੜੀ ਉਹ $6,370 ਆ 3 ਸਾਲ ਦੀ, ਅਤੇ ਜੇ 5 ਸਾਲ ਵਾਲਾ ਵੀਜ਼ਾ ਲੈਣਾ ਤਾਂ $12,440 ਆ, ਅਤੇ ਜਿਹੜੀ ਸਪੋਂਸਰਸ਼ਿਪ ਦੀ ਪਹਿਲਾਂ ਐਪਲੀਕੇਸ਼ਨ ਲਾਉਣੀ ਆ $420 ਉਹਦੇ ਆ। ਸੋ ਕੁੱਲ ਮਿਲਾ ਕੇ ਇਹ ਇੰਨਾ ਕੁ ਮਹਿੰਗਾ ਕਿ ਲੋਕਾਂ ਦੀ ਹੁਣ ਪਹੁੰਚ ਇਹ ਵੀ ਬਾਹਰ ਹੁੰਦਾ ਜਾਂਦਾ, ਪਰ ਕਈ ਲੋਕ ਇਹੋ ਜਿਹੇ ਆ ਜਿਨ੍ਹਾਂ ਦੀ ਮਜਬੂਰੀ ਬਣ ਜਾਣੀ ਹੈ ਵੀਜ਼ਾ, ਜਾਂ ਦੇਣਾ ਹੀ 3 ਮਹੀਨੇ ਦਾ 6 ਮਹੀਨੇ ਦਾ। ਅੱਗੇ ਤਾਂ ਬਜ਼ੁਰਗਾਂ ਨੂੰ 3 ਸਾਲ ਦਾ ਵੀਜ਼ਾ ਮਿਲ ਜਾਂਦਾ ਸੀ, 1 ਸਾਲ ਲਗਾਤਾਰ ਰਹਿ ਜਾਂਦੇ ਸੀ, ਅਤੇ 1 ਸਾਲ ਕਾਫੀ ਹੁੰਦਾ ਸੀ ਨੂੰਹ ਸੱਸ ਲਈ
1: ਬਿਨਾਂ
0: ਦੱਸੇ ਈਮੇਲ ਕਰਤੀ ਸੀਗੀ ਉਹ ਟੀ ਆਰ ਐਨ ਨੰਬਰ ਤੇ ਵੀ ਇਹਨੂੰ 3 ਮਹੀਨੇ ਤੋਂ ਬਾਅਦ ਵੀਜ਼ਾ ਨਾ ਦਿਓ ਮੇਰੀ ਸੱਸ ਨੂੰ, ਕੀ ਕਰੋਗੇ ਹੈ ਨਾ ਤੁਸੀਂ,
1: ਤੁਹਾਡੇ ਵੱਲੋਂ ਹੀ ਆਏ। ਮੈਂ ਅੱਗੇ ਗੱਲ ਕਰ ਸਕਦਾ ਜਦੋਂ ਆਪਾਂ ਉਹ ਪਟੀਸ਼ਨ ਨਹੀਂ ਸਾਈਨ ਕਰਵਾਉਂਦੇ, ਉਹ ਉਦੋਂ ਸਿੱਖ ਖੇਡਾਂ ਚੱਲ ਰਹੀਆਂ ਉੱਥੇ ਵੀ ਆਪਾਂ ਪਟੀਸ਼ਨ ਸਾਈਨ ਕਰਵਾਈ ਹੈ ਨਾ, ਅਤੇ ਉਹ ਇੱਕ ਭੈਣ ਜੀ ਮੇਰੇ ਕੋਲ ਆਏ ਕਹਿੰਦੇ ਵੀ ਰਣਜੋਤ ਤੁਸੀਂ ਕਿਹਾ ਅਤੇ ਆਪਾਂ ਕਰ ਤਾਂ ਦਿੱਤੇ ਆ, ਅਤੇ ਮੈਂ ਸੱਚ ਦੱਸਾਂ ਵੈਸੇ ਮੇਰਾ ਜੀ ਨਹੀਂ ਕਰਦਾ। ਮੈਂ ਕਿਉਂ ਭੈਣ ਜੀ ਕੀ ਗੱਲ ਹੋਈ ਹੈ? ਕਹਿੰਦੇ ਜਿਹੜੀ ਚੜੇਲ ਤੋਂ ਭੱਜੀ ਮੈਂ ਇੱਥੇ ਆਈ ਹਾਂ, ਹੁਣ ਫਿਰ ਉਹਨੂੰ ਇੱਥੇ ਸੱਦਣ ਦੇ ਲਈ ਮੈਂ ਪਟੀਸ਼ਨ ਆਪਾਂ
0: ਚੜੇਲ
1: ਹੁੰਦੀ ਮੰਮਾ ਜੀ ਚੜੇ ਇਹ ਉਹਦੀ ਸਮੱਸਿਆ।
0: ਮੈਨੂੰ ਲੱਗਦਾ ਸਰਕਾਰਾਂ ਨੂੰ ਪਤਾ ਲੱਗਿਆ ਉਹਦੇ ਕਰਕੇ ਹੀ ਕਾਨੂੰਨ ਬਦਲੇ ਉਹਨਾਂ ਨੇ।
1: ਇਸੇ ਕਰਕੇ ਜਿੱਦਾਂ ਆਪਾਂ ਪਿਛਲੇ ਦਿਨੀ ਹੁਣ ਉਹਦਾ ਡੋਮੈਸਟਿਕ ਵਾਇਲੈਂਸ ਦੇ ਉੱਤੇ ਆਪਾਂ ਕਰ ਰਹੇ ਹਾਂ ਇੱਕ ਸੀਰੀਜ਼ ਹੈ ਨਾ, ਅਤੇ ਉਹਦੇ ਵਿੱਚ ਜ਼ਿਆਦਾਤਰ ਜਿਹੜਾ ਵਾ ਹੁਣ ਉਹਨਾਂ ਦੇ ਕੋਲ ਕੌਂਸਲਿੰਗ ਦੇ ਲਈ ਆਉਂਦੇ ਨੇ, ਅਤੇ ਉਹ 'ਚ ਕਹਿੰਦੇ ਵੀ ਪੱਕਾ ਸਾਨੂੰ ਇੱਕ ਸਵਾਲ ਜਿਹੜਾ ਉਹ ਪੱਕਾ ਹੀ ਹੁਣ ਰੱਖ ਲਿਆ ਗਿਆ ਜਾਂ ਦੇ ਦਿੱਤਾ ਗਿਆ ਵੀ ਸਭ ਤੋਂ ਪਹਿਲਾਂ ਇਹ ਚੀਜ਼ ਪੁੱਛਣੀ ਆ ਵੀ ਅੱਛਾ ਲੜਾਈ ਹੋਈ ਆ, ਓਕੇ ਠੀਕ ਆ, ਦੋਵਾਂ ਜੀਆਂ ਦੇ ਵਿੱਚ ਕੀ ਪੇਰੈਂਟਸ ਆਏ ਨੇ ਰੀਸੈਂਟਲੀ, ਮਤਲਬ ਇਹ ਸਵਾਲ ਕਹਿੰਦੇ ਨੇ ਕਿ ਪੱਕਾ ਪਹਿਲਾਂ ਨਹੀਂ ਹੈਗਾ ਇਹ, ਮਤਲਬ ਕੁਐਸਚਨੇਅਰ 'ਚ ਹੁਣ ਇਹ ਸਵਾਲ ਪੱਕਾ ਹੁੰਦਾ ਵਾ ਵੀ ਆਪਾਂ ਜੜ ਲੱਭਣ ਦੇ ਲਈ, ਤਾਂ ਕਹਿੰਦੇ ਵੀ ਆਪਣੇ ਕਮਿਊਨਿਟੀ 'ਚ ਆਪਣੇ ਭਾਈਚਾਰੇ 'ਚ ਬਹੁਤੀ ਵਾਰੀ ਇਹੋ ਹੀ ਨਿਕਲਦਾ, ਅਤੇ ਉਹ ਕਹਿੰਦੇ ਵੀ ਨਹੀਂ ਉਹ ਰੀਜ਼ਨ ਨਹੀਂ ਆ, ਉਹ ਉਹ ਤਾਂ ਠੀਕ ਆ, ਉਹ ਸਭ ਕੁਝ ਠੀਕ ਆ, ਪਰ ਹਾਂ ਆਏ ਆ।
0: ਪਰ ਕਾਰਨ ਆ ਨਾ ਇਹ ਸਵਾਲ ਇਹ ਪੁੱਛਿਆ ਜਾਣਾ ਸੀ ਵੀ ਮੁੰਡੇ ਵਾਲੇ ਪਾਸਿਓਂ ਆਏ ਆ ਕੁੜੀ ਵਾਲੇ ਪਾਸਿਓਂ ਆਏ ਆ,
1: ਉਹ ਤਾਂ ਕਿਸੇ ਵਾਲੇ ਪਾਸਿਓਂ ਵੀ ਆਏ ਹੁਣ, ਮਤਲਬ ਸ਼ੁਰੂ ਤੇ ਹੋਈ ਜਾਂਦੀ ਹੈ। ਚਲੋ ਖੈਰ ਉਹ ਤੇ
0: ਆਪਾਂ ਸਰਕਾਰ ਨੂੰ ਨਾ ਦੱਸੀਏ ਵੀ ਪੇਰੈਂਟ ਵੀਜ਼ੇ 'ਤੇ ਪਾਬੰਦੀ ਲੱਗਣੀ ਚਾਹੀਦੀ,
1: ਉਹ ਫਿਰ ਉੱਥੇ ਉਹ ਗੱਲ ਆ ਜਾਂਦੀ ਹੈ ਵੀ ਦੋਵਾਂ ਧਿਰਾਂ ਨੂੰ ਇੱਕੋ ਜਿਹਾ ਵਾ ਜੇ ਇੱਕ ਨੂੰ
0: ਨਹੀਂ। ਵੈਸੇ ਹੁਣ ਪੇਰੈਂਟ ਵੀਜ਼ਿਆਂ ਦੇ ਵਿੱਚ ਵੀ ਪੁਲਿਸ ਕਲੀਅਰੈਂਸ ਮਸਟ ਆ, ਅਤੇ ਜਿਹੜੇ ਪਾਰਟਨਰ ਵੀਜ਼ੇ ਆ ਉਹਨਾਂ 'ਚ ਵੀ ਪੁਲਿਸ ਕਲੀਅਰੈਂਸ ਹੁਣ ਮੰਗਣ ਲੱਗ ਗਏ ਆ, ਕਿਉਂਕਿ ਜੇ ਤੁਹਾਡੇ ਘਰ ਵਿੱਚ ਕੋਈ ਡੋਮੈਸਟਿਕ ਵਾਇਲੈਂਸ ਨਾਲ ਰਿਲੇਟਡ ਪਹਿਲਾਂ ਕੋਈ ਇੰਸੀਡੈਂਟ ਹੋਈ ਆ ਤਾਂ ਸਰਕਾਰ ਕਹਿ ਸਕਦੀ ਆ ਵੀ ਅਸੀਂ ਤੁਹਾਨੂੰ ਇਹਨਾਂ ਦੇ ਸਪੌਂਸਰ ਨਹੀਂ ਬਣਨ ਦੇਣਾ।
1: ਸੋ ਇਹ ਮੰਨ ਲਓ ਜਿਹੜਾ ਕੋਈ ਕੇਸ ਜਿਹੜਾ ਵਾ ਉਹ ਮੰਨ ਲਓ ਤੁਹਾਡੇ ਧੀ ਜਾਂ ਪੁੱਤ ਦਾ ਉਹਨਾਂ ਦੇ ਘਰ ਵੀ ਜੇ ਕੋਈ ਚੱਲ ਰਿਹਾ
0: ਡਿਸਕਲੋਜ਼ਰ,
1: ਜਿਹੜਾ ਸਪੌਂਸਰ ਕਰ ਰਿਹਾ ਉਹਦੇ ਘਰ ਜੇ ਕੋਈ ਚੱਲ ਰਿਹਾ ਤਾਂ ਉਹਦੇ ਨਾਲ ਵੀ ਸਮੱਸਿਆ ਵਾ?
0: ਹੋ ਸਕਦੀ ਆ।
1: ਅੱਛਾ,
0: ਹੈ ਨਹੀਂ, ਹੋ ਸਕਦੀ
1: ਨਹੀਂ, ਉਹ ਲੱਗਦਾ ਵਾ ਨਾਲ ਹੁਣ
0: ਮੰਗ ਸਕਦੇ ਕੇਸ ਅਫਸਰ ਦੀ ਡਿਸਕ੍ਰੀਸ਼ਨ ਤੇ ਆ। ਕਈ ਜਿਹੜੇ ਸਪੌਂਸਰਡ ਕੈਟੇਗਰੀ ਦੇ ਵੀਜ਼ੇ ਆ ਉਹਦੇ 'ਚ ਸਪੈਸ਼ਲ ਤੁਹਾਨੂੰ ਡੈਕਲਰੇਸ਼ਨਸ ਦੇਣੀਆਂ ਪੈਂਦੀਆਂ, ਅਤੇ ਜਿਹੜਾ ਫੋਰਮ ਹੁੰਦਾ ਜਿਹੜਾ ਭਰਦੇ ਆ ਉਹਦੇ ਵਿੱਚ 36 ਚੀਜ਼ਾਂ ਲਿਖੀਆਂ ਹੁੰਦੀਆਂ, ਨੋ ਨੋ ਨੋ, ਯੈਸ ਯੈਸ ਯੈਸ, ਮੇਰੇ ਆ ਕੋਈ ਕੋਰਟ ਵਿੱਚ ਕੇਸ ਨਹੀਂ ਚੱਲਦਾ, ਮੈਨੂੰ ਕਰੈਕਟਰ ਨੂੰ ਲੈ ਕੇ ਕੋਈ ਪ੍ਰੋਬਲਮ ਨਹੀਂ ਹੈ, ਇਹ ਨਹੀਂ ਹੈ, ਉਹ ਨਹੀਂ ਹੈ, ਉਹ ਸਾਰੀਆਂ ਹੁਣ ਆਉਂਦੀਆਂ ਉਹਦੇ 'ਚ, ਅਤੇ ਉਸ ਬੇਸ 'ਤੇ ਵੀਜ਼ਾ ਰਿਫਿਊਜ਼ ਕੀਤਾ ਜਾ ਸਕਦਾ ਡਿਪਾਰਟਮੈਂਟ ਵੱਲੋਂ।
1: ਸੋ ਨਾ ਬਈ ਲੜਨ ਤੋਂ ਪਹਿਲਾਂ ਇਹ ਵੀ ਚੀਜ਼ਾਂ ਸੋਚ ਲਿਆ ਕਰੋ, ਅਤੇ ਆਪਾਂ ਇੱਕ ਬ੍ਰੇਕ ਲੈ ਕੇ ਆਉਂਦੇ ਹਾਂ। ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
6: ਰੇਡੀਓ ਹਾਂਜੀ 1674।
7: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੋਲਦੇ ਲੰਘ ਜਾਂਦੇ ਨੇ।
2: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
8: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
2: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
7: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
2: ਰਿਲੀਜ਼ਿੰਗ ਔਨ 31st July।
7: ਦੱਸੋ
3: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
9: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
10: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀਲੋਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
11: This station is now the ultimate power in the universe.
6: Radio Haji 1674.
12: ਟਿਕਟ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਉਹ ਲੁੱਟ ਲੈਂਦਾ।
2: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
12: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
2: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਦਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
13: ਰੇਡੀਓ ਹਾਂਜੀ 1674 ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ, ਅਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਪੇਰੈਂਟ ਵੀਜ਼ੇ ਦੇ ਬਾਰੇ। ਸੋ ਇਸ ਟਾਈਮ ਦੇ ਉੱਤੇ ਜਿਹੜਾ ਰੌਲਾ ਰੱਪਾ ਜਿਹਾ ਪੈਣਾ ਸ਼ੁਰੂ ਹੋਇਆ ਵਾ, ਹਾਲੇ ਹੋ ਸਕਦਾ ਤੁਹਾਡੇ ਤੱਕ ਨਾ ਪਹੁੰਚਿਆ ਹੋਵੇ, ਪਰ ਬਹੁਤ ਜਲਦ ਵੈਰੀ ਸੂਨ ਤੁਹਾਡੇ ਤੱਕ ਇਹ ਗੱਲਾਂ ਬਾਤਾਂ ਜਿਹੜੀਆਂ ਨੇ ਪਹੁੰਚਣ ਦੇ ਆਸਾਰ ਨੇ। ਹੋ ਸਕਦਾ ਕਿਸੇ ਵੀ ਰੂਪ ਦੇ ਵਿੱਚ ਪਹੁੰਚਣਾ, ਹਾਲੇ ਤੱਕ ਕੋਈ ਡਰਨ ਵਾਲਾ ਕੰਮ ਨਹੀਂ, ਪਰ ਹਾਂ ਸਰਕਾਰ ਦੇ ਵੱਲੋਂ ਕੁਛ ਸੰਕੇਤ ਜ਼ਰੂਰ ਦਿੱਤੇ ਜਾਣੇ ਸ਼ੁਰੂ ਹੋਏ ਨੇ, ਜਿਹਦੇ ਵਿੱਚ ਤੁਹਾਡੇ ਨਾਲ ਅਗਾਊਂ ਇਹ ਜਾਣਕਾਰੀਆਂ ਆਪਾਂ ਸਾਂਝੀਆਂ ਕਰ ਰਹੇ ਹਾਂ। ਸੋ ਉਸੇ ਵਿਸ਼ੇ ਦੇ ਉੱਤੇ ਗੱਲਬਾਤ ਆ ਉਹ ਕੰਟੀਨਿਊ ਰੱਖਦੇ, ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਕਰੇਵਾ
14: ਜੀ। ਹੁਣੇ ਹੁਣੇ ਜੁੜੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚ ਅਸੀਂ ਜ਼ਿਕਰ ਕਰ ਚੁੱਕੇ ਹਾਂ ਡਿਪਾਰਟਮੈਂਟ ਆਫ ਹੋਮ ਅਫੇਅਰਸ ਦਾ ਟੋਨੀ ਬਰਕ, ਉਹਨਾਂ ਦਾ ਜਿਨ੍ਹਾਂ ਨੇ ਅੱਜ ਬੁੱਧਵਾਰ ਵਾਲੇ ਦਿਨ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਮਾਈਗ੍ਰੇਸ਼ਨ ਨਾਲ ਸੰਬੰਧਿਤ ਕੁਛ ਬਿਆਨਬਾਜ਼ੀ ਕਰਨੀ ਸੀ, ਕੁਛ ਜਾਣਕਾਰੀ ਸਾਂਝੀ ਕਰਨੀ ਸੀ, ਪਰ ਉਹਨਾਂ ਦੇ ਜਿਹੜੇ ਉਹ ਅਧਿਕਾਰਤ ਬਿਆਨ ਨੇ ਉਹ ਹੁਣ ਪੋਸਟਪੋਨ ਕਰ ਦਿੱਤੇ ਗਏ ਆ, ਉਹਦੇ ਵਿੱਚ ਹੁਣ ਡਿਲੇ ਨਜ਼ਰ ਆ ਰਹੀ ਆ। ਉਹਦੇ ਪਿੱਛੇ ਕੀ ਕਾਰਨ ਨੇ ਇਹਦੇ 'ਤੇ ਤਾਂ ਡਿਪਾਰਟਮੈਂਟ ਨੇ ਕੋਈ ਹਜੇ ਟੀਕਾ ਟਿੱਪਣੀ ਨਹੀਂ ਕੀਤੀ, ਪਰ ਸਾਡਾ ਇਹ ਜ਼ਰੂਰ ਸੀ ਕਿ ਕਿਉਂ ਨਾ ਅਸੀਂ ਉਹ ਜਿਹੜੀਆਂ ਕਈ ਵਾਰ ਅਣਦਿਸਦੇ 'ਚੋਂ ਦਿਸਦਾ ਘੜਨ ਵਾਲੀ ਗੱਲ ਹੁੰਦੀ ਆ, ਕਿਉਂਕਿ ਮੈਂ ਇੱਕ ਮਾਈਗ੍ਰੇਸ਼ਨ ਏਜੰਟ ਵਜੋਂ ਵੀ ਕੰਮ ਕਰਦਾ, ਕਈ ਵਾਰ ਉਹ ਸੰਕੇਤ ਤੌਰ 'ਤੇ ਜਿਵੇਂ ਰਣਜੋਤ ਹੋਣਾ ਨੇ ਦੱਸਿਆ, ਕੁਛ ਨਾ ਕੁਛ ਪਤਾ ਲੱਗਣਾ ਸ਼ੁਰੂ ਹੋ ਜਾਂਦਾ, ਤੁਹਾਨੂੰ ਸਰਕਾਰ ਦੇ ਹਾਵ ਭਾਵ ਪਤਾ ਲੱਗਣੇ ਸ਼ੁਰੂ ਹੋ ਜਾਂਦੇ ਆ, ਅਤੇ ਅਗਾਊਂ ਬਹੁਤ ਸਾਰੇ ਲੋਕ ਤਿਆਰ ਵੀ ਹੋ ਜਾਂਦੇ ਆ। ਜਿਵੇਂ ਹੁਣ ਤੁਸੀਂ ਬਹੁਤ ਸਾਰੇ ਮਾਈਗ੍ਰੇਸ਼ਨ ਏਜੰਟਸ ਦੀਆਂ ਇਸ ਵੇਲੇ ਜੇ ਸੋਸ਼ਲ ਮੀਡੀਆ ਪੋਸਟਾਂ ਵੇਖੋ ਤਾਂ ਉਹ ਤਾਂ ਇਹੀ ਕਹਿੰਦੇ ਨਜ਼ਰ ਆਉਂਦੇ ਆ ਕਿ ਭਾਈ ਜੇ ਤੁਹਾਡੇ ਵੀਜ਼ਾਸ 'ਤੇ ਨੋ ਫਰਦਰ ਸਟੇ ਕੰਡੀਸ਼ਨ ਨਹੀਂ ਲੱਗੀ, ਅਤੇ ਅੱਜ ਦੀ ਤਰੀਕ ਵਿੱਚ ਜੇ ਉਹ ਤੁਹਾਡੇ ਮਾਪੇ ਇੱਥੇ ਆ, ਅਤੇ ਜੇ ਤੁਸੀਂ ਪੇਰੈਂਟ ਵੀਜ਼ਾ ਅਵੇਲ ਕਰਨਾ ਚਾਹੁੰਦੇ ਆ ਤਾਂ ਇਹਨੂੰ ਡਿਲੇ ਨਾ ਕਰਿਓ ਇਸ ਵਾਰ। ਹੋ ਸਕਦਾ ਅਗਲੀ ਵਾਰ ਨੂੰ ਜਦੋਂ ਆਉਣ ਤਾਂ ਉਹਨਾਂ ਨੂੰ ਕੰਡੀਸ਼ਨਾਂ ਲਾ ਕੇ ਇੱਥੇ ਭੇਜਿਆ ਜਾਵੇ। ਕਈ ਵਾਰ ਇਹ ਸੋਚਿਆ ਜਾਂਦਾ ਨਾ ਵੀ ਕੋਈ ਨਹੀਂ ਅਗਲੀ ਵਾਰ ਦੇਖ ਲਾਂਗੇ, ਅਤੇ ਪੈਸੇ ਬਹੁਤ ਨੇ, ਫੀਸਾਂ ਬਹੁਤ ਨੇ, ਪਰ ਤੇਰਾ ਇਹੀ ਸਵਰਗ ਹੋਣਾ, ਪੂਜ ਬਜ਼ੁਰਗਾਂ ਨੂੰ ਕਦੇ ਤੂੰ ਵੀ ਬਜ਼ੁਰਗ ਹੋਣਾ, ਇਹ ਸਾਡੇ ਮਾਂ ਬਾਪ ਨੇ ਜਿਨ੍ਹਾਂ ਦੀ ਦੇਖਭਾਲ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਬਹੁਤ ਸਾਰੇ ਲੋਕ ਆ ਜਿਹੜੇ ਮਹਿਸੂਸ ਕਰਦੇ ਆ ਉਹ ਸਾਡੀ ਆ। ਹਮ ਤੁਮੇ ਮੁਫਤ ਮੇਂ ਜੋ ਮਿਲੇ ਹੈ, ਕਦਰ ਨਾ ਕਰਨਾ ਹੱਕ ਹੈ ਤੁਹਾਰਾ, ਅਤੇ ਇਸ ਕਰਕੇ ਬਾਲਾ ਪੈਸੇ ਨੂੰ ਤਰਜੀਹ ਦੇਣ ਦੀ ਬਜਾਏ ਜੇ ਉਹਨੂੰ ਥੋੜ੍ਹਾ ਜਿਹਾ ਇਮੋਸ਼ਨਲ ਐਂਗਲ ਤੋਂ ਵੀ ਦੇਖਿਆ ਜਾਵੇ, ਅਤੇ ਜੇ ਤੁਹਾਡੀ ਜਾਂ ਇਹ ਕਹਿ ਲਿਆ ਜਾਵੇ ਜਿਵੇਂ ਰਣਜੋਤ ਅਤੇ ਮੈਂ ਹਾਸੇ ਹਾਸੇ ਕਹਿੰਦੇ ਜੇ ਮਾਪਿਆਂ ਨਾਲ ਬਣਦੀ ਆ ਅਤੇ ਭਾਈ ਹੈ ਨਾ, ਅਤੇ ਉਹਨਾਂ ਨੂੰ ਇੱਥੇ ਰੱਖਣਾ ਚਾਹੁੰਦੇ ਹੋ ਤਾਂ ਥੋੜ੍ਹਾ ਜਿਹਾ ਉਹਨੂੰ ਆਪਣੇ ਢੰਗ ਨਾਲ ਪਲੈਨ ਕਰਨਾ ਸ਼ੁਰੂ ਕਰ ਦਿਓ। ਇਰਸ਼ਾਦ ਸੰਧੂ ਦਾ ਇੱਕ ਉਹ ਸ਼ੇਅਰ ਆ, ਉਹ ਮੇਰੇ ਯਾਦ ਆਉਂਦਾ ਹੁੰਦਾ, ਬਾਊ ਜੀ ਮੈਂ ਇੰਜ ਨਹੀਂ ਪੜ੍ਹਿਆ, ਪੜ੍ਹਨ ਲਈ ਸਾਡੇ ਘਰ ਦੀ ਛਾਂ ਨੇ ਘਰ ਘਰ ਭਾਂਡੇ ਮਾਂਜੇ ਅਤੇ ਰੁੱਖ ਨੇ ਇੱਟਾਂ ਢੋਈਆਂ। ਕਿਉਂਕਿ ਬੜੇ ਲੋਕ ਨੇ ਜਿਨ੍ਹਾਂ ਨੇ ਤੰਗੀਆਂ ਤੁਰਸ਼ੀਆਂ 'ਚ ਆਪਣੀ ਜ਼ਿੰਦਗੀ ਕੱਢੀ ਆ, ਅਤੇ ਉਹ ਆਪਣੇ ਮਾਂ ਬਾਪ ਦੇ ਬਣਾਏ ਹੀ ਬਣੇ ਨੇ, ਅਤੇ ਇਸ ਬਿਰਧ ਉਮਰੇ ਜੇ ਉਹਨਾਂ ਨੂੰ ਲੱਗਦਾ ਵੀ ਉਹਨਾਂ ਦੀ ਦੇਖਭਾਲ ਸਾਂਭ ਸੰਭਾਲ ਕਰਨ ਲਈ ਉੱਥੇ ਨਹੀਂ, ਅਤੇ ਸਾਡਾ ਫਰਜ਼ ਆ ਉਹਨਾਂ ਦੀ ਦੇਖਭਾਲ ਅਤੇ ਸਾਂਭ ਸੰਭਾਲ 'ਤੇ, ਤੁਸੀਂ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਇੱਥੇ ਲੈ ਕੇ ਆਉਣਾ ਚਾਹੁੰਦੇ ਹੋ ਤਾਂ ਉਸ ਲਈ ਤੁਹਾਨੂੰ ਸੋਚਣਾ ਸ਼ੁਰੂ ਕਰ ਦੇਣਾ ਚਾਹੀਦਾ।
13: ਜੀ ਬਿਲਕੁਲ, ਇੱਕ ਮੈਸੇਜ ਵੀ ਹੈ, ਕਹਿੰਦੇ ਨੇ ਕਿ ਇਨ ਵਿੱਚ ਕੈਟੇਗਰੀ ਆਫ ਏਜ ਪੇਰੈਂਟ ਵੀਜ਼ਾ ਵੀ ਕੈਨ ਗੈਟ ਮੈਡੀਕੇਅਰ ਆਫਟਰ ਅਪਲਾਈਂਗ ਫੋਰ ਸਿੰਗਲ ਏਜਡ ਪੇਰੈਂਟ ਵੀਜ਼ਾ, ਮਾਈ ਮੋਮ ਔਨ ਵਿਜ਼ਟਰ ਵੀਜ਼ਾ ਹੇਅਰ ਐਂਡ ਸ਼ੀ ਇਜ਼ 69, ਅਤੇ ਐਲੀਜੀਬਿਲਟੀ ਇਹਨਾਂ ਦੀ ਫੈਮਿਲੀ ਬੈਲੈਂਸ ਦੀ ਬਣਦੀ ਹੈ। ਮੈਡੀਕੇਅਰ ਤਾਂ ਔਖਾ ਹੀ ਹੈ ਜੀ,
14: ਮੈਡੀਕੇਅਰ ਜੀ ਹੁਣ ਬੜੇ ਲੋਕ ਆ ਜਿਹੜੇ ਮਾਈਗ੍ਰੇਸ਼ਨ ਏਜੰਟ ਯੋਗ ਢੰਗ ਨਾਲ 838 ਅਪਲਾਈ ਕਰੀ ਜਾਂਦੇ ਆ, ਜਿੱਥੇ ਸਿੰਗਲ ਪੇਰੈਂਟ ਆ ਜਾਂ ਮਤਲਬ ਮਾਂ ਜਾਂ ਪਿਤਾ ਹੈ ਨਹੀਂ ਉਹਨਾਂ 'ਚੋਂ ਇੱਕ ਹੈ ਨਹੀਂ, ਉਹਦੀ ਪਰ ਕੰਡੀਸ਼ਨ ਇਹ ਆ ਕਿ 3 ਸਾਲ ਫਾਈਨੈਂਸ਼ਲੀ ਡਿਪੈਂਡੈਂਟ ਹੋਣੇ ਆ, ਉਹਦੇ ਵਿੱਚ ਆਮ ਤੌਰ 'ਤੇ ਮੈਡੀਕੇਅਰ, ਵੈਸੇ ਤਾਂ ਉਹ ਕੇਸ ਅਫਸਰ ਦੀ ਡਿਸਕ੍ਰਿਪਸ਼ਨ 'ਤੇ ਹੁੰਦਾ, ਪਰ ਉਹ ਮਿਲ ਜਾਂਦਾ, ਪਰ ਉਹ ਜਿਹੜਾ ਏਜ ਡਿਪੈਂਡੈਂਟ ਹੈਗਾ ਵੀਜ਼ਾ ਵਾ ਉਹ ਆਮ ਤੌਰ 'ਤੇ ਮਾਪਿਆਂ ਵਾਲੇ ਜਿਹੜੇ ਵੀਜ਼ੇ ਆ ਉਹਨਾਂ 'ਚ ਨਹੀਂ ਮਿਲਦਾ। ਸੋ ਕੁੱਲ ਮਿਲਾ ਕੇ ਮੈਡੀਕੇਅਰ ਵਾਲਾ ਕੰਮ ਆ ਜਿਹੜਾ ਪਹਿਲਾਂ ਜਦ ਤੋਂ ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਆ, ਉਦੋਂ ਲੱਗਦੀ ਲਗੋਚਰ ਸੀ, ਕਿਸੇ ਨੂੰ ਟਾਵੇਂ ਟਾਲੇ ਨੂੰ ਦੇ ਦਿੰਦੇ ਸੀ, ਕਿਸੇ ਨੂੰ ਨਹੀਂ ਦਿੰਦੇ ਸੀ।
13: ਪਰ ਮੰਨ ਲਓ ਜੇ ਆਪਾਂ ਪ੍ਰਾਈਵੇਟ ਇੰਸ਼ੋਰੈਂਸ, ਤਾਂ ਵੈਸੇ ਵੀ ਕੰਡੀਸ਼ਨ ਹੈ ਵੀਜ਼ੇ ਦੀ, ਜੇ ਆਪਾਂ ਪ੍ਰਾਈਵੇਟ ਇੰਸ਼ੋਰੈਂਸ ਕਰਾਈ ਫਿਰ ਮੈਡੀਕੇਅਰ ਦੀ ਲੋੜ ਵੀ ਕੀ ਆ?
14: ਜੇ ਤੁਸੀਂ ਮੰਨ ਲਓ ਤੁਹਾਡੇ ਕੋਲ ਮੈਡੀਕੇਅਰ ਆ, ਫਿਰ ਤੁਹਾਨੂੰ ਪ੍ਰਾਈਵੇਟ ਇੰਸ਼ੋਰੈਂਸ ਨਹੀਂ ਕਰਾਉਣੀ ਪੈਂਦੀ।
13: ਉਹੀ ਗੱਲ ਹੋ ਗਈ ਨਾ, ਪਰ ਜੇ ਆਪਾਂ ਸਾਡੇ ਵੀਜ਼ੇ ਦੀ ਕੰਡੀਸ਼ਨ ਆ, ਮੰਨ ਲਓ ਮੈਡੀਕੇਅਰ ਆਪਾਂ ਪ੍ਰਾਈਵੇਟ ਇੰਸ਼ੋਰੈਂਸ ਆਪਾਂ ਕਰਾਈ ਆ, ਤਾਂ ਮੈਡੀਕੇਅਰ ਦੇ ਨਾਲੋਂ ਤਾਂ ਬੈਟਰ ਸਹੂਲਤਾਂ ਉਹਦੇ 'ਚ ਆ ਜਾਣੀਆਂ।
14: ਕਈ ਪਰਮਾਨੈਂਟ ਵੀਜ਼ੇ ਆ ਜਿਹਦੇ 'ਚ ਮੈਡੀਕੇਅਰ ਮਿਲ ਜਾਂਦਾ, ਪਰ ਜਿਹੜਾ ਇਹਨਾਂ ਦਾ ਐਗਜ਼ਿਸਟਿੰਗ ਵਿਜ਼ਟਰ ਵੀਜ਼ਾ ਉਹਦੇ 'ਚ ਤੁਹਾਨੂੰ ਇੰਸ਼ੋਰੈਂਸ ਕਰਾਉਣੀ ਪੈਂਦੀ ਆ, ਆਮ ਤੌਰ 'ਤੇ 8501 ਕੰਡੀਸ਼ਨ ਵੀ ਲਾ ਦਿੰਦੇ ਆ ਉਹ।
13: ਸੋ ਐਡਾ ਕੋਈ ਮੈਨੂੰ ਨਹੀਂ ਲੱਗਦਾ ਵੀ ਕੋਈ ਬਹੁਤ ਵੱਡਾ ਕੋਈ,
14: ਕਿਉਂਕਿ ਉਹ $250-$300 ਇੱਕ ਪਾਸੇ ਤੁਹਾਨੂੰ ਰੱਖਣਾ ਹੀ ਪੈਣਾ। ਬਹੁਤ ਸਾਰੇ ਲੋਕ ਆ ਹੈ ਨਾ ਦੂਜੀਆਂ ਕੰਪਨੀਆਂ ਨਾਲ ਜਿਹੜੇ ਹੋਸਪਿਟਲ ਓਨਲੀ ਕਵਰ ਵੀ ਲੈ ਲੈਂਦੇ ਆ, ਅਤੇ ਉਹਦੇ 'ਚ ਉਹ ਫਿਰ GP ਅਤੇ GP ਨਾਲ ਸੰਬੰਧਿਤ ਕੋਸਟਾਂ ਜਿਹੜੀਆਂ ਉਹ ਕਵਰ ਨਹੀਂ ਹੁੰਦੀਆਂ, ਪਰ ਰੱਬ ਨਾ ਕਰੇ ਕੋਈ ਅਣਹੋਣੀ ਹੋਵੇ ਅਤੇ ਉਹਨਾਂ ਸਹੂਲਤਾਂ 'ਚ ਹਸਪਤਾਲ ਨਾਲ ਸੰਬੰਧਿਤ ਜਿੰਨੇ ਖਰਚੇ ਆ ਉਹ ਕਵਰ ਕਰ ਲੈਂਦੇ ਆ, ਉਹਦੇ 'ਚ ਤੁਹਾਨੂੰ ਜਿਹੜੀ ਇੰਸ਼ੋਰੈਂਸ ਆ ਉਹ ਕਾਫੀ ਸਸਤੀ ਮਿਲ ਜਾਂਦੀ ਆ, ਕੰਪੇਅਰ ਟੂ ਜਿਹੜੀ ਨੋਰਮਲ ਇੰਸ਼ੋਰੈਂਸ ਆਪਾਂ ਕਰਾਉਂਦੇ ਹਾਂ, ਜਿਹੜੀ ਇਸ ਵੇਲੇ $250-$300 ਹਰੇਕ ਮਹੀਨੇ ਦਾ ਲਾ ਕੇ ਚੱਲੋ।
13: ਜੀ ਬਿਲਕੁਲ, ਅਤੇ ਮੈਂ ਇੱਕ ਬੇਨਤੀ ਸਾਰੇ ਸੁਣਨ ਵਾਲਿਆਂ ਅੱਗੇ ਕਰਾਂ ਕਿ ਮਤਲਬ ਸਲਾਹ ਮਸ਼ਵਰਾ ਕੋਈ ਲੈਣਾ ਤੁਸੀਂ ਅਲੱਗ ਤੋਂ ਜਿਹੜੇ ਸਵਾਲ ਭੇਜ ਰਹੇ ਹੋ, ਮੇਰੇ ਖਿਆਲ ਦੇ ਨਾਲ ਆਪਾਂ ਜਿਹੜਾ ਇਸ ਤੋਂ ਬਾਹਰ ਜਾ ਰਹੇ ਹਾਂ ਵੀਜ਼ੇ ਤੋਂ, ਸੋਰੀ ਵਿਸ਼ੇ ਤੋਂ। ਸੋ ਜੇ ਤੁਹਾਡੇ ਸਲਾਹ ਮਸ਼ਵਰੇ ਨੇ ਕੋਈ, ਉਹ ਜਿਹੜੇ ਵੀ ਏਜੰਟ ਦੇ ਨਾਲ ਤੁਸੀਂ ਤੁਹਾਡਾ ਵਾਹ ਵਾਸਤਾ ਵਾ, ਉਹਦੇ ਨਾਲ ਤੁਸੀਂ ਕਰੋ ਸਲਾਹ, ਤਾਂ ਜ਼ਿਆਦਾ ਬਿਹਤਰ ਹੈ, ਜਾਂ ਫਿਰ ਤੁਸੀਂ ਗਰੇਵਾਲ ਸਾਹਿਬ ਨਾਲ ਕਰਨਾ ਅਤੇ ਇਹਨਾਂ ਨੂੰ ਤੁਸੀਂ ਪ੍ਰੋਗਰਾਮ ਤੋਂ ਬਲੈਦਾ ਕਾਲ ਕਰਕੇ ਸਵਾਲ रख लियो क्योंकि हुंदा है कि ये सवाल सिर्फ जिहड़े ने तुहाडे केस दे नाल संबंधित बाकी जिहड़े मान लो इन्ने जणे सुन रहे ने उहनां दे लई ये चीज़ां शायद उन्नियां नहीं इंटरस्टिंग होणगियां जां नॉलेज वालियां पर इत्थे मेन चीज़ ये आ कि पेरेंट वीज़ा जां फिर आउण वाले दिनां दे विच उहदे विच की सरकार फेर बदल करन दी कोशिश कर रही है तुहानूं की लग रिहा वा वी किहड़ी चीज़ दे विच तुहानूं मुश्किल है जां तुहानूं किहड़ी चीज़ दे विच मुश्किल दरपेश पहलां आई है जां तुसीं की सोचदे हो वी किद्दां दा होणा ਚਾਹੀਦਾ ਵਾ ਸਿਸਟਮ ਕੀ ਆਈਡੀਅਲ ਸਿਸਟਮ ਹੈ ਸੋ ਆਪਾਂ ਉਸ ਵਿਸ਼ੇ 'ਤੇ ਰਹਿ ਕੇ ਜੇ ਗੱਲ ਕਰੀਏ ਕਿਉਂਕਿ ਸਮਾਂ ਸਿਰਫ ਜੇ ਪਹਿਲਾਂ ਤੁਸੀਂ ਕਰ ਦਿਓ ਤਾਂ ਫਿਰ ਗੱਲ ਹੋਰ ਸੀ ਹੁਣ ਸਾਡੇ ਕੋਲ ਮਿੰਟ ਗਿਣਤੀ ਦੇ 10 ਕੁ ਬਚੇ ਨੇ ਹਾਂਜੀ
14: ਸਾਨੂੰ ਮਾਈਗ੍ਰੇਸ਼ਨ ਏਜੰਟਸ ਨੂੰ ਇਹ ਵੀ ਪੜਾਇਆ ਜਾਂਦਾ ਕਿ ਜਨਰਲ ਐਡਵਾਈਸ ਅਤੇ ਮਾਈਗ੍ਰੇਸ਼ਨ ਐਡਵਾਈਸ 'ਚ ਫਰਕ ਆ ਮਾਈਗ੍ਰੇਸ਼ਨ ਐਡਵਾਈਸ ਹੈਗੀ ਆ ਜੀ ਤੁਹਾਡੇ ਇੰਡੀਵਿਜੁਅਲ ਕੇਸ ਨਾਲ ਸੰਬੰਧਿਤ ਜਿਹੜੀ ਜਨਰਲ ਐਡਵਾਈਸ ਆ ਉਹ ਜਨਰਲੀ ਆ ਮਤਲਬ ਉਹ ਸਾਰਿਆਂ 'ਚ ਹੀ ਲਾਗੂ ਹਾਥੀ ਕਿ ਪਾਓ ਮੈਂ ਸੌਕਾ ਪਾਓ ਤੁਸੀਂ ਉਸ ਕਿਸਮ ਦੀਆਂ ਗੱਲਾਂ ਅਸਾਂ ਸਹਿਜੇ ਤੌਰ 'ਤੇ ਅਸੀਂ ਸੌਖੀਆਂ ਹੀ ਕਰ ਲੈਂਦੇ ਹਾਂ ਕਿਉਂਕਿ ਮਾਈਗ੍ਰੇਸ਼ਨ ਐਡਵਾਈਸ ਤੁਹਾਨੂੰ ਜੇ ਕੋਈ ਸਪੈਸੀਫਿਕ ਮੈਂ ਚੀਜ਼ ਦੱਸਦਾ ਤਾਂ ਉਹ ਕੇਸ ਲਾਅ ਪੋਲਿਸੀ ਕਾਨੂੰਨ ਦੇ ਹਿਸਾਬ ਨਾਲ ਦੱਸਣੀ ਪੈਂਦੀ ਆ ਪਰ ਜਿਹੜੀਆਂ ਅੱਜ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਉਹ ਆ ਵੀ ਸਰਕਾਰ ਕਿੱਧਰ ਨੂੰ ਸੋਚ ਰਹੀ ਆ ਕਿੱਧਰ ਨੂੰ ਜਾ ਰਹੀ ਆ ਅਤੇ ਆਉਣ ਵਾਲੇ ਸਮੇਂ 'ਚ ਪੇਰੈਂਟ ਵੀਜ਼ੇ ਦਾ ਕੀ ਭਵਿੱਖ ਹੋ ਸਕਦਾ ਉਹਦੇ 'ਚ 8-9 ਜ਼ਰੂਰੀ ਨੁਕਤੇ ਨੇ ਜਿਹੜੇ ਕਿਉਂਕਿ ਸਮਾਂ ਬਹੁਤਾ ਨਹੀਂ ਰਹਿੰਦਾ ਉਹਦੇ 'ਚ ਆਪਾਂ ਜੇ ਤੁਸੀਂ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚੋਂ ਜਾਣਕਾਰੀ ਮਿਸ ਕਰ ਦਿੱਤੀ ਆ ਤਾਂ ਅਸੀਂ ਉਹਨੂੰ ਥੋੜ੍ਹਾ ਰਿਵਾਈਜ਼ ਵੀ ਕਰ ਦਿੰਦੇ ਹਾਂ ਸਭ ਤੋਂ ਇੰਪੋਰਟੈਂਟ ਜਿਹੜਾ ਇਸ ਵੇਲੇ ਮੇਜਰ ਇਸ਼ੂ ਆ ਉਹ ਹੈਗਾ ਬੈਕਲੋਗ ਦਾ 1,51,000 ਲੋਕ ਨੇ ਇਸ ਵੇਲੇ ਜਿਹੜੇ ਪੇਰੈਂਟ ਵੀਜ਼ੇ ਦੀ ਵੇਟ ਕਰ ਰਹੇ ਆ ਅਤੇ ਹਰੇਕ ਸਾਲ ਪੇਰੈਂਟ ਵੀਜ਼ੇ ਦਾ ਜਿਹੜਾ ਕੋਟਾ ਉਹ ਨਿਰਧਾਰਿਤ ਕੀਤਾ ਜਾਂਦਾ ਸਰਕਾਰ ਵੱਲੋਂ ਪਹਿਲਾਂ 5,000 ਸੀ ਫਿਰ ਵਧਾ ਕੇ ਲੇਬਰ ਵਾਲਿਆਂ ਨੇ 8,500 ਕਰਤਾ ਸੀ ਅਤੇ ਫਿਰ ਇਹਨੂੰ ਹੁਣ ਘਟਾ ਕੇ ਫਿਰ 7,000 'ਤੇ ਲੈ ਆਉਂਦਾ ਸੋ ਇਹਨੂੰ ਹਿਸਾਬ ਲਾਓ ਤੁਸੀਂ 7,000 ਜੇ ਇੱਕ ਸਾਲ 'ਚ ਵੀਜ਼ਾ ਦਿੰਦੇ ਆ ਤਾਂ ਕਿੰਨੇ ਸਾਲਾਂ 'ਚ 1,51,000 ਵੀਜ਼ਾ ਦਿੱਤਾ ਜਾਊਗਾ ਉਸ ਲਿਹਾਜ਼ ਨਾਲ 35-40 ਸਾਲ ਦੀ ਵੇਟ ਆ ਅਤੇ ਹਰੇਕ ਸਾਲ ਜੇ ਐਪਲੀਕੇਸ਼ਨਾਂ 10-10, 20-50 ਹਜ਼ਾਰ ਵੱਧਦੀਆਂ ਰਹੀਆਂ ਤਾਂ ਇਹ ਵੇਟ ਪੀਰੀਅਡ ਵੱਧ ਕੇ 50 ਸਾਲ ਹੋ ਜਾਣਾ ਅਤੇ 67 ਸਾਲ ਦੀ ਉਮਰ ਜੀ ਦਾ ਵੀਜ਼ਾ ਪੈਂਦਾ ਉਹਦਾ 112 ਸਾਲ ਦੀ ਉਮਰ ਜਾ ਕੇ ਬਾਬਾ ਫੌਜਾ ਸਿੰਘ ਵਾਲੀ ਉਮਰ ਜਾ ਕੇ ਵੀਜ਼ਾ ਆਉਣਾ ਜੋ ਕਿ ਤੁਹਾਨੂੰ ਪਤਾ ਹੀ ਆ ਕਿ ਲੌਜੀਕਲੀ ਪੋਸੀਬਲ ਨਹੀਂ ਹੈ ਇਹ ਮੈਂ ਏਜਡ ਪੇਰੈਂਟ ਵੀਜ਼ੇ ਦੀ ਗੱਲ ਕਰ ਰਿਹਾ ਜਿਹੜੀ 804 ਕੈਟੇਗਰੀ ਆ ਜਿਹੜੀ ਪੈਨਸ਼ਨੇਬਲ ਏਜ 'ਤੇ ਪੈਂਦਾ 67 ਸਾਲ ਦੀ ਉਮਰ 'ਚ ਦੂਜਾ ਇਹਦੀ ਬੜੀ ਜ਼ਿਆਦਾ ਲੌਂਗ ਵੇਟਿੰਗ ਪੀਰੀਅਡ ਆ ਜਿਹੜੀ ਆਪਾਂ ਜ਼ਿਕਰ ਕੀਤਾ 35-40 ਸਾਲ 33 ਸਾਲ ਜਿਹੜਾ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਉਹਦੇ 'ਚ $1,00,000 'ਚ ਦੋਨੋਂ ਮਾਪੇ ਆਪਾਂ ਪੱਕੇ ਕਰਾ ਲਈਦੇ ਸੀ ਅੱਗੇ ਉਹ 6 ਸਾਲ ਹੋ ਗਿਆ ਫਿਰ ਵੱਧ ਕੇ 8 ਸਾਲ ਹੋ ਗਿਆ ਫਿਰ ਉਹ ਵੱਧ ਕੇ ਹੁਣ 15 ਸਾਲ 'ਤੇ ਜਾ ਪਹੁੰਚਿਆ ਸੋ ਉਹ ਵੀ ਮਾਮਲਾ ਕਾਫੀ ਖਟਾਈ 'ਚ ਆ ਅਤੇ ਦੂਜਾ ਹਰੇਕ ਸਾਲ ਇਹਦਾ ਐਨੂਅਲ ਕੋਟਾ ਘੱਟਦਾ ਜਾ ਰਿਹਾ ਅਤੇ ਐਪਲੀਕੇਸ਼ਨਾਂ ਵੱਧਦੀਆਂ ਜਾ ਰਹੀਆਂ ਉਹਦੇ ਤੋਂ ਲੱਗਦਾ ਇਹ 15 ਸਾਲ ਵੀ ਕਿਤੇ ਵੱਧ ਕੇ 20-22 ਸਾਲ ਹੋ ਜਾਣਗੇ ਹੈ ਨਾ ਚੌਥਾ ਇਹਦੀ ਵੀਜ਼ਾ ਕੋਸਟ ਬਹੁਤ ਜ਼ਿਆਦਾ ਕੰਪੇਅਰ ਟੂ ਦੂਜੇ ਮੁਲਕਾਂ ਦੀ ਆਪਾਂ ਜੇ ਗੱਲ ਕਰਨੀ ਹੋਵੇ ਅਤੇ ਇਸ ਵਾਰ ਇਹਨਾਂ ਨੇ ਜਿਉਂ ਹੀ ਜੁਲਾਈ ਚੜ੍ਹਿਆ ਅਤੇ ਇਹ ਵੀਜ਼ੇ ਦੀਆਂ ਫੀਸਾਂ 25% ਵਧਾ ਤੀਆਂ ਨੇ ਏਜ ਪੇਰੈਂਟ ਵੀਜ਼ੇ ਦੀਆਂ ਅਤੇ ਉਹ ਹੁਣ ਲੋਕਾਂ ਦੀ ਪਹੁੰਚ ਤੋਂ ਬੜਾ ਬਾਹਰ ਨੂੰ ਜਾ ਰਿਹਾ ਅਤੇ ਇੱਕ ਹੋਰ ਇੰਪੋਰਟੈਂਟ ਇਹ 'ਚ ਆਸਪੈਕਟ ਇਹ ਆ ਲਿਮੀਟੇਸ਼ਨਸ ਬਹੁਤ ਨੇ ਕੋਈ ਆਮ ਤੌਰ 'ਤੇ ਵਰਕ ਰਾਈਟ ਨਹੀਂ ਮਿਲਦੇ ਅਤੇ ਜਿਹੜਾ ਸਟੇ ਆ ਜੇ ਮੰਨ ਲਓ ਹੁਣ ਤੁਸੀਂ ਬ੍ਰਿਜਿੰਗ ਏ 'ਤੇ ਹੋ ਤਾਂ ਇੰਡੀਆ ਜਾਣ ਲਈ ਫਿਰ ਤੁਹਾਨੂੰ ਬੀ ਲੈਣਾ ਪੈਣਾ ਉਹਦੇ 'ਚ ਕਈ ਵਾਰ ਤੁਹਾਨੂੰ ਖੱਜਲ ਖਰਾਬੀ ਵੀ ਹੁੰਦੀ ਆ ਅਤੇ ਦੂਜਾ ਤੁਹਾਨੂੰ ਹੈਲਥ ਇੰਸ਼ੋਰੈਂਸ ਮੇਨਟੇਨ ਰੱਖਣੀ ਪੈਂਦੀ ਆ ਕਈ ਵੀਜ਼ੇ ਇਹੋ ਜਿਹੇ ਆ ਜਿਹਦੇ 'ਚ ਸਪੋਂਸਰ ਦੀ ਕੋਈ ਇਨਕਮ ਦੀ ਰਿਕੁਆਇਰਮੈਂਟ ਹੁੰਦੀ ਆ ਜਿਵੇਂ 870 ਵੀਜ਼ਾ ਉਹਦੇ 'ਚ ਆਮ ਤੌਰ 'ਤੇ ਅਸੀਂ ਮੋਟਾ ਜਿਹਾ ਹਿਸਾਬ ਲਾ ਕੇ ਚੱਲਦੇ ਹਾਂ ਵੀ ਭਾਈ ਘੱਟੋ ਘੱਟ $84,000 ਆਮਦਨ ਤੁਹਾਡੀ ਹੋਵੇ ਚਾਹੇ ਦੋਨਾਂ ਜਾਣਿਆਂ ਦੀ ਜੋੜ ਕੇ ਹੋਵੇ ਅਤੇ ਇਹਦੇ 'ਚ ਕੋਈ ਡਾਇਰੈਕਟ ਪਰਮਾਨੈਂਟ ਰੈਜ਼ੀਡੈਂਸ ਦਾ ਪਾਥਵੇ ਵੀ ਹੈ ਨਹੀਂ ਕੋਈ ਆਸ ਵੀ ਹੈ ਨਹੀਂ ਕਿਉਂਕਿ ਸਮਾਂ ਬਹੁਤ ਲੱਗ ਰਿਹਾ ਅਨਲੈਸ ਕਿ ਤੁਸੀਂ ਉਹ ਜਿਹੜਾ $1,00,000 ਵਾਲਾ ਕੰਟਰੀਬਿਊਟਰੀ ਵੀਜ਼ਾ ਪਾਇਆ ਹੋਇਆ ਅਤੇ ਦੂਜਾ ਅਨਸਰਟਨਟੀ ਬਹੁਤ ਜ਼ਿਆਦਾ ਡਿਪਾਰਟਮੈਂਟ ਆਏ ਦਿਨ ਕੋਈ ਨਾ ਕੋਈ ਅਨਾਊਂਸਮੈਂਟ ਕਰਦਾ ਰਹਿੰਦਾ ਜਿਹਦੇ ਨਾਲ ਬੀ ਪੀ ਘਟਣ ਵਧਣ ਦੀ ਸੰਭਾਵਨਾ ਵੱਧ ਜਾਂਦੀ ਆ ਹੁਣ ਜਿਵੇਂ ਟੋਨੀ ਬਰਕ ਹੁਣਾਂ ਨੇ ਅੱਜ ਬਿਆਨ ਦਿੱਤਾ ਨਹੀਂ ਪਰ ਉਹਦੇ ਬਾਵਜੂਦ ਵੀ ਆਪਾਂ ਆਹ ਹੁਣ 2-2.5 ਘੰਟੇ ਇਸ ਟੋਪਿਕ 'ਤੇ ਲਾ ਦਿੱਤੇ ਆ ਹਜੇ ਅਧਿਕਾਰਤ ਬਿਆਨ ਉਹਨਾਂ ਦੇ ਆਉਣੇ ਆ ਪਰ ਏ ਬੀ ਸੀ ਜਿਹੜੀ ਇੱਥੋਂ ਦਾ ਪ੍ਰਮੁੱਖ ਮੀਡੀਆ ਅਦਾਰਾ ਉਹਨੇ ਰਿਵੀਲ ਕੀਤਾ ਵੀ ਆਉਣ ਵਾਲਾ ਸਮਾਂ ਹੋ ਸਕਦਾ ਜਿਵੇਂ ਆਪਾਂ ਕਹਿੰਦੇ ਆਉਣ ਵਾਲਾ ਟਾਈਮ ਤੇਰੇ ਬਾਈ ਦਾ ਹੋ ਸਕਦਾ ਬਾਈ ਦਾ ਟਾਈਮ ਨਾ ਹੋਵੇ ਅਤੇ ਹੁਣ ਤਾਂ ਆਪਾਂ ਔਨਸ਼ੋਰ ਵੀਜ਼ੇ ਪਾਈ ਜਾਂਦੇ ਹਾਂ ਪੇਰੈਂਟ ਵੀਜ਼ੇ ਕਿਉਂਕਿ ਵਿਜ਼ਟਰ ਵੀਜ਼ੇ 'ਤੇ ਮਾਪੇ ਆ ਜਾਂਦੇ ਆ ਅਤੇ ਜਦੋਂ 67 ਸਾਲ ਦੀ ਉਮਰ ਹੁੰਦੀ ਆ ਬਹੁਤ ਸਾਰੇ ਲੋਕ ਏਜ ਪੇਰੈਂਟ ਵੀਜ਼ੇ ਨੂੰ ਅਵੇਲ ਕਰ ਲੈਂਦੇ ਆ ਪਰ ਜੇ ਮੰਨ ਲਓ ਉਹਦੇ 'ਤੇ ਕੰਡੀਸ਼ਨ ਲੱਗ ਕੇ ਆਵੇ ਜਿਹਨੂੰ ਅਸੀਂ 8503 ਕੰਡੀਸ਼ਨ ਕਹਿੰਦੇ ਹਾਂ ਉਹਦੇ ਫਿਰ ਵੇਵਰ ਅਪਲਾਈ ਕਰਨੇ ਪੈਂਦੇ ਆ ਅਤੇ ਉਸ ਕੇਸ ਵਿੱਚ ਤੁਸੀਂ ਜੇ ਇੱਥੇ ਵਿਜ਼ਟਰ ਵੀਜ਼ੇ 'ਤੇ ਮੰਨ ਲਓ 3 ਮਹੀਨੇ ਲਈ ਆਏ ਹੋ ਅਤੇ ਚਾਹੁੰਦੇ ਹੋ 6 ਮਹੀਨੇ ਦਾ ਹੋਰ ਵਿਜ਼ਟਰ ਵੀਜ਼ਾ ਮਿਲ ਜੇ ਤਾਂ ਇੱਥੇ ਅਸੀਂ ਇੱਕ ਨਵੀਂ ਵਿਜ਼ਟਰ ਵੀਜ਼ਾ ਐਪਲੀਕੇਸ਼ਨ ਲੌਂਚ ਕਰ ਦਿੰਦੇ ਹਾਂ ਪਰ ਜੇ ਉਹ ਕੰਡੀਸ਼ਨ ਲੱਗੀ ਹੋਈ ਆ ਤਾਂ ਫਿਰ ਤੁਸੀਂ ਵਿਜ਼ਟਰ ਵੀਜ਼ਾ ਵੀ ਨਹੀਂ ਵਧਾ ਸਕਦੇ, ਏਜ ਪੇਰੈਂਟ ਵੀਜ਼ਾ ਪਾਉਣਾ ਤਾਂ ਦੂਰ ਦੀ ਗੱਲ ਆ। ਇੱਦਾਂ ਹੀ ਪਾਰਟਨਰ ਵੀਜ਼ੇ 'ਚ ਵੀ ਇਹੀ ਕਾਨੂੰਨ ਲਾਗੂ ਹੋਊਗਾ, ਜੇ ਕੋਈ ਇੱਥੇ ਆ ਜਾਂਦਾ ਵਿਜ਼ਟਰ ਵੀਜ਼ੇ 'ਤੇ ਤਾਂ ਕਿਸੇ ਹੋਰ ਕਿਸਮ ਦਾ ਵੀਜ਼ਾ ਨਹੀਂ ਪਾਇਆ ਜਾ ਸਕਦਾ। ਜਿਵੇਂ ਹੁਣ ਸਟੂਡੈਂਟ ਵੀਜ਼ਾ ਹੀ ਕਹਿ ਲਓ, ਸਟੂਡੈਂਟ ਵੀਜ਼ੇ 'ਤੇ ਟੀ ਆਰ ਪਾ ਲੈਂਦੇ ਆ, ਏ ਆਰ ਟੀ 'ਤੇ ਹੈ ਨਾ ਬ੍ਰਿਜਿੰਗ ਏ ਮਿਲ ਜਾਂਦਾ ਜਾਂ ਕੋਈ ਹੋਰ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਂਦਾ। ਜਿਹੜੀਆਂ ਦੂਜੀਆਂ ਪਾਰਟੀਆਂ ਉਹ ਤਾਂ ਇੱਥੋਂ ਤੱਕ ਇਹ ਵੀ ਕਹਿ ਚੁੱਕੀਆਂ ਵੀ ਜੇ ਕਿਸੇ ਦਾ ਵੀਜ਼ਾ ਰਿਫਿਊਜ਼ ਹੁੰਦਾ ਤਾਂ ਉਹਨੂੰ ਬ੍ਰਿਜਿੰਗ ਨਾ ਦੇ ਕੇ ਉਹਨੂੰ ਕਹੀਏ ਵੀ ਚੱਲ ਵੀ ਹੁਣ ਆਪਣੇ ਮੁਲਕ ਵਾਪਸ ਚੱਲ, ਉੱਥੇ ਬਹਿ ਕੇ ਵੇਟ ਕਰ ਜਦ ਤੱਕ ਤੇਰਾ ਟ੍ਰਿਬਿਊਨਲ ਜਾਂ ਜੱਜ ਜਾਂ ਕੋਰਟ ਫੈਸਲਾ ਨਹੀਂ ਲੈ ਲੈਂਦੀ। ਸੋ ਫਿਊਚਰ ਦੇ ਵਿੱਚ ਪੋਲਿਸੀਜ਼ ਕਿੱਧਰ ਨੂੰ ਜਾਣੀਆਂ ਇਹਦੇ 'ਤੇ ਕੁਛ ਕਿਹਾ ਨਹੀਂ ਜਾ ਸਕਦਾ। ਅਤੇ ਇੱਕ ਹੋਰ ਜਿਹੜੀ ਪੇਰੈਂਟ ਵੀਜ਼ੇ ਨਾਲ ਸਭ ਤੋਂ ਵੱਡੀ ਸਮੱਸਿਆ ਫੈਮਿਲੀ ਬੈਲੈਂਸ ਟੈਸਟ ਜਿਹੜਾ ਹੈਗਾ, ਉਹਦੇ 'ਚ ਇਹ ਆ ਵੀ ਅੱਧੇ ਤੋਂ ਵੱਧ ਬੱਚੇ ਤੁਹਾਡੇ ਇੱਥੇ ਹੋਣੇ ਚਾਹੀਦੇ ਆ। ਬਹੁਤ ਸਾਰੇ ਪਰਿਵਾਰ ਉਹ ਕੰਡੀਸ਼ਨ ਨੂੰ ਮੀਟ ਨਹੀਂ ਕਰਦੇ, ਉਹਨਾਂ ਲਈ ਇਹ ਬਹੁਤ ਵੱਡਾ ਚੈਲੰਜ ਆ। ਅਤੇ ਉਹਨਾਂ ਕੋਲ ਫਿਰ ਸਿਰਫ ਇੱਕ ਆਪਸ਼ਨ ਬਚਦੀ ਆ 870 ਵੀਜ਼ਾ, ਜਿਹੜਾ ਲੌਂਗ ਸਟੇ ਪੇਰੈਂਟ ਵੀਜ਼ਾ ਜਿਹਨੂੰ ਕਹਿੰਦੇ ਆ, ਉਹਦੇ 'ਚ 3 ਸਾਲ ਜਾਂ 5 ਸਾਲ ਦਾ ਵੀਜ਼ਾ ਮਿਲ ਜਾਂਦਾ ਅਤੇ ਉਹਦੇ 'ਚ ਉਹਨਾਂ ਨੂੰ ਫਰੀਕੁਐਂਟਲੀ ਜਾਣਾ ਆਉਣਾ ਨਹੀਂ ਪਊਗਾ ਅਤੇ ਉਹ ਲਗਾਤਾਰ ਇੱਥੇ ਰਹਿ ਸਕਦੇ ਆ ਉਨੀ ਦੇਰ। ਪਰ ਹੁਣ ਉਹਦੀਆਂ ਫੀਸਾਂ ਵੀ ਕਾਫੀ ਵਧਾ ਦਿੱਤੀਆਂ ਨੇ। 3 ਸਾਲ ਦਾ ਸਟੇਜ ਲੈਣਾ ਤਾਂ ਘੱਟੋ ਘੱਟ $6,370 ਇੱਕ ਪੇਰੈਂਟ ਨੂੰ ਦੇਣੇ ਪੈਣੇ ਆ, ਜੇ ਦੂਜੇ ਨੇ ਰਹਿਣਾ ਤਾਂ ਉਹਨੂੰ 2 ਗੁਣਾ ਕਰਨੀ ਆ, ਅਤੇ ਨਾਲ ਹੀ ਜੇ 5 ਸਾਲ ਦਾ ਵੀਜ਼ਾ ਲੈਣਾ ਤਾਂ $12,440 ਦੇਣੇ ਪੈ ਸਕਦੇ ਆ। ਉਹ ਤੋਂ ਪਹਿਲਾਂ ਤੁਹਾਨੂੰ ਆਪਣੀ ਸਪੋਂਸਰਸ਼ਿਪ ਦੀ ਐਪਲੀਕੇਸ਼ਨ ਲਾਉਣੀ ਪੈਣੀ ਹੈ, $420 ਉਹਦੇ ਦੇਣੇ ਪੈਣੇ
13: ਉਹਦੇ ਵੱਖਰੇ,
14: ਅਤੇ ਉਸ ਲਿਹਾਜ਼ ਨਾਲ ਮਤਲਬ ਇਹ ਕਾਫੀ ਕਈ ਵਾਰ ਮਹਿੰਗਾ ਵੀਜ਼ਾ ਸਾਬਤ ਹੁੰਦਾ। ਪਰ ਇਹ ਲੋਕਾਂ ਨੂੰ ਅਵੇਲ ਕਰਨਾ ਪੈਂਦਾ, ਖਾਸ ਤੌਰ 'ਤੇ ਉਦੋਂ ਜਦੋਂ ਤੁਸੀਂ ਪਰਿਵਾਰ 'ਚ ਤੁਹਾਡੀ ਕੋਈ ਨਵੇਂ ਜੀ ਦੀ ਆਮਦ ਹੁੰਦੀ ਆ, ਕੋਈ ਮਾਪਾ ਆਉਂਦਾ ਤੁਹਾਡਾ ਹੈ ਨਾ, ਪ੍ਰੈਗਨੈਂਸੀ ਆ, ਬੱਚਾ 1 ਸਾਲ ਦਾ, ਛੋਟੇ ਬੱਚੇ ਆ, ਦੋਨੋਂ ਜੀ ਜਾਂ ਕੰਮ ਕਰਨਾ ਚਾਹੁੰਦੇ ਆ, ਅਤੇ ਉਸ ਲਿਹਾਜ਼ ਨਾਲ ਆਮ ਤੌਰ 'ਤੇ 3 ਸਾਲ ਦਾ ਵੀਜ਼ਾ ਮਾਪਿਆਂ ਨੂੰ ਦੇ ਦਿੱਤਾ ਜਾਂਦਾ, ਜਿਹਦੇ 'ਚੋਂ 18 ਮਹੀਨੇ 'ਚੋਂ 12 ਮਹੀਨੇ ਰਹਿ ਸਕਦੇ ਆ। ਪਰ ਜੇ ਫਿਊਚਰ 'ਚ ਡਿਪਾਰਟਮੈਂਟ ਹੁਣ ਇਹੋ ਜਿਹਾ ਕੁਛ ਕਰਨ ਲੱਗ ਗਿਆ, 3 ਮਹੀਨੇ 6 ਮਹੀਨੇ ਦਾ ਹੀ ਵੀਜ਼ਾ ਦਿਆ ਕਰੂਗਾ, ਤਾਂ ਫਿਰ ਤੁਸੀਂ ਦੇਖ ਲਓ ਵੀ ਉਹ ਟੈਂਪਰੇਰੀ ਤੌਰ 'ਤੇ ਜਦ ਨੂੰ ਬੰਦਾ ਆਉਂਦਾ ਜਦ ਨੂੰ ਜਾਣ ਵਾਲਾ ਹੋ ਜਾਂਦਾ।
13: ਹਾਂਜੀ, ਬਹੁਤ ਸਾਰੇ ਹੁਣ ਨਾਲ ਦੀ ਨਾਲ ਕਈ ਤਰ੍ਹਾਂ ਦੀਆਂ ਚੀਜ਼ਾਂ ਚੇਂਜ ਹੋਈ ਜਾਂਦੀਆਂ, ਜਿੱਦਾਂ ਮੰਨ ਲਓ ਇਹ ਵੀ ਹੁਣ ਸਮੱਸਿਆ, ਪਹਿਲੀ ਗੱਲ ਤਾਂ ਕਈਆਂ ਨੂੰ ਇਹ ਵੀ ਮੈਂ ਵੇਖਣਾ ਕੰਫਿਊਜ਼ਨ ਆ, ਕਈਆਂ ਦਾ ਜਿਨ੍ਹਾਂ ਦਾ ਨਵਾਂ ਨਵਾਂ ਵਾਹ ਵਾਸਤਾ ਪੈਂਦਾ, ਉਹ ਇੱਦਾਂ ਦੀਆਂ ਗੱਲਾਂ ਕਨਵਰਸੇਸ਼ਨ ਇੱਦਾਂ ਦੀ ਵੀ ਕਰਦੇ ਆ ਵੀ ਹਲੇ ਤਾਂ ਬੱਚਾ ਛੋਟਾ ਵਾ, ਲੈ ਇਹ ਵੀਜ਼ਾ ਕਿਉਂ ਨਹੀਂ ਵਧਾਇਆ ਇਹਨਾਂ ਨੇ, ਜਾਂ ਫਿਰ ਆਪਾਂ ਇਹ ਕਹਿ ਕੇ ਤਾਂ ਵੀਜ਼ਾ ਵਧਾ ਹੀ ਸਕਦੇ ਹਾਂ ਵੀ ਸਾਡਾ ਬੱਚਾ ਛੋਟਾ, ਅਤੇ ਧਿਆਨ ਦੇ ਵਿੱਚ ਰਹੇ ਕਿ ਉਹਨਾਂ ਨੇ ਤੁਹਾਨੂੰ ਵੀਜ਼ਾ ਇਸ ਕਰਕੇ ਨਹੀਂ ਦਿੱਤਾ ਵੀ ਬੱਚੇ ਦੀ ਦੇਖਭਾਲ ਕਰਨੀ ਆ।
14: ਰੀਜ਼ਨਿੰਗ ਹੁਣ ਇਹ ਵੀ ਆਉਣ ਲੱਗ ਗਈ, ਮੈਂ ਇੱਕ ਟ੍ਰਿਬਿਊਨਲ ਦਾ ਕੇਸ ਪੜਿਆ ਸੀ, ਉਹਦੇ 'ਚ ਇਹ ਆ ਵੀ ਤੁਸੀਂ ਮੁਫਤ ਦੀ ਲੇਬਰ ਸੱਦ ਰਹੇ ਹੋ ਇੰਡੀਆ ਤੋਂ, ਕਿਉਂਕਿ ਮਾਪਿਆਂ ਦੀ ਦੇਖਭਾਲ ਨੂੰ ਵੀ ਤੁਸੀਂ ਦੇਖੋਗੇ ਜਿਹੜੇ ਆ ਸੈਂਸਸ ਦੇ ਫੋਰਮ ਭਰੇ ਆ, ਉਹਦੇ 'ਚ ਇੱਕ ਸਵਾਲ ਇਹ ਪੁੱਛਿਆ ਜਾਂਦਾ ਵੀ ਕੀ ਤੁਸੀਂ ਕਿਸੇ ਬੱਚੇ ਦੀ ਜਾਂ ਬੰਦੇ ਦੀ ਅਨਪੇਡ ਕੇਅਰ ਕਰ ਰਹੇ ਹੋ, ਚਾਹੇ ਤੁਸੀਂ ਆਪਣੀ ਵੀ ਔਲਾਦ ਦੀ ਕਰ ਰਹੇ ਹੋ, ਇੱਥੇ ਉਹ ਵੀ ਉਹਨੂੰ ਉਸ ਕੈਟੇਗਰੀ 'ਚ ਹੀ ਰੱਖਿਆ ਜਾਂਦਾ।
13: ਅਤੇ ਹੁਣ ਆ ਪਿੱਛੇ ਜੇ ਇੱਕ ਜਣੇ ਨੂੰ ਆਪਣੇ ਉਹਦੀ ਆਈ ਵੀ ਆ, ਈਮੇਲ ਵੀ ਆਈ ਆ ਜਦੋਂ ਉਹਨਾਂ ਵੀਜ਼ਾ ਵਧਾਇਆ ਉਹਨਾਂ ਨੇ, ਅਤੇ ਨਾਲ ਉਹਨਾਂ ਦਾ ਲਿਖ ਕੇ ਆਇਆ ਵਾ ਵੀ ਜੇ ਤੁਸੀਂ ਆਹ ਕਰ ਰਹੇ ਹੋ ਅਤੇ ਇਹ ਉਹਦੇ ਅੰਡਰ ਨਹੀਂ ਆਉਂਦਾ, ਦੇ ਦਿੱਤਾ, ਪਰ ਨਾਲ ਉਹਨਾਂ ਨੇ ਆਹ ਵੀ ਚੀਜ਼ ਨਾਲ ਮੈਂਸ਼ਨ ਕੀਤੀ ਹੈ। ਸੋ ਇਹ ਹੋ ਸਕਦਾ ਵੀ ਇਸ ਵਾਰੀ ਨਹੀਂ ਅਤੇ ਅਗਲੀ ਵਾਰ ਜਦੋਂ ਤੁਸੀਂ ਅਪਲਾਈ ਕਰੋ ਫਿਰ ਇਹ ਸਵਾਲ ਫਿਰ ਦੁਬਾਰਾ ਖੜ੍ਹੇ ਹੋ ਜਾਣ, ਜਾਂ ਤੁਹਾਡੇ ਕੇਸ ਦੇ ਉੱਤੇ ਉਹ ਚੀਜ਼ ਜਿਹੜੀ ਨੋਟਸ ਪਏ ਹੋਣ ਵੀ ਇਸ ਕਰਕੇ ਤੁਸੀਂ ਕਰ ਰਹੇ। ਸੋ ਇਹ ਦੋ ਅਲੱਗ ਅਲੱਗ ਵੀਜ਼ੇ ਨੇ, ਬੱਚਿਆਂ ਦੀ ਦੇਖਭਾਲ ਦੇ ਲਈ ਕੇਅਰਰ ਵੀਜ਼ਾ ਸ਼ਾਇਦ ਲੱਗਦਾ, ਉਹ ਵੱਖਰ ਵੱਖਰੀ ਚੀਜ਼ ਆ, ਤੁਸੀਂ ਇਹ ਨਹੀਂ ਕਹਿ ਸਕਦੇ ਵੀ ਪੁੱਤ ਪੋਤਰੇ ਛੋਟੇ ਨੇ ਸਾਡੇ ਘਰ ਬੱਚਾ ਹੋਇਆ ਅਤੇ ਇਸ ਕਰਕੇ, ਪਰ ਉਹ ਵਿਜ਼ਟਰ ਵੀਜ਼ੇ ਦੇ ਅੰਡਰ ਨਹੀਂ ਆਊਗਾ, ਉਹ ਵੱਖਰੀ ਗੱਲ ਆ ਕੇ ਉਹ ਮਿਲਣ ਗਿਲਣ ਆ ਰਹੇ ਨੇ, ਅਸਲ ਵਰਡਿੰਗ ਇਹ ਆ।
14: ਕੋਈ ਸ਼ੱਕ ਨਹੀਂ, ਕਿਉਂਕਿ ਹੁਣ ਬੜੀ ਕੇਅਰਫੁਲੀ ਡਰਾਫਟ ਕਰਨੀਆਂ ਪੈਂਦੀਆਂ ਸਬਮਿਸ਼ਨ ਲੈਟਰਸ ਵੀ, ਅਤੇ ਇਨਵੀਟੇਸ਼ਨ ਲੈਟਰਸ 'ਚ ਵੀ ਕਈ ਵਾਰ ਹੈਲਪ ਕਰੀ ਦੀ ਹੈ ਫੈਮਿਲੀਜ਼ ਦੀ, ਉਹਦੇ 'ਚ ਲਿਖਿਆ ਜਾਂਦਾ ਜੇ 9-10 ਪੁਆਇੰਟ ਲਿਖੇ ਆ ਤਾਂ ਉਹਦੇ 'ਚ 1 ਪੁਆਇੰਟ ਇਹਨੂੰ ਹਲਕੇ ਜਿਹੇ ਰੂਪ 'ਚ ਲਿਖਿਆ ਜਾਂਦਾ, ਨਾ ਕਿ ਇਹਨੂੰ ਪ੍ਰੋਮੀਨੈਂਟ ਜਾਂ ਹਾਈਲਾਈਟ ਕਰਕੇ ਲਿਖਿਆ ਜਾਂਦਾ, ਉਹਦੇ 'ਚ ਇਹੀ ਦੱਸਿਆ ਜਾਂਦਾ ਵੀ ਇਹ ਘੁੰਮਣ ਫਿਰਨ ਲਈ ਆ ਰਹੇ ਆ,
13: ਮਿਲਣ ਗਿਲਣ ਲਈ, ਘੁੰਮਣ ਫਿਰਨ ਦੇ ਲਈ।
14: ਉਹ ਫਿਰ ਡਿਪਾਰਟਮੈਂਟ ਤੁਹਾਡੇ ਕੋਲ ਦੇ ਕਮ ਬੈਕ ਟੂ ਯੂ ਵੀ ਫਿਰ 3 ਮਹੀਨੇ ਆ ਤਾਂ 12 ਮਹੀਨੇ ਕੀ ਮਿਲ ਕੇ ਕਰਨਾ ਤੁਸੀਂ, ਉੱਥੇ ਫਿਰ ਡਿਪਾਰਟਮੈਂਟ ਆਪਣੀ ਜਗ੍ਹਾ ਤੋਂ ਸੱਚਾ ਹੁੰਦਾ, ਕਿਉਂਕਿ ਇਸ ਵੀਜ਼ੇ ਦਾ ਨਾ ਹੀ ਟੂਰਿਸਟ ਵੀਜ਼ਾ ਵਿਜ਼ਟਰ ਵੀਜ਼ਾ।
13: ਅੱਛਾ, ਜੇ ਆਪਾਂ ਕੇਰੀਅਰ ਵੀਜ਼ੇ ਦੀ ਆਪਾਂ ਗੱਲ ਕਰਦੇ ਹਾਂ, ਉਹ ਔਖਾ ਵਾ?
14: ਉਹ ਔਖਾ, ਉਹਦੀ ਅਪਰੂਵਲ ਬਹੁਤ ਔਖੀ ਆ।
13: ਓਕੇ,
14: ਇਸ ਕਰਕੇ ਇਹ ਹੈ ਨਾ ਨੌਮਨ ਤੇਲ ਹੋਵੇ ਨਾ ਰਾਧਾ ਨੱਚੇ।
13: ਸੋ ਇੱਦਾਂ ਨਹੀਂ ਤੁਸੀਂ ਕਰ ਨਹੀਂ ਸਕਦੇ।
14: ਸਾਨੂੰ ਸਵਾਲ ਉਹਦੇ ਬਾਰੇ ਵੀ ਪੁੱਛੇ ਜਾਂਦੇ ਆ ਵੀ ਹੈ ਨਾ, ਜੇ ਅਸੀਂ ਅਡੋਪਸ਼ਨ ਕਰਨੀ ਹੋਵੇ, ਉੱਥੋਂ ਕੋਈ ਬੱਚਾ ਅਡੋਪਟ ਕਰਨਾ ਹੋਵੇ, ਉਹਨਾਂ ਲਈ ਪਾਲਣਾ ਔਖਾ, ਜਾਂ ਕਿਸੇ ਦਾ ਇੱਕ ਮਾਂ ਜਾਂ ਬਾਪ ਹੈ ਨਾ ਦੁਨੀਆਂ 'ਤੇ ਹੈ ਨਹੀਂ, ਉਹ ਵੀ ਪ੍ਰੋਸੈਸ ਕਾਫੀ ਲੰਬਾ ਚੌੜਾ।
13: ਉਹ ਤਾਂ ਹੈ ਕਾਫੀ।
14: ਹਾਂਜੀ, ਆਪਾਂ ਇੱਕ ਉਹ ਵੀ ਆ ਅਤੇ ਕੇਅਰਰ ਵੀਜ਼ਾ ਤਾਂ ਬਿਲਕੁਲ ਹੀ ਹੈ ਨਾ, ਕਿਉਂਕਿ ਕੈਨੇਡਾ ਜਦਕਿ ਆਸਟ੍ਰੇਲੀਆ 'ਚ ਉਸ ਕਿਸਮ ਦਾ ਕਲਚਰ ਨਹੀਂ ਆ। ਇੱਥੇ ਇਹ ਦੇਖਿਆ ਜਾਂਦਾ ਵੀ ਜੇ ਹੈ ਨਾ ਇੰਡੀਅਨ ਹਾਈ ਕਮਿਸ਼ਨ ਨੇ ਵੀ ਬੰਦਾ ਰੱਖਿਆ ਤਾਂ ਕੀ ਉਹਨੂੰ ਬਣਦਾ ਮੁੱਲ ਅਫਜ਼ਾਨਾ ਦਿੱਤਾ ਜਾ ਰਿਹਾ, ਕੀ ਉਹਦੀ ਤਨਖਾਹ ਦਿੱਤੀ ਜਾ ਰਹੀ ਆ, ਚਾਹੇ ਉਹ ਇੰਡੀਅਨ ਕਾਨੂੰਨ ਦੇ ਹਿਸਾਬ ਨਾਲ ਕੋਰਟਾਂ 'ਚ ਧੱਕੇ ਖਾਈ ਜਾਣ ਵੀ ਇਹਨੂੰ ਅਸੀਂ ਇੰਡੀਅਨ ਕਾਨੂੰਨ ਦੇ ਹਿਸਾਬ ਨਾਲ ਹਾਇਰ ਕੀਤਾ ਸੀ ਅਤੇ ਸਾਡੇ 'ਤੇ ਉਹ ਲਾਅ ਲਾਗੂ ਹੁੰਦੇ ਆ। ਉਵੇਂ ਹੀ ਅਸੀਂ ਇਹ ਵੀ ਤੁਹਾਨੂੰ ਕਹਿੰਦੇ ਹਾਂ ਵੀ ਇਹਨੂੰ ਹਿਊਮਨ ਲੈਵਲ 'ਤੇ ਵੀ ਸੋਚ ਕੇ ਦੇਖਿਓ, ਜਿਹੜੀ ਤੁਹਾਡੀ ਮਾਂ ਜਾਂ ਤੁਹਾਡੀ ਸੱਸ ਮਿਲਣ ਆਈ ਆ ਉਹ ਤੁਹਾਡੀ ਮੇਡ ਨਹੀਂ ਆ, ਉਹ ਤੁਹਾਡੀ ਨੌਕਰ ਨਹੀਂ ਆ, ਇਸ ਕਰਕੇ ਉਹ ਘੁੰਮਣ ਫਿਰਨ ਆਏ ਆ। ਇਸ ਲਈ ਉਹਨੂੰ ਹੈ ਨਾ ਜਿਵੇਂ ਆਪਾਂ ਕਹਿੰਦੇ ਨਾ ਪੁੰਨ ਦੀ ਖਾਂ ਦੇ ਦੰਦ ਨਹੀਂ ਗਣੀਦੇ, ਇਸ ਲਈ ਜੋ ਚਲੋ ਹੈਲਪ ਕਰਦੇ ਆ ਤੁਹਾਡੀ ਹੈ ਨਾ ਧੀ ਪੁੱਤ ਦੀ ਉਹ ਤਾਂ ਵਧੀਆ ਗੱਲ ਹੀ ਆ, ਪਰ ਉਹਨਾਂ ਨੂੰ ਉਸ ਨਜ਼ਰ ਨਾਲ ਇੱਥੇ ਲੈ ਕੇ ਆਉਣਾ ਆਪਣੇ ਆਪ 'ਚ।
13: ਅੱਛਾ, ਜਦੋਂ ਆਪਾਂ ਅਪਲਾਈ ਕਰਦੇ ਹਾਂ ਵੀਜ਼ਾ, ਉਹਦੇ ਵਿੱਚ ਕੋਈ ਇਹ ਜਿੱਦਾਂ ਆਪਾਂ ਵੇਖਦੇ ਹਾਂ ਵੀ ਬਹੁਤ ਲੰਮਾ ਚੌੜਾ ਕੁਐਸਚਨੇਅਰ ਹੁੰਦਾ ਕਿ ਉਹਦੇ ਵਿੱਚ ਵੀ ਇਹ ਕੁਐਸਚਨੇਅਰ ਹੁੰਦਾ ਵਾ ਵੀ ਘਰ ਦੇ ਵਿੱਚ ਰੀਸੈਂਟ ਕੋਈ ਬੱਚਾ ਹੋਇਆ ਵਾ ਜਾਂ ਪਹਿਲਾਂ ਜਦੋਂ ਆਏ ਸੀ ਕਿੱਥੇ ਘੁਮਾਇਆ ਫਿਰਾਇਆ ਸੀ ਤੁਸੀਂ, ਇੱਦਾਂ ਦਾ ਕੁਛ ਹੁੰਦਾ ਜਾਂ ਨਹੀਂ?
14: ਨਹੀਂ, ਇੱਦਾਂ ਦਾ
13: ਚਾਂਸ ਹੈਗੇ ਨੇ ਵੀ ਗਾਂ ਇਹ ਵੀ ਸ਼ਾਮਿਲ ਹੋ ਜੇ?
14: ਮੁਸ਼ਕਿਲ ਆ, ਕਿਉਂਕਿ ਇਸ ਵੀਜ਼ੇ ਦਾ ਨਾਂ ਹੀ ਟੂਰਿਸਟ ਵੀਜ਼ਾ ਅਤੇ ਉਹ ਇਨਵੀਟੇਸ਼ਨ ਜਿਹੜਾ ਲੈਟਰ ਆ ਉਹਦੀ ਲੈਂਗੁਏਜ ਆਮ ਤੌਰ 'ਤੇ ਕਲੀਅਰ ਹੀ ਹੁੰਦੀ ਆ ਵੀ ਇਹ ਘੁੰਮਣ ਫਿਰਨ ਆ ਰਹੇ ਆ, ਅਸੀਂ ਇਹਨਾਂ ਨੂੰ ਮੈਲਬਰਨ, ਸਿਡਨੀ ਆ, ਗ੍ਰੇਟ ਓਸ਼ਨ ਰੋਡ ਲੈ ਕੇ ਜਾਵਾਂਗੇ। ਉਹ ਜੇ ਅਸੀਂ ਲੋਕ ਬਹੁਤ ਸਾਰੇ ਚੈਟ ਜੀਪੀਟੀ ਦੀ ਹੈਲਪ ਲੈਂਦੇ ਆ ਨਾ, ਉਹਨੇ ਵੀ 8-9 ਚੀਜ਼ਾਂ ਲੈਂਡਮਾਰਕ ਪੱਕੇ ਹੀ ਲਿਖੇ ਹੋਏ ਆ,
13: ਇੱਥੇ ਇੱਥੇ ਲੈ ਕੇ ਜਾਣਾ,
14: ਇੰਡੀਆ 'ਚ ਡੋਰੀ ਦੇ ਕੇਸ, ਇੰਡੀਆ 'ਚ ਡੋਰੀ ਦੇ ਕੇਸ ਵਾਂਗੂ ਨਾ ਹੀ ਬਦਲਣਾ ਬਾਅਦ ਤੁਸੀਂ
13: ਚੈਟ ਜੀਪੀਟੀ ਨੂੰ ਕਹਿੰਦੇ ਫੂਡ ਟਰੱਕ ਐਡ ਕਰਿਆ ਕਰ, ਨਾਲੇ ਉੱਥੇ ਖਵਾ ਲਿਆਂਦਾ ਹੈ ਨਾ।
14: ਸਹੀ ਗੱਲ।
13: ਅਤੇ ਚਲੋ ਆਪਾਂ ਫਿਰ ਵਾਪਸ ਉਹੀ ਬੇਨਤੀ ਕਰਾਂਗੇ ਵੀ ਜਦੋਂ ਹੁਣ ਇਹਦਾ ਹੱਲ ਇਹੋ ਹੀ ਆ ਵੀ ਤੁਸੀਂ ਸਰਕਾਰੀ ਦਰਬਾਰੇ ਉਹ ਗੱਲ ਪਹੁੰਚਾਓ, ਅਤੇ ਉਹ ਪਹੁੰਚਾਉਣ ਦੇ ਲਈ ਤੁਸੀਂ ਤੁਹਾਡੇ ਕੋਲ ਬੈਸਟ ਇਹੋ ਹੀ ਹੁੰਦਾ ਵਾ ਵੀ ਹੁਣ ਦੋ ਤਰੀਕੇ ਨੇ। ਇੱਕ ਤਾਂ ਆ ਵੀ ਤੁਹਾਡੇ ਤੱਕ ਕੋਈ ਪਹੁੰਚ ਕਰਦਾ ਵਾ ਕਿਸੇ ਵੀ ਮੰਨ ਲਓ ਧਾਰਮਿਕ ਸੰਸਥਾ ਦੇ ਜ਼ਰੀਏ ਜਾਂ ਫਿਰ ਲੋਕਲ ਲੈਵਲ ਦੇ ਉੱਤੇ ਜਾਂ ਘਰੋ ਘਰੀ ਨੋਕਿੰਗ ਵੀ ਹੋਣੀ ਆ, ਸੋ ਉਦੋਂ ਤੁਹਾਨੂੰ ਪਤਾ ਹੋਵੇ ਵੀ ਤੁਹਾਡੇ ਕਿਹੜੇ ਮੁੱਦੇ ਨੇ, ਰਾਦਰ ਦੈਨ ਕਿ ਮਤਲਬ ਸਤਿ ਸ਼੍ਰੀ ਅਕਾਲ ਜੀ ਆਇਓ ਤੁਸੀਂ ਆਓ ਚਾਹ
14: ਫੋਟੋਆਂ ਕਰਾ ਕੇ ਸੈਲਫੀਆਂ ਪਾ ਦੀਆਂ ਫੇਸਬੁੱਕ,
13: ਬਹੁਤ ਵਧੀਆ ਜੀ ਪਾਵਾਂਗੇ,
14: ਵੈਸੇ ਵੀ ਪਾਵਾਂਗੇ। ਮਾਮਾ ਨਾ ਹੋਣ ਨਾ ਕਾਣਾ ਮਾਮਾ ਚੰਗਾ, ਪਹਿਲਾਂ ਆਪਾਂ ਇਹ ਸੋਚ ਲੈਂਦੇ ਸੀ ਵੀ ਚੱਲ ਕੋਈ ਨਹੀਂ ਯਾਰ ਵਿਜ਼ਟਰ ਵੀਜ਼ਾ ਹੈਗਾ 12 ਮਹੀਨੇ ਹੈਗੇ ਆ, ਸਾਲ ਲਾ ਜਾਣਗੇ, ਫਿਰ 6 ਮਹੀਨੇ ਚੱਲ ਚਲੇ ਜਾਣਗੇ, ਉੱਥੇ ਵੀ ਕੰਮ ਕਾਰ ਦੇਖਣੇ ਹੁੰਦੇ ਆ ਅਤੇ ਸਾਲ ਲਈ ਫਿਰ ਆ ਜਾਣਗੇ। ਹੁਣ ਉਹਦੇ 'ਤੇ ਵੀ ਡਿਪਾਰਟਮੈਂਟ ਦੀ ਅੱਖ ਆ, ਇਸ ਕਰਕੇ ਤੁਸੀਂ ਦੇਖਿਓ ਹੁਣ ਇਹ ਆਉਣ ਵਾਲੇ ਸਮੇਂ 'ਚ ਲੜਾਈ ਹੋਰ ਤਰ੍ਹਾਂ ਦੀ ਹੋ ਜਾਣੀ ਹੈ। ਕਿੱਥੇ ਆਪਾਂ ਪਹਿਲਾਂ ਪੇਰੈਂਟ ਵੀਜ਼ੇ ਲਈ ਲੜਾਈ ਲੜਦੇ ਸੀ, ਹੁਣ ਸ਼ਾਇਦ ਸਾਨੂੰ ਵਿਜ਼ਟਰ ਵੀਜ਼ੇ ਲਈ ਵੀ ਇਸ ਕਿਸਮ ਦੀ ਲੜਾਈ ਲੜਨੀ ਪਵੇ ਅਤੇ ਮੁੜ ਕੇ ਉਹ ਪੇਰੈਂਟ ਵੀਜ਼ਾ ਤੁਸੀਂ ਭੁੱਲ ਹੀ ਜਾਣਾ,
13: ਫਿਰ ਹੋਰ ਮਤਲਬ ਹੌਲੀ ਹੌਲੀ ਆਪਾਂ ਕਹਿ ਲਈਏ ਅਤੇ ਸਿਕੰਜਾ
14: ਟਾਈਟ
13: ਹੋਰ ਕੱਸਿਆ ਜਾਣਾ ਵਾ, ਕਿਉਂਕਿ ਜਿੱਥੇ ਇੱਕ ਪਾਸੇ ਰੌਲਾ ਪੈ ਰਿਹਾ ਮਾਈਗ੍ਰੈਂਟਸ ਦਾ ਅਤੇ ਉੱਥੇ ਫਿਰ ਨਾਲ ਦੀ ਨਾਲ ਹੁਣ ਜਦੋਂ ਇਹ ਵਾਲਾ ਰੌਲਾ ਪੈਣਾ ਵਾ।
14: ਹਾਂਜੀ, ਜਿਹਨੂੰ 3 ਮਹੀਨੇ ਦਾ ਮਿਲਿਆ ਉਹ ਕਹਿੰਦਾ ਯਾਰ 6 ਦਾ ਹੀ ਦੇ ਦਿੰਦੇ, ਜਿਹਨੂੰ 6 ਦਾ ਮਿਲਿਆ ਉਹ ਕਹਿੰਦਾ ਸਾਲ ਦਾ ਮਿਲ ਜਾਂਦਾ,
13: ਹੈ ਨਾ,
14: ਜਿਹੜਾ ਸਾਲ ਦਾ ਦਿੱਤਾ ਉਹ ਕਹਿੰਦਾ ਯਾਰ ਅੱਗੇ ਤਾਂ 3 ਸਾਲ ਦਾ ਲਾਉਂਦੇ ਸੀਗੇ, ਹੁਣ ਸਾਲ ਦਾ ਹੀ ਦਿੱਤਾ ਅਤੇ 6 ਮਹੀਨੇ ਫਿਰ ਹੈ ਨਾ $250-$300 ਫੀਸ ਵਧਾ ਤੀ ਨਾਲੇ ਉਹ ਲਾਉਣ ਨੂੰ ਹੋ ਜਾਣਾ। ਹੁਣ ਡਿਪਾਰਟਮੈਂਟ ਨੇ ਕੀ ਕੀਤਾ, ਜੇ ਤੁਸੀਂ ਔਨਸ਼ੋਰ ਵਿਜ਼ਟਰ ਵੀਜ਼ਾ ਦੁਬਾਰਾ ਮੰਨ ਲਓ ਅਤੇ ਨੋ ਫਰਦਰ ਸਟੇਅ ਦੀ ਕੰਡੀਸ਼ਨ ਨਹੀਂ ਲੱਗੀ 3 ਮਹੀਨੇ ਲਈ ਆਏ ਹੋ, ਅਤੇ ਜੇ ਉਹ 9 ਮਹੀਨੇ ਦਾ ਵੀਜ਼ਾ ਵੱਧ ਤੋਂ ਵੱਧ ਹੋਰ ਮਿਲ ਜਾਣਾ ਤੁਹਾਨੂੰ, ਕਿਉਂਕਿ ਉਹ ਦੇਖਦੇ ਆ ਉਸ ਟਾਈਮ ਤੋਂ ਜਿਸ ਦਿਨ ਤੋਂ ਤੁਸੀਂ ਇੱਥੇ ਆਏ ਹੁੰਦੇ ਹੋ ਉਹ ਤੋਂ 12 ਮਹੀਨੇ ਕਦ ਬਣਦੇ ਆ ਆਮ ਤੌਰ 'ਤੇ, ਅਤੇ ਜੇ ਤੁਸੀਂ ਉਹ 12 ਮਹੀਨੇ ਰਹਿ ਗਏ ਅਤੇ ਉੱਥੇ ਨੋ ਫਰਦਰ ਸਟੇਅ ਨਹੀਂ ਲੱਗੀ ਅਤੇ ਦੁਬਾਰਾ ਫਿਰ ਤੁਸੀਂ ਐਪਲੀਕੇਸ਼ਨ ਪਾ ਦਿੱਤੀ ਵੀ ਮੈਂ ਵਿਜ਼ਟਰ ਵੀਜ਼ਾ ਵਧਾਉਣਾ, ਉਹਨਾਂ ਨੇ ਲਿਖ ਕੇ ਭੇਜ ਦੇਣਾ ਕੋਈ ਹੋਰ ਵੀਜ਼ਾ ਅਵੇਲ ਕਰੋ, ਠੀਕ ਹੈ, ਕੋਈ ਪੇਰੈਂਟ ਵੀਜ਼ਾ ਜਾਂ ਕੋਈ ਲੰਬੀ ਸਟੇਅ ਵਾਲਾ ਜਾਂ 870, ਅਤੇ ਇਹ ਜਿਹੜਾ ਵਿਜ਼ਟਰ ਵੀਜ਼ਾ ਹੈ ਜੈਨੂਅਨ ਟੂਰਿਸਟ ਲਈ ਵੀਜ਼ਾ, ਅਤੇ ਕਈ ਵਾਰ ਉਹ ਕੀ ਕਰਦੇ ਹੋ 1 ਮਹੀਨੇ ਕੁ ਦਾ ਵੀਜ਼ਾ ਦੇ ਕੇ ਕਹਿੰਦੇ ਉੱਤੇ ਲਾਉਣ ਦੇ ਕੰਡੀਸ਼ਨ ਵੀ ਹੋਰ ਨਹੀਂ ਵਧਾ ਸਕਦੇ,
13: ਮੁੜ ਕੇ
14: ਉਹ ਜੇ ਔਨਸ਼ੋਰ ਲਾਉਂਦੇ ਹੋ ਉਹਦੀ ਫੀਸ ਵਧਾ ਕੇ 500,
13: ਓਕੇ,
14: ਜੇ ਔਫਸ਼ੋਰ ਸੀ ਅੱਗੇ 200 ਸੀਗੀ ਇੱਥੇ ਵੀ 200 ਹੈ ਨਾ, ਮਤਲਬ ਇੱਥੇ ਥੋੜ੍ਹੀ ਜਿਹੀ ਚਲੋ ਵੱਧ ਸੀਗੀ ਅਤੇ ਉਹ ਸਰ ਚਾਰਜ ਵਗੈਰਾ ਪੈ ਕੇ, ਪਰ ਹੁਣ ਉਹ ਫੀਸ ਵੀ ਇਹਨਾਂ ਨੇ ਬਹੁਤ ਜ਼ਿਆਦਾ ਔਨਸ਼ੋਰ ਕੰਪੇਅਰ ਟੂ ਔਫਸ਼ੋਰ ਵਧਾ ਤੀ ਆ, ਸੋ ਕੁੱਲ ਮਿਲਾ ਕੇ ਹਰ ਕਿਸਮ ਨਾਲ ਮੈਂ ਤਾਂ ਕਹੂੰਗਾ ਲੁੱਟਿਆ ਜਾ ਰਿਹਾ, ਹੈ ਨਾ, ਪੈਸੇ ਦੋ ਅਤੇ ਗਜ ਪੜਵਾਓ।
13: ਹਾਂਜੀ ਠੀਕ, ਜਿਹੜੀ ਚੀਜ਼ ਸਾਨੂੰ ਪਤਾ ਵਾ ਵੀ ਆਪਾਂ ਕਿਸੇ ਵੀ ਹਾਲਤ ਵਿੱਚ ਲੈਣੀ ਆ, ਅਤੇ ਉਹਦਾ ਫਿਰ
14: $1.2 billion ਡਿਪਾਰਟਮੈਂਟ ਨੇ ਜਨਰੇਟ ਕਰਨਾ, ਮਤਲਬ ਸਪੈਕੂਲੇਸ਼ਨ ਇੱਦਾਂ ਦੀਆਂ, ਹਿਸਾਬ ਲਾਓ ਵੀ ਇਹ ਕਿੰਨਾ ਪੈਸਾ,
13: ਬੜਾ ਪੈਸਾ ਚਾਹੀਦਾ, ਅਤੇ ਉਧਰੋਂ ਤੇਲ ਫਿਰ ਮਹਿੰਗਾ ਹੋ ਗਿਆ, ਫਿਰ ਚੀਕਾਂ ਵੱਜਣੀਆਂ, ਪਤਾ ਨਹੀਂ ਕਿਉਂ ਉਹਦੇ ਬਾਰੇ ਪਹਿਲਾਂ ਰੌਲਾ ਪਿਆ ਸੀ, ਹੁਣ ਤਾਂ ਰੌਲਾ ਵੀ ਨਹੀਂ ਪੈਂਦਾ, ਹੈ ਨਾ, ਹੁਣ ਘਰ ਮੂਧੜੇ ਮੂੰਹ ਡਿੱਗੇ ਹੁਣ ਤਾਂ ਗੱਲ ਵੀ ਨਹੀਂ ਹੁੰਦੀ, ਹੁਣ ਇੱਕ ਵਾਰੀ ਪੈਂਦਾ ਜਦੋਂ ਪੈਂਦਾ।
14: ਉਹ ਮੈਂ ਪੜ੍ਹਦਾ ਸੀ ਕਹਿੰਦੇ ਆੜੇ ਨਾ ਅਨਾਰ ਲਿਖਿਆ ਕਿਸੇ ਨੇ ਲਿਖਿਆ ਵਾਹ ਬਈ ਵਾਹ, ਅਤੇ ਆੜੇ ਨਾ ਅੰਬ ਲਿਖਿਆ ਉਹ ਕਹਿੰਦੇ ਵਾਹ ਜੀ ਅੰਬ ਦੀ ਮਿਠਾਸ ਅੰਬ ਦੇ ਗੁਣ, ਹੈ ਨਾ, ਅਤੇ ਕਹਿੰਦਾ ਆੜੇ ਨਾਲ ਅਧਿਕਾਰ ਲਿਖਿਆ ਅਤੇ ਕੰਗਣਾ ਛਣਕ ਪਿਆ। ਆੜੇ ਨਾ ਬਸ ਅਧਿਕਾਰ ਨਾ ਲਿਖੋ ਤੁਸੀਂ ਬਾਕੀ ਸਭ ਸ਼ਾਂਤੀ
13: ਇਹ ਨਹੀਂ ਬਾਕੀ ਸਭ ਆਮ
14: ਜੇ ਕੋਈ ਇੱਥੋਂ ਦਾ ਮਾਈਗਰੈਂਟ ਕਹਿੰਦਾ ਮੇਰਾ ਹੱਕ ਬਣਦਾ ਮੈਂ ਨਾ ਇਹ ਮੇਰਾ ਹਿਊਮਨ ਰਾਈਟ ਆ ਮੇਰੇ ਮਾਪਿਆਂ ਦਾ ਹੱਕ ਬਣਦਾ ਮੈਂ ਉਹਨਾਂ ਨੂੰ ਮਿਲਾਂ ਉਹ ਮੈਨੂੰ ਮਿਲਣ ਤੁਸੀਂ ਕੌਣ ਹੁੰਦੇ ਹੋ ਰੋਕਣ ਵਾਲੇ ਹੈ ਨਾ ਤੁਸੀਂ ਕੌਣ ਹੁੰਦੇ ਹੋ ਦੀਵਾਰ ਬਣਨ ਵਾਲੇ ਪਰ ਚੱਲ ਰਿਹਾ
13: ਤੂੰ ਕਹਿਣਗੇ ਪਜਾ ਕੇ ਤੁਸੀਂ ਮਿਲ ਸਕਦੇ ਹੋ ਅਸੀਂ ਤੁਹਾਨੂੰ ਜਾਣ ਤੋਂ ਰੋਕਿਆ ਥੋੜ੍ਹੀ ਆ ਕੋਈ ਬੜਾ ਕੁਛ ਆ ਹਿਊਮਨ ਰਾਈਟਸ ਦੇ ਵਿੱਚ ਵੀ ਬੜੇ ਫਿਰ ਅੱਗੇ ਆ ਜਾਂਦੇ ਆ ਲੂਪ ਹੋਲ ਗੱਲ ਸਿਰਫ ਇਹੀ ਆ ਵੀ ਪਹਿਲਾਂ ਆਪਾਂ ਆਪਣੀ ਥਾਂ ਪਹਿਲਾਂ ਪੂਰੀ ਹੋਈਏ ਸੱਚੇ ਹੋਈਏ ਅਤੇ ਫਿਰ ਗੱਲ ਬੰਦਾ ਠੋਕ ਵਜਾ ਕੇ ਫਿਰ ਕਰਦਾ ਮੈਨੂੰ ਲੱਗਦਾ ਆਪਾਂ ਆਪ ਵੀ ਕਾਫੀ ਚੀਜ਼ਾਂ 'ਚ ਡਬਲ ਮਾਈਂਡਡ ਹਾਂ ਯਾਰ ਆਪਣੇ ਅੱਜ ਦੇ ਇਕਲੌਤੇ ਅਤੇ ਲੱਕੀ ਕੋਲਰ ਕਿਉਂਕਿ ਇਹ ਲਾਸਟ ਹੀ ਹੋਣਗੇ ਸਮੇਂ ਦੇ ਹਿਸਾਬ ਦੇ ਨਾਲ 593 ਤੁਸੀਂ ਆਉਂਦੇ ਰਹੋ ਜੀ
15: ਹਾਂਜੀ ਸਤਿ ਸ਼੍ਰੀ ਅਕਾਲ ਦੋਨੇ ਭਰਾਵਾਂ ਨੂੰ ਵਿਕਰਮ ਬੋਲਦਾ ਜੀ
13: ਜੀ ਸਤਿ ਸ਼੍ਰੀ ਅਕਾਲ
14: ਵਿਕਰਮ ਜੀ ਕੀ ਹਾਲ ਚਾਲ
15: ਬਸ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ
14: ਐਨ ਵਧੀਆ ਜੀ ਠੀਕ ਠਾਕ
15: ਹਾਂਜੀ ਤੁਸੀਂ ਮੁੱਦਾ ਬੜਾ ਬੜਾ ਜ਼ਿਆਦਾ ਸੈਂਸਿਟਿਵ ਜਿਹਾ ਫੜਿਆ ਅੱਜ ਮੈਂ ਆਪਣੇ ਮਾਂ ਪਿਓ ਨੂੰ ਕਹਿ ਕੇ ਹੱਕ ਹਟ ਗਿਆ ਉਹ ਕਹਿੰਦੇ ਅਸੀਂ ਨਹੀਂ ਆਉਣਾ ਇੱਥੇ
13: ਵੈਸੇ ਚੰਗੀ ਗੱਲ ਹੈ ਜੇ ਉਹਨਾਂ ਦਾ ਉੱਥੇ ਜੀ ਲੱਗਾ ਵਾ ਉੱਥੇ ਠੀਕ ਆ ਤੇ ਫਿਰ ਠੀਕ ਆ ਉਹਨਾਂ ਦਾ ਜਿੱਦਾਂ ਦਾ ਮਨ ਆ ਤੰਗ ਵੀ ਕਿਉਂ ਕਰਨਾ
15: ਬਿਲਕੁਲ ਮੈਂ ਵੀ ਇਹੋ ਸੋਚਦਾ ਕਿ ਧੱਕੇ ਨਾ ਮੈਂ ਕਹਿ ਤੇ ਸਕਦਾ ਚਲੋ ਨਾ ਪਰ ਉਹ ਇੱਥੇ ਰਹਿ ਕੇ ਫਿਰ ਬਿਮਾਰ ਹੀ ਹੋਣਗੇ ਤੇ ਕੀ ਫਾਇਦਾ ਨਾ
14: ਜੀ
15: ਹਾਂਜੀ ਤੇ ਬਾਕੀ ਇੱਕ ਗੱਲ ਜ਼ਰੂਰ ਆਉਂਦੀ ਹੈ ਕਿਉਂਕਿ ਜਿੱਦਾਂ ਪਹਿਲੋਂ 2005 ਦੇ ਵਿੱਚ ਮੇਰੇ ਨਾ ਭੋਈ ਦੇ ਮੁੰਡੇ ਦਾ ਪੀ ਆਰ ਉਹਦਾ ਆਏ ਸੀ ਤੇ ਦੋ ਸਾਲਾਂ ਬਾਅਦ ਪ੍ਰੈਕਟਿਸ ਕਰਕੇ ਪਾਈ
14: ਆਵਾਜ਼ ਟੁੱਟਦੀ ਤੁਹਾਡੀ
13: ਆਵਾਜ਼ ਥੋੜੀ ਜੀ ਵੇਖਿਓ
15: ਹਾਂਜੀ ਭਾਜੀ ਮੈਂ ਕੰਨ ਨੂੰ ਲਾ ਲਿਆ
13: ਜੀ
15: ਤੇ ਉਹਨੂੰ 3 ਕੁ ਮਹੀਨੇ ਤੱਕ ਸੀਗਾ ਜਿੱਦਾਂ ਕੁੱਕਰੀ ਵਾਲੀ ਪੀ ਆਰ ਦਾ ਨਾ ਮਤਲਬ ਕਿ ਇੰਨੇ 3-4 ਮਹੀਨੇ ਜਾ ਆਉਂਦੀ ਔਰ ਫਿਰ ਕੀ ਹੈ ਕਿ ਮੇਰੇ ਹਿਸਾਬ ਨਾਲ ਕਿ ਜਿੱਦਾਂ ਜਿੱਦਾਂ ਲੋਕਾਂ ਨੇ ਜਲੂਸ ਵੀ ਹਰੇਕ ਆਪਸ਼ਨ ਦਾ ਬੜਾ ਕੱਢਤਾ ਹੈ ਨਾ ਤੇ ਅਗਲੇ ਵੀ ਚਕੰਨੇ ਓਦਾਂ ਹੀ ਹੋ ਜਾਂਦੇ ਬਾਅਦ ਵਿੱਚ
14: ਹਰ ਕੰਮ ਚ ਏਦਾਂ ਜੀ ਹਨਾ
15: ਹਨਾ
14: ਜਿਹੜਾ ਜੈਨੂਅਨ ਆ ਉਹਦਾ ਵਿਚਾਰੇ ਦਾ ਲੱਗਦਾ ਨੀ ਜਿਹੜੇ ਮਾਤੜ ਧਾਤੜ ਨੇ ਕਈ ਵਾਰ ਉਹ ਵੀ ਫਿਰ ਬੰਦਾ ਬੜਾ ਤੜਫਦਾ ਕਹਿੰਦਾ ਯਾਰ ਉਹ ਫਲਾਣੇ ਦਾ ਐਂ ਲੱਗ ਗਿਆ ਉਹਦਾ ਐਂ ਲੱਗ ਗਿਆ ਉਹਨੂੰ ਇੰਨੇ ਦਾ ਮਿਲ ਗਿਆ ਉਹਨੂੰ ਉਹਨੇ ਦਾ ਮਿਲ ਗਿਆ ਅਸੀਂ ਜਿਹੜੇ ਪੜ੍ਹੇ ਲਿਖੇ ਸੀ ਹੁਣ ਤੁਸੀਂ ਇਹ ਦੇਖੋ ਜਿਹੜਾ ਮਾਈਗ੍ਰੇਸ਼ਨ ਦਾ ਸਿਸਟਮ ਆ ਜਿੰਨੇ ਪੜ੍ਹੇ ਲਿਖੇ ਤੇ ਹਨਾ ਵਧੀਆ ਟੋਪ ਨੌਚ ਡਿਗਰੀਆਂ ਜਿਨ੍ਹਾਂ ਨੇ ਕੀਤੀਆਂ ਉਹਨਾਂ ਦਾ ਕੱਖ ਨਹੀਂ ਬਣਿਆ ਮਤਲਬ ਤੁਸੀਂ ਅਕਾਊਂਟੈਂਸੀ ਚ ਦੇਖ ਲਓ ਲੋਕ 100-100 ਪੁਆਇੰਟ ਇਕੱਠਾ ਕਰੀ ਬੈਠੇ ਆ ਤੇ ਇਨਵੀਟੇਸ਼ਨ ਨਹੀਂ ਆ ਰਿਹਾ
15: ਕਿਉਂਕਿ ਇੱਥੋਂ ਦਾ ਇਮੀਗ੍ਰੇਸ਼ਨ ਮੈਂ ਆਪ ਕੋਈ ਪੜ੍ਹਾਕੂਆਂ ਚੋਂ ਨਹੀਂ ਹੈ ਮੈਂ ਵੀ ਆਖੂੰਗਾ ਮਤਲਬ ਸਕੀਮ ਵਾਲਿਆਂ ਚੋਂ ਹੀ ਹਾਂ ਪਰ ਹਾਂ ਚਲੋ ਫਿਰ ਵੀ ਪੜ੍ਹਾਇਆ ਇਹਨਾਂ ਨੇ ਮੈਨੂੰ ਉੱਥੇ ਧੱਕੇ ਨਾ ਪਰ ਕਿ ਜਿਹਨਾਂ ਨੇ ਬਹੁਤ ਮਿਹਨਤ ਕਰਕੇ ਘਰੋਂ ਗਰੀਬੀ ਚੋਂ ਨਿਆਣੇ ਪੜ੍ਹਾਏ ਆਪਣੇ ਨਾ ਆਈ ਡੋਂਟ ਥਿੰਕ ਕਿ ਜੇ ਆਪਾਂ ਰੱਬ ਦੀਆਂ ਅੱਖਾਂ ਚੱਕਾਂ ਪਾ ਕੇ ਵੇਖਣਾ ਹੋਵੇ ਕਿ ਜਾਂ ਮਤਲਬ ਕਿ ਕੋਈ ਜਾਇਜ਼ ਜਿਹੀ ਹੈ ਨਾ
13: ਆਵਾਜ਼ ਥੋੜ੍ਹੀ ਜਿਹੀ ਕਰ ਲਿਓ ਠੀਕ ਆਵਾਜ਼ ਨਾ ਤੁਹਾਡੀ ਕਲੀਅਰ ਨਹੀਂ ਆ ਪੜ੍ਹਾਉਂਦੀ ਜੀ ਆਵਾਜ਼
15: ਹਾਂਜੀ ਤੇ ਉਹਦੇ ਵਿੱਚ ਕਈ ਵਾਰੀ ਲੱਗਦਾ ਸਿਰਫ ਵੀ ਜਿੱਦਾਂ ਸਿਸਟਮ ਦੇ ਵਿੱਚ ਕਿੱਦਾਂ ਮੋਸ਼ਨ ਨਹੀਂ ਹੈਗਾ ਕੋਈ ਵੀ ਨਾ ਹੁਣ ਇਹੀ ਗੱਲ ਇੱਥੇ ਪੇਰੈਂਟਸ ਦੀ ਵੀ ਆਈ ਕਈ ਲੋਕਾਂ ਨੂੰ ਬਹੁਤ ਲੋੜ ਵੀ ਹੈਗੀ ਪੇਰੈਂਟਸ ਦੀ ਇੱਥੇ ਕਈਆਂ ਨੂੰ ਨਾ ਹੁੰਦਿਆਂ ਵੀ ਧੱਕੇ ਨਾ ਰੱਖਦੇ ਆ ਹਾਂਜੀ ਤੇ ਬਾਕੀ ਜੇ ਮੈਨੂੰ ਇੰਨਾ ਕਿ ਚਲੋ ਮਾਂ ਪਿਓ ਪਿੱਛੇ ਆ ਤੇ ਇਸੇ ਬਹਾਨੇ ਗੇੜਾ ਵੱਜਦਾ ਰਹਿੰਦਾ ਨਾ ਉੱਧਰ ਵੀ
14: ਦੇਖਭਾਲ ਵਾਲਾ ਜਦੋਂ ਉਹ ਨਾ ਮਤਲਬ ਫੋਨ ਨਾ ਚੱਕਣ ਤੇ ਤੁਹਾਡੇ ਮਨ ਨੂੰ ਐ ਹੁੰਦਾ ਪਤਾ ਨੀ ਕੀ ਹੋ ਗਿਆ ਉਹ ਧੜਕੂ ਆ ਬਸ ਉਹ ਨਾ ਲੱਗੇ ਬਾਕੀ ਤਾਂ ਠੀਕ ਹੈ
15: ਹਾਂਜੀ ਪਰ ਮੈਂ ਹੁਣ ਜਿਹੜਾ ਮੋਟਾ ਹਿਸਾਬ ਕੱਢਿਆ ਕਿ ਇੱਥੇ ਆਪਣਾ ਫਾਹ ਜ਼ਿਆਦਾ ਨਾ ਲਓ ਇੰਨਾ ਕੀ ਰੱਖੋ ਕਿ ਪਈ ਜੇ ਤੁਹਾਨੂੰ ਕੱਲ ਨੂੰ ਮਾਂ ਪਿਓ ਦੀ ਲੁੱਕ ਆਫਟਰ ਕਰਨ ਨੂੰ ਜਾਣਾ ਵੀ ਪੈਂਦਾ ਨਾ ਠੀਕ ਹੈ ਨਾ ਤੇ ਤੁਸੀਂ ਜਾ ਸਕਦੇ ਹੋ
14: ਹਾਂ ਮਤਲਬ ਨਲਕਾ ਪੱਟਣਾ ਸੌਖਾ ਹੋਵੇ ਇਹ ਨਹੀਂ ਵੀ ਸਮਰਸੀਬਲ ਕਰਾ ਕੇ ਮੋਟਰ ਵੀ ਥੱਲੇ ਸੱਟ ਲਈਏ
15: ਹਾਂਜੀ ਤੇ ਹੈ ਨਾ ਤੇ ਕਿਉਂਕਿ ਐਂਡ ਆਫ ਦ ਡੇ ਜਿੰਨਾਂ ਦੇ ਮਾਂ ਪਿਓ ਹੁਣ ਜਿੱਦਾਂ ਹੁਣ ਚਲੋ ਏਅਰਪੋਰਟ ਜਿੱਦਾਂ ਲੋਕੀ ਆ ਜਾ ਸਕਦੇ ਆ ਕੋਵਿਡ ਦੇ ਵਿੱਚ ਜਿੰਨਾਂ ਦੇ ਮਾਂ ਪਿਓ ਪੂਰੇ ਹੋ ਗਏ ਕੋਈ ਜਾ ਵੀ ਸਕੇ ਹੈ ਨਾ ਉਹ ਕਿੰਨਾ ਔਖਾ ਟਾਈਮ ਸੀ ਉਦੋਂ
14: ਮਤਲਬ ਸਾਰੀ ਉਮਰ ਦੀ ਇੱਕ ਯਾਦ ਬਣ ਜਾਂਦੀ ਹੈ ਹਨਾ ਉਹ ਪੰਜਾਬੀ 'ਚ ਲਿਖਿਆ ਹੁੰਦਾ ਨਾ ਦੁੱਖ ਆਦਮਖੋਰ ਹੁੰਦਾ ਇਹ ਹੱਟੇ ਕੱਟੇ ਆਦਮੀ ਨੂੰ ਵੀ ਨਿਗਲ ਜਾਂਦਾ ਜਿਹੜੇ ਮਾਂ ਦੇ ਸਿਵੇ ਦਾ ਹਨਾ ਮਤਲਬ ਜਾ ਕੇ ਉੱਥੇ ਦੇਖਣਾ ਉੱਥੇ ਗੁਰਦੁਆਰੇ ਪੱਖੇ 'ਤੇ ਨਾਂ ਲਿਖਿਆ ਪੜ੍ਹਨਾ ਹਨਾ ਅਤੇ ਜਿਹਨਾਂ ਦੇ ਵੀਜ਼ਾ ਦੀਆਂ ਕੰਡੀਸ਼ਨਸ ਇਹੋ ਜਿਹੀਆਂ ਵੀ ਹਨਾ ਵਿਚਾਰੇ ਜੇ ਉਹ ਚਲੇ ਗਏ ਕੰਟਰੀ ਆਊਟ ਹੋ ਗਿਆ ਤਾਂ ਬਸ ਖਤਮ ਕਹਾਣੀ ਹੈ ਨਾ ਬੜੇ ਲੋਕਾਂ ਦੀਆਂ ਦਰਦ ਕਹਾਣੀਆਂ ਨੇ
15: ਹਾਂਜੀ ਤੇ ਬਾਕੀ ਪਤਾ ਕੀ ਅੱਜ ਕੱਲ੍ਹ ਜਦੋਂ ਕਿਸੇ ਨੂੰ ਸਮਝਾਈਏ ਵੀ ਨਾ ਤਾਂ ਅਗਲਾ ਜਦੋਂ ਹਾਂਜੀ ਹਾਂਜੀ ਕਹਿ ਕੇ ਮੁਸ਼ਕਰੀਆਂ 'ਚ ਕਰਕੇ ਹੱਸਦਾ ਨਾ ਜਦੋਂ ਤੁਰਿਆ ਜਾਂਦਾ ਪਰਾਂ ਨੂੰ ਉਹ ਬੜਾ ਬਾਤ ਨਾ ਇਹ ਬੜਾ ਪੀਰੀ ਫਿਰ
14: ਹਾਲਾਤ ਇਦਾਂ ਦੇ ਹੁੰਦੇ ਬਾਈ ਉਹ ਕਹਿੰਦਾ ਹੁਣ ਤਾਂ ਕਹਿੰਦਾ ਕੁੱਤਾ ਵੀ ਭੌਂਕੇ ਲੱਗਦਾ ਸਲਾਹ ਦੇ ਕੇ ਗਿਆ
15: ਬਿਲਕੁਲ ਬਿਲਕੁਲ ਸੋ ਕਈ ਵਾਰੀ ਸਮਝਾਉਣਾ ਬਹੁਤ ਔਖਾ ਲੋਕਾਂ ਨੂੰ ਪਰ ਐਨੀਵੇ ਕਰ ਭਲਾ ਤੇ ਹੋ ਭਲਾ
14: ਨਹੀਂ ਸਹੀ ਹੈ
13: ਥੈਂਕ ਯੂ ਵਿਕਰਮ ਜੀ,
15: ਓਕੇ
13: ਥੈਂਕ ਯੂ। ਅਤੇ ਹੁਣ ਆਪਾਂ ਤੁਹਾਡੇ ਕੋਲ ਇਜਾਜ਼ਤ ਲੈਣ ਤੋਂ ਪਹਿਲਾਂ ਕੁਛ ਪ੍ਰੋਗਰਾਮ ਤੁਹਾਡੇ ਨਾਲ ਸਾਂਝੇ ਕਰ ਦਈਏ। ਅਤੇ ਇਸ ਵੀਕਐਂਡ ਦੇ ਉੱਤੇ ਕੁਛ ਪ੍ਰੋਗਰਾਮ ਨੇ ਪਈ, 8 ਤਰੀਕ ਨੂੰ 2 ਪ੍ਰੋਗਰਾਮ ਨੇ। 8 ਤਰੀਕ ਨੂੰ ਇੱਕ ਤਾਂ ਪਰਵਾਨੇ ਪ੍ਰੋਗਰਾਮ ਆ ਸਾਡਾ, ਜਿਹੜਾ ਕਿ ਓਪਨ ਮਾਈਕ ਪ੍ਰੋਗਰਾਮ, ਪਹਿਲਾਂ ਵੀ ਜਿਨ੍ਹਾਂ ਨੇ ਵੇਖਿਆ ਇੰਜੋਏ ਕੀਤਾ ਅਤੇ ਇਸ ਵਾਰੀ ਵੀ ਸੱਦਾ ਆ ਵੀ ਜ਼ਰੂਰ ਜ਼ਰੂਰ ਜਲੂਲ ਜਲੂਲ ਆਇਓ। ਅਤੇ ਵਧੇਰੇ ਜਾਣਕਾਰੀ ਤੁਸੀਂ ਸਾਡੇ ਸੋਸ਼ਲ ਮੀਡੀਆ ਤੋਂ ਲੈ ਲਿਓ। ਅੱਜ ਫਿਰ ਕੋਸ਼ਿਸ਼ ਕਰਾਂਗੇ ਦੁਬਾਰਾ ਪਿੰਨ ਕਰ ਦਿਆਂਗੇ। ਅਤੇ ਜੇਕਰ ਤੁਸੀਂ ਕੁਛ ਸੁਣਾਉਣਾ, ਆਈ ਥਿੰਕ ਉਹ ਪੋਸਟਾਂ 'ਤੇ ਫਿੱਲ ਹੋ ਗਈਆਂ ਨੇ, ਅਤੇ ਜੇ ਤੁਸੀਂ ਸੁਣਨਾ ਇੰਜੋਏ ਕਰਨਾ, ਬਾਕੀ ਜਿੱਦਾਂ ਆਪਾਂ ਇੱਦਾਂ ਪ੍ਰੋਗਰਾਮ ਕਰਦੇ ਹਾਂ, ਅਤੇ ਇਹੀ ਪ੍ਰੋਗਰਾਮ ਜੇਕਰ ਸਾਹਮਣੇ ਬਹਿ ਕੇ ਆਪਾਂ ਗੱਲਾਂ ਬਾਤਾਂ ਕਰਨੀਆਂ, ਅਤੇ ਫਿਰ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਿਰਕਤ ਕਰਿਓ। ਇਹਦੇ ਵਿੱਚ ਸਾਡੀ ਕੋਈ 100 ਦੀ ਕਪੈਸਿਟੀ ਹੁੰਦੀ ਹੈ, ਸੋ ਇਸ ਕਰਕੇ ਲਿਮਿਟਿਡ ਜੀ ਸੀਟਿੰਗ ਹੈ। ਛੇਤੀ ਤੁਸੀਂ ਆਪਣਾ ਡਿਸੀਜ਼ਨ ਜ਼ਰੂਰ ਲੈ ਲਿਓ। ਅਤੇ 8 ਤਰੀਕ ਨੂੰ ਡੋਕਲੈਂਡ ਲਾਇਬ੍ਰੇਰੀ ਦੇ ਵਿੱਚ 6:30 ਵਜੇ ਪ੍ਰੋਗਰਾਮ ਸ਼ੁਰੂ ਹੋ ਜੂਗਾ, ਅਤੇ ਤੁਸੀਂ ਜ਼ਰੂਰ ਟਾਈਮ ਦੇ ਨਾਲ ਪਹੁੰਚ ਜਾਇਓ, ਅਤੇ ਫਿਰ ਆਪਾਂ ਰਲ ਮਿਲ ਕੇ ਲਵਾਂਗੇ ਰੌਣਕਾਂ। ਅਤੇ 8 ਤਰੀਕ ਨੂੰ ਹਰਭਜਨ ਮਾਨ ਹੋਰਾਂ ਦਾ ਪ੍ਰੋਗਰਾਮ ਹੀ ਆ ਮੈਲਬਨ ਐਗਜੀਬਿਸ਼ਨ ਐਂਡ ਕਨਵੈਨਸ਼ਨ ਸੈਂਟਰ ਦੇ ਵਿੱਚ। ਅਤੇ ਇਸ ਤੋਂ ਇਲਾਵਾ ਕੁਛ ਫਿਲਮਾਂ ਵੀ ਨੇ ਇਸ ਟਾਈਮ ਦੇ ਉੱਤੇ, ਯਾਰ ਜਿਗਰੀ ਅਤੇ ਕਸੂਤੀ ਡਿਗਰੀ, 7 ਅਗਸਤ ਨੂੰ ਇਹ ਫਿਲਮ ਰਿਲੀਜ਼ ਹੋ ਜਾਣੀ ਆ ਇਸੇ ਹਫ਼ਤੇ। ਅਤੇ ਇਸ ਫਿਲਮ ਨੂੰ ਤੁਸੀਂ ਵੇਖ ਸਕਦੇ ਹੋ, ਪਹਿਲਾਂ ਇਹ ਸੀਰੀਜ਼ ਹੀ ਅਤੇ ਹੁਣ ਇਹ ਫਿਲਮ ਦੇ ਰੂਪ ਦੇ ਵਿੱਚ ਆ ਗਈ। ਅਤੇ ਇਸ ਤੋਂ ਇਲਾਵਾ ਸ਼ਿਲਪਾ ਸ਼ੈਟੀ ਦਾ ਘਰ ਵਾਲਾ ਫਿਲਮ ਲੈ ਕੇ ਆ ਰਿਹਾ, ਵੀ 7 ਤਰੀਕ ਨੂੰ ਰਿਲੀਜ਼ ਹੋ ਜਾਣੀ। ਸੋ ਕੁੰਦਰਾ ਸਾਹਿਬ 7 ਤਰੀਕ ਨੂੰ ਆ ਰਹੇ ਨੇ ਦੀ ਗ੍ਰੇਟ ਪੰਜਾਬ ਰੋਬਰੀ ਲੈ ਕੇ, ਅਤੇ ਇਹ ਤੁਸੀਂ ਫਿਲਮ ਆਪਣੇ ਅਗਲੇ ਸਿਨੇਮਾ ਘਰਾਂ 'ਚ ਵੇਖ ਲਓ
14: ਕਿੱਥੇ ਕਿੱਥੇ ਹੋਣਾ। ਮੈਂ ਕਿਤੇ ਪੱਗ ਬੰਨੀ ਫਿਰਦੇ ਸੀ ਇਹ ਵੀ, ਹੈਨਾ?
13: ਹਾਂ, ਫਿਲਮ ਵਾਲਾ ਹੀ ਆ ਕੇ, ਹਾਂਜੀ। ਅਤੇ ਹੋਰ ਫਿਲਮਾਂ ਦੇ ਵਿੱਚ ਜਿੱਦਾਂ ਮਿਰਜ਼ਾਪੁਰ ਸੀਰੀਜ਼, ਹੁਣ ਅੱਜ ਕੱਲ੍ਹ ਸੀਰੀਜ਼ ਜਿਹੜੀਆਂ ਨੇ ਉਹ ਆਉਣ ਲੱਗ ਪਈਆਂ ਫਿਲਮਾਂ 'ਚ, ਹੈਨਾ? ਹੁਣ ਉਹ ਇੱਕ ਟ੍ਰੈਂਡ ਹੀ ਹੁੰਦਾ। ਅਤੇ ਮਿਰਜ਼ਾਪੁਰ ਜਿਹੜੀ ਆ ਉਹ 4 ਸਤੰਬਰ ਨੂੰ ਰਿਲੀਜ਼ ਹੋਣੀ ਆ, ਅਤੇ ਬਟਵਾਰਾ 1947 ਇਹ 14 ਅਗਸਤ ਨੂੰ ਫਿਲਮ ਰਿਲੀਜ਼ ਹੋਣੀ ਆ, ਯਾਨੀ ਕਿ ਅਗਲੇ ਹਫ਼ਤੇ ਵੀ ਫਿਲਮ ਰਿਲੀਜ਼ ਹੋ ਜਾਊਗੀ। ਸੋ ਇਹ ਵੀ ਫਿਲਮ ਕਾਫੀ ਸੋਹਣੀ ਦੱਸੀ ਜਾ ਰਹੀ ਹੈ। ਅਤੇ ਇਸ ਟਾਈਮ ਜਿਹੜੀ ਚੱਲ ਰਹੀ ਆ ਉਹ ਕਣਕਾਂ ਦੇ ਓਲੇ, ਸੋ ਜੇ ਕਿਸੇ ਨੇ ਵੇਖੀ ਹੈ ਤਾਂ ਜ਼ਰੂਰ ਦੱਸਿਓ। 31 ਤਰੀਕ ਨੂੰ ਫਿਲਮ ਇਹ ਰਿਲੀਜ਼ ਹੋ ਚੁੱਕੀ ਆ, ਅਤੇ ਇਸ਼ਕਨਾਮਾ ਵੀ ਰਿਲੀਜ਼ ਹੋ ਚੁੱਕੀ ਆ। ਜੇ ਤੁਸੀਂ ਵੇਖੀ ਆ ਤਾਂ ਇਹਦੇ ਬਾਰੇ ਵੀ ਜ਼ਰੂਰ ਤੁਸੀਂ ਦੱਸਿਓ। ਸੋ ਇਹ ਕੁਛ ਇੱਕ ਜਿਹੜੀਆਂ ਫਿਲਮਾਂ, ਅਤੇ ਇੱਕ ਫਿਲਮ ਜਿਹੜੀ ਆ ਬੋਲ ਭਾਵੇਂ ਨਾ ਬੋਲ, ਇਹ 4 ਸਤੰਬਰ ਨੂੰ ਰਿਲੀਜ਼ ਹੋਣੀ ਆ। ਸੋ ਰਿਦਮ ਬੋਇਜ਼ ਦੀ ਅਗਲੀ ਅਤੇ ਨਵੇਕਲੀ ਪੇਸ਼ਕਾਰੀ, ਜਿਹਦੇ ਵਿੱਚ ਹੁਣ ਅਗਲੀ ਜਨਰੇਸ਼ਨ ਨੂੰ ਵਾਗਡੋਰ ਦਿੱਤੀ ਜਾਣੀ ਆ। ਅਤੇ ਇਸ ਫਿਲਮ ਦੇ ਵਿੱਚ ਵੀ ਕਾਫੀ ਕੁਛ ਕਹਿੰਦੇ ਨੇ ਕਿ ਨਵਾਂ ਸਾਡੇ ਜਾਣਨ ਕਰਨ ਵਾਲਾ। ਅਤੇ ਇਹ ਵੀ ਫਿਲਮ ਤੁਸੀਂ 4 ਤਰੀਕ ਨੂੰ ਜਾ ਕੇ ਅਤੇ ਸਿਨੇਮਾ ਘਰਾਂ 'ਚ ਵੇਖ ਸਕਦੇ ਹੋ। ਇਹਦੇ ਬਾਰੇ ਹੋਰ ਵਧੇਰੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ, ਪਰ ਫਿਲਹਾਲ ਬੇਨਤੀ ਹੈ ਕਿ ਪਰਵਾਨੇ ਦੇ ਵਿੱਚ ਜੇਕਰ ਤੁਸੀਂ ਪਿਛਲੀ ਵਾਰੀ ਨਹੀਂ ਸੀ ਆਏ ਤਾਂ ਇਸ ਵਾਰੀ ਜ਼ਰੂਰ ਆਇਓ, ਅਤੇ ਜੇ ਪਿਛਲੀ ਵਾਰੀ ਆਏ ਸੀ ਫਿਰ ਤੁਹਾਨੂੰ ਪਤਾ ਹੀ ਆ ਕਿਉਂ ਆਉਣਾ। ਅਤੇ ਇਸ ਵਾਰੀ ਥੋੜ੍ਹਾ ਜਿਹਾ ਹੋਰ ਅਪਗ੍ਰੇਡਿਡ ਵਰਜ਼ਨ ਲੈ ਕੇ ਤੁਹਾਡੇ ਨਾਲ ਆਪਾਂ ਸਾਂਝ ਬਣਾਵਾਂਗੇ, ਅਤੇ ਪ੍ਰੋਗਰਾਮ ਜਿਹੜਾ ਉਹ ਆਪਾਂ ਰਿਕਾਰਡ ਕਰਕੇ ਅਤੇ ਫਿਰ ਸਾਰਿਆਂ ਦੇ ਨਾਲ ਸਾਂਝਾ ਵੀ ਕਰਾਂਗੇ ਜਿਹੜੇ ਜਿਹੜੇ ਨਾ ਆ ਸਕੇ। ਅਤੇ ਪਰ ਬੇਨਤੀ ਹੈ ਕਿ ਤੁਸੀਂ ਆਪਣੀ ਸੀਟ ਜ਼ਰੂਰ ਪੱਕੀ ਕਰ ਲਿਓ। ਉਹਦੇ ਲਈ ਜੋ ਵੀ ਡਿਟੇਲਾਂ ਪੋਸਟਰ ਦੇ ਉੱਤੇ ਨੇ ਉੱਥੇ ਤੁਸੀਂ ਜਾ ਕੇ ਅਤੇ ਕਰ ਸਕਦੇ ਹੋ ਕਾਲ ਤੁਸੀਂ। ਅਤੇ ਬਸ ਹੁਣ ਆਪਾਂ ਇੰਨਾ ਕੁ ਕਹਿੰਦੇ ਹੋਏ ਤੁਹਾਡੇ ਕੋਲੋਂ ਇਜਾਜ਼ਤਾਂ ਵੱਲ ਨੂੰ ਵੱਧਦੇ ਹਾਂ
14: ਜੀ। ਬਹੁਤ ਬਹੁਤ ਮਿਹਰਬਾਨੀ। ਅਤੇ ਅੱਜ ਪੇਰੈਂਟ ਵੀਜ਼ੇ ਨਾਲ ਸੰਬੰਧਿਤ ਕਾਫੀ ਸਾਰੀਆਂ ਗੱਲਾਂ ਬਾਤਾਂ ਹੋਈਆਂ, ਕਿਉਂਕਿ ਸਰਕਾਰ ਦੇ ਬਾਰੇ ਕੁਛ ਕੰਸੋਆਂ ਨੇ, ਕੁਛ ਖਬਰਾਂ ਨੇ। ਕੀ ਉਹ ਖਬਰਾਂ ਵਾਕਈ ਸੱਚੀਆਂ ਹੋ ਜਾਣਗੀਆਂ ਇਹ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗੂਗਾ, ਪਰ ਸਾਡਾ ਫਰਜ਼ ਸੀ ਤੁਹਾਨੂੰ ਆਗਾਹ ਕਰਨਾ, ਤੁਹਾਨੂੰ ਉਹ ਜਾਣਕਾਰੀ ਦੇਣੀ। ਅਤੇ ਉਸ ਲਿਹਾਜ਼ ਨਾਲ ਅਸੀਂ ਆਪਣੇ ਫਰਜ਼ ਤੋਂ ਕਦੇ ਪਿੱਛੇ ਨਹੀਂ ਹਟਦੇ। ਅਤੇ ਸਾਡੀ ਬੇਨਤੀ ਤੁਹਾਨੂੰ ਵੀ ਆ ਕਿ ਆਉਣ ਵਾਲੇ ਸਮੇਂ 'ਚ ਬਹੁਤ ਸਾਰੇ ਟੌਪਿਕ ਇਹੋ ਜਿਹੇ ਨੇ ਜਿਹੜੇ ਜਿਨ੍ਹਾਂ 'ਤੇ ਤੁਸੀਂ ਗੱਲਬਾਤ ਸੁਣਨੀ ਚਾਹੁੰਦੇ ਹੋ। ਡੋਰੀ ਨੂੰ ਛੱਡ ਲਈਏ।
13: ਹਾਂਜੀ,
14: ਡੋਰੀ ਵਾਲਾ ਟੌਪਿਕ ਛੱਡ ਕੇ
13: ਨਹੀਂ, ਉਹਦਾ ਡੋਰੀ ਦਾ ਤਾਂ ਹੋ ਹੀ ਗਿਆ ਕਿ ਕੁੱਲ ਮਿਲਾ ਕੇ ਮਤਲਬ ਜਿੰਨੇ ਵੀ ਆ ਹਾਂ ਮੈਸੇਜ ਆਏ ਨੇ ਉਹ ਜ਼ਿਆਦਾਤਰ ਨਜ਼ਰ ਵਾਲੇ ਹੀ ਆ। ਨਜ਼ਰ ਤੇ ਲਾ ਦੋ ਮੋਰ ਜੀ,
14: ਤੇ ਨਜ਼ਰ ਫਜਲ
13: ਅੰਗਰੇਜ਼ੀ ਬਣਾ ਲਓ ਇਹਦੀ।
14: ਤੇ ਕੋਈ ਵੀ ਟੌਪਿਕ ਹੁੰਦਾ ਤੁਹਾਨੂੰ ਲੱਗਦਾ ਵੀ ਇਹਦੇ 'ਤੇ ਚਰਚਾ ਕੀਤੀ ਜਾਣੀ ਚਾਹੀਦੀ ਹੈ ਤਾਂ ਪਲੀਜ਼ ਸਾਨੂੰ ਤੁਸੀਂ ਦੱਸ ਦਿਆ ਕਰੋ, ਭਾਵੇਂ ਸੁਨੇਹਾ ਭੇਜ ਦਿਆ ਕਰੋ, ਅਤੇ ਸਾਡੀ ਕੋਸ਼ਿਸ਼ ਰਹੂਗੀ ਉਸ ਟੌਪਿਕ 'ਤੇ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦੀ।
13: ਖਾਸ ਤੌਰ ਦੇ ਉੱਤੇ ਉਹ ਟੌਪਿਕ ਜਿਹੜੇ ਨਾ ਜਿਹੜੇ ਆਪਾਂ ਖੁੱਲ੍ਹ ਕੇ ਆਪਸ ਵਿੱਚ ਨਹੀਂ ਕਰ ਪਾਉਂਦੇ ਉਹ ਸਾਨੂੰ ਦੇ ਦਿਆ ਕਰੋ, ਆਪਾਂ ਉਹਦੇ ਉੱਤੇ ਆਪਾਂ ਗੱਲ ਕਰ ਸਕਦੇ ਹਾਂ। ਕਈ ਵਾਰੀ ਆਪਾਂ ਆਪਣੀ ਮੂੰਹ ਨਹੀਂ ਉਹ ਗੱਲ ਕਹਿ ਸਕਦੇ ਹੁੰਦੇ, ਕਿਉਂਕਿ ਆਪਾਂ ਨਾ ਇੱਕ ਸਰੋਕਾਰ ਹੁੰਦਾ ਵਾ, ਇੱਕ ਸਮਾਜਿਕ ਕਈ ਤਰ੍ਹਾਂ ਦੇ ਤਾਣੇ ਬਣੇ ਹੁੰਦੇ ਆ, ਪਰਿਵਾਰਿਕ ਲੈਵਲ ਦੇ ਉੱਤੇ ਵੀ ਬੰਦਿਸ਼ਾਂ ਹੁੰਦੀਆਂ।
14: ਕਿਤੇ ਉਹ ਤਾਂ ਨਹੀਂ ਕਹਿ ਰਹੇ ਬਜ਼ੁਰਗਾਂ ਵਿੱਚ ਵੱਧ ਰਹੀ ਫੋਨ ਨੂੰ ਵੇਖਣ ਦੀ ਆਦਤ?
13: ਹਾਂ ਮਤਲਬ ਇੱਦਾਂ ਦੇ ਬਹੁਤ ਨੇ ਜਿਹੜੇ ਤੁਸੀਂ ਨਹੀਂ ਕਹਿ ਸਕੋਗੇ ਬੁਰੇ ਲੱਗੋਗੇ ਤੁਸੀਂ ਜਾਂ ਆਪਾਂ ਚੁੱਪ ਕੀਤੇ ਰਹਿੰਦੇ ਪਰ ਮਸਲੇ ਤਾਂ ਉਹ ਵੀ ਮਸਲੇ ਹੀ ਨੇ ਸੋ ਉੱਦਾਂ ਦੇ ਖਾਸ ਤੌਰ ਦੇ ਉੱਤੇ ਕਿਉਂਕਿ ਮੈਨੂੰ ਲੱਗਦਾ ਵੀ ਇਹ ਮਾਧਿਅਮ ਜਿਹੜਾ ਨਾ ਇਹ ਜ਼ਿਆਦਾਤਰ ਉਹਨਾਂ
14: ਸੋਸ਼ਲ ਐਡੀਕੇਟਸ ਮਾਪਿਆਂ ਨੂੰ ਇਹ ਕਹਿਣਾ ਵੀ ਹੈ ਨਾ ਕਿ ਬੀਬੀ ਤਨਖਾਹ ਨਾ ਪੁੱਛਿਆ ਕਰ ਪਰਸਨਲ ਕੁਐਸਚਨ ਨਾ ਪੁੱਛਿਆ ਕਰੋ ਉਹ ਪੁੱਛਦੇ ਤਾਂ ਵਿਚਾਰੇ ਸਹਿਜ ਸੁਭਾਈ ਹੈ ਨਾ ਕੋਈ ਐਡੀ ਗੱਲ ਹੁੰਦੀ ਵੀ ਨਹੀਂ ਪਰ ਆਸਟ੍ਰੇਲੀਆ ਦਾ ਸਿਸਟਮ ਦਸਤੂਰ ਬਾਹਰਲੇ ਮੁਲਕਾਂ ਦਾ ਕੁਛ ਹੋਰ ਕਿਸਮ ਦਾ
13: ਹੁਣ ਜਿੱਦਾਂ ਕੱਲ੍ਹ ਹੀ ਆਪਾਂ ਗੱਲ ਕਰ ਰਹੇ ਹਾਂ ਤਾਂ ਉਹ ਕਹਿੰਦੇ ਵੀ ਬਜ਼ੁਰਗ ਉੱਥੇ ਆ ਕੇ ਅਤੇ ਉਹਨੂੰ ਮੁੰਡੇ ਨੂੰ ਪੁੱਛਦੇ ਆ ਵੀ ਕਿੰਨੇ ਘਰ ਹੈ ਤੇਰੇ ਸੋ ਮਤਲਬ ਕਈ ਚੀਜ਼ਾਂ ਜਿਹੜੀਆਂ ਨਹੀਂ ਮਤਲਬ ਤੁਸੀਂ ਇਹ ਪੁੱਛ ਸਕਦੇ ਵੀ ਤੁਸੀਂ ਕਿੱਥੋਂ ਪਿੱਛੋਂ ਕਿੱਥੋਂ ਜੇ ਪੁੱਤ ਤੁਸੀਂ ਕੀ ਕਰਦੇ ਹੋ ਹੈ ਨਾ ਕੀ ਰਾਜ਼ੀ ਖੁਸ਼ੀ ਹੋ ਠੀਕ ਹੋ ਹੈ ਨਾ ਅਤੇ ਜਿਹੜੀਆਂ ਚੀਜ਼ਾਂ ਮਤਲਬ ਤੁਸੀਂ ਤਾਂ ਸੁਭਾਵਿਕ ਤੁਸੀਂ ਪੁੱਛ ਲਈਆਂ ਮਤਲਬ ਆਦਤ ਤੋਂ ਮਜਬੂਰ ਆਪਾਂ ਮਤਲਬ ਅਗਲੇ ਦੀ ਉਹਦੇ 'ਚ ਚੱਲ ਜਾਂਦੇ ਹਾਂ ਪਰਸਨਲ ਪਰ ਇੱਥੇ ਇਹ ਸਮਝਿਆ ਜਾਂਦਾ ਵੀ ਨਹੀਂ ਤੁਸੀਂ ਸਾਡੀ ਯਾਰ ਪਰਸਨਲ ਲਾਈਫ 'ਚ ਇੰਟਰਫੇਅਰ ਕਰ ਰਹੇ ਹੋ ਮੰਨ ਲਓ ਜਿਹਦੇ ਕੋਲ ਇੱਕ ਵੀ ਨਹੀਂ ਆ ਅਤੇ ਉਹ ਵਿਚਾਰਾ ਉੱਦਾਂ ਹੀ ਫੀਲ ਕਰ ਜਾਂਦਾ
14: ਇੱਕ ਐਗਜ਼ਾਮਪਲ ਆ ਮਤਲਬ ਜਾਣੀ ਇਹੋ ਜਿਹੀਆਂ ਹਜ਼ਾਰ ਗੱਲਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਵੀ ਜਿਹਨਾਂ ਕਰਕੇ ਇੱਥੇ ਬੁਰਾ ਮਨਾਇਆ ਜਾਂਦਾ ਅਤੇ ਕਈ ਵਾਰ ਇਹ ਵੀ ਆ ਜਦੋਂ ਮਾਪਿਆਂ ਨੂੰ ਦੱਸੀਆਂ ਜਾਂਦੀਆਂ ਤਾਂ ਮਾਪੇ ਗੁੱਸਾ ਵੀ ਕਰਦੇ ਆ
13: ਆਪਣੇ ਆਪਣੇ ਕਰਦੇ ਪਰ ਜਦੋਂ ਆਪਾਂ ਇੱਦਾਂ ਪਲੇਟਫਾਰਮ ਤੋਂ ਗੱਲ ਕਰਦੇ ਹਾਂ ਜਾਂ ਖ਼ਬਰਾਂ 'ਚ ਕੋਈ ਚੀਜ਼ ਆਉਂਦੀ ਆ ਅਤੇ ਫਿਰ ਉੱਥੇ ਉਹਨਾਂ ਦੇ ਲਈ ਉਹ ਜਾਣਕਾਰੀ ਹੁੰਦੀ ਆ
14: ਅਤੇ ਉਹ ਮੁੰਡੇ ਨੇ ਕਿਹਾ ਬਾਪੂ ਜੀ ਚੁੱਪ ਹੋ ਕਹਿੰਦਾ ਖੜ੍ਹ ਜਾ ਮੈਂ ਕੁੜੀ ਨੂੰ ਪੁੱਛ ਕੇ ਦੱਸਦਾ ਵੀ ਮੈਂ ਤੈਨੂੰ ਕੀ ਪੁੱਛਣਾ ਫਿਰ ਉਹ ਟਿਚਰਾਂ ਵੀ ਕਰਨ ਲੱਗ ਜਾਂਦੇ ਕਈ
13: ਉਹ ਉਹ ਤਾਂ ਫਿਰ ਡਿਪੈਂਡ ਕਰਦਾ ਕਿੱਦਾਂ ਕਿੱਦਾਂ ਦਾ ਸੁਭਾਅ
14: ਹਰ ਪ੍ਰਕਾਰ ਦਾ ਬਜ਼ੁਰਗ ਹੈਗਾ ਹਰ ਪ੍ਰਕਾਰ ਦੇ ਲੋਕ ਆ
13: ਮਤਲਬ ਜਿਹਨਾਂ ਨੂੰ ਆਉਂਦੀ ਆ ਪ੍ਰੋਬਲਮ ਕਿਸੇ ਵਿਸ਼ੇ ਦੇ ਵਿੱਚ ਜਾਣ ਆਉਣ ਦੇ ਵਿੱਚ ਲੈਂਗੁਏਜ ਦੇ ਵਿੱਚ ਵਿਚਰਨ ਦੇ ਵਿੱਚ ਅਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੁਛ ਵੱਖ ਤਰ੍ਹਾਂ ਦੀਆਂ ਵੀ ਹੋ ਸਕਦੀਆਂ ਨੇ ਇਹ ਸਿਰਫ ਚਲੋ ਅੱਜ ਆਪਾਂ ਪੇਰੈਂਟ ਦੇ ਨਾਲ ਰਿਲੇਟਿਡ ਗੱਲ ਕਰ ਰਹੇ ਹਾਂ ਅਤੇ ਇੱਦਾਂ ਦੀ ਗੱਲ ਆ ਰਹੀ ਹੋਰ ਵੀ 3600 ਮਸਲੇ ਨੇ ਇੱਥੇ ਜਿਹੜੇ ਆਪਾਂ ਨਹੀਂ ਬਹੁਤਾ ਖੁੱਲ੍ਹ ਕੇ ਆਪਾਂ ਡਿਸਕਸ ਕਰ ਪਾਉਂਦੇ
14: ਹਾਂਜੀ ਕਈ ਵਾਰ ਜਿਵੇਂ ਹੁਣ ਦੇਖਣਾ ਹੀ ਆ ਮੰਨ ਲਓ ਟ੍ਰੇਨ 'ਚੋਂ ਆਪਾਂ ਦੂਜਿਆਂ ਵਾਸਤੇ ਉਹ ਅੱਖਾਂ ਪੜ ਪੜ ਕੇ ਦੇਖਣਾ ਸਾਡੇ ਲਈ ਉਹ ਕਰਿਓਸਟੀ ਵਜੋਂ ਦੇਖਣਾ ਹੁਣ ਮੰਨ ਲਓ ਕਿਸੇ ਦੇ ਬਜ਼ੁਰਗ ਜੇ ਬੀਚ 'ਤੇ ਘੁੰਮਣ ਗਏ ਆ ਉਹ ਅੱਖਾਂ ਪੜ ਪੜ ਦੇਖਦੇ ਆ ਜਾਂ ਉਹ ਹੈਰਾਨ ਹੋ ਕੇ ਦੇਖ ਰਹੇ ਆ ਨਾ ਇਹ ਦੋ ਅਲੱਗ ਅਲੱਗ ਚੀਜ਼ਾਂ ਨੇ ਪਰ ਅਸੀਂ ਉਹਨਾਂ ਨੂੰ ਸਮਝਦੇ ਹਾਂ ਬਿਹਤਰ ਪਰ ਜਿਹਨੇ ਸਮਝਣਾ ਉਹ ਨਹੀਂ ਸਮਝ ਰਿਹਾ
13: ਹੁਣ ਆ ਪਿੱਛੇ ਜੇ ਇੱਕ ਕੇਸ ਆਇਆ ਉਹ ਸਾਡੇ ਮਹੱਲੇ ਦਾ ਉਹਦੇ ਵਿੱਚ ਉਹਨਾਂ ਨੇ ਉਹ ਆਂਟੀ ਆਏ ਸੀ ਅਤੇ ਉਹਨਾਂ ਉਹ ਕਹਿੰਦੇ ਵੀ ਮੈਂ ਜਿੱਦਾਂ ਮੈਨੂੰ ਗੋਰੀ ਨੇ ਬਹੁਤ ਗਾਲਾਂ ਕੱਢੀਆਂ ਅਤੇ ਸਮਝ ਤਾਂ ਨਹੀਂ ਲੱਗੀ ਪਰ ਉਹਨੇ ਬਹੁਤ ਗਾਲਾਂ ਕੱਢੀਆਂ ਅਤੇ ਮਜ਼ਾ ਕੀ ਸੀ ਵੀ ਉਹ ਉਹਨਾਂ ਦੀ ਫੈਂਸ ਦੇ ਅੰਦਰ ਜਾ ਕੇ ਅਤੇ ਉਹਨਾਂ ਦੇ ਨਿੰਬੂ ਤੋੜਨ ਦੀ ਕੋਸ਼ਿਸ਼ ਕੀਤੀ ਆਂਟੀ ਨੇ ਹੈ ਨਾ ਅਤੇ ਹੁਣ ਉਹ ਕੋਈ ਉੱਦਾਂ ਹੋਵੇ ਤਾਂ ਚੁੱਪ ਕੀਤਾ ਰਹੇ ਪਰ ਡਿਪੈਂਡ ਕਰਦਾ ਵੀ ਅਗਲੇ ਦਾ ਸੁਭਾਅ ਕੀ ਆ ਤੁਸੀਂ ਅਗਲੇ ਦੀ ਟੈਰੀਟਰੀ ਦੇ ਵਿੱਚ ਜਾ ਰਹੇ ਹੋ ਹੈ ਨਾ ਅਤੇ ਉਹ ਕਹਿੰਦੇ ਵੀ ਮੈਂ ਯਾਰ ਮੈਂ ਕੀ ਬਹੁਤ ਗਲਤ ਕੀਤਾ ਵੀ ਉਹ ਤਾਂ ਡਿੱਗਣ ਡਿਆ ਸੀ ਵੈਸੇ ਡਿੱਗਣ ਡਿਆ ਸੀ ਉਹ ਤੋੜਦਾ ਹੀ ਨਹੀਂ ਆ ਕੋਈ ਉੱਦਾਂ ਹੀ ਬੁਰੇ ਹਾਲ ਨੇ ਹੈ ਨਾ ਅਤੇ ਮੈਂ ਤਾਂ ਉੱਦਾਂ ਮੈਂ ਕਿਹਾ ਚੱਲ ਮੈਂ ਦੋ ਤੋੜ ਲੈਂਦੀ ਹਾਂ ਅਤੇ ਉਹ ਅੰਦਰੋਂ ਨਿਕਲ ਕੇ ਅਤੇ ਮੈਨੂੰ ਗਾਲਾਂ ਕੱਢਣ ਲੱਗ ਪਈ ਪਰ ਤੁਸੀਂ ਨਹੀਂ ਜਾ ਸਕਦੇ ਇੱਦਾਂ ਕਿਸੇ ਦੀ ਪ੍ਰੋਪਰਟੀ ਆ
14: ਈਵਨ ਜੇ ਸਾਂਝੀ ਫੈਂਸ ਆ ਇਹ ਨਹੀਂ ਵੀ ਤੁਸੀਂ ਚੱਕ ਕੇ ਦਰੀ ਉਹਨਾਂ ਦੇ ਘਰ ਅੱਧੀ ਕੁ ਤੁਹਾਡੇ ਘਰ ਲਮਕਦੀ ਹੈ ਨਾ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਹੁਣ ਗੁਆਂਢੀਆਂ ਦੇ ਬਿੰਨ 'ਚ ਨਾ ਲਿਜਾ ਕੇ ਕੋਈ ਢੇਰੀ ਕਰਤਾ ਹੈ ਨਾ ਇਹ ਚਲੋ ਮੇਰਾ ਖਿਆਲ ਇਹ ਵੀ ਟੋਪਿਕ ਕਿਸੇ ਦਿਨ ਆਪਾਂ ਰੱਖੀਏ ਸੋਸ਼ਲ ਐਟੀਕੇਟਸ ਚਾਹੇ ਸਾਨੂੰ ਪਤਾ ਵੀ ਨਾਲ ਇਹ ਵੀ ਕਹਿ ਦਿਆਂਗੇ ਵੀ ਸਾਨੂੰ ਪਤਾ ਤੁਸੀਂ ਠੀਕ ਕਰ ਰਹੇ ਹੋ ਪਰ ਫਿਰ ਵੀ ਪਲੀਜ਼ ਸੁਣ ਲਓ ਇਹ
13: ਜੋ ਇਹਦੇ ਨਾਲ ਰਿਲੇਟਿਡ ਵੀ ਤੁਸੀਂ ਚੀਜ਼ਾਂ ਕੱਢ ਕੇ ਰੱਖਿਓ
14: ਹਾਂ ਮੰਨ ਲਓ ਜੇ ਹੁਣ ਸੈਰ ਕਰਨ ਜਾਂਦੇ ਹਾਂ ਤਾਂ ਚੁਗਲੀਆਂ ਤੋਂ ਪਰਹੇਜ਼ ਹਾਂ
13: ਇਹ ਕਹਿਣ ਨੂੰ ਨਿੱਕੀਆਂ ਨਿੱਕੀਆਂ ਨੇ ਪਰ ਕਈ ਮਸਲਿਆਂ ਦੇ ਵਿੱਚ ਬਹੁਤ ਵੱਡੀਆਂ ਵੀ ਹੋ ਜਾਂਦੀਆਂ ਬਲੰਡਰ ਵੀ ਬਣ ਜਾਂਦੀਆਂ
14: ਸੋ ਹਾਂਜੀ ਬਹੁਤ ਸਾਰੀਆਂ ਚੀਜ਼ਾਂ ਨੇ ਹੈ ਨਾ ਕਿਸੇ ਨੂੰ ਪਹਿਲ ਦੇਣੀ ਕਿਸੇ ਨੂੰ ਹੈ ਨਾ ਜੇ ਲਾਈਨ 'ਚ ਖੜ੍ਹੇ ਹੋ ਤਾਂ ਹੈ ਨਾ ਉਹਨੂੰ ਕਹਿਣਾ ਵੀ ਹੈ ਨਾ ਵੀ ਮੈਂ ਪਿੱਛੇ ਖੜ੍ਹ ਜਾਂਦਾ ਕੋਈ ਨਹੀਂ ਦੈਟਸ ਓਕੇ ਕਰਟਸੀ
13: ਹਾਂਜੀ ਸੋ ਇਹ ਇੱਥੋਂ ਦਾ ਜਿਹੜਾ ਮਾਹੌਲ ਚੱਲ ਰਿਹਾ ਕੁਛ ਹੋਰ ਆ
14: ਕਿਸੇ ਦੇ ਨਿਆਣੇ ਨੂੰ ਗੋਦੀ ਨਹੀਂ ਚੱਕਣਾ ਹੱਥ ਨਹੀਂ ਲਾਉਣਾ ਉਹਦੀ ਫੋਟੋ ਨਹੀਂ ਖਿੱਚਣੀ ਇਹ ਬਹੁਤ ਸਾਰੀਆਂ ਚੀਜ਼ਾਂ ਨੇ
13: ਕੋਈ ਪਤਾ ਨਹੀਂ ਕਿੰਨੇ ਕਿੱਦਾਂ ਲੈ ਜਾਣੀ ਗੱਲ ਅਤੇ ਜਾਂਦੇ ਜਾਂਦੇ ਘੁੰਮਣ ਸਾਹਿਬ ਕਹਿੰਦੇ ਕਿ ਨਾ ਮੈਂ ਪਾਵਾਂ ਸੋਨਾ ਅਤੇ ਨਾ ਮੈਂ ਪਾਉਂਦਾ ਚਾਂਦੀ ਪੁਰਾਣੇ ਵਿਚਾਰ ਅਤੇ ਉਹ ਨੋਟ ਵੀ ਛੱਡ ਆਇਆ ਘੁੰਮਣ ਜਿਸ ਉੱਪਰ ਛਪਿਆ ਹੁੰਦਾ ਸੀ ਗਾਂਧੀ ਅਕਾਲ ਪੁਰਖ ਦੀਆਂ ਨਿਆਮਤਾਂ 'ਤੇ ਰੱਖਿਆ ਭਰੋਸਾ ਨਵੀਂ ਗੱਡੀ ਅਤੇ ਨਵੇਂ ਟਰੱਕ ਲੈ ਗੁਰੂ ਘਰ ਟੇਕ ਆਉਂਦੇ ਹਾਂ ਮੱਥਾ ਕਦੇ ਨਹੀਂ ਟੰਗਿਆ ਸਿੰਘਾਂ ਵਾਲੀ ਭਾਈ ਅਤੇ ਕਾਲੇ ਰੰਗ ਦੀ ਪਰਾਂਦੀ ਓਕੇ ਕਹਿੰਦਾ ਘੁੰਮਣ ਰੱਜ ਰੱਜ ਕੇ ਕਰੋ ਸਭ ਕਰਮ ਕਮਾਈਆਂ ਵਸੋ ਦੇਸ਼ ਪਰਦੇਸ਼ ਸੁਖੀ ਸਾਂਦੀ ਵਾਹ ਘੁੰਮਣ ਸਾਹਿਬ ਅਤੇ ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਨੇ ਅੱਛਾ ਕੀ ਕਹਿੰਦੇ ਨੇ ਓਕੇ ਇਹਨਾਂ ਨੇ ਅਤੇ ਕਹਾਣੀ ਭੇਜੀ ਆ ਅਤੇ ਕਹਾਣੀ ਫਿਰ ਆਪਾਂ ਸਵੇਰ ਦੇ ਲਈ ਰੱਖ ਲੈਂਦੇ ਹਾਂ ਅਤੇ ਬਹੁਤ ਵਧੀਆ ਜਾਣਕਾਰੀ ਕਹਿੰਦੇ ਨੇ ਕੱਜ ਦੀ ਥੈਂਕ ਯੂ ਜਸਪ੍ਰੀਤ ਜੀ ਐਪਰੀਸ਼ੀਏਟ ਕਰਨ ਦੇ ਲਈ ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਜੀ ਆਸ ਕਰਦੇ ਹਾਂ ਕਿ ਅੱਜ ਦੀ ਜਾਣਕਾਰੀ ਤੁਸੀਂ ਪਸੰਦ ਕੀਤੀ ਹੋਊਗੀ ਅਤੇ ਹੱਸਦੇ ਖੇਡਦੇ ਰਹੋ ਤੰਦਰੁਸਤ ਰਹੋ ਆਲੇ ਦੁਆਲੇ ਦੀ ਥੋੜ੍ਹੀ ਜਿਹੀ ਸਮਝ ਰੱਖੋ कुछ पता लगता नवा तो साढ़े तक भी जरूर पहुँचा दिया करो सानू पता लगता तो अं थोड़े तक भी जरूर पहुँचाने की कोशिश करते हैं लेने थोड़े को इजाजत तुम सुन रहे हो रेडियो हाँ जी 1674 AM

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ए है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर ता दे बंसल इमीग्रेशन वालियां दा।
1: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
2: ਇਹ ਤੁਹਾਡੀ ਮਰਦਮਸ਼ੁਮਾਰੀ ਨੂੰ ਪੂਰਾ ਕਰਨ ਦਾ ਸਮਾਂ ਹੈ। ਮੰਗਲਵਾਰ 11 ਅਗਸਤ 2026 ਨੂੰ ਆਸਟ੍ਰੇਲੀਆ ਵਿੱਚ ਹਰ ਕਿਸੇ ਨੂੰ ਗਿਣਿਆ ਜਾਵੇਗਾ। ਇਸ ਵਿੱਚ ਨਾਗਰਿਕ, ਪੱਕੇ ਨਿਵਾਸੀ, ਅੰਤਰਰਾਸ਼ਟਰੀ ਵਿਦਿਆਰਥੀ, ਅਸਥਾਈ ਵੀਜ਼ਾ ਧਾਰਕ ਅਤੇ ਸੈਲਾਨੀ ਸ਼ਾਮਲ ਹਨ। ਤੁਸੀਂ ਆਨਲਾਈਨ ਕਾਗਜ਼ੀ ਫਾਰਮ ਤੇ ਜਾਂ ਜੇ ਤੁਹਾਨੂੰ ਲੋੜ ਪੈਂਦੀ ਹੈ ਤਾਂ ਮਦਦ ਦੇ ਨਾਲ ਹਿੱਸਾ ਲੈ ਸਕਦੇ ਹੋ। ਸਹਾਇਤਾ ਵਿਭਿੰਨ ਭਾਸ਼ਾਵਾਂ ਵਿੱਚ ਉਪਲਬਧ ਹੈ ਅਤੇ ਇਸ ਦੀ ਪੇਸ਼ਕਸ਼ ਆਨਲਾਈਨ ਅਤੇ ਫੋਨ ਰਾਹੀਂ ਕੀਤੀ ਜਾਂਦੀ ਹੈ। ਅਤੇ ਯਾਦ ਰੱਖੋ, ਮਰਦਮਸ਼ੁਮਾਰੀ ਦੀ ਰਾਤ ਨੂੰ ਤੁਹਾਡੇ ਘਰ ਵਿੱਚ ਠਹਿਰਨ ਵਾਲੇ ਹਰ ਕਿਸੇ ਨੂੰ ਸ਼ਾਮਲ ਕਰੋ ਜਿਸ ਵਿੱਚ ਬੱਚੇ ਅਤੇ ਪੁਰਾਣੇ ਸ਼ਾਮਲ ਹਨ। ਮਰਦਮਸ਼ੁਮਾਰੀ ਆਸਟ੍ਰੇਲੀਆ ਦੀ ਤਸਵੀਰ ਖਿੱਚਣ ਵਿੱਚ ਮਦਦ ਕਰਦੀ ਹੈ। ਇਹ ਸਕੂਲਾਂ, ਭਾਈਚਾਰਕ ਸੇਵਾਵਾਂ, ਸਿਹਤ ਸੰਭਾਲ ਅਤੇ ਆਵਾਜਾਈ ਵਰਗੀਆਂ ਚੀਜ਼ਾਂ ਵਾਸਤੇ ਯੋਜਨਾਬੰਦੀ ਬਾਰੇ ਦੱਸਦੀ ਹੈ। ਜਦ ਤੁਸੀਂ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹੋ ਕਿ ਤੁਹਾਡੀ ਭਾਸ਼ਾ, ਸੱਭਿਆਚਾਰ ਅਤੇ ਭਾਈਚਾਰੇ ਦੀ ਪ੍ਰਤੀਨਿਧਤਾ ਕੀਤੀ ਜਾਂਦੀ ਹੈ। 2026 ਦੀ ਮਰਦਮਸ਼ੁਮਾਰੀ ਹਰ ਜਵਾਬ ਮਾਇਨੇ ਰੱਖਦਾ ਹੈ। www.census.abs.gov.au/punjabi ਤੇ ਵਾਧੂ ਜਾਣਕਾਰੀ ਲਵੋ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ, ਕੈਨਬਰਾ ਦੁਆਰਾ ਅਧਿਕਾਰਤ।
3: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye.

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 490, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

0: ਤੇ ਕਹਿ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ। ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ।
1: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: Hi, this is Ayushman Khurana and you're listening to Radio Hanji.

0: Radio Hanji, 1674 AM, 24/7 Indian Radio, Sydney ka apna Indian Radio Station.
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
2: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ
1: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ
3: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ
1: ਰਿਲੀਜ਼ਿੰਗ ਔਨ 31st ਜੁਲਾਈ
3: ਦੱਸੋ
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 AM ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 5 ਅਗਸਤ 2026 ਤੇ ਬੁੱਧਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ।

ਯਾਂਤਰਿਕ ਖਬਰਾਂ ਦੇ ਵਿੱਚ ਸਭ ਤੋਂ ਪਹਿਲੀ ਖਬਰ ਅਮਰੀਕਾ ਦੇ ਨਾਲ ਜੁੜੀ ਹੋਈ, ਜਿੱਥੇ ਕੈਲੀਫੋਰਨੀਆ ਦੇ ਵਿੱਚ ਅਧਿਕਾਰੀਆਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਿੱਜੀ ਗੋਲਫ ਕੋਰਸ ਦੇ ਕੋਲ ਇੱਕ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ। ਇੱਕ ਵਾਰ ਫਿਰ ਤੋਂ ਟਰੰਪ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਰੈਂਚੋ ਪਾਲੋਸ ਵਰਡੇਜ਼ ਦੇ ਵਿੱਚ ਟਰੰਪ ਦੇ ਨੈਸ਼ਨਲ ਗੋਲਫ ਕੋਰਸ ਤੋਂ 38 ਸਾਲ ਦੇ ਜੈਨਿਨ ਜੌਨ ਟੈਲੇ ਨਾਮ ਦੇ ਇੱਕ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਦੇ ਪਾਸੋਂ ਇੱਕ ਪਿਸਤੌਲ ਤੇ ਗੈਰ ਕਾਨੂੰਨੀ ਗੋਲਾ ਬਾਰੂਦ ਬਰਾਮਦ ਕੀਤੇ ਗਏ ਨੇ। ਲਾਸ ਏਂਜਲਸ ਦੇ ਸ਼ੈਰਿਫ ਡਿਪਾਰਟਮੈਂਟ ਦੇ ਮੁਤਾਬਕ ਜੈਨਿਨ ਨੂੰ ਗੋਲ ਕੋਰਸ ਦੇ ਵਿੱਚ ਘੁੰਮਦੇ ਹੋਏ ਫੋਟੋਆਂ ਤੇ ਵੀਡੀਓ ਲੈਂਦੇ ਹੋਏ ਤੇ ਸੁਰੱਖਿਆ ਯੋਜਨਾ ਦੇ ਨਾਲ ਜੁੜੀਆਂ ਹੋਈਆਂ ਗਤੀਵਿਧੀਆਂ ਦੇ ਉੱਤੇ ਨਜ਼ਰ ਰੱਖਦਿਆਂ ਹੋਇਆ ਫੜ ਲਿਆ ਗਿਆ ਸੀ। ਉੱਥੇ ਹੀ ਅਗਲੀਆਂ ਕੌਮਾਂਤਰੀ ਖਬਰਾਂ ਹਮਲਿਆਂ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਹੁਣ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਇੱਕ ਵਾਰ ਫਿਰ ਤੋਂ ਅਮਰੀਕਾ ਕਿ ਇਹਨਾਂ ਹਮਲਿਆਂ ਦੇ ਨਾਲ ਜਿਹੜੇ ਈਰਾਨ ਦੇ ਖਿਲਾਫ ਹੋ ਰਹੇ ਨੇ ਉਹਨਾਂ ਤੋਂ ਡਰ ਗਿਆ ਜਾਂ ਉਹਨਾਂ ਹਮਲਿਆਂ ਦੇ ਵਿੱਚ ਪਿੱਛੇ ਹਟਣ ਦੀ ਕੋਸ਼ਿਸ਼ ਕਰ ਰਿਹਾ। ਅਸਲ ਦੇ ਵਿੱਚ BBC ਦੇ ਅਮਰੀਕੀ ਪਾਰਟਨਰ CBS ਨੇ ਇੱਕ ਨਿਊਜ਼ ਪ੍ਰਸਾਰਿਤ ਕੀਤੀ ਹੈ ਅਮਰੀਕੀ TV ਚੈਨਲਸ ਦੇ ਉੱਤੇ ਕਿ ਈਰਾਨ ਦੇ ਨਾਲ ਜੰਗ ਦੇ ਦਰਮਿਆਨ ਅਮਰੀਕਾ ਨੇ ਗਾਈਡਿਡ ਮਿਜ਼ਾਈਲਾਂ ਦਾ ਲਗਭਗ ਆਪਣਾ ਸਾਰਾ ਹੀ ਗਲੋਬਲ ਸਟਾਕ ਇਸਤੇਮਾਲ ਕਰ ਲਿਆ। BBC ਦੀ ਸੇਵਾ ਦੇ ਮੁਤਾਬਕ ਇਹ ਖਬਰ ਦੱਸੀ ਗਈ ਹੈ ਕਿ ਆਪਰੇਸ਼ਨ ਐਪਿਕ ਫਿਊਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਆਪਣੇ ਲਗਭਗ ਸਾਰੇ ਆਰਮੀ ਟੈਕਟੀਕਲ ਮਿਜ਼ਾਈਲ ਸਿਸਟਮ ਯਾਨੀ ATACMS ATACMS ਕਿਹਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਪ੍ਰੀਸੀਜ਼ਨ ਸਟ੍ਰਾਈਕ ਮਿਜ਼ਾਈਲਾਂ ਦਾ ਇਸਤੇਮਾਲ ਕਰ ਲਿਆ ਗਿਆ। ਖਬਰ ਏਜੰਸੀ ਰੂਟਰਸ ਨੇ ਪਹਿਲਾਂ ਰਿਪੋਰਟ ਦਿੱਤੀ ਸੀ ਕਿ ਅਮਰੀਕਾ ਨੇ ਇਸ ਆਪਰੇਸ਼ਨ ਦੇ ਵਿੱਚ ਲਗਭਗ ਆਪਣੀਆਂ ਸਾਰੀਆਂ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਦਾ ਇਸਤੇਮਾਲ ਕਰ ਲਿਆ। ਹੁਣ CBS ਦੇ ਮੁਤਾਬਕ ਅਮਰੀਕਾ ਦੇ ਕੋਲ ਮੌਜੂਦ ਇੰਟਰਸੈਪਟਰ ਮਿਜ਼ਾਈਲਾਂ ਅਤੇ ਲੰਮੀ ਦੂਰੀ ਦੀ ਮਿਜ਼ਾਈਲਾਂ ਦਾ ਸਟਾਕ ਖਤਮ ਹੁੰਦਿਆਂ ਹੀ ਇੱਕ ਅੰਦਰੂਨੀ ਚੁਣੌਤੀ ਪੈਦਾ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਸਭ ਤੋਂ ਜ਼ਿਆਦਾ ਵੱਡੀ ਚਿੰਤਾ ਦੀ ਗੱਲ ਤਾਂ ਪੈਟਰੀਅਟ ਅਤੇ ਥਾਰਡ ਇੰਟਰਸੈਪਟਰ ਮਿਜ਼ਾਈਲਾਂ ਦੀ ਗਿਣਤੀ ਨੂੰ ਲੈ ਕੇ ਹੈ। ਇਹਨਾਂ ਦਾ ਇਸਤੇਮਾਲ ਇੰਨੀ ਤੇਜ਼ੀ ਦੇ ਨਾਲ ਹੋ ਰਿਹਾ ਕਿ ਅਮਰੀਕੀ ਡਿਫੈਂਸ ਇੰਡਸਟਰੀ ਉਨੀ ਤੇਜ਼ੀ ਦੇ ਨਾਲ ਇਹਨਾਂ ਨੂੰ ਬਣਾ ਤੱਕ ਨਹੀਂ ਪਾ ਰਹੀ ਹੈ। ਅਮਰੀਕਾ ਦੇ ਰੱਖਿਆ ਵਿਭਾਗ ਦੇ ਸੀਨੀਅਰ ਬੁਲਾਰੇ ਸ਼ਾਨ ਪਰਨੇਲ ਨੇ CBS ਨਿਊਜ਼ ਨੂੰ ਦਿੱਤੇ ਆਪਣੇ ਬਿਆਨ 'ਚ ਕਿਹਾ ਕਿ ਅਮਰੀਕਾ ਦੀ ਫੌਜ ਦੁਨੀਆ ਦੀ ਸਭ ਤੋਂ ਤਾਕਤਵਰ ਫੌਜ ਹੈ। ਉਸ ਦੇ ਕੋਲ ਆਪਣਾ ਮਿਸ਼ਨ ਪੂਰਾ ਕਰਨ ਦੇ ਲਈ ਹਰ ਇੱਕ ਜ਼ਰੂਰੀ ਸ਼ੈ ਮੌਜੂਦ ਹੈ। ਆਪਣੇ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਕਈ ਸਫਲ ਆਪਰੇਸ਼ਨ ਕਰਨ ਦੇ ਬਾਵਜੂਦ ਅਮਰੀਕਾ ਦੇ ਕੋਲ ਜਾਂ ਅਮਰੀਕਾ ਦੀ ਫੌਜ ਦੇ ਕੋਲ ਆਪਣੇ ਦੇਸ਼ ਦੀ ਰੱਖਿਆ ਕਰਨ ਦੇ ਲਈ ਹਥਿਆਰਾਂ ਦਾ ਇੱਕ ਵਿਸ਼ਾਲ ਭੰਡਾਰ ਮੌਜੂਦ ਹੈ। ਉੱਥੇ ਹੀ ਅਗਲੀ ਖਬਰ ਯੂਕਰੇਨ ਦੇ ਨਾਲ ਜੁੜੀ ਹੋਈ, ਜਿੱਥੇ ਯੂਕਰੇਨ ਦੇ ਰਾਜਧਾਨੀ ਕੀਵ ਦੇ ਉੱਤੇ ਰੂਸ ਨੇ ਮਿਜ਼ਾਈਲਾਂ ਦੇ ਨਾਲ ਹਮਲਾ ਕੀਤਾ ਔਰ ਇਹਨਾਂ ਹਮਲਿਆਂ 'ਚ 2 ਲੋਕਾਂ ਦੀ ਮੌਤ ਹੋਈ ਹੈ, 22 ਹੋਰ ਲੋਕ ਜ਼ਖਮੀ ਹੋਏ ਨੇ। ਯੂਕਰੇਨ ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਕੀਵ ਦੇ ਉੱਤੇ ਇਹ ਜ਼ਬਰਦਸਤ ਧਮਾਕਾ ਰਾਤ ਵੇਲੇ ਹੋਇਆ। ਮੰਗਲਵਾਰ ਦੇਰ ਰਾਤ ਹੋਏ ਇਸ ਹਮਲੇ ਦੇ ਦਰਮਿਆਨ ਘੰਟਿਆਂ ਤੱਕ ਕੀਵ ਦੇ ਵਿੱਚ ਸਾਇਰਨ ਵੱਜਦੇ ਰਹੇ। ਸ਼ਹਿਰ ਦੇ ਅੰਦਰੂਨੀ ਅਤੇ ਬਾਹਰੀ ਇਲਾਕਿਆਂ ਦੇ ਵਿੱਚ ਕਈ ਮਿਜ਼ਾਈਲਾਂ ਆ ਕੇ ਡਿੱਗੀਆਂ ਨੇ, ਰੂਸੀ ਮਿਜ਼ਾਈਲਾਂ। ਇਹ ਵੀ ਦੱਸਿਆ ਗਿਆ ਹੈ ਕਿ ਬੋਰਿਸਪੋਲ ਜ਼ਿਲ੍ਹੇ ਦੇ ਵਿੱਚ 9, ਬੂਚਾ ਜ਼ਿਲ੍ਹੇ ਦੇ ਵਿੱਚ 4 ਅਤੇ ਫਾਸਟਿਵ ਜ਼ਿਲ੍ਹੇ ਦੇ ਵਿੱਚ 1 ਵਿਅਕਤੀ ਦੀ ਮੌਤ ਵੀ ਹੋਈ ਹੈ। ਅਧਿਕਾਰੀਆਂ ਦੇ ਮੁਤਾਬਕ ਇਹਨਾਂ ਹਮਲਿਆਂ 'ਚ ਘੱਟੋ ਘੱਟ 22 ਲੋਕ ਜ਼ਖਮੀ ਹੋਏ ਨੇ। ਯੂਕਰੇਨ ਨੇ ਇਲਜ਼ਾਮ ਮੜੇ ਨੇ ਕਿ ਰੂਸ ਨੇ ਜਾਣਬੁੱਝ ਕੇ ਆਮ ਨਾਗਰਿਕਾਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ ਇਹਨਾਂ ਹਮਲਿਆਂ ਦੇ ਵਿੱਚ ਰੂਸ ਦੀ ਤਰਫ ਤੋਂ ਹਾਲੇ ਤੱਕ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਉੱਧਰ ਮੰਗਲਵਾਰ ਸ਼ਾਮ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕੀਤੀਆਂ ਤਸਵੀਰਾਂ ਦੇ ਵਿੱਚ UAE ਦੇ ਸਭ ਤੋਂ ਵੱਡੇ ਸ਼ਹਿਰ ਦੇ ਵਿੱਚ ਧੂੰਆਂ ਉੱਠਦਾ ਦਿਖਾਈ ਦਿੱਤਾ। ਚਸ਼ਮਦੀਦਾਂ ਦੇ ਮੁਤਾਬਕ ਦੁਬਈ ਦੇ ਵਿੱਚ ਧਮਾਕੇ ਸੁਣਾਈ ਦਿੱਤੇ ਨੇ, ਆਸਮਾਨ ਦੇ ਵਿੱਚ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਔਰ ਦੁਬਈ ਦੇ ਵਿੱਚ ਸੋਸ਼ਲ ਮੀਡੀਆ ਯੂਜ਼ਰਸ ਨੇ ਜੇਬਲ ਅਲੀ ਖੇਤਰ ਦੇ ਵਿੱਚ ਘੱਟੋ ਘੱਟ 4-5 ਧਮਾਕੇ ਸੁਣਨ ਦੀਆਂ ਰਿਪੋਰਟਾਂ ਦਰਜ ਕੀਤੀਆਂ ਨੇ। ਇੱਕ ਹੋਰ ਯੂਜ਼ਰ ਨੇ ਕਿਹਾ ਹੈ ਕਿ ਜੇਬਲ ਅਲੀ ਦੇ ਵਿੱਚ ਜ਼ੋਰਦਾਰ ਧਮਾਕੇ ਅਤੇ ਭਾਰੀ ਧੂੰਆਂ ਦੇਖਿਆ ਗਿਆ। ਪੋਸਟਾਂ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਧਮਾਕੇ ਕਿਸ ਕਾਰਨ ਹੋਏ ਨੇ। ਇਹਨਾਂ ਦੇ ਸਪਸ਼ਟੀਕਰਨ UAE ਦੀ ਸਰਕਾਰ ਦੀ ਤਰਫ ਤੋਂ ਨਹੀਂ ਦਿੱਤਾ ਗਿਆ, ਪਰ ਈਰਾਨ ਜੰਗ

ਹੋਣ ਤੋਂ ਬਾਅਦ UAE ਹਾਈ ਅਲਰਟ ਦੇ ਉੱਤੇ ਹੈ ਕਿਉਂਕਿ ਸੰਘਰਸ਼ ਵਾਲੇ ਇਲਾਕੇ ਦੇ ਇਹ ਸਭ ਤੋਂ ਨੇੜੇ ਹੈ। ਦੁਬਈ ਬ੍ਰਿਟਿਸ਼ ਪ੍ਰਵਾਸੀਆਂ ਤੇ ਦੁਨੀਆ ਭਰ ਦੇ ਪ੍ਰਵਾਸੀਆਂ ਦੇ ਲਈ ਇੱਕ ਪ੍ਰਸਿੱਧ ਘੁੰਮਣ ਫਿਰਨ ਦਾ ਸਥਾਨ ਹੈ ਜਿੱਥੇ ਅੰਦਾਜ਼ਨ ਹਰ ਦੋ ਲੱਖ 40,000 ਲੋਕ ਦੁਬਈ ਸ਼ਹਿਰ ਨੂੰ ਆਪਣਾ ਘਰ ਦੱਸਦੇ ਨੇ। ਉੱਥੇ ਹੀ ਨਵੀਆਂ ਇਮਾਰਤਾਂ ਅਤੇ ਨਵੇਂ ਘਰ ਜਿਹੜੇ ਨੇ ਉਹ ਅਕਸਰ ਵਿਕਰੀ ਦੇ ਲਈ ਅਲੱਗ ਅਲੱਗ ਪਲੈਟਫਾਰਮਸ ਤੋਂ ਸੋਸ਼ਲ ਮੀਡੀਆ ਪਲੈਟਫਾਰਮ ਤੋਂ ਵਿਕਰੀ ਦੇ ਲਈ ਇੱਥੇ ਪੈਂਦੇ ਨੇ। ਪਰ ਇਸ ਵਕਤ ਦੁਬਈ ਕੋਈ ਸੁਰੱਖਿਅਤ ਇਲਾਕਾ ਨਹੀਂ ਹੈ। ਖਾਸ ਤੌਰ ਦੇ ਉੱਤੇ ਇਨਵੈਸਟਰਸ ਦਾ ਰੁਝਾਨ ਦੁਬਈ ਤੋਂ ਟੁੱਟ ਰਿਹਾ ਹੈ। ਉੱਧਰ ਅਧਿਕਾਰੀਆਂ ਨੇ ਇਹ ਵੀ ਦੱਸਿਆ ਹੈ ਕਿ ਯਮਨ ਦੇ ਤੱਟ ਦੇ ਕੋਲ ਇੱਕ ਪ੍ਰੋਜੈਕਟਾਈਲ ਦੀ ਲਪੇਟ ਦੇ ਵਿੱਚ ਆਉਣ ਵਾਲੇ ਇੱਕ ਭਾਰਤੀ ਝੰਡੇ ਵਾਲੇ ਜਹਾਜ਼ ਦੇ ਪਲਟਣ ਦੀ ਖਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਇਹ ਡੁੱਬ ਵੀ ਗਿਆ। ਭਾਰਤ ਦੇ ਜਹਾਜ਼ਰਾਨੀ ਮੰਤਰੀ ਸਰਬਾਨੰਦ ਸੋਨੇਵਾਲ ਨੇ ਕਿਹਾ ਹੈ ਕਿ MSV ਫੈਜ਼ ਇਹ ਜਹਾਜ਼ ਦੇ ਉੱਤੇ 14 ਜਿਹੜੇ ਮਲਾਹ ਇਹਦੇ ਉੱਤੇ ਸਵਾਰ ਸੀ, ਜਿਹੜਾ ਕਰੂ ਇਹਦੇ 'ਤੇ ਸਵਾਰ ਸੀ, ਉਹਨਾਂ ਨੂੰ ਬਚਾ ਲਿਆ ਗਿਆ। ਇਹਨਾਂ ਦੇ ਵਿੱਚੋਂ 13 ਭਾਰਤੀ ਨਾਗਰਿਕ ਸੀ। ਭਾਰਤ ਦੇ ਕੇਂਦਰੀ ਮੰਤਰੀ ਦੀ ਤਰਫ ਤੋਂ ਦੱਸਿਆ ਗਿਆ ਕਿ ਬਗੈਰ ਉਕਸਾਵੇ ਵਾਲੇ ਇਸ ਹਮਲੇ ਦੀ ਭਾਰਤ ਦੀ ਤਰਫ ਤੋਂ ਨਿੰਦਾ ਕੀਤੀ ਜਾਂਦੀ ਹੈ ਔਰ ਇਸ ਦੇ ਲਈ ਅਸੀਂ ਬਣਦੇ ਕਦਮ ਵੀ ਚੁੱਕਾਂਗੇ। ਹਾਲੇ ਸਪਸ਼ਟ ਨਹੀਂ ਹੋਇਆ ਕਿ ਜਹਾਜ਼ ਦੇ ਵਿੱਚ ਹਮਲਾ ਜਹਾਜ਼ ਦੇ ਉੱਤੇ ਕਿਸਨੇ ਕੀਤਾ। ਸਾਊਦੀ ਹਮਾਇਤੀ ਯਮਨੀ ਸਰਕਾਰ ਨੇ ਇਸ ਹਮਲੇ ਦੇ ਲਈ ਹੁਤੀ ਵਿਦਰੋਹੀਆਂ ਦੇ ਉੱਤੇ ਇਲਜ਼ਾਮ ਮੜੇ ਨੇ। ਲਾਲ ਸਾਗਰ ਦੇ ਵਿੱਚ ਜਹਾਜ਼ਾਂ ਦੇ ਉੱਤੇ ਹੋਏ ਹਮਲਿਆਂ ਦੀਆਂ ਤਾਜ਼ਾ ਘਟਨਾਵਾਂ ਦੇ ਵਿੱਚ ਇੱਕ ਹੋਰ ਘਟਨਾ ਜੁੜੀ ਹੈ, ਪਰ ਭਾਰਤ ਦੇ ਜਹਾਜ਼ਾਂ ਦੇ ਉੱਤੇ ਬਾਰ ਬਾਰ ਹਮਲੇ ਹੋ ਰਹੇ ਨੇ। ਭਾਰਤ ਸਰਕਾਰ ਇਸ ਮਾਮਲੇ 'ਚ ਕੁਝ ਖਾਸ ਨਹੀਂ ਕਰ ਪਾ ਰਹੀ ਹੈ। ਕੌਮਾਂਤਰੀ ਪੱਧਰ ਦੇ ਉੱਤੇ ਹਮਲਿਆਂ ਦੇ ਮਾਮਲਿਆਂ ਦੇ ਵਿੱਚ ਭਾਰਤ ਦੀ ਤਾਂ ਕੌਮਾਂਤਰੀ ਨੀਤੀਆਂ ਵੀ ਫੇਲ ਹੋ ਰਹੀਆਂ ਨੇ। ਬਾਅਦ ਦੇ ਵਿੱਚ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਮਰਸ਼ੀਅਲ ਜਹਾਜ਼ਾਂ 'ਤੇ ਹੋ ਰਹੇ ਹਮਲਿਆਂ ਦੇ ਉੱਤੇ ਗਹਿਰੀ ਚਿੰਤਾ ਪ੍ਰਗਟ ਜ਼ਰੂਰ ਕਰ ਦਿੱਤੀ। ਉੱਥੇ ਹੀ ਅਗਲੀਆਂ ਖਬਰਾਂ ਦੀ ਵੀ ਸਾਂਝ ਪਾਈਏ ਅਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਵੀ ਖਬਰਾਂ ਨੇ ਇਹ ਔਰ ਭਾਰਤ ਦੇ ਗੁਆਂਢ ਦੇ ਵਿੱਚੋਂ ਇਹ ਖਬਰ। ਸਭ ਤੋਂ ਪਹਿਲਾਂ ਪਾਕਿਸਤਾਨ ਤੋਂ, ਜਿੱਥੇ ਬਲੋਚਿਸਤਾਨ ਖੇਤਰਫਲ ਦੇ ਹਿਸਾਬ ਦੇ ਨਾਲ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ। ਬਾਵਜੂਦ ਇਸ ਦੇ ਪਾਕਿਸਤਾਨ ਦੇ ਇਹ ਸਭ ਤੋਂ ਘੱਟ ਆਬਾਦੀ ਵਾਲਾ ਅਤੇ ਸਭ ਤੋਂ ਘੱਟ ਵਿਕਸਿਤ ਖੇਤਰਾਂ ਦੇ ਵਿੱਚੋਂ ਇੱਕ ਹੈ। ਬਲੋਚਿਸਤਾਨ ਦੀ ਤਰਫ ਤੋਂ ਹੁਣ ਆਉਂਦੀ 11 ਅਗਸਤ ਨੂੰ ਆਪਣਾ ਆਜ਼ਾਦੀ ਦਿਹਾੜਾ ਐਲਾਨ ਦਿੱਤਾ ਗਿਆ। ਲੰਮੇ ਸਮੇਂ ਤੋਂ ਬਲੋਚਿਸਤਾਨ ਦੇ ਕੁਝ ਇੱਕ ਜਿਹੜੇ ਵਿਰੋਧੀ ਗੁੱਟ ਨੇ ਉਹ ਬਲੋਚਿਸਤਾਨ ਨੂੰ ਇੱਕ ਅਲੱਗ ਮੁਲਕ ਕਰਾਰ ਦੇਣ ਦੀ ਮੰਗ ਲਗਾਤਾਰ ਕੌਮਾਂਤਰੀ ਪਲੈਟਫਾਰਮਸ 'ਤੇ ਕਰਦੇ ਰਹੇ ਨੇ। ਇੱਕ ਬਿਆਨ ਦੇ ਵਿੱਚ ਬਲੋਚਿਸਤਾਨ ਗਣਰਾਜ ਨੇ ਬਲੋਚ ਲੋਕਾਂ ਨੂੰ ਇਸ ਦਿਨ ਗਣਤੰਤਰ ਦਿਵਸ ਅਤੇ ਸੁਤੰਤਰ ਦਿਵਸ ਇਕੱਠਿਆਂ ਮਨਾਉਣ ਦੀ ਅਪੀਲ ਕੀਤੀ ਹੈ। ਅਸਲ 'ਚ ਬਲੋਚ ਲਿਬਰੇਸ਼ਨ ਦੇ ਨੇਤਾ ਮੀਰ ਯਾਰ ਬਲੋਚ ਨੇ ਕਿਹਾ ਹੈ ਕਿ ਬਲੋਚ ਕੌਮ ਨੇ ਲੋਕਾਂ ਨੂੰ ਆਪਣੀਆਂ ਘਰਾਂ, ਮੁਹੱਲਿਆਂ, ਬਾਜ਼ਾਰਾਂ, ਦੁਕਾਨਾਂ ਅਤੇ ਹੋਰਨਾਂ ਜਨਤਕ ਥਾਵਾਂ ਦੇ ਉੱਤੇ ਸੁਤੰਤਰ ਬਲੋਚਿਸਤਾਨ ਦਾ, ਇੱਕ ਆਜ਼ਾਦ ਬਲੋਚਿਸਤਾਨ ਦਾ ਕੌਮੀ ਝੰਡਾ ਲਹਿਰਾਉਣਾ ਚਾਹੀਦਾ। ਇਸ ਬਲੋਚ ਲਿਬਰੇਸ਼ਨ ਆਰਮੀ ਦੀ ਤਰਫ ਤੋਂ ਬਲੋਚਿਸਤਾਨ ਦਾ ਇੱਕ ਵੱਖਰਾ ਝੰਡਾ ਵੀ ਪਿਛਲੇ ਸਾਲਾਂ ਦੇ ਵਿੱਚ ਜਾਰੀ ਕੀਤਾ ਗਿਆ ਸੀ। ਦੱਸਿਆ ਗਿਆ ਹੈ ਕਿ ਇਸ ਦਾ ਮਕਸਦ ਇਹ ਹੋਏਗਾ ਕਿ ਇਸ ਦਿਨ ਨੂੰ ਇਤਿਹਾਸਕ ਤੌਰ ਦੇ ਉੱਤੇ ਆਉਂਦੀਆਂ ਪੀੜ੍ਹੀਆਂ ਤੱਕ ਪਹੁੰਚਾਇਆ ਜਾਵੇ ਕਿ 11 ਅਗਸਤ ਨੂੰ ਬਲੋਚਿਸਤਾਨ ਇੱਕ ਵੱਖਰਾ ਮੁਲਕ ਬਣ ਗਿਆ ਸੀ। ਉੱਧਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਵੀ ਹਾਲਾਤ ਕੁਝ ਬਹੁਤੇ ਵਧੀਆ ਨਹੀਂ ਨੇ। ਉਸ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਵੀ ਸਾਂਝ ਆ ਰਹੀ ਹੈ, ਪਰ ਇਸ ਦਰਮਿਆਨ ਜੰਮੂ ਕਸ਼ਮੀਰ ਦੇ ਵਿੱਚ ਸਾਬਕਾ ਮੁੱਖ ਮੰਤਰੀ ਨੇ ਆਰਟੀਕਲ 370 ਹਟਾਏ ਜਾਣ ਦੇ 7 ਸਾਲ ਪੂਰੇ ਹੋਣ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ 5 ਅਗਸਤ 2019 ਨੂੰ ਹੀ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਖਤਮ ਕਰਦਿਆਂ ਹੋਇਆਂ ਆਰਟੀਕਲ 370 ਅਤੇ 35 ਨੂੰ ਹਟਾ ਦਿੱਤਾ ਸੀ। 5 ਅਗਸਤ ਦੀ ਸ਼ਾਮ ਮਹਿਬੂਬਾ ਮੁਫਤੀ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਦੇ ਲੋਕ ਆਪਣੇ ਆਪ ਨੂੰ ਜ਼ਿੰਦਾ ਦਰਸਾਉਣਗੇ, ਇਹ ਲੋਕ ਮੁਰਦਾ ਨਹੀਂ ਨੇ। PDP ਅਤੇ ਸਾਡੀ ਕੌਮ ਨੇ ਰਲ ਕੇ ਕਸ਼ਮੀਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਨਾਲ ਨਾਲ ਧਾਰਾ 370-35A ਜੋ ਕਿ ਸਾਡੇ ਲੋਕਾਂ ਨੂੰ ਦੇਸ਼ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਕਰਨ ਦੇ ਲਈ ਲਗਾਈ ਗਈ ਹੈ, ਉਹਨਾਂ ਦੀ ਰਿਹਾਈ ਦੇ ਲਈ ਜਦੋਜਹਿਦ ਕਰਦੇ ਰਹਾਂਗੇ। ਜੇਕਰ ਇਹ ਸਰਕਾਰ ਕਹਿੰਦੀ ਹੈ ਕਿ ਹਾਲਾਤ ਠੀਕ ਹੋ ਗਏ ਨੇ ਤਾਂ ਅਸੀਂ ਉਹਨਾਂ ਨੂੰ ਕਹਾਂਗੇ ਕਿ ਫੌਜ ਨੂੰ ਸਿਵਲ ਏਰੀਆ ਦੇ ਵਿੱਚੋਂ ਕੱਢ ਕੇ ਬੈਰਕਾਂ ਦੇ ਵਿੱਚ ਵਾਪਸ ਭੇਜੋ। ਮੁਜ਼ੱਫਰਾਬਾਦ ਅਤੇ ਰਾਵਲਕੋਟ ਦੇ ਲਈ ਵੀ ਜਿਹੜੇ ਰਸਤੇ ਖੁੱਲ੍ਹੇ ਸੀ ਉਹਨਾਂ ਦੇ ਨਾਲ ਵਪਾਰ ਮੁੜ ਤੋਂ ਸ਼ੁਰੂ ਹੋਣਾ ਚਾਹੀਦਾ। ਖ਼ਬਰ ਏਜੰਸੀ PTI ਅਤੇ NI ਦੇ ਮੁਤਾਬਕ ਆਰਟੀਕਲ 370 ਨੂੰ ਹਟਾਏ ਜਾਣ ਦੇ 7 ਸਾਲ ਪੂਰੇ ਹੋਣ ਦੇ ਉੱਤੇ ਜੰਮੂ ਕਸ਼ਮੀਰ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਦੱਸ ਦਈਏ ਕਿ ਇਸ ਦਰਮਿਆਨ ਪ੍ਰਸ਼ਾਸਨ ਦੀ ਤਰਫ ਤੋਂ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਅਮਰਨਾਥ ਯਾਤਰਾ ਨੂੰ ਇੱਕ ਦਿਨ ਦੇ ਲਈ ਮੁਅੱਤਲ ਕਰਨ ਦਾ ਵੀ ਜਿਹੜਾ ਇੱਕ ਐਲਾਨ ਕਰ ਦਿੱਤਾ ਗਿਆ। ਇਸ ਦਰਮਿਆਨ
ਖਬਰਾਂ ਇਹ ਵੀ ਨੇ ਕਿ ਜੰਮੂ ਦੇ ਬੇਸ ਕੈਂਪ ਤੋਂ ਸ਼ਰਧਾਲੂਆਂ ਦੇ ਕਿਸੇ ਵੀ ਨਵੇਂ ਜਥੇ ਨੂੰ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਤੇ ਗਾਂਦਰਬਲ ਜ਼ਿਲ੍ਹੇ ਦੇ ਬਾਲਟਾਲ ਸਥਿਤ ਦੋਵੇਂ ਬੇਸ ਕੈਂਪਾਂ ਦੇ ਲਈ ਰਵਾਨਾ ਨਹੀਂ ਹੋਣ ਦਿੱਤਾ ਗਿਆ। ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ 13ਵਾਂ ਦਿਨ ਹੈ। ਵਿਰੋਧੀ ਧਿਰ ਆਪਣੀਆਂ ਮੰਗਾਂ ਨੂੰ ਲੈ ਕੇ ਡਟੀ ਹੋਈ ਹੈ। ਅੱਜ ਬੁੱਧਵਾਰ ਸਵੇਰ ਵੇਲੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕਾਂਗਰਸ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਤੇ ਹੋਰਨਾਂ ਵਿਰੋਧੀ ਧਿਰ ਦੇ ਮੈਂਬਰਾਂ ਦੀ ਤਰਫ ਤੋਂ ਮਹਾਤਮਾ ਗਾਂਧੀ ਦੀ ਮੂਰਤੀ ਦੇ ਥੱਲੇ ਪਹੁੰਚ ਕੇ ਪ੍ਰਦਰਸ਼ਨ ਕੀਤਾ ਗਿਆ। ਰਾਹੁਲ ਗਾਂਧੀ ਨੇ 20 ਜੁਲਾਈ ਨੂੰ CJP ਪ੍ਰਦਰਸ਼ਨਕਾਰੀਆਂ ਦੇ ਖਿਲਾਫ ਪੁਲਿਸ ਕਾਰਵਾਈ, ਅਯੋਧਿਆ ਰਾਮ ਮੰਦਿਰ ਦੇ ਵਿੱਚ ਚੜਾਵੇ ਦੀ ਕਥਿਤ ਹੇਰਾਫੇਰੀ ਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਿਰੋਧ ਦੇ ਵਿੱਚ ਮਕਰ ਦੁਆਰ ਤੱਕ ਮਾਰਚ ਵੀ ਕੀਤਾ। ਹੰਗਾਮੇ ਦੇ ਚੱਲਦਿਆਂ ਲੋਕ ਸਭਾ ਦੀ ਕਾਰਵਾਈ ਭਾਰਤੀ ਸਮੇਂ ਮੁਤਾਬਕ ਦੁਪਹਿਰ 2 ਵਜੇ ਤੱਕ ਟਾਲ ਦਿੱਤੀ ਗਈ ਹੈ। ਜਦੋਂ ਲਾਈਵ ਖਬਰਾਂ ਪੜ੍ਹ ਰਹੇ ਹਾਂ ਇਹੀ ਅਪਡੇਟਸ ਸਾਹਮਣੇ ਆਈਆਂ ਨੇ। ਹਾਲਾਂਕਿ ਸੰਸਦ ਦੇ ਇਸ ਮਾਨਸੂਨ ਸੈਸ਼ਨ ਦੇ ਵਿੱਚ ਆਮਦਨ ਬਿੱਲ ਦਾ ਜਿਹੜਾ ਸੋਧ ਬਿੱਲ ਹੈ, ਇਸ ਤੋਂ ਇਲਾਵਾ ਜਨਮ ਤੇ ਮੌਤ ਰਜਿਸਟ੍ਰੇਸ਼ਨ ਸੋਧ ਬਿੱਲ, MSME ਵਿਕਾਸ ਸੋਧ ਬਿੱਲ, ਵਿਕਸਿਤ ਭਾਰਤ ਸਿੱਖਿਆ ਬਿੱਲ, ਵਿਦੇਸ਼ੀ ਜਿਹੜਾ ਡੋਨੇਸ਼ਨ ਹੈ ਉਸ ਦੇ ਨਾਲ ਜੁੜਿਆ ਹੋਇਆ ਸੋਧ ਬਿੱਲ ਆਦਿ, ਇਹਨਾਂ ਨੂੰ ਹੁਣ ਤੱਕ ਸੰਸਦ ਦੇ ਵਿੱਚ ਮਨਜ਼ੂਰੀ ਨਹੀਂ ਮਿਲ ਸਕੀ ਹੈ। ਉੱਧਰ UP ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦਾ ਅੱਜ 3ਰਾ ਦਿਨ ਹੈ। ਮੰਗਲਵਾਰ ਦੇ ਦਿਨ ਯੋਗੀ ਸਰਕਾਰ ਨੇ ਆਪਣਾ ਬਜਟ ਵੀ ਪੇਸ਼ ਕੀਤਾ ਸੀ। ਬਜਟ ਦਾ ਆਕਾਰ 5000 ਕਰੋੜ ਰੁਪਏ ਦੱਸਿਆ ਗਿਆ ਹੈ। ਭਾਰੀ ਹੰਗਾਮੇ ਤੇ ਸ਼ੋਰ ਸ਼ਰਾਬੇ ਦੇ ਦਰਮਿਆਨ ਵਿਧਾਨ ਸਭਾ ਦੀ ਕਾਰਵਾਈ ਅੱਜ ਯਾਨੀ ਬੁੱਧਵਾਰ ਦੇ ਦਿਨ ਤੱਕ ਟਾਲ ਦਿੱਤੀ ਗਈ ਸੀ। ਉੱਥੇ ਕੇਂਦਰ ਸਰਕਾਰ ਨੇ ਬੀਤੀ ਕੱਲ੍ਹ ਸੁਪਰੀਮ ਕੋਰਟ ਦੇ ਵਿੱਚ ਨੀਟ UG ਪ੍ਰੀਖਿਆ ਦੇ ਆਡਿਟ ਨੂੰ ਲੈ ਕੇ ਅਹਿਮ ਗੱਲ ਕਹੀ ਹੈ। ਕੇਂਦਰ ਸਰਕਾਰ ਦੇ ਮੁਤਾਬਕ ਕੌਮੀ ਯੋਗਤਾ ਕੰਮ ਦਾਖਲਾ ਪ੍ਰੀਖਿਆ, ਜਿਹਨੂੰ ਨੀਟ PG ਪ੍ਰੀਖਿਆ ਕਿਹਾ ਜਾ ਰਿਹਾ, ਉਸ ਦੀ ਦਾਖਲਾ ਪ੍ਰਕਿਰਿਆ ਦੇ ਵਿੱਚ ਇੱਕ ਵਿਆਪਕ ਆਡਿਟ ਕਰਵਾਉਣ ਦੇ ਲਈ ਰੂਪਰੇਖਾ ਤੈਅ ਕਰ ਲਈ ਗਈ ਹੈ। ਦੱਸ ਦਈਏ ਕਿ ਜਸਟਿਸ PS ਨਰਸਿਮਾ ਅਤੇ ਜਸਟਿਸ ਆਲੋਕ ਅਰਾਧੇ ਦੀ ਬੈਂਚ ਨੇ ਨੀਟ PG ਪ੍ਰੀਖਿਆ ਦੇ ਵਿੱਚ ਘੱਟੋ ਘੱਟ ਯੋਗਤਾ ਕਟ ਆਫ ਜਿਹੜਾ ਉਹ ਘਟਾਏ ਜਾਣ ਦੀ ਚੁਣੌਤੀਆਂ ਦੇਣ ਵਾਲੀ ਪਟੀਸ਼ਨਾਂ ਦੇ ਉੱਤੇ ਸੁਣਵਾਈ ਕੀਤੀ ਸੀ। ਇਸ ਦਰਮਿਆਨ ਕੇਂਦਰ ਸਰਕਾਰ ਨੇ ਦੱਸਿਆ ਕਿ 23 ਜੁਲਾਈ ਨੂੰ ਨੋਟੀਫਿਕੇਸ਼ਨ ਦੇ ਰਾਹੀਂ 12-ਮੈਂਬਰੀ ਕਮੇਟੀ ਦਾ ਇੱਕ ਗਠਨ ਕਰ ਦਿੱਤਾ ਗਿਆ। ਇਹ ਆਡਿਟ ਕਰਨਗੇ ਅਤੇ ਨੀਟ ਪ੍ਰੀਖਿਆ ਦੇ ਵਿੱਚ ਖਾਮੀਆਂ ਦੇ ਬਾਰੇ ਜਾਣਕਾਰੀ ਇਕੱਠੀ ਕਰਕੇ ਰਿਪੋਰਟ ਸਪੁਰਦ ਕਰਨਗੇ। ਉੱਧਰ ਬਿਹਾਰ ਦੀ ਰਾਜਧਾਨੀ ਪਟਨਾ ਦੇ ਵਿੱਚ ਮੰਗਲਵਾਰ ਦੇ ਦਿਨ ਪੁਲਿਸ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਵੱਲ ਮਾਰਚ ਕਰ ਰਹੇ ਵਿਦਿਆਰਥੀਆਂ ਅਤੇ ਯੂਥ ਸੰਗਠਨ ਦੇ ਸੈਂਕੜੇ ਵਰਕਰਾਂ ਨੂੰ ਖਿੰਡਾਉਣ ਦੇ ਲਈ ਪਾਣੀ ਦੀਆਂ ਵਾਛੜਾਂ ਛੱਡੀਆਂ। ਦੱਸ ਦਈਏ ਕਿ ਇਸ ਦਰਮਿਆਨ ਪ੍ਰਦਰਸ਼ਨਕਾਰੀ ਹਾਲ ਹੀ ਦੇ ਵਿੱਚ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਨੂੰ ਲੈ ਕੇ ਜਿਹੜਾ ਵਿਦਿਆਰਥੀਆਂ ਦੇ ਉੱਤੇ ਦਮਨ ਕੀਤਾ ਗਿਆ ਸੀ ਉਸ ਦਾ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ। ਭਾਰਤੀ ਕੌਮੀ ਵਿਦਿਆਰਥੀ ਸੰਗਠਨ ਯਾਨੀ NSUI ਅਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਯਾਨੀ AISF ਅਤੇ ਡੈਮੋਕ੍ਰੇਟਿਕ ਯੂਥ ਫੈਡਰੇਸ਼ਨ ਆਫ ਇੰਡੀਆ ਦੇ ਝੰਡੇ ਹੇਠ ਵਿਦਿਆਰਥੀਆਂ ਦੀ ਤਰਫ ਤੋਂ ਗਾਂਧੀ ਮੈਦਾਨ ਦੇ ਵਿੱਚ ਇਕੱਠੇ ਹੋ ਕੇ ਜਲੂਸ ਦੇ ਰੂਪ ਦੇ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦੇ ਵੱਲ ਇਹ ਪ੍ਰਦਰਸ਼ਨ ਕੀਤੇ ਗਏ। ਉੱਥੇ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਜਿਹੜੀ ਅੱਜ ਦੇ ਦਿਨ ਇੱਕ ਪ੍ਰੈਸ ਕਾਨਫਰੰਸ ਹੋਣੀ ਸੀ, ਖੈਰ ਇਸ ਦਰਮਿਆਨ ਹੁਣ ਲੇਬਰ ਪਾਰਟੀ ਦੀ ਤਰਫ ਤੋਂ ਜਿਹੜੇ ਹੋਮ ਅਫੇਅਰ ਮਿਨਿਸਟਰ ਨੇ ਟੋਨੀ ਬਰਕ ਉਹਨਾਂ ਦੀ ਤਰਫ ਤੋਂ ਕੁਝ ਇੱਕ ਬਦਲਾਅ ਕੀਤੇ ਜਾ ਰਹੇ ਨੇ। ਦੱਸ ਦਈਏ ਕਿ ਅੱਜ ਦੇ ਦਿਨ ਅਚਾਨਕ ਇਸ ਪ੍ਰੈਸ ਕਾਨਫਰੰਸ ਨੂੰ ਸਵੇਰ ਵੇਲੇ ਕੈਂਸਲ ਕਰ ਦਿੱਤਾ ਗਿਆ। ਹੁਣ ਇਹ ਵੀਰਵਾਰ ਦੇ ਦਿਨ ਯਾਨੀ ਭਲਕੇ ਸਵੇਰ ਵੇਲੇ ਕੀਤੀ ਜਾਏਗੀ। ਨੈਸ਼ਨਲ ਪ੍ਰੈਸ ਕਲੱਬ ਕੈਨਬਰਾ ਦੇ ਵਿੱਚ ਇਸ ਪ੍ਰੈਸ ਵਾਰਤਾ ਦੇ ਅੰਦਰ ਲੇਬਰ ਸਰਕਾਰ ਦੀ ਤਰਫ ਤੋਂ ਨਵੇਂ ਟੀਚੇ ਜਿਹੜੇ ਨੇ ਉਹ ਮਿੱਥੇ ਜਾਣਗੇ। ਦੱਸ ਦਈਏ ਕਿ ਕਿਹਾ ਜਾ ਰਿਹਾ ਹੈ ਕਿ ਸਰਕਾਰ ਕੁਝ ਇੱਕ ਵੀਜ਼ਿਆਂ ਨੂੰ ਲੈ ਕੇ ਆਪਣਾ ਸਖਤੀ ਦਿਖਾਉਣਾ ਚਾਹੁੰਦੀ ਹੈ ਤਾਂ ਕਿ ਆਸਟ੍ਰੇਲੀਆ 'ਚ ਨੈੱਟ ਮਾਈਗ੍ਰੇਸ਼ਨ ਨੂੰ ਘੱਟ ਕੀਤਾ ਜਾ ਸਕੇ। ਇਸ ਦੇ ਲਈ ਮਾਪਿਆਂ ਦੇ ਨਾਲ ਜੁੜੇ ਹੋਏ ਵੀਜ਼ੇ ਜਾਂ ਪਾਰਟਨਰ ਵੀਜ਼ੇ ਜਿਹੜੇ ਨੇ ਉਹਨਾਂ ਦੇ ਉੱਤੇ ਸਰਕਾਰ ਦੀ ਤਲਵਾਰ ਚੱਲ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਸਾਲ 2027-28 ਵਿੱਤੀ ਵਰ੍ਹੇ ਤੱਕ ਜਾਂਦਿਆਂ ਆਸਟ੍ਰੇਲੀਆ ਸਰਕਾਰ ਸਾਲਾਨਾ ਪ੍ਰਵਾਸ ਦਾਖਲੇ ਨੂੰ 2,25,000 ਤੱਕ ਥੱਲੇ ਲੈ ਕੇ ਆਉਣਾ ਚਾਹੁੰਦੀ ਹੈ, ਜੋ ਕਿ ਇਸ ਵਕਤ 3,70,000 ਤੋਂ ਵਧੇਰੇ ਹੈ। ਔਰ ਇਸ ਦੇ ਲਈ ਫੈਮਿਲੀ ਵੀਜ਼ਾਸ ਦੇ ਉੱਤੇ ਗਾਜ ਡਿੱਗਦੀ ਨਜ਼ਰ ਆ ਰਹੀ ਹੈ। ਪਾਰਟਨਰ ਵੀਜ਼ਾ ਜਾਂ ਪੇਰੈਂਟ ਵੀਜ਼ਾ ਦੇ ਉੱਤੇ ਜੇਕਰ ਇਸ ਤਰੀਕੇ ਦੇ ਨਾਲ ਸਰਕਾਰ ਕੋਈ ਕਟੌਤੀ ਕਰਦੀ ਹੈ ਤਾਂ ਨਾਲ ਦੇ ਨਾਲ ਇਹ ਵੀ ਸਵਾਲ ਪੈਦਾ ਹੋਣੇ ਸ਼ੁਰੂ ਹੋ ਗਏ ਨੇ ਕਿ ਕੀ ਇਸ ਦੇ ਨਾਲ ਆਸਟ੍ਰੇਲੀਆ ਦੀ ਸਰਕਾਰ ਹਿਊਮਨ ਰਾਈਟਸ ਯਾਨੀ ਮਨੁੱਖੀ ਅਧਿਕਾਰਾਂ ਦੇ ਮਸਲਿਆਂ ਦੇ ਉੱਤੇ ਕਿਤੇ ਅਣਗੌਲਾ
ਪਤਾ ਨਹੀਂ ਉਹਨਾਂ ਨੂੰ ਕਰ ਦੇਵੇਗੀ। ਪਿਛਲੇ ਹਫ਼ਤੇ ਟੌਨੀ ਬਰਕ ਨੇ ਇਹ ਗੱਲ ਕਹੀ ਸੀ ਕਿ ਉਹਨਾਂ ਪਰਿਵਾਰਾਂ ਨੂੰ ਹਾਲੇ ਤਰਜੀਹ ਨਹੀਂ ਦਿੱਤੀ ਜਾਏਗੀ ਜਿਨ੍ਹਾਂ ਦੇ ਪਾਰਟਨਰ ਆਫਸ਼ੋਰ ਬੈਠੇ ਨੇ ਯਾਨੀ ਵਿਦੇਸ਼ਾਂ 'ਚ ਬੈਠੇ ਨੇ, ਬਲਕਿ ਜਿਹੜੇ ਦੇਸ਼ ਦੇ ਵਿੱਚ ਬੈਠੇ ਨੇ ਉਹਨਾਂ ਵੀਜ਼ਿਆਂ ਨੂੰ, ਉਹਨਾਂ ਪਾਰਟਨਰ ਵੀਜ਼ਿਆਂ ਨੂੰ ਫਿਲਹਾਲ ਤਰਜੀਹ ਦਿੱਤੀ ਜਾਣੀ ਹੈ। ਲੇਟੈਸਟ ਡਿਪਾਰਟਮੈਂਟਲ ਫਿਗਰ ਦੇ ਮੁਤਾਬਕ 400,000 ਤੋਂ ਵਧੇਰੇ ਲੋਕ ਬ੍ਰਿਜਿੰਗ ਵੀਜ਼ਾਸ ਦੇ ਉੱਤੇ ਵੀ ਨੇ। ਇਸ ਨੰਬਰ ਦੇ ਵਿੱਚ ਕਟੌਤੀ ਕਰਨਾ ਵੀ ਸਰਕਾਰ ਦਾ ਇੱਕ ਪ੍ਰਮੁੱਖ ਟੀਚਾ ਹੋਏਗਾ। ਉੱਥੇ ਸਾਲ 2026 ਦੇ ਸੈਂਸਸ ਨੂੰ ਹੁਣ ਮਹਿਜ਼ ਹਫ਼ਤਾ ਹੀ ਬਚਿਆ, ਹਫ਼ਤੇ ਤੋਂ ਵੀ ਘੱਟ ਸਮਾਂ ਬਚਿਆ। ਅਗਲੇ ਮੰਗਲਵਾਰ ਜਿਹੜੀ ਉਹ ਸੈਂਸਸ ਦੀ ਰਾਤ ਹੋਏਗੀ। ਸੈਂਸਸ ਯਾਨੀ ਕਿ ਮਰਦਮਸ਼ੁਮਾਰੀ। ਆਸਟ੍ਰੇਲੀਆ ਦੇ ਵਿੱਚ ਇਸ ਵਾਰ ਸੈਂਸਸ ਦੇ ਅੰਦਰ ਕੁਝ ਇੱਕ ਬਦਲਾਅ ਵੀ ਕੀਤੇ ਗਏ ਨੇ। ਐਲ ਜੀ ਬੀ ਟੀ ਭਾਈਚਾਰੇ ਨੂੰ ਤਰਜੀਹ ਦਿੱਤੀ ਗਈ ਹੈ। ਸੈਂਸਸ 2021 ਦੇ ਵਿੱਚ ਜਿਹੜੇ ਸਵਾਲ ਸੀ ਉਹਨਾਂ ਦੇ ਨਾਲੋਂ ਵੱਖਰੇ ਅਤੇ ਨਵੇਂ ਸਵਾਲ ਜਿਹੜੇ ਨੇ ਉਹ ਜੁੜੇ ਗਏ ਨੇ। ਲੋਕਾਂ ਨੂੰ ਆਪਣੇ ਜਿਹੜਾ ਜੈਂਡਰ ਉਹ ਦੱਸਣ ਲੱਗਿਆ, ਮੇਲ, ਫੀਮੇਲ, ਨੋਨ ਬਾਇਨਰੀ ਜਾਂ ਅਦਰ ਟਰਮ ਦੀ ਵੀ ਇੱਕ ਆਪਸ਼ਨ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੈਂਸਸ ਦੀਆਂ ਜਾਣਕਾਰੀਆਂ ਜਿਹੜੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਉਸ ਦੇ ਵਿੱਚ ਕੁਝ ਇੱਕ ਨਵੇਂ ਸਵਾਲਾਤ ਖਾਸ ਤੌਰ ਦੇ ਉੱਤੇ ਐਲ ਜੀ ਬੀ ਟੀ ਭਾਈਚਾਰੇ ਤੋਂ ਇਲਾਵਾ ਜਿਹੜੇ ਜੁੜੇ ਗਏ ਨੇ ਉਸ ਨੂੰ ਲੈ ਕੇ ABS ਯਾਨੀ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਨੇ, ਆਸਟ੍ਰੇਲੀਆ ਦੇ ਅੰਕੜਾ ਵਿਭਾਗ ਨੇ ਪਹਿਲਾਂ ਹੀ ਇਹ ਸਪਸ਼ਟੀਕਰਨ ਦੇ ਦਿੱਤਾ ਸੀ ਕਿ ਇਸ ਸੈਂਸਸ ਦੇ ਵਿੱਚ ਕੁਝ ਇੱਕ ਸਵਾਲ ਪਿਛਲੇ 5 ਸਾਲ ਪਹਿਲਾਂ ਜਿਹੜੇ ਹੋਇਆ ਸੈਂਸਸ ਸੀ ਉਸ ਦੇ ਨਾਲੋਂ ਵਧਾ ਕੇ ਕੀਤੇ ਗਏ ਨੇ। ਭਾਸ਼ਾਵਾਂ ਦੇ ਉੱਤੇ ਵੀ ਥੋੜ੍ਹੇ ਇਤਰਾਜ਼ ਉੱਠ ਰਹੇ ਨੇ। ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਭਾਰਤੀ ਲੋਕਾਂ ਦੀ ਤਰਫ ਤੋਂ ਇਹ ਵੀ ਇਤਰਾਜ਼ ਉਠਾਏ ਗਏ ਨੇ ਕਿ ਜਿੱਥੇ ਆਸਟ੍ਰੇਲੀਅਨ ਸੈਂਸਸ ਦੇ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਸਣੇ ਕੁਝ ਇੱਕ ਹੋਰਨਾਂ ਭਾਸ਼ਾਵਾਂ ਦੇ ਲਈ ਇੱਕ ਕੋਲਮ ਦਿੱਤਾ ਗਿਆ, ਉੱਥੇ ਹਿੰਦੀ ਭਾਸ਼ਾ ਜਿਹੜੀ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਟੌਪ 10 ਯਾਨੀ ਸਿਖਰਲੀਆਂ 10 ਭਾਸ਼ਾਵਾਂ ਦੇ ਵਿੱਚੋਂ ਇੱਕ ਹੈ, ਉਸ ਦੇ ਬਾਰੇ ਕੋਈ ਵੀ ਇੱਕ ਵੱਖਰਾ ਕੋਲਮ ਨਹੀਂ ਦਿੱਤਾ ਗਿਆ ਜਾਂ ਉਸ ਭਾਸ਼ਾ ਦਾ ਨਾਮ ਨਹੀਂ ਲਿਖਿਆ ਗਿਆ। ਉਸ ਦੇ ਲਈ ਤੁਸੀਂ ਅਦਰ ਦੇ ਉੱਤੇ ਟਿੱਕ ਕਰਕੇ ਖਾਲੀ ਪਏ ਖਾਨੇ ਦੇ ਵਿੱਚ ਆਪਣੀ ਭਾਸ਼ਾ ਦੇ ਬਾਰੇ ਭਰ ਸਕਦੇ ਹੋ। ਉੱਥੇ NSW ਸਰਕਾਰ ਦੀ ਤਰਫ ਤੋਂ ਹੁਣ ਵੈਸਟਫੀਲਡ ਜਿਹੜਾ ਬੰਡਾਈ ਜੰਕਸ਼ਨ ਦੇ ਵਿੱਚ ਹਮਲਾ ਹੋਇਆ ਸੀ ਉਸ ਹਮਲੇ ਤੋਂ ਬਾਅਦ ਕੋਰੋਨੀਅਲ ਦੀ ਤਰਫ ਤੋਂ ਜਿਹੜੀ ਪੜਤਾਲ ਕੀਤੀ ਗਈ ਸੀ ਉਹਨਾਂ ਦੀਆਂ ਸਾਰੀਆਂ ਸ਼ਰਤਾਂ ਨੂੰ ਮੰਨ ਲਿਆ ਗਿਆ, ਉਹਨਾਂ ਦੇ ਸਾਰੇ ਮਸ਼ਵਰੇ ਸਲਾਹਾਂ ਨੂੰ ਪ੍ਰਵਾਨ ਕਰ ਲਿਆ ਗਿਆ। ਚੇਤੇ ਕਰਵਾ ਦਈਏ ਕਿ 13 April 2024 ਨੂੰ ਸਿਡਨੀ ਦੇ ਬੰਡਾਈ ਇਲਾਕੇ ਦੇ ਵਿੱਚ ਪੈਂਦੇ ਵੈਸਟਫੀਲਡ ਸ਼ੋਪਿੰਗ ਸੈਂਟਰ ਦੇ ਅੰਦਰ ਜੋਇਲ ਕੌਸ਼ੀ ਨਾਂ ਦੇ ਇੱਕ ਸਿਰਫਿਰੇ ਵਿਅਕਤੀ ਦੀ ਤਰਫ ਤੋਂ 6 ਲੋਕਾਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਯੁਕਸਨ ਚੈਂਗ, ਜੇਡ ਯੰਗ, ਪਿਕੀਰਾ ਡਾਸ਼ੀਆ, ਡਾਨ ਸਿੰਗਲਟਨ, ਐਸ਼ਲੀ ਗੁੱਡ ਅਤੇ ਪਾਕਿਸਤਾਨ ਮੂਲ ਦੇ ਸਿਕਿਉਰਿਟੀ ਗਾਰਡ ਫਰਾਜ਼ ਤਾਹਿਰ, ਇਹਨਾਂ ਦੀ ਮੌਤ ਤੋਂ ਬਾਅਦ ਕੋਰੋਨੀਅਲ ਜਾਂਚ ਪੜਤਾਲ ਬਿਠਾਈ ਗਈ ਸੀ। ਲਗਭਗ ਸਾਲ 2025 ਦੇ ਵਿੱਚ ਕੁਝ ਦਿਨਾਂ ਦੇ ਸਾਲ 2025 ਦੇ ਵਿੱਚ ਇਸ ਕੋਰੋਨੀਅਲ ਦੀ ਤਰਫ ਤੋਂ ਜਿਸ ਦੇ ਵਿੱਚ ਸਟੇਟ ਕੋਰਨਰ ਮੈਜਿਸਟਰੇਟ ਟ੍ਰੈਸਾ ਸਿਵਿਲੀਅਨ ਦੀ ਅਗਵਾਈ ਦੇ ਵਿੱਚ ਕੁਝ ਪੜਤਾਲਾਂ ਕੀਤੀਆਂ ਗਈਆਂ ਸੀ। ਉਹਨਾਂ ਨੇ 23 ਮਸ਼ਵਰੇ 23 ਸਲਾਹਾਂ ਸਰਕਾਰ ਨੂੰ ਦਿੱਤੀਆਂ ਨੇ, ਸੂਬਾਈ ਸਰਕਾਰ ਨੂੰ। ਇਸ ਦੇ ਵਿੱਚ ਇਹ ਵੀ ਸਲਾਹ ਇੱਕ ਦਿੱਤੀ ਗਈ ਹੈ ਐਂਬੂਲੈਂਸ NSW ਅਤੇ NSW ਦੇ ਪੁਲਿਸ ਕਮਿਸ਼ਨਰ ਨੂੰ ਕਿ ਉਹਨਾਂ ਨੂੰ ਵੀ ਆਪਣੇ ਢਾਂਚੇ ਦੇ ਵਿੱਚ ਬਦਲਾਅ ਕਰਨਾ ਹੋਏਗਾ ਜਦੋਂ ਇਸ ਕਿਸਮ ਦਾ ਕੋਈ ਹਮਲਾ ਹੁੰਦਾ, ਤਾਂ ਕਿਸ ਤਰੀਕੇ ਦੇ ਨਾਲ ਆਸਟ੍ਰੇਲੀਆ ਦੇ ਜਿਹੜੇ ਐਮਰਜੈਂਸੀ ਮਹਿਕਮੇ ਨੇ ਉਹਨਾਂ ਨੂੰ ਇਕੱਠਿਆਂ ਇੱਕ ਥਾਂ ਦੇ ਉੱਤੇ ਪਹੁੰਚਣਾ ਹੁੰਦਾ। ਹਾਲਾਂਕਿ ਇਸ ਦੇ ਬਾਰੇ ਕੋਰਨੀਅਲ ਦੀ ਤਰਫ ਤੋਂ ਜਿਹੜੀਆਂ ਅਲੱਗ ਅਲੱਗ ਸਲਾਹਾਂ ਦਿੱਤੀਆਂ ਗਈਆਂ ਨੇ ਉਸ ਦੇ ਵਿੱਚ NSW ਸਰਕਾਰ ਨੇ ਕੁਇਨਜ਼ਲੈਂਡ ਦੀ ਤਰਜ਼ ਦੇ ਉੱਤੇ ਕੁਝ ਇੱਕ ਜਿਹੜੇ ਸਾਈਕੈਟ੍ਰਿਸਟ ਨੇ ਉਹਨਾਂ ਨੂੰ ਉਹਨਾਂ ਦੇ ਤੋਂ ਜਿਹੜਾ ਕੁਝ ਇੱਕ ਲੋਕ ਜਿਨ੍ਹਾਂ ਨੂੰ ਦਿਮਾਗੀ ਤੌਰ ਦੇ ਉੱਤੇ ਪਰੇਸ਼ਾਨ ਦੱਸਿਆ ਗਿਆ ਸੀ ਉਹਨਾਂ ਦੇ ਦੁਆਰਾ ਰਿਪੋਰਟਾਂ ਸਰਕਾਰ ਤੱਕ ਪਹੁੰਚਾਉਣੀਆਂ ਲਾਜ਼ਮੀ ਕਰਨ ਦਾ ਇੱਕ ਸਲਾਹ ਜਾਂ ਇੱਕ ਮਸ਼ਵਰਾ ਜਿਹੜਾ ਉਹ ਪ੍ਰਵਾਨ ਕਰ ਲਿਆ। ਦੱਸ ਦਈਏ ਕਿ ਜੋਇਲ ਫੌਚੀ ਦੀ ਵੀ ਇਹੀ ਸ਼ਿਕਾਇਤ ਸਾਹਮਣੇ ਆਈ ਸੀ ਕਿ ਉਹ ਦਿਮਾਗੀ ਤੌਰ ਦੇ ਉੱਤੇ ਪਰੇਸ਼ਾਨ ਸੀ, ਬਾਅਦ ਦੇ ਵਿੱਚ ਇਸੇ ਕਰਕੇ ਉਸਨੇ ਇਹ ਹਮਲਾ ਕੀਤਾ। ਹਾਲਾਂਕਿ ਹੁਣ ਸਰਕਾਰ ਦਾ ਕਹਿਣਾ ਹੈ ਕਿ ਦਿਮਾਗੀ ਤੌਰ ਦੇ ਉੱਤੇ ਪਰੇਸ਼ਾਨ ਵਿਅਕਤੀਆਂ ਦੀ ਸੂਚੀ ਜਿਹੜੀ ਉਹ ਤਿਆਰ ਕੀਤੀ ਜਾਏਗੀ। ਉੱਥੇ ਹੀ NSW ਹੈਲਥ ਮਹਿਕਮੇ ਦੇ ਨਾਲ ਰਲ ਕੇ ਮੈਂਟਲ ਹੈਲਥ ਦੇ ਲਈ ਜਿਹੜੇ ਆਊਟਰੀਚ ਸਰਵਿਸਿਜ਼ ਨੇ ਉਹਨਾਂ ਨੂੰ ਵਧਾਇਆ ਜਾਏਗਾ। ਇਸ ਮਾਮਲੇ ਦੇ ਵਿੱਚ ਇੱਕ ਮਾਡਲ ਵੀ ਤਿਆਰ ਕੀਤਾ ਜਾਏਗਾ ਤਾਂ ਕਿ ਕਿਸੇ ਫਿਊਚਰ ਦੇ ਵਿੱਚ ਕਿਸੇ ਵੀ ਘਟਨਾ ਦੇ ਨਾਲ ਨਜਿੱਠਣ ਦੇ ਲਈ ਬੰਡਾਈ ਹਮਲੇ ਦੇ ਮਾਡਲ ਦੇ ਉੱਤੇ ਧਿਆਨ ਦਿੱਤਾ ਜਾਵੇ, ਯਾਨੀ ਕਿ ਇੱਕ ਕਿਸਮ ਦਾ ਫਰੇਮਵਰਕ, ਇੱਕ ਐਸਾ ਖਾਕਾ ਜਿਹੜਾ ਉਸ ਨੂੰ ਤਵੱਜੋ ਦਿੱਤੀ ਜਾਏਗੀ।
ਉੱਥੇ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇਹ ਨਹੀਂ, ਪਰ ਜਾਣ ਤੋਂ ਪਹਿਲਾਂ ਬਾਲੀਵੁੱਡ ਦੇ ਨਾਲ ਜੁੜੀ ਇੱਕ ਖਬਰ ਤੁਹਾਨੂੰ ਦੱਸ ਦਈਏ। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਪ੍ਰਦੀਪ ਰਾਵਤ ਦਾ 74 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ। ਖਬਰ ਏਜੰਸੀ PTI ਦੇ ਮੁਤਾਬਕ ਉਹਨਾਂ ਦਾ ਦੇਹਾਂਤ ਮੰਗਲਵਾਰ ਦੇ ਦਿਨ ਮੁੰਬਈ ਦੇ ਵਿੱਚ ਹੋਇਆ, ਜਿੱਥੇ ਪ੍ਰਦੀਪ ਰਾਵਤ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਰਹੇ ਸੀ। ਪ੍ਰਦੀਪ ਰਾਵਤ ਨੇ ਗਜ਼ਨੀ, ਲਗਾਨ ਵਰਗੀਆਂ ਫਿਲਮਾਂ ਦੇ ਵਿੱਚ ਸ਼ਾਨਦਾਰ ਅਦਾਕਾਰੀ ਕੀਤੀ ਸੀ। BR ਚੋਪੜਾ ਦੇ ਮਸ਼ਹੂਰ ਸੀਰੀਅਲ ਮਹਾਭਾਰਤ ਦੇ ਵਿੱਚ ਉਹਨਾਂ ਨੇ ਅਸ਼ਵਥਾਮਾ ਦੀ ਭੂਮਿਕਾ ਵੀ ਨਿਭਾਈ ਸੀ। ਲਗਾਨ ਫਿਲਮ ਦੇ ਵਿੱਚ ਕੋਸਟਾਰ ਯਸ਼ਪਾਲ ਸ਼ਰਮਾ ਨੇ ਸੋਸ਼ਲ ਮੀਡੀਆ ਦੇ ਉੱਤੇ ਸ਼ਰਧਾਂਜਲੀ ਦਿੰਦੇ ਹੋਏ ਆਪਣੇ ਦੋਸਤ ਦੇ ਦੇਹਾਂਤ ਦੀ ਖਬਰ ਸਾਂਝੀ ਕੀਤੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇਹ ਨਹੀਂ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਆਧਾਰ ਦੇ ਉੱਤੇ ਇਸੇ ਤਰਜ਼ ਦੇ ਨਾਲ ਜਾਰੀ ਰਹਿਣਗੀਆਂ। ਰੇਡੀਓ ਹਾਂਜੀ 1674।

ਇਹ ਨਵੇਂ ਗਾਣਿਆਂ ਨੂੰ ਹੁਣ ਡਰਾਈਵ ਬੈਕ ਸ਼ੋਅ ਦੇ ਵਿੱਚ ਤੁਹਾਡੇ ਤੱਕ ਲੈ ਕੇ ਆਏ ਹਾਂ। ਉਸ ਤੋਂ ਬਾਅਦ ਕੁਛ ਪੁਰਾਣੇ ਗਾਣੇ ਚੱਲਣਗੇ ਸ਼ਾਮ ਦੇ ਪ੍ਰੋਗਰਾਮ। ਖਬਰ ਬੜੀ ਬੇਕਾਰ ਹੈ, ਜਦੋਂ ਆਰ ਜੇ ਮਨਤੇਜ ਸਾਡੇ ਨਾਲ ਹੋਣਗੇ ਸਟੂਡੀਓ 'ਚ ਹਾਜ਼ਰ। ਫਿਲਹਾਲ ਉਦੋਂ ਤੱਕ ਦੇ ਲਈ ਕੁਝ ਨਵੇਂ ਗਾਣੇ, ਕੁਝ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ।

0: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ। ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਦਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨਚ,
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 180, 492, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
7: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
8: ਹਾਂਜੀ ਰੇਡੀਓ।
9: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੁੱਲ ਦੇ ਲੰਘ ਜਾਂਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
10: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
9: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
1: ਰਿਲੀਜ਼ਿੰਗ ਔਨ 31st July।
11: This station is now the ultimate power in the universe.
12: Radio Haji 16748.

ਸ਼ੂਗਰ ਮੰਮੀ ਚਾਹੀਦੀ ਹੈ ਭਰਾਵਾ ਤੈਨੂੰ ਪੈਸੇ ਪੂਹੇ ਦੇਣ ਵਾਲੀ ਤੇ ਓਹੋ ਰੇਡੀਓ ਹਾਂਜੀ 1674 ਐਮ ਤੇ ਅੱਜ ਪ੍ਰੋਗਰਾਮ ਸ਼ਾਮ ਨੂੰ ਇੱਕ ਖਬਰ ਬੜੀ ਬੇਕਾਰ ਹੈ ਲੈ ਕੇ ਆ ਰਹੇ ਹਾਂ ਅਤੇ ਆਰ ਜੇ ਮਨਤੇਜ ਸਾਡੇ ਨਾਲ ਸਟੂਡੀਓ 'ਚ ਹੋਣਗੇ ਔਰ ਅੱਜ ਦੇ ਦਿਨ ਤੁਹਾਨੂੰ ਵੱਖਰੇ ਗਾਣੇ ਅਤੇ ਵੱਖਰੀਆਂ ਖਬਰਾਂ ਦੇ ਨਾਲ ਔਰ ਥੋੜ੍ਹਾ ਜਿਹਾ ਹਲਕੇ ਫੁਲਕੇ ਅੰਦਾਜ਼ ਦਾ ਉਹ ਪ੍ਰੋਗਰਾਮ ਹੁੰਦਾ ਆ ਜਾਇਓ ਫਿਰ ਸੀਰੀਅਸ ਖਬਰਾਂ ਨਹੀਂ ਹੈਗੀਆਂ

ਲੋ ਜੀ ਇੱਕ ਟੈਕਨੀਕਲ ਡਿਲੇ ਦੇ ਚੱਲਦੇ ਹਾਂ ਅਸੀਂ 5-7 ਮਿੰਟ ਸ਼ਾਇਦ ਲੇਟ ਹੋਵਾਂਗੇ ਪਰ ਗਾਣਿਆਂ ਦੇ ਨਾਲ ਤੁਸੀਂ ਸੁਣਦੇ ਰਹੋ ਤੁਹਾਨੂੰ ਕੋਈ ਡਿਲੇ ਨਹੀਂ ਹੋਏਗਾ ਬਾ ਅਗਲੇ ਗਾਣੇ ਸੁਣੋ ਤੇ ਫਿਰ ਬੜੀ ਜਲਦੀ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਖਬਰ ਬੜੀ ਬੇਕਾਰ ਹੈ

0: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਉਹ ਲੁੱਟ ਲੈਂਦਾ।
1: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਦਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ, ਸਭ ਖੋਲਦੇ ਲੰਘ ਜਾਂਦੇ ਨੇ।
1: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ।
7: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
1: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
6: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
1: ਰਿਲੀਜ਼ਿੰਗ ਔਨ 31st ਜੁਲਾਈ।
6: ਦੱਸੋ।

0: देखो कि कुछ आ गया, वैसे तुहानू आवाज आ रही है ठीक?
1: मैनू ताडी ते आ रही है, तुहानू अपनी आ रही है?
0: ਮੈਨੂੰ ਆ ਰਹੀ ਹੈ, ਮੈਨੂੰ ਲੱਗਦਾ ਕਿਤੇ ਕਿਤੇ ਕੋਈ ਗੜਬੜ ਗੁੜਬੜ
1: ਕੁਛ ਨਾ ਕੁਛ ਤਾਂ, ਉਹ ਜਿਹੜਾ ਕੀ ਕਹਿੰਦਾ ਹੁੰਦਾ ਕੁਛ ਨਾ ਕੁਛ ਤਾਂ ਗੜਬੜ ਹੈ ਦਇਆ। ਇੱਥੇ ਤਾਂ ਦਰਵਾਜ਼ਾ ਵੀ ਨਹੀਂ ਤੋੜ ਸਕਦੇ ਭਾਜੀ, ਹੈ ਇੱਥੇ ਤਾਂ ਤਾਰਾਂ ਹੀ ਗੁੰਜਲਾਂ ਠੀਕ ਕਰ ਸਕਦੇ ਹਾਂ, ਕਦੀ ਅਪ ਐਂਡ ਡਾਊਨ।
0: ਮੈਨੂੰ ਲੱਗਦਾ ਦਰਵਾਜ਼ਾ ਹੀ ਤੋੜਿਆ ਹੋਣਾ ਕਿਸੇ ਨੇ। ਜਿਹੜੀ ਗੱਲਬਾਤ ਠੀਕ ਨਹੀਂ।
1: ਅੱਛਾ ਨਹੀਂ ਨਹੀਂ, ਆਪਾਂ ਲਿਸਨਰਸ ਨੂੰ ਵੀ ਪੁੱਛਦੇ ਆ ਵੀ ਜੇ ਤੁਹਾਨੂੰ ਸਾਡੀ ਆਵਾਜ਼ ਆ ਰਹੀ ਆ ਤੇ ਫਿਰ ਤੇ ਪਿਆਰ ਨਾਲ ਸਾਡਾ ਸ਼ੋਅ ਸੁਣਨਾ ਹੈ, ਜੇ ਨਹੀਂ ਆ ਰਹੀ ਤਾਂ ਸਾਨੂੰ ਮੈਸੇਜ ਕਰੋ।
0: ਨਹੀਂ ਫਿਰ ਅਸੀਂ ਕੰਨਾਂ ਤੋਂ ਲਾ ਕੇ ਗੱਲ ਕਰੀਏ।
1: ਨਹੀਂ ਨਹੀਂ, ਕੱਲ ਤੇ ਲਾ ਕੇ ਗੱਲ ਕਰੀਏ ਇੱਕ ਦੂਜੇ ਤੇ।
0: ਹਾਂ ਭਾਜੀ, ਸੁਣ ਲਿਆ ਕੰਨਾਂ ਤੇ ਲਾ ਕੇ?
1: ਹਾਂ
0: ਲਾ ਕੇ
1: ਲਾ ਕੇ। ਹਾਂ ਇਹਨਾਂ ਨੂੰ ਆ ਜਿਹੜੇ ਗੁਲਟੇ ਜੇ ਲਾਏ ਆ ਭਾਜੀ, ਆ ਅੱਜ ਐਂ ਲੱਗਣ ਡਿਆ ਵਾ ਅੱਜ ਅਸੀਂ ਜਿੱਦਾਂ ਇੱਥੇ ਘਾਹ ਕੱਟਣੀ ਵਾਲੀ ਮਸ਼ੀਨ ਲਾਈ ਹੁੰਦੀ ਤੇ ਇਸ ਕਰਕੇ ਲਾਏ ਆ ਬਸ, ਵੀ ਸਾਨੂੰ ਕੋਈ ਡਿਸਟਰਬ ਨਾ ਕਰੇ। ਹੈ
0: ਨਹੀਂ, ਮੈਂ ਜੈਨੂਅਨਲੀ ਕਿਸੇ ਮੈਸੇਜ ਦੀ ਉਡੀਕ ਕਰ ਰਹੇ ਜੀ। ਸੋ ਤੁਸੀਂ ਸਾਨੂੰ ਮੈਸੇਜ ਭੇਜਿਓ 0472464674 ਦੇ ਉੱਤੇ ਜਾਂ facebook.com/ਹਾਂਜੀ ਸਿਡਨੀ ਦੇ ਉੱਤੇ ਕਿ ਆਵਾਜ਼ ਤੁਹਾਨੂੰ ਠੀਕ ਆ ਰਹੀ ਹੈ, ਕਿਉਂਕਿ ਸਾਡੀ ਆਵਾਜ਼ ਵਧੀਆ ਨਹੀਂ ਆ ਰਹੀ।
1: ਅਸੀਂ ਲਾਗੇ ਲਾਗੇ ਬੈਠੇ ਹਾਂ, ਹਲੇ ਸਿਰਫ 1.5 ਮੀਟਰ ਦੀ ਦੂਰੀ ਤੇ, ਪਰ ਸਾਨੂੰ ਸਾਡੀ ਆਵਾਜ਼ ਕਹਿੰਦੇ ਵੀ ਨਹੀਂ ਅੱਜ ਵਧੀਆ ਨਹੀਂ ਆ ਰਹੀ। ਪਰ ਅਸੀਂ ਥੋੜੀ ਬਹੁਤ ਚੀਜ਼ਾਂ ਕੀਤੀਆਂ ਸੀ, ਪਰ ਤੁਹਾਨੂੰ ਪਤਾ ਫਿਰ ਅਸੀਂ ਬਹੁਤ ਜ਼ਿਆਦਾ ਇੰਟੈਲੀਜੈਂਟ ਹੈਗੇ ਆ, ਇਸ ਕਰਕੇ ਮੈਂ ਅਸੀਂ ਬਾਅਦ ਚੋਂ ਕਰਾਂਗੇ।
0: ਨਹੀਂ ਨਹੀਂ, ਕਾਫੀ ਕੁਛ ਕਰਨ ਦੇ ਬਾਵਜੂਦ ਵੀ ਇਹ ਬਾਤ ਬਣੀ ਨਹੀਂ ਹੈ ਦਇਆ।
1: ਹਾਂ ਤੋ ਅਬ ਆਪਨੇ ਹਮੇ ਬਤਾਨਾ ਹੈ, ਅਗਰ ਆਪਕੋ ਆਵਾਜ਼ ਅੱਛੀ ਅੱਛੀ ਸੁਣਾਈ ਦੇ ਰਹੀ ਹੈ ਤੋ ਹਮ ਆਪਣਾ ਸਾਰ ਲੇਂਗੇ। ਹਮ ਤੋ ਆਪਣਾ ਕੋਈ ਨਹੀਂ ਕਰ ਲੇਂਗੇ, ਲੇਕਿਨ ਆਪਕੋ ਆਵਾਜ਼ ਅੱਛੀ ਆਨੀ ਚਾਹੀਏ। ਭਾਜੀ ਮੇਰਾ ਉਹ ਲਾਲ ਲਾਲ ਜੋ ਬਲਬ ਹੈ ਉਹ ਵੀ ਜਗ ਰਿਹਾ ਹੈ, ਉਹ ਜੋ ਮੇਰੇ ਸਵਿਚ ਵਾਲਾ ਜੋ ਆਪ ਕਹਤੇ ਹੈ ਨਾ,
0: ਉਹਦੇ ਤੁਸੀਂ ਚਿੰਤਾ ਛੱਡੋ, ਤੁਸੀਂ ਹਾਲ ਚਾਲ ਦੱਸੋ।
1: ਉਹ ਬਾਬਾ ਹਿੰਦੀ ਚ ਬੋਲਣ ਲੱਭੇ ਆ। ਹਾਲ ਚਾਲ ਬਹੁਤ ਵਧੀਆ ਜੀ ਆਪਣਾ। ਮੈਂ ਕਹਿੰਦਾ ਅੱਜ ਟਾਈਮ ਦਾ ਪਤਾ ਨਹੀਂ ਲੱਗਾ ਕਿੰਨਾ ਕਿੱਦਾਂ ਕਿੱਦਾਂ 5 ਵਜ ਗਿਆ, ਤੇ ਮੈਂ ਆਖਿਆ 5 ਵਜ ਗਏ ਤੇ ਅਸੀਂ ਤੇ ਰੇਡੀਓ ਵੀ ਜਾਣਾ ਹੁੰਦਾ। ਫਿਰ ਮੈਂ ਫੜੀ ਉੱਥੋਂ ਟ੍ਰੇਨ, ਅੱਜ 5 ਵਜੇ ਟ੍ਰੇਨ ਤੇ ਆਇਆ। ਪਲਾਟਾ ਚ ਅਸੀਂ ਆਪਣੀ ਟ੍ਰੇਨ ਕੱਢੀ ਆ, ਤੇ ਉਹ ਮੈਂ ਨਹੀਂ ਅੱਜ ਟ੍ਰੇਨ ਤੇ ਆਇਆ ਤੇ ਇੱਥੋਂ ਬਲੈਕ। ਪਰ ਇਹ ਵਧੀਆ ਤੁਸੀਂ ਜਗ੍ਹਾ ਤੇ ਰੱਖਿਆ, ਆਰਾਮ ਨਾਲ ਬੰਦਾ ਸਟੇਸ਼ਨ ਤੇ ਆ ਕੇ 5 ਮਿੰਟਾਂ ਦੇ ਇੱਥੇ ਆ ਜਾਂਦਾ,
0: 2 ਮਿੰਟ ਚ।
1: ਇਹ ਬਹੁਤ ਵਧੀਆ, ਨਹੀਂ ਤਾਂ ਕਿੱਥੇ ਬੱਸ
0: ਨਹੀਂ ਤੁਸੀਂ ਭੱਜ ਕੇ ਆਓ, 2 ਮਿੰਟ ਚ ਆ ਜਾਓਗੇ।
1: ਭੱਜ ਕੇ ਜੇ ਮੈਂ ਕਹਿੰਦਾ ਭੱਜ ਕੇ ਤੇ ਫਿਰ ਮੈਂ ਤੁਹਾਨੂੰ ਪਤਾ ਹੀ ਹੈ ਫਿਰ ਹੈ। ਪਰ ਬਈ ਇੱਥੇ ਪਟੜੀਆਂ ਤੇ ਨਹੀਂ ਭੱਜ ਸਕਦੇ, ਇੰਡੀਆ ਤੇ ਭੱਜ ਭੁੱਜ ਲੈਂਦੇ ਹੁੰਦੇ ਆ, ਇੱਥੇ ਨਹੀਂ ਨਾ ਹੈਗਾ ਇੱਦਾਂ।
0: ਪਟੜੀਆਂ ਤੇ ਤੁਸੀਂ ਭੱਜ ਤਾਂ ਲਓਗੇ,
1: ਹਾਂ,
0: ਪਰ ਸੱਜਾ ਹਿੱਸਾ ਇੱਧਰ ਨੂੰ ਬਲੈਕ ਟਾਊਨ ਜਾਊਗਾ, ਖੱਬਾ ਹਿੱਸਾ ਪੈਨਰਿਥ ਨੂੰ ਜਾਊਗਾ।
1: ਅੱਛਾ ਟ੍ਰੇਨਾਂ ਤੋਂ ਗੱਲ ਆਈ ਭਾਜੀ, ਜਦੋਂ ਮੈਂ ਦੁਬਈ ਰਹਿੰਦਾ ਸੀ ਨਾ, ਇੱਥੇ ਤੇ ਫਿਰ ਵੀ ਆਪਣੀਆਂ ਟ੍ਰੇਨ ਜਿਹੜੀ ਹੈ ਨਾ, ਫਿਰ ਵੀ ਆਪਾਂ ਪਟੜੀ ਦੇਖਦੇ ਹਾਂ ਜਾਂ ਕਿੱਦਾਂ, ਪਰ ਉੱਥੇ ਤੇ ਬਿਲਕੁਲ ਕਵਰ, ਉੱਥੇ ਆਪਾਂ ਮਤਲਬ ਬਿਲਕੁਲ ਨਹੀਂ ਜਾ ਸਕਦੇ। ਮੈਂ ਆਖਿਆ ਕਿਆ ਬਾਤ ਆ, ਕਿੰਨੀ ਟੈਕਨੋਲੋਜੀ।
0: ਦੁਬਈ ਤੋਂ ਪਹਿਲੇ ਯਾਦ ਆਇਆ ਕੱਲ ਫੇਰ ਅਟੈਕ ਹੋ ਗਿਆ ਉੱਥੇ,
1: ਉਹ ਤੁਹਾਡਾ ਉਹ ਸੱਚੀ ਮੈਂ ਤਾਂ ਲੇਟ ਕਰਾਉਣ ਲੱਗਾ।
0: ਅਲ ਜਬਾ ਸੁਣਿਆ ਤੁਸੀਂ ਨਾ?
1: ਅਲ ਜਬਾ ਇਹ ਮੇਰੇ ਤੋਂ ਬਾਅਦ ਹੀ ਪੈਦਾ ਹੋਇਆ ਉੱਥੇ।
0: ਨਹੀਂ ਇਹ ਵੀ ਉੱਥੇ ਦੀ
1: ਅਲ ਜਜ਼ੀਰਾ, ਅਲ ਨਹੀਂ
0: ਅਲ ਜਜ਼ੀਰਾ ਤਾਂ ਟੀਵੀ ਚੈਨਲ ਹੈ।
1: ਅਲ ਨਹੀਂ ਉਹ ਤਾਂ
0: ਅਲ ਜਬਾ,
1: ਅਲ ਜਬਾ।
0: ਹਾਂ
1: ਯਾਰ ਇਹ ਮੈਨੂੰ ਸ਼ੇਖ ਨੂੰ ਕਾਲ ਕਰਨਾ ਹੀ ਪੈਣਾ, ਕਿੱਥੇ ਆ ਬਈ ਇਹ ਹੈ।
0: ਹਾਂ ਨਹੀਂ ਤੁਹਾਨੂੰ ਪਤਾ ਨਹੀਂ, ਮਤਲਬ ਉੱਥੇ ਹੋਇਆ ਕਹਿੰਦੇ, ਦੁਬਈ ਦੇ ਲਾਗੇ ਹੀ ਹੈ ਕੋਈ ਸ਼ਹਿਰ ਇਹ।
1: ਯਾਰ ਤੁਸੀਂ ਸੱਚੀ ਅਲ ਜਬਾ ਹੀ ਕਹਿ ਰਹੇ ਹੋ ਜਾਂ ਕੁਝ ਹੋਰ ਹੀ?
0: ਨਹੀਂ
1: ਅਲ ਕੁਈਨ ਹੈ, ਅਲ ਕੂਜ਼ ਹੈ।
0: ਹਾਂ ਮੈਂ ਪਤਾ ਕਰ
1: ਦੂੰਗਾ। ਉੱਥੇ 4-5 ਹੁੰਦੇ ਸਾਰੇ ਅਲ ਤੋਂ ਹੀ ਹੈ, ਤੇ ਹੋਰ
0: ਹੁੰਦੇ ਸਾਰੇ ਅਲ ਤੋਂ ਹੀ ਬੜਾ
1: ਪਈ, ਸਾਰਿਆਂ ਦੀ ਅਲ ਹੀ ਹੋਈ ਹੈ। ਮੇਰੇ ਇੱਥੇ ਖੱਲ ਪਈ ਆ, ਆਏ ਹੋਏ। ਅੱਛਾ ਖੱਲ ਨਹੀਂ, ਉਹ ਤੇ ਖੱਲੀ ਹੁੰਦੀ ਆ। ਹਾਂ ਤੇ ਅੱਛਾ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। 5 ਵਜ ਗਏ ਆ ਤੇ ਆਪਾਂ 5 ਤੋਂ ਵੀ ਉੱਤੇ ਟਪਾਤਾ ਟਾਈਮ, ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੋਲੀ ਰਹੀ ਹੈ। ਤੇ ਖਬਰ ਭਾਜੀ, ਜਦੋਂ ਤੁਸੀਂ ਬੋਲਦੇ ਹੋ ਨਾ ਵੀ ਖਬਰ ਬੜੀ ਬੇਕਾਰ, ਨਾਲ ਨਾ ਹੈ ਨੀ ਲਾਇਆ ਕਰੋ, ਹੈ ਨਾ ਥੋੜੀ ਜਿਹੀ ਜ਼ਿਆਦਾ ਇੱਜ਼ਤ ਵੱਜ ਜਾਂਦੀ ਹੈ।
0: ਖਬਰ ਬੜੀ ਬੇਕਾਰ ਹੈ ਕਹਿੰਦੇ
1: ਇਹ। ਹਾਂ ਖਬਰ ਬੜੀ ਬੇਕਾਰ ਹੈ, ਹੈ ਚਲੋ ਠੀਕ ਹੈ ਅੱਜ। ਪਰ ਆਪਣੀ
0: ਜਿਵੇਂ ਆਪਾਂ ਹੁਣ ਮਤਲਬ ਲਿਖਤੀ ਚ ਹੁੰਦਾ ਕੰਮ, ਬੋਲਣ ਚ ਤਾਂ ਇਹੀ ਹੁੰਦਾ।
1: ਹਾਂ ਤੇ ਆਪਾਂ ਨੇ ਨੀ ਸ਼ੁਰੂ ਹੋ ਗਿਆ ਜੀ ਕੰਮ ਸਾਡਾ, ਖਬਰਾਂ ਦਾ ਸਿਲਸਿਲਾ, ਤੇ ਵਧੀਆ ਵਧੀਆ ਖਬਰਾਂ ਹੋਣਗੀਆਂ। ਪਹਿਲਾਂ ਤੁਸੀਂ ਦੱਸੋ ਹਾਲ ਚਾਲ,
0: ਗਰੰਟੀ ਨਾ ਲਿਆ ਕਰੋ
1: ਕਿਉਂਕਿ ਖਬਰਾਂ ਤੁਸੀਂ ਲੱਭਣੀਆਂ ਹੁੰਦੀਆਂ। ਪੂਰਾ ਕਾਪੀ ਚ ਦੱਸਿਆ ਉਹਨਾਂ ਨੇ, ਆਇਆ ਕਰਕੇ ਐ ਬਿਲਕੁਲ ਹੋ ਗਿਆ ਟੇਢਾ, ਐ ਫਿਰ
0: ਸਿੱਧਾ ਹੋ ਗਿਆ,
1: ਫਿਰ ਸਿੱਧਾ ਹੋ ਗਿਆ। ਤੇ ਉਹ ਸਾਰੇ

0: ਅੱਛਾ ਉਹਦੇ ਚ ਸੱਟਾਂ ਪਤਾ ਕਿਹਨਾਂ ਤੇ ਵੱਜੀਆਂ? ਜਿਹਨਾਂ ਨੂੰ ਕਹਿੰਦੇ ਹੁੰਦੇ ਆ ਵੀ ਅਸੀਂ ਲੈਂਡ ਕਰਨ ਵਾਲੇ ਬੈਲਟ ਲਗਾ ਲਓ ਬੈਲਟ ਲਗਾ ਲਓ, ਜਿਹਨਾਂ ਨੇ ਨਹੀਂ ਸੀ ਲਗਾਈ ਨਾ ਚੌੜੇ ਹੋ ਰਹੇ ਸੀ ਉਹਨਾਂ ਦੇ ਸਾਰਿਆਂ ਦੇ ਸੱਟਾਂ ਵੱਜੀਆਂ। ਉਹਨਾਂ ਨੂੰ ਬਚਾਉਣ ਦੇ ਚੱਕਰ ਚ ਬੇਚਾਰੇ ਕਰੂ ਮੈਂਬਰ ਕੁੜੀਆਂ ਜਿਹੜੀਆਂ ਉੱਠ ਕੇ ਕਹੀ ਜਾਂਦੀਆਂ ਹੁੰਦੀਆਂ ਬੈਲਟ ਲਾ ਲਓ ਸਰ ਬੈਲਟ ਲਾ ਲਓ, ਉਹ ਵੀ ਬੇਚਾਰੀਆਂ ਉਹਨਾਂ ਦੇ ਵੀ ਵੱਜੀਆਂ।
1: ਭਲੇ ਮੇਰੇ ਖਿਆਲ ਨਾਲ ਇਹ ਤਾਂ ਮਤਲਬ ਲੈਂਡਿੰਗ ਦੇ ਟਾਈਮ ਨਹੀਂ ਹੋਇਆ ਵੈਸੇ,
0: ਨਹੀਂ ਉਹ ਕਹਿੰਦੇ ਇੱਕ ਤਾਂ ਇਹ ਜਿਹੜਾ ਦੇਖੋ ਦੁਨੀਆਂ ਚ ਇਹ ਕਿਹਾ ਜਾਂਦਾ ਹੈ ਕਿ ਜਿੰਨੇ ਵੀ ਏਅਰ ਐਕਸੀਡੈਂਟਸ ਹੋਏ ਨੇ ਜਿਨ੍ਹਾਂ ਨੂੰ ਤਾਂ ਸਟ੍ਰਾਈਕ ਸਟ੍ਰੂਈਕ ਕੀਤੀ ਉਹ ਨਹੀਂ,
1: ਅੱਛਾ ਜਿਹੜੇ
0: ਮਿਜ਼ਾਈਲ ਵੱਜੀ
1: ਜਿਹੜਾ
0: ਸੀਗਾ ਗਾਇਬ ਹੀ ਹੋ ਗਿਆ ਉਹ ਨਹੀਂ, ਪਰ ਜਿੰਨੇ ਵੀ ਐਕਸੀਡੈਂਟਸ ਹੁੰਦੇ ਨੇ ਜਹਾਜ਼ਾਂ ਦੇ ਉਹ ਯਾਦ ਰੱਖਿਓ ਕਦੇ ਵੀ। ਮੈਂ ਤਾਂ ਹਮੇਸ਼ਾ ਦੁਆਵਾਂ ਹੀ ਦੋ ਵੇਲੇ ਪੜ੍ਹਦਾ, ਨਮਾਜ਼ ਹੀ ਦੋ ਵੇਲੇ ਪੜ੍ਹਦਾ। ਇੱਕ ਤਾਂ ਜਹਾਜ਼ ਜਦੋਂ ਟੇਕ ਆਫ ਕਰਦਾ
1: ਉੱਡਣ ਵੇਲੇ,
0: ਹਾਂ ਇੱਕ ਤਾਂ ਪਹਿਲੇ 2000 ਮੀਟਰ ਕਿਲੋਮੀਟਰ ਜਿਹੜਾ ਹੈਗਾ ਜੇ ਉਹ ਠੀਕ ਰਹਿ ਗਿਆ ਤਾਂ ਠੀਕ ਹੈ,
1: ਠੀਕ ਹੈ
0: ਫੇਰ ਨੀ ਕੋਈ ਚੱਕਰ ਹੈਗਾ। ਇੱਕ ਵਾਰ ਜਦੋਂ ਐ ਉੱਤੇ ਚਲਾ ਗਿਆ ਤੇ ਫੇਰ ਇੱਥੇ ਚਲਾ ਗਿਆ ਫੇਰ ਸਟੇਬਲ,
1: ਜਦੋਂ ਇੱਕ ਵਾਰੀ ਪੂਰਾ ਆਪਣਾ ਨੋਰਮਲ ਚਲਾ ਗਿਆ
0: ਫੇਰ ਨੀ ਕੋਈ ਪ੍ਰੋਫਿਟ। ਟਰਬੂਲੈਂਸ ਘੱਟ ਹੀ, ਮਤਲਬ ਟਰਬੂਲੈਂਸ ਆਵੇ ਤਾਂ ਆਵੇ ਪਰ ਜਹਾਜ਼ ਫੇਰ ਕ੍ਰੈਸ਼ ਨਹੀਂ ਕਰ ਸਕਦਾ,
1: ਠੀਕ ਹੈ।
0: ਦੂਜਾ ਜਦੋਂ ਲੈਂਡ ਕਰਨ ਲੱਗਦਾ, ਲੈਂਡ ਕਰਨ ਦੇ ਉਹੀ ਆਖਰੀ ਜਿਹੜੇ 100 ਕਿਲੋਮੀਟਰ 200 ਕਿਲੋਮੀਟਰ ਜਿਹੜੇ ਹੁੰਦੇ ਨੇ ਉਹ ਜਦੋਂ ਥੱਲੇ ਜਾਣ ਲੱਗਦਾ ਹੈਗਾ ਤਾਂ ਉਦੋਂ,
1: ਯਾਨੀ ਕਿ ਫਿਲਮ ਦਾ ਫਸਟ ਪਾਰਟ ਤੇ ਐਂਡ ਪਾਰਟ ਹੀ ਸਹੀ ਹੋਣਾ ਚਾਹੀਦਾ, ਬਾਕੀ ਭਾਵੇਂ ਜੋ ਮਰਜ਼ੀ ਵਿੱਚ ਕਰਾ ਲਓ।
0: ਵਿਚਾਲੇ ਟਰਬੂਲੈਂਸ ਜਹਾਜ਼ ਚੱਲ ਜਾਂਦੇ ਨੇ, ਜਹਾਜ਼ਾਂ ਨੂੰ ਤਿਆਰੀ ਇਸ ਕਰਕੇ ਕੀਤਾ ਹੁੰਦਾ ਵੀ ਉਹ ਟਰਬੂਲੈਂਸ ਚੱਲ ਲੈਣ, ਜਿਹੜੇ ਵੱਡੇ ਏਅਰ ਕੈਰੀਅਰਸ ਹੁੰਦੇ ਨੇ
1: ਬਿਲਕੁਲ ਬਿਲਕੁਲ
0: ਉਹਨਾਂ ਨੂੰ ਐਡੀ ਕੋਈ ਪ੍ਰੋਬਲਮ ਨਹੀਂ ਹੁੰਦੀ ਕਿ ਕਿਤੋਂ ਇੱਥੋਂ ਜਾ ਰਹੇ ਨੇ ਬੱਦਲ ਆ ਗਏ ਮੀਂਹ ਪੈ ਰਿਹਾ ਗਰਜ ਹੋ ਰਹੀ ਹੈ, ਇਹ ਚੀਜ਼ਾਂ ਚੱਲ ਲੈਂਦੇ ਨੇ। ਸਿਰਫ ਟੇਕ ਆਫ ਔਰ ਲੈਂਡਿੰਗ ਵੇਲੇ ਦੀ ਪ੍ਰੋਬਲਮ ਹੈ,
1: ਔਰ ਫੀਲਿੰਗ ਵੀ ਉਦੋਂ ਹੀ ਜ਼ਿਆਦਾ ਸਾਨੂੰ ਡਰਦੀ ਹੁੰਦੀ ਹੈ ਜਦੋਂ ਦਾਂ ਇੱਕਦਮ ਐ ਚੜਦਾ ਵਾ।
0: ਤੁਸੀਂ ਉਹ ਦੇਖੋ ਗੁਜਰਾਤ ਵਾਲਾ ਜਿਹੜਾ ਸੀਗਾ, ਜਿਹੜਾ ਗੁਜਰਾਤ ਦੇ ਵਿੱਚ ਉਹ ਉੱਥੇ ਡਾਕਟਰਾਂ ਦੀ ਮੈਸ ਜਾ ਕੇ ਵੱਜਿਆ ਸੀਗਾ, ਉਹਨੇ ਤਾਂ ਹਲੇ ਫਲਾਈਟ ਪੂਰੀ ਲਈ ਵੀ ਨਹੀਂ ਸੀ,
1: ਬਿਲਕੁਲ ਬਿਲਕੁਲ
0: ਜਿਵੇਂ ਹੀ ਉਹ ਲਈ ਤੇ ਉਹਦੇ ਸਪੀਡ ਹੁੰਦੀ ਆ ਉਹਦੀ ਜਹਾਜ਼ ਦੀ ਤੇ ਉਠਾ ਦੇਣੇ ਬੱਚੇ, ਉਸ ਤੋਂ ਬਾਅਦ ਤਾਂ ਫਿਰ ਕਿਹਨੇ ਬਚਣਾ
1: ਮਾਲਕ ਹੀ ਜਿਹੜੇ।
0: ਹਾਂਜੀ
1: ਉਹ ਬੜੀ ਉਦੋਂ ਮਤਲਬ ਮੇਰੇ ਖਿਆਲ ਨਾਲ ਹੁਣ ਸਾਲ ਨੀ ਮੈਨੂੰ ਯਾਦ, ਉਹਨਾਂ ਨੇ ਆਪਣੇ ਇੱਧਰ ਆਉਣਾ ਸੀ, ਉਹ ਮੇਰੇ ਖਿਆਲ ਨਾਲ ਬੈਂਗਲੋਰ ਦੀ ਜਾਂ ਕਿਹੋ ਜਿਹੀ, ਉਹਨਾਂ ਨੇ ਜਦੋਂ ਲੈਂਡ ਕੀਤਾ ਨਾ ਉਹ ਜਹਾਜ਼ ਲੈਂਡ ਕੀਤੇ ਕਿਤੇ ਆਪਣਾ ਪਤਾ ਨੀ ਕੀ ਹੋਇਆ ਉਦੋਂ ਕ੍ਰੈਸ਼ ਹੋ ਗਿਆ ਸੀ। ਹਾਂ ਅੱਜ
0: ਬਚ ਗਏ,
1: ਲੈ ਬਚ ਥੋੜੀ ਗਏ ਸਾਰੇ ਹੀ, ਮਤਲਬ ਸਾਰੇ ਹੀ ਗਏ ਨਾ ਉਦੋਂ ਦਾ, ਉਹ ਇਸ ਕਰਕੇ ਯਾਦ ਹੈ ਕਿਉਂਕਿ ਉਹ ਸਾਡੀ ਕੰਪਨੀ ਦਾ ਮਾਲਕ ਹੁੰਦਾ ਸੀ ਉਹ।
0: ਅੱਛਾ
1: ਹਾਂ, ਮੇਰੇ ਖਿਆਲ ਨਾਲ ਸਾਡੀ ਹੁੰਦੀ IGTL
0: ਕੰਪਨੀ ਬਚੀ
1: ਨਹੀਂ ਆਪਣਾ ਚੱਲਦਾ ਰਿਹਾ ਕੰਮ, ਕਿਉਂਕਿ ਇੰਟਰਨੈਸ਼ਨਲ ਕੰਪਨੀ ਹੈ ਨਾ ਤਾਂ ਥੋੜਾ ਬਹੁਤ ਚੱਲਦਾ ਰਿਹਾ ਕੰਮ, ਤੇ ਉਦੋਂ ਸਾਰਿਆਂ ਨੂੰ ਬੜਾ ਝਟਕਾ ਲੱਗਾ ਯਾਰ ਆਪਣਾ ਬੰਦਾ ਕੋਈ ਗਿਆ ਵਾ, ਤੇ ਮਤਲਬ ਉਹੀ ਹੈ ਬਈ ਚਲੋ ਮਤਲਬ ਤਾਈਓ ਕਹਿੰਦੇ ਆ ਯਾਰ ਜਦੋਂ ਉੱਪਰ ਅਸਮਾਨ ਦੇ ਉੱਤੇ ਆ ਨਾ ਬਸ ਇੱਕ ਵਾਰੀ ਥੱਲੇ ਆ ਕੇ ਘਰ ਪਹੁੰਚੀਏ ਫੇਰ ਹੀ ਆ, ਨਹੀਂ ਤਾਂ ਕੋਈ ਪਤਾ ਨੀ ਕਿਸੇ ਦਾ ਕੀ ਹੋ ਸਕਦਾ।
0: ਸਹੀ ਗੱਲ ਹੈ, ਇਹਨਾਂ ਦੇ ਵਿੱਚ ਤਾਂ ਇਹੀ ਹੁੰਦਾ। ਬਾਕੀ ਇੱਕ ਖਬਰਾਂ ਦੇ ਵਿੱਚ ਉਹ ਵੀ ਦੇਖਿਆ ਹੋਣਾ ਤੁਸੀਂ, ਸਪੇਨ ਉਹ 50,000-60,000 ਬੜ ਗਏ ਲੋਕ ਮੋਰੋਕੋ ਤੋਂ। ਕਈਆਂ ਨੂੰ ਦਰੜ ਤਾਂ ਵੀ ਜਿਵੇਂ ਚੜਨ ਦੇ
1: ਸਾਰਾ ਕੁਛ ਹੋ ਗਿਆ, ਇੱਕ ਦਮ ਹੀ ਦੇਖ ਲੋ।
0: ਇਹ ਨਾ ਜਿਹੜੇ ਏਜੰਟ ਏਜੰਟ ਮੈਂ ਅੱਗੇ ਵੀ ਇੱਕ ਵਾਰ ਸ਼ਾਇਦ ਤੁਹਾਨੂੰ ਦੱਸੀ ਸੀਗੀ ਗੱਲ, ਮੈਨੂੰ ਇੱਕ ਅਫਗਾਨੀ ਦੱਸਦਾ ਹੁੰਦਾ ਸੀਗਾ ਹਲੇ ਮੈਂ ਸਟੂਡੈਂਟ ਵੀਜ਼ੇ ਤੇ ਸੀ, ਉਹ ਮੈਨੂੰ ਕਹਿੰਦਾ ਜਦ ਤੱਕ ਤੂੰ ਪੱਕਾ ਪੁੱਕਾ ਹੋਏਗਾ ਜਦ ਤੱਕ ਤਾਂ ਮੈਂ ਸਿਟੀਜ਼ਨ ਹੋ ਕੇ ਜਵਾਕ ਵੀ ਪੈਦਾ ਕਰ ਲੈਣੇ, ਮਤਲਬ ਉਹ ਇੰਨੇ ਪ੍ਰਾਊਡ ਦੇ ਨਾਲ।
1: ਹੁਣ
0: ਅੱਜ ਮੈਂ ਤਾਂ ਇਹ ਗੱਲ ਕਰ ਰਿਹਾ ਹੈਗਾ, ਵੈਸੇ ਤਾਂ ਟੋਨੀ ਬਰਕ ਨੂੰ ਪੰਜਾਬੀ ਆਉਂਦੀ ਨਹੀਂ ਪਰ ਉਹ ਲੱਗੇ ਹੋਏ ਨੇ ਕਿ ਇਮੀਗ੍ਰੇਸ਼ਨ ਪਾਲਿਸੀ ਆਸਟ੍ਰੇਲੀਆ ਦੀ ਚੇਂਜ ਕਰਨੀ ਹੈ।
1: ਜੀ ਜੀ ਜੀ।
0: ਤੇ ਉਹ ਕਹਿੰਦੇ ਕਹਿੰਦੇ ਕਿ ਜਿਹੜੇ ਵੀਜ਼ੇ ਵੂਜ਼ੇ ਹੈਗੇ ਨੇ ਉਹ ਅੱਧੇ ਕਰ ਦੇਣੇ ਨੇ,
1: ਵੀਜ਼ੇ ਮਤਲਬ ਅੱਧੇ ਕਰਦੇ ਨੇ ਪੇਪਰ ਪਾ ਕੇ,
0: ਜਿਹੜੇ ਪਾਰਟਨਰ ਵੀਜ਼ੇ ਨੇ ਜਾਂ ਪੇਰੈਂਟਸ ਵੀਜ਼ੇ ਨੇ ਉਹ ਦੇਣੇ ਹੀ ਨਹੀਂ।
1: ਉਹਨਾਂ ਨੂੰ ਅੱਗੇ ਹੀ ਨੇ ਤੁਸੀਂ ਮਹਿੰਗੇ ਲਾਏ ਆ ਤੇ ਹੁਣ ਤੁਸੀਂ ਦੇਣੇ ਵੀ ਨਹੀਂ ਆਏ, ਪੇਰੈਂਟਸ ਵੀਜ਼ਾ ਬੜਾ ਮਹਿੰਗਾ ਹੈ ਉਹ ਜਿਹੜੇ ਆਪਣੇ
0: ਪੇਰੈਂਟਸ ਨੇ। ਸੋਚੋ ਆ ਹਿਊਮੈਨੀਟੇਰੀਅਨ ਨਾ ਸਾਥ ਦਿਓ ਅਮਰੀਕਾ ਦਾ ਵੀ ਚੱਕ ਬੰਬ ਚੱਕਿਆ ਮਾਰਿਆ ਇਰਾਕ ਚ, ਚੱਕ ਬੰਬ ਚੱਕਿਆ ਮਾਰਿਆ ਸੁਡਾਨ ਚ, ਉਹ ਜਿੱਥੇ ਜਿੱਥੇ ਬੰਬ ਮਾਰ ਰਹੇ ਨੇ ਉੱਥੇ ਉੱਥੇ ਆਬਾਦੀ ਖਤਮ ਕਰ ਰਹੇ ਨੇ, ਉਹਨਾਂ ਦੇਸ਼ਾਂ ਦੇ ਲੋਕਾਂ ਨੂੰ ਫਿਰ ਸਾਨੂੰ ਸੱਦਣਾ ਪੈਂਦਾ ਰਿਫਿਊਜੀ ਬਣਾ ਬਣਾ ਕੇ।
1: ਉਹੀ ਨਾ ਸਹੀ ਗੱਲ ਆ,
0: ਆਪ ਪਹਿਲਾਂ ਉਹਨਾਂ ਦੀ ਜੰਗ ਚ ਸਾਥ ਦਿਓ ਫਿਰ ਉਹਨਾਂ ਦੇ ਰਿਫਿਊਜੀ ਬੁਲਾਓ ਤੇ। ਖੈਰ ਇਹ ਇਹਦੇ ਤੇ ਤਾਂ ਨੀ ਗੱਲ ਹੋਣੀ ਹੈਗੀ ਨਾ ਇਹਦੇ ਤੇ ਪੋਲੀਨ,
1: ਇਹ ਤੇ ਚਲੋ ਹਾਂ ਮਤਲਬ।
0: ਪਰ ਉਹ ਜਿਹੜਾ ਉਹ ਮੈਨੂੰ ਉਹਦੇ ਤੇ ਨਾ ਪੋਲੀਨ ਹੈਨਸਨ ਨੇ ਇੱਕ ਵੀਡੀਓ ਵੀ ਪਾਈ ਸੀਗੀ ਵੀ ਆਹ ਦੇਖੋ ਆਹ ਕੀ ਹੋਇਆ। ਮੈਂ ਮਤਲਬ ਬਹੁਤ ਸਾਰੀਆਂ ਗੱਲਾਂ ਤੇ ਤੁਸੀਂ ਸਹਿਮਤ ਹੋਵੋ ਨਾ ਹੋਵੋ ਪਰ ਇਹ ਗੱਲ ਮੈਨੂੰ ਚੰਗੀ ਨਹੀਂ ਲੱਗੀ। ਫਰਜ਼ ਕਰੋ ਕਿ ਆਸਟ੍ਰੇਲੀਆ ਦੇ ਆਲੇ ਦੁਆਲੇ ਏਦਾਂ ਲੈਂਡ ਲੌਕਡ ਕੰਟਰੀ ਹੁੰਦੀ ਹੈ ਨਾ ਆਪਣੇ ਆਲੇ ਦੁਆਲੇ, ਇੱਕ ਪਾਸੇ ਇੰਡੋਨੇਸ਼ੀਆ ਹੁੰਦਾ ਇੱਕ ਪਾਸੇ ਪਾਪੂਆ ਨਿਊ ਗਿਨੀ ਹੁੰਦਾ ਉਹ ਏਸ਼ੀਆ ਦੇ ਨਾਲ ਜੁੜਿਆ ਹੁੰਦਾ,
1: ਠੀਕ ਹੈ।
0: ਉੱਥੋਂ ਲੋਕ ਭੱਜ ਭੱਜ ਕੇ ਸ਼੍ਰੀਲੰਕਾ ਤੋਂ ਬਾਂਗਲਾਦੇਸ਼ ਤੋਂ ਇੰਡੀਆ ਤੋਂ ਆਪਾਂ ਇੰਨੀਆਂ ਮਿਹਨਤਾਂ ਕਰਕੇ ਇੱਥੇ ਬੈਠੇ ਹਾਂ ਸੈਟਲ ਹੋਏ ਹਾਂ ਨਾ ਤੇ ਉਹ ਐਂ ਟੱਪ ਕੇ ਆ ਜਾਣ।
1: ਚੰਗੀ ਗੱਲ ਹੈ, ਇਹ ਤਾਂ ਲੈ ਲੈ, ਇਹ ਤਾਂ ਸਹੀ ਗੱਲ ਹੈ,
0: ਦੈਟਸ ਨਾਟ ਅ ਗੁੱਡ ਥਿੰਗ ਕਿ ਐਵੇਂ ਤੁਸੀਂ ਇਲੀਗਲ ਤਰੀਕੇ ਦੇ ਨਾਲ ਐਂਟਰ ਕਰ ਰਹੇ ਹੋ ਆਪਣੀ ਕਾਬਲ। ਠੀਕ ਹੈ, ਉਹਨਾਂ ਮੁਲਕਾਂ 'ਚ ਗੁਰਬਤ ਹੈਗੀ ਹੈ, ਬੁਰਾ ਹਾਲ ਹੈ, ਉਹਨਾਂ ਉਹ ਕਾਬਲੀਅਤ ਚਾਹ ਕੇ ਵੀ ਨਹੀਂ ਦਿਖਾ ਸਕਦੇ। ਜਿਵੇਂ ਸਕਿੱਲਡ ਬੇਸਡ ਵੀਜ਼ਾ ਹੁੰਦੇ ਨੇ ਨਾ ਆਪਣੇ, ਉਹ ਚਾਹਣ ਵੀ ਤਾਂ ਵੀ ਨਹੀਂ ਉਹ ਯੂਰਪ ਦੇ ਵਿੱਚ ਐਂਟਰੀ ਲੈ ਸਕਦੇ, ਉੱਥੇ ਇੰਨੇ ਮਾੜੇ ਹਾਲਾਤ, ਅਤੇ ਇਹਦੇ ਲਈ ਉਹ ਇਹਨਾਂ ਯੂਰਪੀ ਕੰਟਰੀਜ਼ ਨੂੰ ਹੀ ਜ਼ਿੰਮੇਵਾਰ ਠਹਿਰਾਉਂਦੇ ਨੇ।
1: ਪਰ ਉਹੀ ਹੈ ਨਾ ਭਾਈ, ਜਿਹੜਾ ਬੰਦਾ ਅਸਲੀ ਤਰੀਕੇ ਨਾਲ ਆ ਰਿਹਾ, ਪਰ ਬਾਅਦ ਵਿੱਚ ਹੁਣ ਇਹ ਵੀ ਹੈ ਨਾ, ਜਿੱਦਾਂ ਇੱਥੇ
0: ਅਸਲੀ ਨਕਲੀ ਛੱਡੋ, ਅੱਜ ਦੀ ਤੁਹਾਨੂੰ ਖਬਰ ਹੀ ਇੱਕ, ਚਲੋ ਦੱਸ,
1: ਉਹ ਵੀ ਅਸਲੀ ਨਕਲੀ ਦੇ ਆ
0: ਹੈ, ਉਹ ਅਸਲੀ ਨਕਲੀ ਤੇ ਛੱਡੋ। ਹੁਣ ਜਿਹੜੇ ਲੋਕ ਤਾਂ ਕੱਚੇ ਵੀਜ਼ਿਆਂ ਤੇ ਨੇ,
1: ਹਾਂਜੀ,
0: ਉਹ ਤਾਂ ਜਾਂਦੇ ਹੀ ਜਾਂਦੇ ਨੇ, ਜਿਹੜੇ ਪੱਕੇ ਹੋ ਗਏ ਨੇ, ਜਿਹੜੇ ਵੀ ਛੱਡੋ, ਜਿਹੜੇ ਸਿਟੀਜ਼ਨ ਹੋ ਗਏ ਨੇ,
1: ਉਹ ਲਾ ਕਰੋ ਬਾਬਾ ਜੀ,
0: ਉਹਨਾਂ ਨੂੰ ਵੀ ਕੱਢਣ ਲੱਗਿਆ ਹੋਇਆ ਅਮਰੀਕਾ ਅੱਜ ਦੀ ਪਹਿਲੀ ਖਬਰ।
1: ਅਮਰੀਕਾ ਹਾਏ ਹਾਏ, ਮੈਂ ਕਿਹਾ ਆਸਟ੍ਰੇਲੀਆ ਕਿਹੜੇ ਦੇ ਰਹੇ ਨੇ।
0: ਸੋ ਖਬਰ ਇਹ ਹੈਗੀ ਹੈ ਭਾਜੀ, ਇਹ ਅਮਰੀਕਾ ਦੇ ਵਿੱਚ ਟਰੰਪ ਸਾਹਿਬ ਹੁਣ ਕਹਿ ਰਹੇ ਨੇ, ਕਹਿੰਦੇ ਕਿ ਉਹ ਲੋਕ ਜਿਨ੍ਹਾਂ ਦੇ ਖਿਲਾਫ ਕ੍ਰਿਮੀਨਲ ਚਾਰਜਸ ਪ੍ਰੂਵ ਹੋ ਗਏ ਨੇ,
1: ਅੱਛਾ ਜੀ,
0: ਸਪੈਸ਼ਲੀ ਜਿਨ੍ਹਾਂ ਨੇ ਸੈਕਸ਼ੂਅਲ ਅਸੋਲਟ ਕੀਤੇ ਨੇ, ਉਹਨਾਂ ਨੂੰ ਅਮਰੀਕਾ 'ਚ ਰਹਿਣ ਨਹੀਂ ਦਿੱਤਾ ਜਾ ਸਕਦਾ। ਸੋ ਉਹਨਾਂ ਦੇ ਵਿੱਚ 25 ਸਿਟੀਜ਼ਨ ਔਰ 25 ਦੇ 25 ਇੰਡੀਅਨ ਨੇ,
1: ਉਹ
0: ਜਿਨ੍ਹਾਂ ਨੂੰ ਉੱਥੋਂ ਕੱਢਿਆ ਜਾ ਰਿਹਾ ਹੈਗਾ, ਔਰ ਉਹਨਾਂ ਦੇ ਵਿੱਚ ਪੰਜਾਬੀ ਬੰਦੇ ਵੀ ਹੈਗੇ ਨੇ। ਹੁਣ ਚਲੋ ਕੀ ਉਹ ਨਾਮ ਦੱਸ ਦਈਏ, ਸਿੰਘ ਲੱਗਦਾ ਹੈਗਾ, ਪਰ ਬੱਚਿਆਂ ਦੇ ਨਾਲ ਗੰਦੇ ਕੰਮ ਕੀਤੇ ਨੇ ਇਹਨਾਂ ਲੋਕਾਂ ਨੇ, ਇਹਨਾਂ ਨੂੰ ਕੱਢ ਹੀ ਨਹੀਂ ਦੇਣਾ ਚਾਹੀਦਾ ਮੈਨੂੰ ਲੱਗਦਾ, ਇਹਨਾਂ ਨੂੰ ਕੱਢ ਕੇ ਉੱਥੇ ਸਮੁੰਦਰ 'ਚ ਛੱਡ ਦੇਣ, ਵੀ ਜਾਓ ਤੁਸੀਂ ਆਪੇ ਤੈਰ ਕੇ ਜਾਓ।
1: ਮਤਲਬ ਇਹ ਇਹ ਦੱਸਾਂ ਕੀ ਆ, ਇਹ ਚੀਜ਼ ਜਿਹੜੀ ਆ ਇਕੱਲੇ ਸਿਟੀਜ਼ਨ ਲਈ ਨਹੀਂ, ਇਹ ਜਿਹੜਾ ਵੀ ਬੰਦਾ ਕਰਦਾ,
0: ਜਿਹੜਾ ਵੀ ਕਰਦਾ ਉਹ ਕਰ ਰਹੇ ਨੇ।
1: ਮਤਲਬ ਹੁਣ ਇਹ ਨਹੀਂ ਵੀ ਜੇ ਤੋਂ ਤੁਹਾਡੇ ਅਮਰੀਕਾ ਦੇ
0: ਅਸਲ 'ਚ ਨਾ ਗਾਜ, ਪਤਾ ਕਿੱਥੇ ਡਿੱਗਣੀ ਆ, ਆਸਟ੍ਰੇਲੀਆ 'ਚ ਵੀ ਇੱਦਾਂ ਹੀ ਹੋਣਾ, ਇਹ ਗਾਜ ਡਿੱਗਣੀ ਹੈ। ਜਿਵੇਂ ਅੱਗੇ ਵੀ ਆਪਾਂ ਗੱਲ ਕੀਤੀ ਸੀਗੀ, ਵੀ ਇੱਕ ਹੁੰਦੀ ਹੈ ਨੈਚੁਰਲ ਸਿਟੀਜ਼ਨਸ਼ਿਪ,
1: ਜੀ ਜੀ,
0: ਜਿਹੜੇ ਇੱਥੇ ਉਹ ਮੰਨ ਲੈਂਦੇ ਨੇ ਸੈਟਲਰਸ, ਵੀ ਅਸੀਂ 200-250-300 ਸਾਲ ਪਹਿਲਾਂ ਆਏ ਸੀਗੇ, ਸਾਡੇ ਜਿੰਨੇ ਵੀ ਬੱਚੇ ਹੈਗੇ ਨੇ ਉਹ ਨੈਚੁਰਲ ਸਿਟੀਜ਼ਨਸ਼ਿਪ ਉਹਨਾਂ ਨੂੰ ਮਿਲਦੀ ਹੈ, ਅਤੇ ਆਪਾਂ ਨੂੰ ਮਿਲਦੀ ਹੈ ਅਵਾਰਡਿਡ ਸਿਟੀਜ਼ਨਸ਼ਿਪ, ਮਤਲਬ ਆਪਾਂ ਕਮਾਈ ਹੈ
1: ਅਵਾਰਡ ਦੀ। ਸਹੀ ਗੱਲ, ਬਿਲਕੁਲ।
0: ਇਹ ਜਿੰਨੇ ਵੀ ਫਿਊਚਰ 'ਚ ਵੀ ਸਮੱਸਿਆਵਾਂ ਆਉਣਗੀਆਂ ਅਵਾਰਡਿਡ ਸਿਟੀਜ਼ਨਸ਼ਿਪ ਦੇ ਉੱਤੇ ਆਉਣਗੀਆਂ ਹੀ ਆਉਣਗੀਆਂ। ਬਸ ਇਹ ਹੈ, ਪਹਿਲੀ ਗੱਲ ਤਾਂ ਅਵਲ ਤਾਂ ਆਪਣੇ ਲੋਕਾਂ ਨੇ ਇਹ ਕੰਮ ਕਰਨੇ ਹੀ ਕਿਉਂ ਨੇ, ਠੀਕ ਹੈ, ਜੇ ਕਰਦੇ ਵੀ ਨੇ ਤਾਂ ਇਹਦੇ 'ਚ ਕੋਈ ਨਾ ਕੋਈ ਪੁਰਾਣਾ ਮਾਮਲਾ ਚੱਕ ਕੇ ਵੀ ਉਹ ਕੱਢ ਸਕਦੇ ਨੇ। ਜਿਵੇਂ ਫੋਰ ਐਗਜ਼ਾਮਪਲ, ਵੈਸੇ ਉਹ 'ਚ ਕੁਛ ਪੰਜਾਬੀ ਸੀਗੇ,
1: ਠੀਕ ਹੈ,
0: ਸਾਰਿਆਂ ਨੇ ਮਤਲਬ ਕ੍ਰਿਮੀਨਲ ਕੰਮ ਤਾਂ ਕੀਤੇ ਹੀ ਨੇ, ਕਿਸੇ ਨੇ ਬੱਚਿਆਂ ਦੇ ਨਾਲ ਗੰਦਾ ਕੰਮ ਕੀਤਾ ਜਾਂ ਕੁਛ ਨਾ ਕੁਛ, ਹੈ ਨਾ। ਇੱਕ ਬੰਦਾ ਸੀ ਜਿਹਦੀ, ਪੰਜਾਬੀ ਬੰਦਾ ਸੀ ਜਿਹਨੇ ਆਪਣੀ ਪਛਾਣ ਹੀ ਝੂਠੀ ਰੱਖੀ ਹੋਈ ਸੀ 1996 'ਚ, ਜਦੋਂ ਤੋਂ ਦਾਖਲ ਹੋਇਆ ਸੀਗਾ ਅਮੈਰੀਕਾ 'ਚ, ਅਤੇ 2008 ਦੇ ਵਿੱਚ ਨਰਿੰਦਰ ਸਿੰਘ ਕਰਕੇ, ਆਪਾਂ ਚਲੋ ਪੂਰਾ ਪਤਾ ਨਹੀਂ ਦੱਸਦੇ ਹੈਗੇ,
1: ਜੀ ਜੀ,
0: ਅਤੇ ਉਹਨੇ 2008 ਦੇ ਵਿੱਚ ਅਮੈਰੀਕਨ ਸਿਟੀਜ਼ਨਸ਼ਿਪ ਹਾਸਲ ਕੀਤੀ, ਅਤੇ ਉਦੋਂ ਤੋਂ ਹੀ ਮਤਲਬ ਉਹ ਤੋਂ ਪਹਿਲਾਂ ਤੋਂ ਹੀ ਉਹ ਆਪਣੀ ਗਲਤ ਇਨਫੋਰਮੇਸ਼ਨ ਜਿਹੜਾ ਉਹ ਦਿੰਦਾ ਆ ਰਿਹਾ। ਹੁਣ ਉਹ 'ਚ ਗਲਤ ਕੀ ਆ ਉਹ ਪਤਾ ਨਹੀਂ ਹੈਗਾ,
1: ਮਤਲਬ ਪਹਿਲਾਂ ਤਾਂ ਗਲਤ ਤੇ ਗਲਤ ਹੀ, ਇੱਕ ਵਾਰੀ ਜੇ ਆਪਾਂ ਗਲਤ ਕਰਦੇ ਫਿਰ ਤਾਂ ਸਾਰੀਆਂ ਚੀਜ਼ਾਂ ਗਲਤ ਹੀ ਕਰਦੀਆਂ।
0: ਉਹ ਨਹੀਂ ਦੇਖੀ ਫਿਲਮ ਚੱਲ ਮੇਰਾ ਪੁੱਤ, ਆਈਡੈਂਟੀ ਬਣਾ ਕੇ ਰੱਖਦੇ ਨੇ ਉਹ।
1: ਹਾਂ ਸਹੀ ਗੱਲ, ਸਹੀ ਗੱਲ,
0: ਉਹ ਵਾਲਾ ਕੰਮ ਹੈ ਉਹ, ਉਹ ਉਹ ਵਾਕਈ ਉਹ ਸਹੀ ਗੱਲ ਹੈਗੀ ਆ, ਵੀ ਝੂਠੀ ਆਈਡੈਂਟੀ ਆਈਡੀਜ਼ ਬਣਾ ਕੇ ਉੱਥੇ ਰਹਿਣਾ,
1: ਉੱਥੇ ਬਹੁਤ ਭਾਜੀ ਇਹਦਾ ਬਹੁਤ ਚੱਲਦਾ ਉਹ।
0: ਹਾਂ, ਯੂਕੇ ਅਮਰੀਕਾ 'ਚ ਬਹੁਤ ਚੱਲਦਾ ਹੋਏਗਾ, ਇੱਥੇ ਵੀ ਚੱਲਦਾ ਹੋਏਗਾ, ਆਪਾਂ ਨੂੰ ਪਤਾ ਹੀ ਨਹੀਂ, ਹੁਣ ਆਪਣੇ ਆਲੇ ਦੁਆਲੇ ਹੈ ਹੀ ਨਹੀਂ, ਆਪਾਂ ਨਾ ਉਹਨਾਂ ਲੋਕਾਂ ਦੇ ਸੰਪਰਕ ਦੇ ਵਿੱਚ ਹੈਗੇ, ਪਰ ਇੱਥੇ ਹੁੰਦੇ ਹੋਣਗੇ ਜਿਹੜੇ ਉਹ ਜਿਹਨਾਂ ਨੂੰ। ਅੱਛਾ, ਉਹ ਤੋਂ ਇਲਾਵਾ ਇੰਡੀਆ ਅਤੇ ਪਾਕਿਸਤਾਨ ਦੇ, ਅਤੇ ਹੁਣ ਅੱਗੇ ਹੋਰ ਕੱਢਣੇ ਨੇ ਉਹਨਾਂ ਨੇ, ਹੁਣ ਉਹਨਾਂ ਨੇ ਪੂਰੀ ਲਿਸਟ ਬਣਾਈ ਹੋਈ ਆ, ਵੀ ਆਹ ਇੰਡੀਅਨਸ ਨੇ, ਇਹ ਪਾਕਿਸਤਾਨੀ ਨੇ, ਮੈਕਸੀਕਨ ਨੇ, ਹੋਰ ਏਸ਼ੀਅਨ ਅਫਰੀਕਨ ਕੰਟਰੀਜ਼ ਦੇ, ਲਾਈਬੀਰੀਆ ਦੇ ਨੇ, ਆ ਘਾਨਾ ਦੇ ਨੇ, ਆ ਜਮਾਇਕਾ ਦੇ ਨੇ, ਇਹਨਾਂ ਨੂੰ ਕੱਢ ਕੱਢ ਕੇ ਮਾਰੋ ਬਾਹਰ।
1: ਪਰ ਟਰੰਪ ਭਾਜੀ ਨੂੰ ਇਹ ਕਹੋ ਵੀ ਭਾਜੀ, ਟਰੰਪ ਭਾਜੀ ਤੁਸੀਂ ਦੱਸੋ ਜੇ ਇਹ ਕਰ ਹੀ ਲਿਆ ਮੁੱਦਾ ਜਿਹੜਾ, ਤੇ ਆਪਣੇ ਬੰਦੇ ਵੀ ਦੇਖੋ ਨਾ ਫਿਰ।
0: ਟਰੰਪ ਤਾਂ ਆਪ ਜਰਮਨੀ,
1: ਹੁਣ
0: ਤੁਸੀਂ ਮੰਨੋ ਨਾ ਮੰਨੋ, ਸਾਡੇ ਵਾਲੇ ਲੋਕ ਥੋੜਾ ਗੰਦ ਬੰਦ ਪਾਉਣ ਲੱਗ ਗਏ, ਠੀਕ ਨੀ। ਹੁਣ ਉਹ ਇੱਕ ਕੱਲ ਪਰਸੋਂ ਮੈਂ ਵੀਡੀਓ ਦੇਖੀ, ਉਹ ਮੁੰਡੇ ਦੀ ਮਤਲਬ ਉਹਦੀ ਕੋਈ ਫਾਇਆਂਸੇ ਹੋਣੀ ਹੈ ਜਾਂ ਵਾਈਫ ਹੋਣੀ ਹੈ, ਉਹਨੇ ਕਿਤੇ ਡਿਗਰੀ ਲਈ ਇੱਥੇ ਕੈਨੇਡਾ ਦੀ ਸੀਗੀ ਵੀਡੀਓ, ਪਤਾ ਨਹੀਂ ਕਿੱਥੇ ਦੀ।
1: ਅੱਛਾ ਜੀ।
0: ਅਤੇ ਉਹਨੇ ਉਹ ਆ ਪੱਟ ਤੇ ਥਾਪੀ ਮਾਰ ਕੇ ਉਹ ਪਾਸ ਹੋ ਗਈ, ਉਹ ਪੂਰੀ ਕਨਵੋਕੇਸ਼ਨ ਦੇ ਵਿੱਚ ਗਾਹ ਪਾਉਂਦਾ ਹੈ।
1: ਅੱਛਾ,
0: ਇਕੱਲੀ ਤੇਰੇ ਵਾਲੀ ਹੋਈ ਹੈ, ਬਾਕੀ ਇੱਥੇ ਤੇਲ ਲੈਣਾ ਇਹਨੇ। ਅਤੇ ਉਹ ਇਹੋ ਜਿਹੀਆਂ ਜਿਹੜੀਆਂ ਅਨਸਿਵਿਲਾਈਜ਼ਡ ਹਰਕਤਾਂ ਨੇ ਨਾ,
1: ਇਹਦੇ ਛੱਡਦੇ ਨੇ,
0: ਇਹ ਛੱਡਦੇ ਨਹੀਂ, ਅਤੇ ਇਹਦੇ ਕਰਕੇ ਫਿਰ ਅਸੀਂ ਛੇਤੀ ਨਿਗਾਹ 'ਚ ਆ ਜਾਂਦੇ ਹਾਂ, ਹੈ ਨਾ। ਫਿਰ ਅਸੀਂ ਕਹਿੰਦੇ ਦੇਸੀ ਹੁੰਦੇ ਹਾਂ, ਓਏ ਦੇਸੀ ਬਣਾ ਤਾਂ ਦੇਸੀ ਉੱਥੇ ਜਾ ਕੇ ਦਿਖਾਓ ਨਾ ਉਹ ਇਹਨਾਂ ਕੰਟਰੀਜ਼ ਨੂੰ ਹੁਣ ਪਸੰਦ ਨਹੀਂ ਹੈਗਾ ਇਹ ਚੀਜ਼ ਜਦੋਂ ਤੁਸੀਂ ਆਪ ਇੱਕ ਤਾਂ ਸਾਡੀ ਪਛਾਣ ਵੱਖਰੀ ਜਿਹੀ ਦਿਖਦੀ ਹੈ ਬਰਾਊਨ ਸਕਿਨ ਹੈ ਕੁਛ ਜਿਹੜੇ ਪਗੜੀ ਵਾਲੇ ਨੇ ਉਹ ਤਾਂ ਹੋਰ ਵੀ ਜ਼ਿਆਦਾ ਅੱਡ ਦਿਖਦੇ ਹੈਗੇ ਨੇ ਹਨਾ ਸੋ ਪੱਗ ਪਹਿਨੇ ਹੋਏ ਤਾਂ ਜਮਾਂ ਹੀ ਤੁਹਾਨੂੰ ਮਤਲਬ ਅੱਗੇ ਪਿੰਡਾਂ 'ਚ ਕਹਿੰਦੇ ਹੁੰਦੇ ਸੀਗੇ ਸਾਡੇ ਨਾ ਉਹ ਹੁੰਦਾ ਸੀ ਆਪਣਾ ਆਈ ਟੀ ਆਈ ਕਰਦੇ ਹੁੰਦੇ ਸੀਗੇ ਅਤੇ ਆਈ ਟੀ ਆਈ ਦੇ ਵਿੱਚ ਨਾ ਚਾਹ ਦਾ ਖੋਖਾ ਸੀਗਾ ਬਾਹਰ ਗੇਟ 'ਤੇ ਤੇ ਉੱਥੇ ਇੱਕ ਬਾਪ ਮਤਲਬ ਬਜ਼ੁਰਗ ਬੰਦਾ ਉਹ
1: ਚਾਚਾ ਦਾ ਖੋਖਾ
0: ਚਾਚਾ ਹੀ ਕਹਿੰਦੇ ਹੁੰਦੇ ਸੀ ਸਾਰੇ ਹੀ ਸਨ
1: ਸਾਰੇ ਚਾਚਾ ਹੀ ਉਹਦੇ
0: ਕੋਲ ਜਾ ਕੇ ਬਹਿਣਾ ਚਾਚਾ ਦਹੀਂ ਚਾਹ ਹਨਾ ਮੱਠੀਆਂ ਤੇ ਨਾਲ ਉਹ ਪੱਕਾ ਹੀ ਸੀਗਾ ਵੀ
1: ਮੱਠੀਆਂ ਤੇ ਚਾਹ ਹੁੰਦੀ ਹੁੰਦੀ
0: ਲੈਣੀ ਹੈਗੀ ਹੈ ਤੇ ਇੱਕ ਬਿਸਕਟ ਵੀ ਹੁੰਦੇ ਸੀਗੇ ਉਹ ਖਾਸੇ ਕੈੜੇ ਹੁੰਦੇ ਸੀ ਉਹ ਮਤਲਬ ਦੰਦ ਟੁੱਟ ਜਾਂਦੇ ਨੇ ਉਹਨਾਂ ਨਾਲ ਸਹੀ ਗੱਲ ਹੈ ਪੁਰਾਣੇ ਜਿਹੇ ਬਿਸਕਟ ਚਲੋ ਉਹ ਬੈਠ ਕੇ ਖਾਣੇ ਤੇ ਕੁਛ ਮੁੰਡੇ ਉੱਥੇ ਆ ਕੇ ਸੁੱਟਾ ਸਾਟਾ ਵੀ ਲਾਉਣ ਲੱਗ ਜਾਂਦੇ ਸੀ ਕਿਉਂਕਿ ਉਹ ਖੋਖਾ ਖੁੱਲ ਗਿਆ ਇੱਕ ਦਿਨ ਨਾ ਸਾਡੇ ਚੋ ਰਾਜਦੀਪ ਰਾਜੂ ਸੀਗਾ ਮੁੰਡਾ
1: ਅੱਛਾ ਜੀ
0: ਤੇ ਉੱਥੇ ਦਾ ਦਰਾਹੇਵਾਲ ਦਾ ਹੀ ਸੀਗਾ ਉਹ ਉਹ ਕਿਤੇ ਪੱਗ ਬੰਨ ਕੇ ਆਉਂਦਾ ਹੁੰਦਾ ਸੀ ਬੜੀ ਸੋਹਣੀ
1: ਅੱਛਾ ਜੀ
0: ਹਨਾ ਤੇ ਪਹਿਲੇ ਸਾਲ 'ਚ ਤਾਂ ਨਹੀਂ ਉਹਨੇ ਬੰਨੀ ਦੂਜੇ ਸਾਲ 'ਚ ਬੰਨਣ ਲੱਗ ਗਿਆ ਉਹ ਪਹਿਲੇ ਸਾਲ 'ਚ ਚਾਹ ਇਕੱਠੇ ਹੀ ਪੀਂਦੇ ਆ ਦੂਜੇ ਸਾਲ 'ਚ ਜਦੋਂ ਬੰਨ ਕੇ ਆਉਣ ਲੱਗਿਆ ਤੇ ਚਾਚੇ ਨੇ ਉਹਨੂੰ ਨਾ ਜਿਵੇਂ ਮਨਾ ਕਰਨ ਲੱਗ ਗਿਆ ਵੀ ਰਾਜੂ ਇੱਥੇ ਨਾ ਤੂੰ ਬੈਠਿਆ ਕਰ
1: ਸਹੀ ਗੱਲ
0: ਉਹ ਹੋਰਾਂ ਨੂੰ ਮਤਲਬ ਉਹ ਕਹਿੰਦਾ ਵੀ ਮਤਲਬ ਪਤਾ ਨੀ ਕੀ ਗੱਲ ਹੋ ਗਈ ਵੀ ਕੁੜੀਆਂ ਕਾੜੀਆਂ ਛੇੜਦੇ ਹੁਣ ਪਤਾ ਹੀ ਹੈ ਜਵਾਨੀ ਚਾਹੇ
1: ਸਹੀ ਗੱਲ ਹਾਂਜੀ
0: ਫਿਰ ਇੱਕ ਦਿਨ ਚਾਚੇ ਨੇ ਫਿਰ ਗੁੱਸੇ 'ਚ ਮਤਲਬ ਜਿਵੇਂ ਪਿੱਛੋਂ ਚਾਚੀ ਦੇ ਨਾਲ ਲੜ ਕੇ ਆਉਣਾ ਇਹ ਕੀ ਹੋਣੀ ਹੈ
1: ਚਾਚੀ ਦਾ ਗੁੱਸਾ ਆ ਗਿਆ
0: ਕਹਿੰਦਾ ਮੱਲਾ ਤੁਹਾਨੂੰ ਕਿਹਾ ਵੀ ਆਹ ਕੰਮ ਨਾ ਕਰਿਆ ਕਰੋ ਹਨਾ ਤੇ ਉਹਨੂੰ ਕਹਿੰਦਾ ਵੀ ਇੱਕ ਤਾਂ ਤੂੰ ਚੰਗਾ ਭਲਾ ਨੌਜਵਾਨ ਮੁੰਡਾ
1: ਹਾਂਜੀ
0: ਕਹਿਣਾ ਉੱਤੋਂ ਤੂੰ ਪੱਗ ਬੰਨਣ ਲੱਗ ਗਿਆ ਹੁਣ ਚੰਗੀ ਗੱਲ ਸੀ ਪਰ ਕਹਿੰਦਾ ਆਹ ਸੁੱਟੇ ਲਾਉਣ ਲੱਗ ਗਿਆ ਹੁਣ ਤੂੰ
1: ਅੱਛਾ
0: ਹਨਾ ਹਾਂ ਕਹਿੰਦਾ ਵੀ ਇਹ ਜਾਂ ਤਾਂ ਪੱਗ ਬੰਨੀ ਛੱਡ ਦੇ ਜਵਾਨੀ ਦੇ ਵਿੱਚ ਪਹਿਲੀ ਵਾਰ ਪਤਾ ਲੱਗੀ ਸੀ ਵੀ ਪੱਗ ਵਾਲਾ ਬੰਦਾ ਗੰਦੇ ਕੰਮ ਨਹੀਂ ਕਰਦਾ
1: ਬਿਲਕੁਲ ਬਿਲਕੁਲ ਹਾਂ ਨਹੀਂ ਸੁੱਟਾ ਤਾਂ ਵੈਸੇ ਹੀ ਨੀ ਭਾਜੀ
0: ਤੁਸੀਂ ਰੋਡੇ ਪੋਡੇ ਹੋ ਕੇ ਜੋ ਮਰਜ਼ੀ ਦਬੜੂ ਕੁਚੜੂ
1: ਹੈਗਾ
0: ਉਹ ਫਰਕ ਆ ਜਾਂਦਾ ਹੈਗਾ ਤੇ ਉਹ ਮਤਲਬ ਉਹ ਹੁਣ ਜਿਹੜੇ ਅੱਜ ਕੱਲ ਚੱਲਦੇ ਨੇ ਕੰਮ ਤੁਸੀਂ ਆ ਬਲੈਕ ਟਾਊਨ ਤੋਂ ਇੱਥੋਂ ਗੁਜ਼ਰਦੇ ਹੀ ਹੋਵੋਗੇ ਹਨਾ ਸਾਰੇ ਉਹ ਪੱਗਾਂ 'ਚ ਗੰਦ ਪਾਉਣ ਲੱਗੇ ਹੋਏ ਨੇ ਮੁੰਡੇ
1: ਉਹੀ ਅੱਜ ਕੱਲ੍ਹ ਤਾਂ ਹਾਂ ਬਿਲਕੁਲ ਉਹੀ ਨਾ ਅੱਜ ਕੱਲ੍ਹ ਆਹ ਵੇਖੋ ਨਾ ਕੋਈ ਜਿੱਦਾਂ ਸ਼ੋਅ ਤੇ ਕਿੰਨੇ
0: ਸ਼ੋਆਂ ਤੇ ਵੀ
1: ਸ਼ੋਆਂ ਤੇ ਮਤਲਬ ਫੈਮਲੀਆਂ ਜਾਂਦੀਆਂ ਵਾ ਮਤਲਬ ਤੁਸੀਂ ਆਪਣੇ ਹੀ ਆਪਣੀਆਂ ਕਮਿਊਨਿਟੀਆਂ ਵਾ ਆਪਣੇ ਹੀ ਸਾਰੇ ਬੰਦੇ ਆ ਤੁਸੀਂ ਉਹੀ ਤੁਸੀਂ ਲੜਬਾਜੀ ਦਾਰੂ ਬਾਅਦ ਚ ਬਾਹਰੋਂ ਪੀ ਕੇ ਆ ਜਾਂਦੇ ਹੋ ਤੇ ਬਾਅਦ ਚ ਸ਼ੋਅ ਨੂੰ ਖਰਾਬ ਕਰਦੇ ਹੋ ਪਰ ਉਹ ਜਿਨ੍ਹਾਂ ਨੇ ਭਾਈ ਜਿਨ੍ਹਾਂ ਨੇ ਪਲਾਨ ਕੀਤਾ ਹੈ ਪੈਸੇ ਖਰਚ ਕੇ ਟਿਕਟਾਂ ਲਈਆਂ ਉਹਨਾਂ ਨੇ ਕਿਹਾ ਵੀ ਅਸੀਂ ਤੇ ਸਾਰਾ ਸ਼ੋਅ ਦੇਖਣਾ ਹੈ ਉਹਨਾਂ ਦੇ ਬੱਚੇ ਵੀ ਆ ਕਈ ਵਾਰੀ ਫੈਮਿਲੀ ਵੀ ਆ ਭਾਈ ਉਹੋ ਜਿਹੀ ਚੀਜ਼ ਤੇ ਨਾ ਤੁਸੀਂ ਆਪਣੇ ਘਰ ਭਾਵੇਂ ਜੋ ਮਰਜ਼ੀ ਕਰ ਲਓ ਠੀਕ ਹੈ ਬਾਹਰ ਪਬਲਿਕ ਵਿੱਚ
0: ਤਾਂ ਗੱਲ ਹੈ ਵੀ ਸਮਝ ਨਹੀਂ ਆਉਂਦੀ ਹੈਗੀ ਇਹ
1: ਔਰ ਭਾਜੀ ਇਹ ਨਾ
0: ਅੱਜ ਕੱਲ ਥੋੜੀ ਜੀ ਜਿਹੜੀ ਜੈਨਜ਼ੀ ਜੈਨ ਐਲਫਾ ਜੈਨਜ਼ੀ ਐਲਫਾ ਤਾਂ ਫੇਰ ਵੀ ਥੋੜੇ ਸਮਝਦਾਰ ਨੇ ਸਭ ਤੋਂ ਕਹਿੰਦੇ ਜਿਹੜੀ ਆਹ ਜਿੰਨੀਆਂ ਜਨਰੇਸ਼ਨਸ ਨੇ ਉਹਨਾਂ ਚੋਂ ਸਭ ਤੋਂ ਮਾੜੀ ਜੈਨਜ਼ੀ ਹੈ
1: ਅੱਛਾ
0: ਯੂ ਨੋ ਦੈਟ
1: ਕਿਉਂਕਿ ਮੋਬਾਈਲ ਹੀ ਹੁਣ ਆਇਆ ਨਾ ਮੇਰੇ ਖਿਆਲ
0: ਨਾਲ ਐਲਫਾ ਜਿਹੜੇ ਇਹਨਾਂ ਤੋਂ ਅਗਲੇ ਨੇ ਜਿਹੜੇ ਆਪਣੇ ਆ 2014 ਤੋਂ ਬਾਅਦ ਦੇ ਬੱਚੇ ਨੇ
1: ਅੱਛਾ ਅੱਛਾ ਅੱਛਾ
0: ਉਹ ਫੇਰ ਸਮਝਦਾਰ ਨੇ 2014 ਤੋਂ ਬਾਅਦ ਜਿਹੜੇ ਪੈਦਾ ਹੋਏ ਨੇ ਜਿਹੜੇ ਉਤੋਂ ਪਹਿਲਾਂ 80s ਦੇ ਨੇ 70s ਦੇ ਉਹ ਵੀ ਠੀਕ ਹੈਗੇ ਨੇ ਆ ਵਿੱਚ ਵਿਚਾਲੇ ਵਾਲਾ ਜਿਹੜਾ ਜੈਨ ਜ਼ੀ ਵਾਲਾ ਆ ਗਿਆ ਨਾ ਇਹ ਮਤਲਬ ਮੈਂ ਉਹਦੇ ਨਾਲ ਪ੍ਰੋਟੈਸਟ ਨਾਲ ਨਹੀਂ ਜੋੜ ਰਿਹਾ ਉਹ ਇੱਕ ਅੱਡ ਚੀਜ਼ ਹੈ
1: ਜੀ ਜੀ ਜੀ
0: ਬਟ ਜੈਨ ਜ਼ੀ ਜਿਹੜੇ ਵੀ ਹੈਗੇ ਨੇ ਜੈਨ ਜ਼ੀ ਦਾ ਤੁਹਾਨੂੰ ਮੈਂ
1: ਮਤਲਬ 2000 ਵਾਲੇ ਜਿਹੜੇ 2000 ਤੋਂ ਪੈਦਾ ਹੋਏ ਜੈਨ ਜ਼ੀ ਦਾ ਜਿਹੜਾ ਟਾਈਮ ਟੇਬਲ ਆ ਉਹ ਕੀ ਹੈ ਭਲਾ
0: ਮਤਲਬ ਇਹ ਹੈ ਕਿ ਉਹ ਕੋਈ ਗੱਲ ਮੰਨ ਕੇ ਰਾਜੀ ਨਹੀਂ ਹੈਗੇ ਗਲਤੀ ਕਰਕੇ ਉਹ ਮੰਨਦੇ ਨਹੀਂ ਹੈਗੇ ਉਹਨਾਂ ਨੂੰ ਗਲਤੀ ਨਹੀਂ ਲੱਗਦੇ ਆਪਣੇ ਆਪ
1: ਮੈਨੂੰ
0: ਇਹ ਲੱਗਦਾ ਕਿ ਇਹ ਜਿਹੜਾ ਇੱਕ ਵਿਚ ਵਿਚਕਾਰ ਵਾਲਾ ਜ਼ੂਮਰਸ ਕਹਿੰਦੇ ਆ ਜ਼ੂਮਰਸ ਜੈਨਜ਼ੀ ਜ਼ੂਮਰਸ ਇੱਕ ਬੂਮਰਸ ਹੁੰਦੇ ਸੀ ਬੇਬੀ ਬੂਮਰਸ ਉਹ 40s 50s ਚ ਜਿਹੜੇ ਪੈਦਾ ਹੋਏ ਨੇ
1: ਅੱਛਾ
0: ਇਹ ਜ਼ੂਮਰਸ ਨੇ ਤੇ ਇਹ ਜਿਹੜੀ ਜੈਨ ਜ਼ੀ ਹੈਗੀ ਹੈ ਇਹਨਾਂ ਦਾ ਕੰਮ ਖਰਾਬ ਹੈ ਭਾਜੀ
1: ਐਕਚੁਅਲੀ ਭਾਈ ਮੈਂ ਇੱਕ ਨੋਟ ਕੀਤੀ ਹੈ
0: ਅਰੇ ਇਹ ਸਾਰੇ ਸਟੂਡੈਂਟ ਇਹੀ ਨੇ
1: ਇਹ ਸਾਰੇ ਹਾਂ
0: ਇਹ ਵੀ ਹੋਏ ਤੋਂ 2012 ਦੇ ਵਿੱਚ ਪੈਦਾ ਹੋਏ
1: ਇਹ ਸਾਰੇ ਹਾਂ ਇਹ ਮੇਰੇ ਖਿਆਲ ਨਾਲ ਇਹੀ ਹੈਰਿਸ ਪਾਰਕ ਵਿੱਚ ਵੀ ਗੱਡੀਆਂ ਵਾਲੇ ਇਹੀ ਹੈ ਸਾਰੇ ਜਿਹੜੇ ਹੌਰਨ ਮਾਰਦੇ ਨੇ
0: ਉਹਨਾਂ ਨੂੰ ਪੁੱਛ ਕੇ ਦੇਖ ਲਓ ਭਾਈ ਕਦੋਂ ਜੰਮੇ ਆ ਸਥਾਨ ਉਹ ਫਿਰ ਪਤਾ ਨਹੀਂ ਕਿਸੇ
1: ਅੱਛਾ ਮੈਂ ਇਹ ਕਹਿਣਾ ਚਾਹੁੰਦਾ ਸੀ ਵੀ ਜਿੱਦਾਂ ਜਦੋਂ ਕੋਈ ਜਦੋਂ ਕੋਈ ਕਿਸੇ ਦਾ ਵੀ ਫੰਕਸ਼ਨ ਹੁੰਦਾ ਹੈ ਨਾ ਜਿੱਦਾਂ ਅਲੱਗ ਅਲੱਗ ਕਮਿਊਨਿਟੀ ਇੱਥੇ ਹੈਗੀ ਆ ਠੀਕ ਹੈ ਇਹ ਮੈਂ ਨੋਟ ਕੀਤਾ ਹਲੇ ਕੱਲ ਪਰਸੋਂ ਨਾ ਜੱਪਾ ਦੇ ਸਕੂਲ ਵੀ ਨਾ ਕੰਪਿਊਟਰ ਉਹ ਹੋਇਆ ਸੀ ਕਲਚਰ ਪ੍ਰੋਗਰਾਮ ਨਾ
0: ਓਕੇ
1: ਤੇ ਉਹ ਜਿਹੜੇ ਹੁੰਦੇ ਜ਼ਿਲ੍ਹੇ ਹੀ ਆਪਣੀ ਕਮਿਊਨਿਟੀ ਵਾਲੇ ਆ ਹਨਾ ਆਪਾਂ ਆਪਾਂ ਅੱਗੇ ਬੈਠੇ ਹਾਂ ਪਿੱਛੇ ਇੱਕ ਬੈਠੇ ਸੀ ਨਾ ਉਹ ਆਪਣੀ ਵੱਲੋਂ ਪੂਰਾ ਆਪਣੇ ਆਪ ਨੂੰ ਇੰਟਰਟੇਨ ਕਰ ਰਹੇ ਵੀ ਜਿੱਦਾਂ ਜਿੱਦਾਂ ਆਪਣਾ ਭੰਗੜਾ ਜੇ ਤੇ ਅਸੀਂ ਕਰਦੇ ਹਾਂ ਨਾ ਥੋੜਾ ਉਹ ਭੰਗੜਾ ਆ ਗਿਆ ਯੇ ਵੋ ਪਰ ਪਿੱਛੇ ਜਿਹੜੇ ਬੰਦੇ ਬੈਠੇ ਉਹ ਜ਼ਿਆਦੀਆਂ ਚੀਕਾਂ ਮਾਰਦੇ ਪਏ ਮਤਲਬ ਕਈ ਵਾਰੀ ਇਰੀਟੇਟ ਵੀ ਬੰਦਾ ਹੋ ਜਾਂਦਾ ਇੱਕ ਵਾਰੀ ਬੰਦਾ ਡਰ ਵੀ ਜਾਂਦਾ ਵਾ ਮਤਲਬ ਪਿੱਛੇ ਇੱਕਦਮ ਤੁਸੀਂ ਬੈਠੇ ਹੋ ਉਹਨੇ ਆਪਣੇ ਵੱਲੋਂ ਤੋਂ ਸਾਨੂੰ ਸਾਨੂੰ ਨੀ ਡਰਾਉਣ ਲਈ ਚਾਹੀਏ ਪਰ ਉਹ ਆਪਣੇ ਵੱਲੋਂ ਆਪਣਾ ਆਪਣੀ ਮੌਜ ਵਿੱਚ ਹੈਗਾ ਸੀ ਪਰ ਇੱਥੇ ਕੀ ਹੈ ਇਹ ਸਾਰਿਆਂ ਦਾ ਦੇਖਣਾ ਪੈਂਦਾ
0: ਦੇਖਣਾ ਪੈਂਦਾ
1: ਮਤਲਬ ਇਹ ਨਹੀਂ ਹੈ ਵੀ ਤੁਸੀਂ ਆਪਣਾ
0: ਸੋਸਾਇਟੀ ਦਾ ਮਤਲਬ ਇਹੀ ਹੈ ਕਿ ਤੁਸੀਂ ਆਪਣਾ ਤਾਂ ਇੰਜੋਏ ਕਰਨਾ ਹੀ ਕਰਨਾ ਪਰ ਤੁਸੀਂ ਦੂਸਰੇ ਦਾ ਵੀ ਖਿਆਲ ਰੱਖਣਾ ਸਿਵਿਲਾਈਜ਼ ਸੋਸਾਇਟੀ ਇੱਕ ਦੂਸਰੇ ਦੇ ਨਾਲ ਹੋ ਕੇ ਚੱਲਦੀ ਹੈ ਨਹੀਂ ਤਾਂ ਫਿਰ ਉਹੀ ਗਵਾਰਾਂ ਵਾਲੀ ਫੋਹੜਾਂ ਵਾਲੀ ਹੋਗੀ ਨਾ ਜਿਹਦੇ ਤੇ ਤਾਂ ਆਪਾਂ ਕਿੰਨੀ ਵਾਰੀ ਗੱਲ ਕਰ ਲਈ ਹੈਗੀ ਹੁਣ ਤਾਂ ਮੈਨੂੰ ਪਤਾ ਨਹੀਂ ਇਹ ਭਾਜੀ ਦੇਖੋ ਇੱਕ ਤਾਂ ਗੱਲ ਇਹ ਹੈ ਕਿ ਲਕੀਲੀ ਜਿੰਨੇ ਰੇਡੀਓ ਨੂੰ ਸੁਣਦੇ ਹੈਗੇ ਨੇ ਉਹ ਉਹਨਾਂ ਦੇ ਵਿੱਚੋਂ ਮੈਨੂੰ ਤਾਂ ਲੱਗਦਾ ਕੋਈ ਇਹੋ ਜਿਹੇ ਕੰਮ ਕਰਦੇ ਨੇ ਤੇ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ ਉਹ ਰੇਡੀਓ ਨਹੀਂ ਸੁਣਦੇ ਹੁਣ ਪ੍ਰੋਬਲਮ ਇਹ ਹੈ ਵੀ ਉਹਨਾਂ ਤੱਕ ਗੱਲ ਪਹੁੰਚਾਈ ਕਿਵੇਂ ਜਾਵੇ
1: ਹਾਂ ਇਹ ਆ ਵੀ ਉਹ ਜਿਹੜੇ ਰੇਡੀਓ ਸੁਣਦੇ ਉਹੀ ਦੱਸਣ ਫਿਰ
0: ਜਿਹੜੇ ਹਰਿਆਣੇ ਤੋਂ ਪੰਜਾਬ ਤੋਂ ਜਿਹੜੇ ਸਟੂਡੈਂਟ ਆ ਰਹੇ ਨੇ ਤਾਂ ਬਹੁਤ ਔਖਾ ਹੈ ਤੂੰ ਮੱਚ ਔਖਾ ਹੈ
1: ਅੱਜ ਭਾਜੀ ਆਪਾਂ ਬੜੀ ਸਿਆਣੀ ਸਿਆਣੀ ਗੱਲਾਂ
0: ਕਰਦੇ ਜੈਨਜੀ ਤੋਂ ਚਲੋ ਯਾਦ ਆਇਆ ਅੱਜ ਦੀ ਇੱਕ ਅਗਲੀ ਖਬਰ ਜੈਨਜੀ ਦੇ ਨਾਲ ਹੀ ਜੁੜੀ ਹੋਈ ਹੈਗੀ ਆ
1: ਸਾਰੀਆਂ ਤੁਸੀਂ ਤੱਕੇ ਜੈਨਜੀ ਵਾਲੀਆਂ ਖਬਰਾਂ ਸੁਣਾਉਣੀ ਆ
0: ਤੁਸੀਂ ਫਿਰ ਕਹੋਗੇ ਤੁਸੀਂ ਗੱਲ ਦੇ ਨਾਲ ਕਿਵੇਂ ਗੱਲ
1: ਉਹੀ ਨਾ
0: ਅੱਜ ਜਿਹੜੇ ਗਾਣੇ ਵੀ ਨੇ ਉਹ ਵੀ ਇੱਕ ਦੂਜੇ ਚ ਇੱਦਾਂ ਹੀ ਜੁੜੇ ਹੋਏ ਨੇ
1: ਇੱਦਾਂ ਹੀ ਤੁਸੀਂ ਜਿੱਦਾਂ ਵਿੱਚ
0: ਉਹ ਪਹਿਲਾ ਗਾਣਾ ਜਿਹੜਾ ਸੀ ਉਹ ਇੰਗਲਿਸ਼ ਸੀਗਾ ਕਿ ਪੰਜਾਬੀ ਸੀ
1: ਉਹੀ ਉਹੀ ਤੁਹਾਨੂੰ ਕਿਹਾ ਮੈਂ ਜਦੋਂ ਸਟਾਰਟਿੰਗ ਹੋਇਆ ਨਾ ਮੈਂ ਲੱਗਦਾ ਸੀ ਇੰਗਲਿਸ਼ ਵਿੱਚ ਅੱਜ ਸ਼ੋਅ ਕਰਦਾ ਮੈਂ ਭਾਜੀ ਨੇ ਤਾਂ ਅੰਗਰੇਜ਼ੀ ਗਾਣਾ ਲਾਤਾ ਬਾਅਦ ਚੋਂ ਆ ਗਿਆ

0: ਭਾਈ ਜਿੱਦਣ ਆ ਮੈਨੂੰ ਆ ਗਿਆ ਨਾ ਪਸੀਦੋ ਪਸੀਦੋ ਦਾ ਪੂਰਾ ਜਿਹੜੀ ਲਾਈਨ ਜੀ ਆ ਮੈਂ ਉਹਦਾ ਸਮਝਾ ਕੇ ਬੋਲ ਜਾ ਕੇ ਜਿੱਦਣ
1: ਤੁਹਾਨੂੰ ਵੀ ਮਰਕੋ ਵਾਲਿਆਂ ਦੇ ਨਾਲ ਚਲੇ ਜਾਣਾ ਚਾਹੀਦਾ
0: ਮੈਨੂੰ ਤੇ ਇਹ ਵੀ ਅੰਗਰੇਜ਼ੀ ਲੱਗਦੀ ਆ ਵੀ ਜਿਹੜੀ ਸਮਝ ਨਹੀਂ ਆਉਂਦੀ ਮੈਨੂੰ ਪਸੀਦੋ ਪਸੀਦੋ ਆਇਆ ਹੈ ਇਹ ਸਾਨੂੰ ਪਸੀਨੇ ਆਉਂਦੇ ਆ ਤੁਹਾਡੇ ਤੇ ਪਸੀਦੋ ਪਸੀਦੋ
1: ਡੈਸਪਾਸੀਤੋ
0: ਓ ਡੈਸਪਰੇਟੋ
1: ਡੈਸਪਾਸੀਤੋ
0: ਡੈਸਪਾਸੀਤੋ
1: ਅੱਛਾ
0: ਹਾਂਜੀ
1: ਡੈਸਪਾਸੀਤੋ ਤੋਂ ਯਾਦ ਆਇਆ
0: ਮੈਂ ਵੀ ਡੈਸਪਰੇਟ ਆ ਬਹੁਤ
1: ਕਾਕਰੋਚ
0: ਓਏ ਕਾਕਰੋਚ ਆ ਗਏ ਥੱਲੇ ਕਿੱਥੇ ਆ
1: ਦੇਖੋ ਉਹ ਜਿਹੜਾ ਇੰਡੀਆ ਦੇ ਵਿੱਚ ਕਾਕਰੇਜ ਜਨਤਾ ਪਾਰਟੀ ਬਣੀ ਸੀ
0: ਜੈ ਕਾਕਰੇਜ ਜਨਤਾ ਪਾਰਟੀ ਉਹ ਵਾਲੀ
1: ਹੈ ਨਾ ਜਿਵੇਂ ਆਪਣੇ ਨਾ ਆਸਟ੍ਰੇਲੀਅਨ ਯੂਥ ਨੂੰ ਇੱਕ ਆਦਤ ਹੈ ਕਿ ਜੋ ਵੀ ਅਮਰੀਕਾ ਕਰ ਰਿਹਾ ਹੈ ਉਹਨੂੰ ਕਾਪੀ ਕਰਨ ਲੱਗ ਜਾਓ ਆਸਟ੍ਰੇਲੀਅਨ ਯੂਥ ਦੇ ਵਿੱਚ ਆਦਤ ਹੈਗੀ ਇੱਥੇ ਦੇ ਜਿਹੜੇ ਏਜੰਸੀ ਨੇ
0: ਠੀਕ ਹੈ
1: ਪਾਕਿਸਤਾਨ ਦੇ ਜਿਹੜੇ ਏਜੰਸੀ ਨੇ ਉਹਨਾਂ ਨੂੰ ਇਹ ਆਦਤ ਹੈ ਕਿ ਜੋ ਇੰਡੀਆ ਵਾਲੇ ਕਰ ਰਹੇ ਨੇ ਉਹਦੀ ਕਾਪੀ ਕਰ ਲਓ
0: ਹਾਂਜੀ ਠੀਕ ਹੈ
1: ਇਹ ਮੰਨ ਕੇ ਚੱਲੇ ਇਹਨੂੰ ਕੋਈ ਮੰਨੇ ਨਾ ਮੰਨੇ ਪਰ ਇਹ ਗੱਲ ਹੈਗੀ ਹੈ ਵਾਕਈ ਹੁਣ ਪਾਕਿਸਤਾਨ ਤੇ ਸੋਸ਼ਲ ਮੀਡੀਆ ਦੇ ਵਿੱਚ ਕਾਕਰੇਜ ਪਾਕਿਸਤਾਨ ਕਾਕਰੇਜ ਪਾਰਟੀ ਪਾਕਿਸਤਾਨ CPP ਬਣ ਰਹੀ ਹੈ
0: CPP ਕਾਕਰੇਜ ਪਾਕਿਸਤਾਨ ਪਾਰਟੀ ਓਹੋ
1: ਅਸਲ ਚ ਨਾ ਇਹ ਮਤਲਬ ਬੇਸਿਕਲੀ ਜੇ ਤੁਸੀਂ ਧਿਆਨ ਦਵੋ ਉਹਨਾਂ ਦੀ ਸਟਰਕਚਰ ਦੇ ਉੱਤੇ CJP BJP ਤੋਂ ਹੈ ਕਾਕਰੋਚ ਪਾਰਟੀ ਪਾਕਿਸਤਾਨ ਨੇ ਸੋਸ਼ਲ ਮੀਡੀਆ ਤੇ ਉਦਾਂ ਜਿਵੇਂ ਇੰਡੀਆ ਤੇ ਬਣਾਇਆ ਉਹਨਾਂ ਨੇ ਵੀ ਇੰਸਟਾਗ੍ਰਾਮ ਦੇ ਉੱਤੇ ਆਪਣਾ ਅਕਾਊਂਟ ਬਣਾਇਆ ਤੇ ਕਹਿੰਦੇ ਕਿ ਪਾਕਿਸਤਾਨ ਚ ਵੀ ਸਾਨੂੰ ਪੋਲੀਟੀਕਲ ਜਾਂ ਸੋਸ਼ਲ ਸਟਰਕਚਰ ਠੀਕ ਕਰਨੀ ਹੈ ਤਾਂ ਜੈਨਜ਼ੀਜ਼ ਨੂੰ ਆਪਣੇ ਹੱਥ ਦੇ ਵਿੱਚ ਕਮਾਂਡ ਲੈਣੀ ਪੈਣੀ ਹੈ
0: ਅੱਛਾ ਇਹ ਸਾਰੇ ਜੈਨਜ਼ੀ ਵਾਲੀਆਂ ਪਾਰਟੀਆਂ ਹੀ ਹੈ ਸਾਰੀਆਂ ਹਾਂ
1: ਹਾਲਾਂਕਿ ਇੱਥੇ ਵਾਲੀ ਪਾਰਟੀ ਤਾਂ ਜਿਹੜੀ ਮੈਨੂੰ ਪਤਾ ਨਹੀਂ ਹੁਣ ਉਦੋਂ ਜਦੋਂ ਬਣੀ ਬਣੀ ਸੀਗੀ ਉਦੋਂ 22-23 million ਇਹਨਾਂ ਦੇ ਫਾਲੋਅਰ ਹੋ ਗਏ ਸੀਗੇ CJP ਦੇ
0: ਅੱਛਾ ਠੀਕ ਹੈ ਹਾਂ ਉਹਨਾਂ ਬਹੁਤ ਸਾਰੇ ਕਹਿੰਦੇ
1: ਬਣੇ ਸ਼ਾਇਦ ਹੋਰ ਵੱਧ ਗਏ ਹੋਣਾ ਪਰ ਆਈ ਹੈਵਨਟ ਪੇਡ ਅਟੈਂਸ਼ਨ ਪਰ ਇਹਨਾਂ ਦਾ ਆਪਣਾ ਇਹਨਾਂ ਦੇ ਵੀ 1 lakh ਸਮਥਿੰਗ ਕੁਝ ਫਾਲੋਅਰਸ ਬਣ ਗਏ ਨੇ
0: 112K
1: ਫਾਲੋਅਰਸ ਇਹਨਾਂ ਦੇ ਹੈਗੇ ਨੇ
0: ਤੇ ਭਾਈ ਕਾਂਗਰਸ ਜਿਹੜਾ ਫਿਰ ਉਹ ਆਪਣਾ ਅੰਦੋਲਨ ਆਪ ਨਹੀਂ ਕਰਦੇ ਵੀ ਯਾਰ ਤੁਸੀਂ ਸਾਨੂੰ ਪਹਿਲਾਂ ਤੇ ਮਾਰਦੇ ਹੁੰਦੇ ਚੱਪਲਾਂ ਦੇ ਨਾਲ ਹੋ ਤੁਸੀਂ ਸਾਡੇ ਨਾਂ ਤੇ ਤੁਸੀਂ ਪਾਰਟੀ ਬਣਾਈ ਜਾ ਰਹੇ
1: ਅਸਲ ਦੇ ਵਿੱਚ ਜੇ ਕਾਂਗਰਸ ਨਿਕਲਿਆ
0: ਮਤਲਬ ਉਹ ਤਾਂ ਇੱਥੇ ਹੁਣ ਸਾਪਣੇ ਘਰ ਉਹ ਯਾਰ ਕਾਂਗਰਸ ਤੋਂ ਯਾਦ ਆਇਆ ਅਸੀਂ ਜਦੋਂ ਬਾਹਰ ਅਸੀਂ ਪਹਿਲਾਂ ਇੰਡੀਆ ਰਹਿੰਦੇ ਹਾਂ ਨਾ ਅਸੀਂ ਕਿਹਾ ਸੀ ਵੀ ਯਾਰ ਆਸਟ੍ਰੇਲੀਆ ਤੇ ਕਾਂਗਰਸ ਕਦੇ ਹੋਣਾ ਹੀ ਨਹੀਂ ਆ ਉਹ ਤੇ ਯਾਰ ਵਧੀਆ ਕੰਟਰੀ ਆ ਬਾਹਰ ਦੇ ਆ ਇੱਥੇ ਨਹੀਂ ਪਤਾ ਵੀ
1: ਇੱਥੇ ਕਾਂਗਰਸ ਦੇਖ ਕੇ ਇੱਲਤ ਜੀ ਨਹੀਂ ਆਈ ਵੀ ਇਹ ਹੈ
0: ਕਾਂਗਰਸ ਯਾਰ ਕਾਂਗਰਸ ਤਾਂ ਬਈ ਯਾਦ ਹੈ ਇੱਥੇ ਜਿਹੜੀਆਂ ਟਿੱਡੀਆਂ ਹੁੰਦੀਆਂ ਹਾਂ ਆਪਣੀਆਂ ਟਿੱਡੀਆਂ ਨਾ ਕੱਪੜੇ ਟੁੱਕਦੀਆਂ ਇੱਥੋਂ ਦੀਆਂ ਟਿੱਡੀਆਂ
1: ਮਾਰ ਦਿੰਦੀਆਂ
0: ਨਹੀਂ ਸਾਡੇ ਕੱਪੜੇ ਟੁੱਕਦੀਆਂ ਹੀ ਨਹੀਂ ਹੈ ਪਤਾ ਨਹੀਂ ਕੀ ਚੱਕਰ ਹੈ
1: ਨਹੀਂ ਜਿਹੜਾ ਫਿਰ ਉਹ ਟਿੱਡੀ ਸਾਊ ਹੋਣੀ ਹੈ ਉਹ ਸਪਾਈਡਰਸ ਨੂੰ ਕਹਿੰਦੇ ਆ ਤੁਸੀਂ ਟਿੱਡੀਆਂ
0: ਨਹੀਂ
1: ਮੱਕੜੀਆਂ
0: ਉਹ ਤੇ ਸਪਾਈਡਰ ਦੂਜੇ ਹੁੰਦੇ ਆ ਨਾ ਟਿੱਡੀਆਂ ਜਿਹੜੀਆਂ
1: ਅੱਛਾ ਉਹ ਟਿੱਡੀਆਂ ਜਿਹੜੀਆਂ
0: ਬਰਾਊਨ ਜਿਹੇ ਕਲਰ ਦੀ ਹੁੰਦੀਆਂ ਤੇ ਉਹ ਮੈਂ ਮਤਲਬ ਹੈਗੀਆਂ ਵਾ ਇੱਥੇ ਵੀ ਪਰ ਉਹ ਜ਼ਿਆਦਾ ਕੱਪੜੇ ਘੱਟ ਟੁੱਕਣ ਵਾਲੀਆਂ ਵਾ ਇੱਥੇ ਜਾਂ ਸਿਆਣੀਆਂ ਵਾ ਆਸਟ੍ਰੇਲੀਆ ਦੀਆਂ ਟਿੱਡੀਆਂ ਤੇ ਜਿੱਦਾਂ ਦੇ ਇੱਥੇ ਕਾਂ ਬੜੇ ਵੱਡੇ ਵੱਡੇ ਹਨ ਸਾਡੇ ਕਾਂ ਵਿਚਾਰੇ ਬੱਚੇ ਜੇ ਲੱਗਦੇ ਉਹਨਾਂ ਦੇ ਸਾਹਮਣੇ ਤੇ ਇੱਥੇ ਟਿੱਡੀਆਂ ਦਾ ਵੀ ਫਰਕ ਹੈਗਾ
1: ਪਹਿਲੀ ਵਾਰ ਜਦ ਮੈਂ ਆਇਆ ਨਾ ਮੈਂ ਉੱਧਰ ਪੈਨਰੀਥ ਵਾਲੇ ਪਾਸੇ ਰਹਿੰਦਾ ਸੀ ਆਪਣੇ ਸਿਸਟਰ ਦੇ ਘਰਾਂ ਵਾਲੇ
0: ਹਾਂਜੀ ਠੀਕ ਹੈ
1: ਤੇ ਮੈਂ ਆਪਣਾ ਨਾ ਜਿਹੜੇ ਸ਼ੂਜ਼ ਜੇ ਮੈਂ ਬਾਹਰ ਲਾਤੇ
0: ਹਾਂਜੀ
1: ਪਿਛਲੇ ਪਾਸੇ ਜਿਹੜਾ ਰੀਅਲ ਲੋਨ ਸੀਗਾ
0: ਅੱਛਾ ਉਹ ਜਦੋਂ ਪਿੱਛੇ ਜਾਈਦਾ
1: ਕਿਉਂਕਿ ਸ਼ੂਜ਼ ਪਿੱਛੇੋਂ ਲਾ ਕੇ ਫਿਰ ਮੈਂ ਪਿਛਲੇ ਹੀ ਗੇਟ ਤੋਂ ਐਂਟਰੀ ਕਰ ਜਾਂਦਾ ਹੁੰਦਾ ਸੀ ਪਿਛਲੇ ਗੇਟ ਤੋਂ ਹੀ ਐਗਜ਼ਿਟ ਕਰ ਜਾਂਦਾ ਹੁੰਦਾ ਸੀਗਾ
0: ਅੱਛਾ ਠੀਕ ਹੈ ਹਾਂ ਤੁਸੀਂ ਪਿੱਛੋਂ ਦੀ ਮਤਲਬ ਕਰਦੇ ਹੁੰਦੇ
1: ਜਿੱਥੇ ਬਿਨ ਵਾਲਾ ਪਾਸਾ ਹੁੰਦਾ ਸੀ
0: ਹਾਂ ਠੀਕ ਹੈ ਜੀ
1: ਕਿਉਂਕਿ ਮੂਰੇ ਤਾਂ ਸ਼ੂਜ਼ ਲਾਣੇ ਨਹੀਂ ਸੀਗੇ ਹੁੰਦੇ
0: ਹਾਂਜੀ ਹਾਂਜੀ
1: ਮੂਰੇ ਤਾਂ ਇੱਥੇ ਲਾਂਦੇ ਹੀ ਨਹੀਂ
0: ਹੈਗੇ ਤੋਂ ਯਾਦ ਆਇਆ ਅੱਜ ਅਸੀਂ ਬਿੱਲ ਵੀ ਬਾਹਰ ਰੱਖਣੇ
1: ਤੇ ਉਹ ਮੈਂ ਜਿਵੇਂ ਪਹਿਲੇ 1-2 ਹਫ਼ਤੇ ਤਾਂ ਚੱਪਲਾਂ ਦੇ ਵਿੱਚ 1-2-4 ਦਿਨ ਤਾਂ ਚੱਪਲਾਂ 'ਚ ਫਿਰ ਜਿੱਦਣ ਪਹਿਲੀ ਵਾਰ ਮੈਂ ਗਿਆ ਯੂਨੀਵਰਸਿਟੀ ਸ਼ੂਜ਼ ਪਾ ਕੇ ਜਾਣਾ ਸੀ ਆ ਕੇ ਮੈਂ ਪਿਛਲੇ ਪਾਸੇ
0: ਲਾਤੇ ਹਾਂਜੀ
1: ਅਗਲੇ ਦਿਨ ਸਵੇਰੇ ਦੁਪਹਿਰ ਜੇ ਨੂੰ ਮੈਂ ਫਿਰ ਜਾਣਾ ਸੀਗਾ ਯੂਨੀਵਰਸਿਟੀ ਤੇ ਜਦੋਂ ਮੈਂ ਸ਼ੂਜ਼ ਪਾਏ ਮੇਰੇ ਪੈਰ ਉਹੀ ਗਿੱਲੇ ਗਿੱਲੇ ਜੇ
0: ਅੱਛਾ
1: ਮੈਂ ਕਿਹਾ ਕਿਤੇ ਚਲੋ ਉਹਦੇ ਚ ਗਿੱਲੇ ਗਿੱਲੇ ਜੀ ਰਾਤ ਨੂੰ ਐਵੇਂ ਉਸ ਉਸ ਪਈ ਹੋਣੀ ਹੈ ਕੁਛ ਉਹ ਹੋਰ ਵੀ ਜ਼ਿਆਦਾ ਚਿਪਚਿਪੇ ਜੇ ਮੈਨੂੰ ਲੱਗਣ ਪਰ ਇੱਕੋ ਹੀ ਸ਼ੂਜ਼ ਫਿਰ ਮੈਂ ਧਿਆਨ ਦਿੱਤਾ ਮੈਂ ਕਿਹਾ ਇੱਕੋ ਹੀ ਪਾਸਾ ਕਾਤੇ ਗਿੱਲਾ ਹੈ ਫਿਰ ਉਹ ਖੋਲਿਆ ਤੇ ਦੇਖਿਆ ਉਹ ਜਰਾਬ ਦੇ ਨਾਲ ਸਨੇਲ ਚਿਪਕੀ ਹੋਈ ਸੀ
0: ਤੁਸੀਂ ਮਾਰ ਕੇ ਦੇਖੋ ਪਟੁੱਕ ਕਰਕੇ ਪੂਰੀ ਅੰਦਰ ਆ ਜਾਂਦੀ ਹੈ ਕਰਕੇ ਮਤਲਬ ਜਿੱਦਾਂ ਬਾਹਰ ਆ ਨਾ ਜਿੱਦਾਂ ਉਹ ਚੱਲਦੀ ਪਈ ਆ ਨਹੀਂ ਨਹੀਂ ਤੁਸੀਂ ਜੀ ਨਹੀਂ ਕੀਤਾ ਨਾ ਮੈਂ ਤੁਹਾਨੂੰ ਦੱਸ ਦੇਣਾ ਉਹ ਜਦੋਂ ਕਿਉਂਕਿ ਹੁਣ ਬੱਚਿਆਂ ਦੇ ਨਾਲ ਜਿੱਦਾਂ ਹੁੰਦੇ ਬੱਚੇ ਤੇ ਉਹ ਐਂ ਜਿੱਦਾਂ ਉਹ ਚੱਲਣ ਡਈ ਆ ਉਹਦੇ ਥੋੜਾ ਜਿਹਾ ਭਾਵੇਂ ਡੰਡੇ ਨਾਲ ਜਾਂ ਕਿੱਦਾਂ ਕਰੋਗੇ ਨਾ ਉਹਨੇ ਪੂਰਾ ਕਵਰ ਕਰ ਲੈਣਾ ਆਪਣੇ ਆਪ ਨੂੰ ਮੈਂ ਆਖਿਆ ਇਹ ਤੇ ਜਿੱਦਾਂ ਕਸ਼ੂ ਗੁੰਬੇ ਵਰਗੀ ਹੈ ਬਸ ਜਿੱਦਾਂ ਕਸ਼ੂ ਗੁੰਬਾ ਕਰਦਾ ਹੈ ਨਾ ਉਦਾਂ ਹੀ ਐਂ ਕਰਕੇ ਹੋ ਜਾਂਦੀ ਭਾਈ ਇਹ ਸਲੀਲਾ ਸੁਣੋ ਨਾ ਪੰਜਾਬ ਵਿੱਚ ਤਾਂ ਅਸੀਂ ਵੇਖੀ ਨਹੀਂ ਸੀ, ਇੱਥੇ
1: ਉੱਥੇ ਸਲੇਡੇ ਦੇਖੇ ਸੀ, ਮੇਲਾ ਨਹੀਂ ਸੀ ਦੇਖਿਆ।
0: ਉਹ ਯਾਰ ਸਲੇਡਾ ਦੇਖਿਆ ਤੁਸੀਂ ਭਾਈ, ਸੱਚੀ ਦੱਸੋ।
1: ਮੈਂ ਬਚਪਨ ਦੇ ਵਿੱਚ ਐਵੇਂ ਜਿਵੇਂ ਕੋਈ ਕਹਿ ਦਿੰਦਾ ਤਾਂ ਉਦਾਂ ਮਤਲਬ ਮੈਂ ਮੰਨ ਲਈ ਗੱਲ,
0: ਪਰ ਹੁੰਦਾ
1: ਤਾਂ ਯਾਦ ਹੀ ਨਹੀਂ, ਮੈਮਰੀਜ਼ ਵੀ
0: ਨਹੀਂ। ਨਹੀਂ ਨਹੀਂ ਮੈਂ ਤੇ ਐਵੇਂ ਬਚਪਨ ਚ ਸਾਨੂੰ ਕਹਿੰਦੇ ਹੁੰਦੇ ਸੀ ਉੱਥੇ ਸਲੇਡਾ ਆ ਗਿਆ, ਇੱਥੇ ਆ ਗਿਆ ਯਾਰ, ਐਵੇਂ ਬਚਪਨ ਚ ਨਾ ਸਾਨੂੰ ਡਰਾਇਆ ਗਿਆ,
1: ਡਰਾਇਆ ਗਿਆ
0: ਕੋਈ ਸਲੇਡਾ ਸਲੂਡਾ ਨਹੀਂ ਹੁੰਦਾ,
1: ਗਦਾਮਾ ਵੱਲ ਨਾ ਜਾਇਓ ਸਲੇਡੇ
0: ਕੋਈ ਸਲੇਡਾ ਸਲੂਡਾ ਨਹੀਂ ਹੁੰਦਾ ਬੱਚਿਓ, ਅੱਜ ਕੱਲ ਦੇ ਬੱਚੇ ਵੈਸੇ ਨੀ ਡਰਦੇ ਸਲੇਡਿਆਂ ਤੋਂ,
1: ਇੱਥੇ ਹੈ ਵੀ ਨਹੀਂ
0: ਅੱਜ ਕੱਲ ਦੇ। ਮੈਂ ਤੇ ਕਦੀ ਵੀ ਨੀ ਦੇਖਿਆ ਸਲੇਡਾ, ਮੈਂ ਗੂਗਲ ਤੇ ਸਰਚ ਕਰੂੰਗਾ ਸਲੇਡਾ ਹੁੰਦਾ ਕਿੱਦਾਂ ਦਾ ਵਾ।
1: ਚਲੋ ਆਪਾਂ ਇੱਕ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਆਉਂਦੇ ਹਾਂ ਜੀ ਫਿਰ ਪ੍ਰੋਗਰਾਮ। ਸਾਡੇ ਕੰਨ ਕਦੇ ਖੱਬੇ ਵੀ ਏਦਾਂ ਹੋ ਰਹੇ, ਮੇਰਾ ਕਦੇ ਖੱਬਾ ਕੰਨ ਬੋਲਦਾ ਕਦੇ ਸੱਜਾ ਕੰਨ ਬੋਲਦਾ,
0: ਏਦਾਂ ਹੀ ਚੱਲਣ ਲਿਆ ਲੱਗਦਾ।
1: ਚਲੋ ਇੱਕ ਬ੍ਰੇਕ ਤੋਂ ਬਾਅਦ ਆਉਂਦੇ ਹਾਂ ਜੀ ਫਿਰ ਆਪਾਂ ਪ੍ਰੋਗਰਾਮ। ਖਬਰ ਬੜੀ ਬੇਕਾਰ ਹੈ,
0: ਸਾਡੇ ਸਪੀਕਰ ਬੜੇ ਬੇਕਾਰ ਹੈ।

0: Station is now the ultimate power in the universe.
1: Radio Hanji 1674.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 180, 492, 482 ਤੇ 499। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ।

0: ਭਾਜੀ ਅੱਜ ਤਾਂ ਮੈਨੂੰ ਵਧੀਆ ਪੂਰਾ ਸੁਣਾਤਾ ਗਾਣਾ ਹੈ। ਮੈਂ ਪਹਿਲਾਂ ਸਲਾਮੇ ਸਲਾਮੇ ਤੱਕ ਗਿਆ ਸੀ ਬਸ। ਐਕਚੁਅਲੀ ਰੀਲਾਂ ਬੜੀਆਂ ਬਣ ਜਾਂਦੀਆਂ ਨੇ ਜਦੋਂ ਗਾਣੇ ਦੀ ਨਾ,
1: ਇਹਦੇ ਅਲੱਗ ਅਲੱਗ ਗਾਣਿਆਂ ਦੇ ਨਾਲ ਬਣੀਆਂ
0: ਇਹਦਾ, ਔਰ ਇਹ ਵਧੀਆ ਮਤਲਬ
1: ਇਹਨਾਂ ਨੂੰ ਕਹਿੰਦੇ ਹੁੰਦੇ ਮੈਸ਼ਅਪ
0: ਭਾਜੀ। ਇਹ ਮੈਸ਼ਅਪ ਜਿਹੜਾ ਵਾ
1: ਮੈਡਲੇ ਮੈਡਲੇ ਮੈਡਲੇ ਮੈਸ਼ਅਪ
0: ਮੈਡਲੇ ਮੈਸ਼ਅਪ। ਅੱਛਾ ਇਹ ਮਤਲਬ ਕਿ ਫਿਲਮ ਉਹ ਨਹੀਂ ਫਿਲਮ ਆ ਜਿਹੜੀ
1: ਦੁਰੰਦਰ
0: ਦੁਰੰਦਰ ਦਾ ਪੂਰੇ ਨਹੀਂ ਸਾਰਾ ਹੀ ਕੀਤਾ ਸੀ, ਮਤਲਬ ਇਹ ਪੂਰਾ ਹੀ ਗਾਣਾ ਜਾਂ ਮੈਸ਼ਅਪ ਬਾਅਦ ਚੋਂ ਬਣਿਆ?
1: ਇਹ ਤਾਂ ਵਿੱਚ ਐਫਰੋ ਬੀਟ ਰਲਾ ਕੇ ਵਿੱਚ ਉਹ ਪਤਾ ਨਹੀਂ ਕਿਹੜਾ ਬੰਬ ਬੰਬ ਕਰਕੇ ਗਾਣਾ ਹੈਗਾ ਇੱਕ,
0: ਮਤਲਬ ਉਹਨਾਂ ਨੇ ਮਿਕਸ ਕੀਤਾ
1: ਉਹਨਾਂ ਨੂੰ ਰਲਾਤਾ।
0: ਹਾਂ ਅੱਛਾ, ਜਿਹੜਾ ਲੁੱਟ ਲਿਆ ਗਿਆ ਸੀ ਉਹ ਕੱਲਾ ਦੁਰੰਦਰ ਦਾ ਹੀ ਸੀ।
1: ਹਾਂ
0: ਦੁਰੰਦਰ ਦੀ ਅਭੀ ਵੀ ਯਾਦ ਆ ਰਹੀ ਹੈ ਹਮੇ।
1: ਰੇਡੀਓ ਤੇ ਮੈਸੇਜ ਆਏ ਹੈਗੇ ਨੇ, ਉਹ ਸਾਰੇ ਕਹਿ ਰਹੇ ਨੇ ਕਿ ਠੀਕ ਹੈ ਕੰਮ, ਕੋਈ ਚੱਕਰ ਹੀ ਨਹੀਂ ਹੈਗਾ।
0: ਤੇ ਫਿਰ ਭਾਜੀ ਆਪਾਂ ਇੱਥੇ ਕੀ ਕਰਦੇ, ਆਪਾਂ ਬਾਹਰ ਜਾ ਕੇ ਰੇਡੀਓ ਸੁਣਦੇ ਆ।
1: ਨਵੀਨ ਭਾਜੀ ਕਹਿ ਰਹੇ ਨੇ ਬਿਲਕੁਲ ਠੀਕ ਹੈ, 654 ਕਹਿ ਰਹੇ ਨੇ ਆਲ ਗੁੱਡ ਜੀ।
0: ਤੇ ਫਿਰ
1: ਆਪਣੇ ਅੱਜ ਆਪਾਂ ਨੂੰ ਮੈਸੇਜ ਵੀ ਆਏ ਹੈਗੇ ਨੇ, ਗੁਰੂ ਚਾਂਦੀਪ ਜੀ ਵੀ ਕਹਿ ਰਹੇ ਨੇ, ਕਹਿੰਦੇ ਭਾਜੀ ਆਵਾਜ਼ ਬੁਲੰਦ ਹੈ, ਖਿੱਚ ਕੇ ਰੱਖਿਓ
0: ਚੱਕਦੇ।
1: ਤੁਸੀਂ ਉਹੀ ਗੱਲ ਕਰਤੀ ਜਿਹੜੀ ਸਕੂਲ ਵਾਲੀ
0: ਮਲਟੀ ਕਲਚਰ ਇੱਥੇ। ਹੁਣ ਜਿੱਦਾਂ ਕਈ ਕੰਟਰੀ ਹੋਣਗੇ ਬੜੇ ਆਰਾਮ ਨਾਲ ਸੂਫੀ ਜੇ ਵਾਲੇ ਹੋਣਗੇ, ਆਰਾਮ ਨਾਲ ਕੋਈ ਨੀ ਜਿੱਦਾਂ ਰਹਿਣਾ। ਹੁਣ ਕਈਆਂ ਕੰਟਰੀਆਂ ਵਿੱਚ ਚੱਕਦੇ ਫਟੇ, ਹੁਣ ਸਾਡੇ ਤੇ ਚੱਕਦੇ ਫਟੇ ਤਾਂ ਕੀ ਹੁੰਦਾ, ਪਰ ਉਹ ਜਿਹੜਾ ਕੰਟਰੀ ਉਹ ਤੇ ਚੀਕਾਂ ਮਾਰਦੇ ਪਏ ਸੀ। ਉਹ ਮੇਰੇ ਖਿਆਲ ਨਾਲ ਦੂਜੇ ਹੀ ਉਹ ਜਿਹੜੇ ਵੱਡੇ ਵੱਡੇ ਜਿਹੜੇ ਹੁੰਦੇ ਹੱਕਿਆ ਵਾਲੇ, ਯਾਰ ਭਾਜੀ ਉਹਨਾਂ ਨੇ ਨਾ, ਤੁਹਾਨੂੰ ਯਾਦ ਹੈ ਪਿੱਛੇ ਜੇ ਇੱਕ ਆਪਣੀ ਵਾਇਰਲ ਹੋਈ ਸੀ ਬੜੀ ਵੀਡੀਓ ਨਿਊਜ਼ੀਲੈਂਡ ਦੀ, ਜਦੋਂ ਆਪਣੇ ਮੇਰੇ ਖਿਆਲ ਨਾਲ ਉਹ ਚੱਲਦਾ ਪਿਆ ਸੀ ਕੀਰਤਨ, ਉਹ ਨਗਰ ਕੀਰਤਨ ਚੱਲਦਾ ਪਿਆ ਸੀ, ਤੇ ਉਹਨਾਂ ਨੇ ਏਦਾਂ
1: ਏਦਾਂ
0: ਭਾਜੀ ਉਹ ਮਤਲਬ ਮੈਂ ਸਮਝਦਾ ਵਾ ਵੀ ਜੇ ਵਿਚਾਰਾ ਕੋਈ ਬਜ਼ੁਰਗ ਉੱਥੇ ਹੋਵੇ ਉਹ ਕਰਦੇ ਆ ਨਾ, ਉਹ ਤੇ ਬੰਦੇ ਨੂੰ ਡਰਾ ਦਿੰਦੇ ਆ ਯਾਰ ਉਹ ਤਾਂ। ਉਹ ਇਹੀ ਉਹ ਮੈਂ ਕਿਹਾ ਸਕੂਲ ਵਿੱਚ ਵੀ ਏਦਾਂ ਹੀ ਕੀਤਾ, ਇਹਦਾ ਮਤਲਬ ਇਹਨਾਂ ਦਾ ਕਲਚਰ ਕੋਈ ਹੋਏਗਾ ਉਹ ਚ ਇਹ ਕਰਦੇ ਆ। ਹੋ
1: ਮਾਉਰੀ ਮਾਉਰੀ ਕਲਚਰ ਆ ਨਾ,
0: ਉਹ ਤੇ ਐ ਲੱਗਦਾ ਜਿੱਦਾਂ ਮਾਰ ਦੇਣਾ ਹੁੰਦਾ ਇਹਨਾਂ ਨੇ, ਐ ਕਰਕੇ ਆਪਣੇ ਆਪ ਨੂੰ ਮਾਰਦਿਆ ਉਹ ਤੇਰੀ ਆਇਆ ਕਰਕੇ ਐ ਕਰੇ।
1: ਤੁਸੀਂ ਉਹਨੇ ਦੇਖਿਆ ਫਿਰ ਇੰਡੀਆ 'ਚ ਅਸੀਂ ਸਾਡੇ ਉੱਥੇ ਅਸੀਂ ਚੰਡੀਗੜ੍ਹ ਸੀਗੇ ਸ਼ਾਇਦ, ਪਤਾ ਮੇਰੇ ਹੁਣ ਐਗਜੈਕਟਲੀ ਯਾਦ ਨਹੀਂ, ਪਰ ਉਦੋਂ ਉਹ ਨਿਕਲਦਾ ਹੁੰਦਾ ਹੈ ਈਦ ਦੇ ਦਿਨਾਂ ਵਿੱਚ।
0: ਹਾਂ ਉਹ ਫਿਲਮਾਂ 'ਚ ਜਾਣਾ ਮੈਂ ਵੇਖਦਾ, ਆਪਣੇ ਕੱਪੜੇ ਲਾ ਕੇ ਐਂ ਕਰਕੇ ਫਟਕ ਫਟਕ ਮਾਰਦੇ ਆ।
1: ਕੀ ਕਹਿੰਦੇ ਹੁੰਦੇ ਆ ਉਹਨੂੰ, ਤਨਾਜ਼ ਪਤਾ ਨਹੀਂ ਸਮਥਿੰਗ ਕੁਝ ਹੁੰਦਾ,
0: ਮਹਿਰੂਮ ਅਹਿਮਦ ਹੁੰਦਾ।
1: ਹਾਂ ਮੁਹਰਮ ਦਾ ਤਨਾਜ਼ਾ ਪਤਾ ਨਹੀਂ
0: ਕਦੋਂ ਨਹੀਂ ਏਦਾਂ ਮੁਹਰਮ ਹੋ ਏਦਾਂ ਫਿਲਮ, ਮੈਂ ਫਿਲਮਾਂ 'ਚ ਵੇਖਿਆ, ਤੁਸੀਂ ਸੱਚੀ ਵੇਖਿਆ?
1: ਹਾਂ ਹਾਂ ਐਗਜੈਕਟਲੀ
0: ਤੁਹਾਡਾ। ਅੱਛਾ ਉਹ
1: ਦਿੱਲੀ ਰਹਿੰਦੇ ਹੋਏ, ਦਿੱਲੀ ਰਹਿੰਦੇ ਹੋਏ?
0: ਅੱਛਾ ਤੁਸੀਂ ਦਿੱਲੀ ਏਦਾਂ ਵੇਖਿਆ?
1: ਹਾਂ ਦਿੱਲੀ ਦੇਖਿਆ ਸੀਗਾ ਅਸੀਂ।
0: ਤੇ ਯਾਰ ਉਹ ਤੇ ਮਤਲਬ ਉਹ ਕੀ ਪਤਾ ਨੀ ਸਮਝ ਲੱਗਦੀ,
1: ਲਾਸ਼ਾਂ ਬੰਦੇ ਨੇ ਆਪਣੇ ਪਿੱਠ ਦੇ ਉੱਤੇ,
0: ਲਾਸ਼ਾਂ ਵੀ ਤਾਂ ਪੂਰਾ ਖੂਨ ਨਿਕਲਦਿਆ ਹੁੰਦਾ, ਇਹ ਉਹ ਇਹੋ ਚੀਜ਼ ਨਾ। ਉਹ ਕਿਹੜੀ ਫਿਲਮ ਆਈ ਸੀ
1: ਬੜੀਆਂ ਫਿਲਮਾਂ ਦੇ ਵਿੱਚ,
0: ਨਹੀਂ ਆਰ ਆਰ ਆਰ ਦੀ,
1: ਹਾਂਜੀ
0: ਇੱਕ ਆਰ ਆਰ ਆਰ, ਤੁਸੀਂ ਵੇਖੀ ਆਰ ਆਰ ਆਰ, ਜਦੋਂ ਉਹਨੂੰ ਟੰਗਿਆ ਹੁੰਦਾ ਉਹ ਕਿੱਲਾਂ ਵਾਲੇ ਨੇ ਇਹਨੂੰ ਮਾਰਦੇ ਆ, ਉਹ ਉਦਾਂ ਦਾ ਹੀ ਉਹ ਇੱਦਾਂ ਕਰਦੇ ਸੀ।
1: ਉਹ ਤਾਂ ਥੋੜੀ ਓਵਰ ਐਗਜ਼ੈਜਰੇਟ,
0: ਉਹ ਤਾਂ ਆਰ ਆਰ ਆਰ ਹੈ।
1: ਤੇ ਚਲੋ ਅੱਛਾ, ਉਹਦੇ ਤੋਂ ਹੁਣ ਆਪਾਂ ਆਖਰੀ ਖਬਰ ਦੇ ਵੱਲ ਜਾਈਏ। ਤੇ ਇੱਕ ਮਿੰਟ,
0: ਮੈਂ ਕਹਿਣ ਲੱਗੇ
1: ਆਖਰੀ ਜਿਹਾ ਮੈਸੇਜ ਹੈ,
0: ਆਖਰੀ ਸਾਹ ਵੱਲ ਜਾਈਏ।
1: ਸਤਿ ਸ੍ਰੀ ਅਕਾਲ ਜੀ, ਨੋ ਟ੍ਰਬਲ ਇਨ ਨੋਇਸ, ਕਹਿੰਦੇ ਠੀਕ ਹੈ। ਕਮਲ ਜੀ ਜੀ ਕਹਿ ਰਹੇ ਨੇ,
0: ਕਮਲ ਜੀ ਜੀ ਸਤਿ ਸ੍ਰੀ ਅਕਾਲ, ਬਹੁਤ ਵਧੀਆ ਲੱਗਾ ਤੁਸੀਂ ਸਾਨੂੰ ਦੱਸਿਆ, ਨਹੀਂ ਤਾਂ ਸਾਨੂੰ ਤੇ ਪਤਾ ਹੀ ਲੱਗਣ ਡਿਆ ਸਾਡੇ ਕੰਨਾਂ 'ਚ ਕੀ ਹੋ ਰਿਹਾ। ਭਾਜੀ ਮੈਂ ਨਾ ਜਦੋਂ ਮੇਰੇ ਇੱਧਰ ਆ ਰਹੀ ਸੀ ਨਾ ਮਾਈਕ 'ਚ ਆਵਾਜ਼, ਮੈਂ ਹਾਂ ਤੁਹਾਨੂੰ ਕਵਾਂ ਕਿ ਨਾ ਕਵਾਂ ਵੀ, ਮੈਂ ਹਾਂ ਇੱਕ ਵਾਰੀ ਹੋ ਸਕਦਾ ਤਾਰ ਕਰਕੇ ਆ ਰਹੀ ਹੋਵੇ, ਪਰ ਇਹਦਾ ਮਤਲਬ ਜਦੋਂ ਤੁਸੀਂ ਕਿਹਾ ਵੀ ਤੁਹਾਨੂੰ ਵੀ ਆ ਰਹੀ ਆ, ਫਿਰ ਤਾਂ ਮੈਂ ਚੌੜਾ ਹੋ ਗਿਆ ਵੀ ਹਾਂ ਯਾਰ ਖਰਾਬ ਹੈਗਾ ਜੀ।
1: ਜਿਸ ਅੰਦਾਜ਼ 'ਚ ਤੁਸੀਂ ਕਿਹਾ, ਮੈਂ ਕਿਹਾ ਲੈ ਕੇ ਤਾਂ ਮੇਰੀ ਵੀ ਖਰਾਬ ਹੋ ਜਾ। ਓਕੇ, ਤੇ ਹੁਣ ਤੁਸੀਂ ਜਾਂਦੇ ਹੋਏ ਕਹਿ ਰਹੇ ਸੀਗੇ ਸ਼ੋਪਿੰਗ ਕਰਦੇ ਹੋਏ ਜਾਣਾ, ਤੇ ਇੱਕ ਚੀਜ਼ ਧਿਆਨ ਰੱਖਿਓ
0: ਸ਼ੋਪਿੰਗ, ਓ ਹਾਂ,
1: ਜਿਹੜੇ ਫ੍ਰੀ ਰੇਂਜ ਐਗ ਹੈਗੇ ਨੇ ਉਹ ਕੇਜ ਫ੍ਰੀ ਦੇ ਵਿੱਚ ਹੁਣ ਰਲਾ ਦਿੱਤੇ ਨੇ ਉਹਨਾਂ ਨੇ, ਤੇ ਕਿਉਂਕਿ ਆਂਡਿਆਂ ਦੀ ਕਮੀ ਚੱਲ ਰਹੀ ਹੈ ਭਾਜੀ, ਤੇ ਆਂਡਿਆਂ ਦੀ ਕਮੀ ਇਸ ਕਰਕੇ ਚੱਲ ਰਹੀ ਹੈ ਕਿਉਂਕਿ ਮੁਰਗੀਆਂ ਮਾਰਨ ਲੱਗੇ ਹੋਏ ਨੇ, ਮੁਰਗੀਆਂ ਇਸ ਕਰਕੇ ਮਾਰਨ ਲੱਗੇ ਹੋਏ ਕਿਉਂਕਿ ਉਹਨਾਂ ਨੂੰ ਫਲੂ ਹੋ ਗਏ ਨੇ, ਏਵੀਅਨ ਇਨਫਲੂਐਂਜ਼ਾ ਜਿਹਨੂੰ AI ਕਹਿ ਲੈਂਦੇ ਨੇ, H5
0: ਕ੍ਰਾਂਤੀਵੀਰ
1: ਫਿਲਮ ਚ ਕਹਿੰਦੇ,
0: ਕ੍ਰਾਂਤੀ
1: ਜਿਹੜੀ ਤੁਸੀਂ ਗੱਲ ਦੱਸ ਰਹੇ ਹੋ ਏਦਾਂ,
0: ਓ ਅੱਛਾ ਅੱਛਾ ਉਹ ਮੈਸੇਜ ਆਇਆ, ਵੇਖਿਆ ਜਾ ਕ੍ਰਾਂਤੀਵੀਰ, ਯੈਸ। ਅੱਛਾ ਤੇ ਭਾਜੀ ਮੈਂ ਤੁਹਾਨੂੰ ਕੀ ਕਹਿਣਾ ਸੀ, ਫ੍ਰੀ ਰੇਂਜ ਤੋਂ ਜਿਹੜੀ ਗੱਲ,
1: ਫ੍ਰੀ ਰੇਂਜ ਐਗ ਕਹਿੰਦੇ ਰਲਾ ਰਲੂ ਰਹੇ ਨੇ ਹੁਣ, ਤੇ ਗਵਰਨਮੈਂਟ ਨੇ ਅਲਾਓ ਵੀ ਕਰਤਾ ਕਿਉਂਕਿ ਇਸ ਵਕਤ ਇੱਕ ਤਾਂ ਸਾਊਥ ਆਸਟ੍ਰੇਲੀਆ 'ਚ ਉਹਨਾਂ ਨੇ 10,000 ਮੁਰਗੀਆਂ ਖਤਮ ਕਰਨੀਆਂ ਨੇ, ਹਨਾ, ਕਿਉਂਕਿ ਇੱਕ ਮੁਰਗੀ ਦੇ ਸੰਪਰਕ 'ਚ ਦੂਜੀ ਆ ਗਈ ਅਤੇ ਫਿਰ ਉਹ ਅੰਡਿਆਂ ਨੂੰ ਮਾਰਕੀਟ 'ਚ ਨਹੀਂ ਆਉਣ ਦਿੱਤਾ ਜਾ ਸਕਦਾ, ਕਿਉਂਕਿ ਜੇ ਫਲੂ ਹੋਈਆਂ ਮੁਰਗੀਆਂ ਦੇ ਸੰਪਰਕ 'ਚ ਵਿੱਚ ਆ ਕੇ ਕੋਈ ਦੂਜੀ ਫਲੂ ਹੋਈ ਮੁਰਗੀ ਐਗ ਲੇ ਕਰ ਦਿੰਦੀ ਹੈ ਅਤੇ ਉਹ ਐਗ ਕੰਜ਼ਿਊਮ ਕਰ ਲੈਂਦੇ ਨੇ,
0: ਉਹ ਫਿਰ ਸਾਡੇ ਵੱਲ ਆ ਜਾਏਗਾ
1: ਉਹ। ਹਾਂ ਐਗਜੈਕਟਲੀ। ਅਤੇ ਫਿਰ ਜੇ ਇੱਕ ਇੱਕ ਹਿਊਮਨ 'ਚ ਆ ਗਿਆ, ਫਿਰ ਬੇਸਿਕਲੀ ਜਿਹੜਾ H5 ਏਵੀਅਨ ਇਨਫਲੂਐਂਜ਼ਾ ਹੁੰਦਾ, ਇਹ ਹਿਊਮਨ ਟੂ ਹਿਊਮਨ ਨਹੀਂ ਫੈਲਦਾ, ਇਹ ਫੈਲਦਾ
0: ਵਾਇਰਸ
1: ਹੈ ਉਹ ਜਾਨਵਰਾਂ ਤੋਂ ਬੰਦਿਆਂ ਦੇ ਵਿੱਚ ਆ ਜਾਂਦਾ ਤੇ ਫਿਰ ਬੰਦਿਆਂ ਤੋਂ ਬੰਦਿਆਂ, ਔਰ ਉਹ ਡੈਡਲੀ ਹੈ। ਮਤਲਬ ਕੋਵਿਡ ਨੇ ਤਾਂ ਬੰਦੇ ਇੰਨੇ ਨਹੀਂ ਮਾਰੇ, ਕੋਵਿਡ ਨੇ ਤਾਂ ਕਈਆਂ ਦੇ ਜਿਵੇਂ ਸਾਹ ਰੋਕ ਲਏ ਸੀਗੇ, ਪਰ H5 ਏਵੀਅਨ ਇਨਫਲੂਐਂਜ਼ਾ ਬਹੁਤ ਡੈਡਲੀ ਹੈ, ਕਿਉਂਕਿ ਇਹਦਾ ਕੋਈ ਵੈਕਸੀਨੇਸ਼ਨ ਨਹੀਂ, ਇਹਦਾ ਕਦੇ ਕੋਈ ਇੰਜੈਕਸ਼ਨ ਨਹੀਂ ਬਣਿਆ, ਇਹ ਜਾਨਵਰਾਂ ਦਾ ਵਾਇਰਸ ਹੈ।
0: ਨਹੀਂ ਤੇ ਇਹ ਮਤਲਬ ਸਪੋਜ਼ ਕਰੋ ਜਿੱਦਾਂ,
1: ਇਸ ਕਰਕੇ ਜਾਨਵਰਾਂ ਨੂੰ ਵੀ ਟ੍ਰੀਟ ਨਹੀਂ ਕੀਤਾ ਜਾ ਸਕਦਾ, ਉਹਨਾਂ ਨੂੰ ਕਤਲ ਹੀ ਕਰਨਾ ਪੈਂਦਾ।
0: ਨਹੀਂ ਨਹੀਂ, ਮੇਰਾ ਕੁਐਸਚਨ ਇਹ ਸੀ ਵੀ ਜਿੱਦਾਂ ਸਪੋਜ਼ ਕਰੋ ਇਹ ਇਕੱਲਾ ਹੈ ਮੁਰਗੀਆਂ ਜੀ ਆ,
1: ਮਤਲਬ ਕਿਸੇ ਵੀ ਕਿਸਮ ਦੇ ਜਨੌਰ ਪੰਛੀ ਦੇ ਵਿੱਚ ਆ ਜਾਂਦਾ ਹੈ।
0: ਅੱਛਾ,
1: ਏਵੀਅਨ ਇਨਫਲੂਐਂਜ਼ਾ, ਏਵੀਅਨ ਮਤਲਬ ਉੱਡਣ ਨਾਲ, ਏਵੀਅਨ ਜਿਹੜੀ ਹੁੰਦੀ ਹੈ ਚੀਜ਼ ਉੱਡਣ ਵਾਲੀ, ਜਿਹੜੇ ਜਿਹੜੇ ਵੀ ਉੱਡਣ ਵਾਲੇ ਪੰਛੀ ਨੇ, ਚਾਹੇ ਉਹ ਕੀਵੀ ਵੀ ਨੇ, ਚਾਹੇ ਥੋੜ੍ਹਾ ਹੀ ਉੱਡਦੇ ਨੇ, ਪਰ ਉਹਨਾਂ 'ਚ ਵੀ ਇਹ ਆ ਜਾਂਦਾ।
0: ਅੱਜ ਮੈਨੂੰ ਪਤਾ ਲੱਗਾ ਉਹ ਜਿਹੜਾ ਪਾਪਾ ਪੜ੍ਹਦੇ ਹੋ ਨਾ, ਏਵੀਏਸ਼ਨ ਦੀ ਡਿਗਰੀ, ਇਹਦਾ ਮਤਲਬ ਉੱਡਣ ਵਾਲੀ ਡਿਗਰੀ ਹੈ। ਚਲੋ ਆਪਾਂ ਉਹ ਕਰਦੇ ਹਾਂ ਜਿੱਦਾਂ ਨਿਊਜ਼ ਦੇ ਉੱਤੇ, ਉਹ ਵੀ ਨਹੀਂ ਨਹੀਂ ਕੀ ਕਹਿੰਦੇ ਹੁੰਦੇ ਨਿਊਜ਼ ਦੇ ਉੱਤੇ ਗੁਫ਼ਤਗੂ ਵੀ ਕਰਦੇ ਆ, ਮਤਲਬ ਮੇਰੇ ਕਹਿਣ ਦਾ ਮਤਲਬ
1: ਮੈਂ ਕਰਦਾ ਤੁਸੀਂ ਕੰਮ
0: ਕਰੋ ਬਿਗ ਅੰਡਾ ਰੋਜ ਨਾ ਖਾਓ
1: ਅੰਡੇ ਛੁੱਟੀ।
0: ਇੱਕ ਤਾਂ ਆ ਜਿਨ੍ਹਾਂ ਨੇ ਫ੍ਰੀ ਰੇਂਜ ਰੱਖੀ ਹੈ ਨਾ, ਨਾ ਰੱਖਿਆ ਪਲੀਜ਼ ਉਹ ਨਾ ਰੱਖਣ, ਕਿਉਂਕਿ ਮੈਂ ਨਾ ਜਦੋਂ ਜਾਂਦਾ ਹੁੰਦਾ ਕੰਮ ਤੇ ਉੱਥੇ ਲਿਖਿਆ ਹੁੰਦਾ ਸੀ ਫ੍ਰੀ ਰੇਂਜ ਐਗ, ਮੈਂ ਕਹਿੰਦਾ ਫ੍ਰੀ ਮਿਲਦੇ ਪਏ ਆ, ਮੈਂ ਤੇ ਇੱਕ ਦਿਨ ਗੱਡੀ ਰੁਕਣ ਲੱਗਾ ਹੈ, ਮੈਨੂੰ ਬਾਅਦ ਚ ਯਾਦ ਆਇਆ, ਮੈਂ ਕਿਹਾ ਨਹੀਂ ਇਹ ਪੈਸਿਆਂ ਵਾਲੇ ਆ ਪਰ ਨਾ ਇਹਨਾਂ ਦਾ ਫ੍ਰੀ ਰੇਂਜ ਆ ਯਾਰ, ਮੈਂ ਕਿਹਾ ਯਾਰ ਹੱਦ, ਫ੍ਰੀ ਦਾ ਰੱਖਣਾ ਚਾਹੀਦਾ ਨਾ, ਫ੍ਰੀ ਦਾ ਮਤਲਬ ਕੀ ਹੈ ਦੱਸ।
1: ਜਦੋਂ ਨਵੇਂ ਨਵੇਂ ਮੈਕਡੋਨਲਡ ਆਏ ਹਨਾ, ਉੱਥੋਂ ਲਿਖ ਦਿੰਦੇ ਸੀ ਨਾ ਵੀ ਨਾ ਆਹ ਆਪਣੀ ਆਹ ਕਿਹੜੇ ਹੁੰਦੇ ਸੀਗੇ
0: KFC,
1: ਹਾਂ ਆਪਣੇ ਮਤਲਬ ਆ ਜਿਹੜੇ ਰੈਸਟੋਰੈਂਟ ਦੇ ਸੀਗੇ ਵੀ ਜੇ ਤੁਸੀਂ ਉੱਥੇ ਖਾਣੇ ਆ ਤਾਂ ਖਾ ਲਓ, ਨਹੀਂ ਤੇ ਇੰਨੇ ਆਰਡਰ ਦੇ ਉੱਤੇ ਫ੍ਰੀ ਡਿਲੀਵਰੀ ਹੈ ਨਾ।
0: ਅੱਛਾ ਹਾਂ ਹਾਂ,
1: ਤੇ ਅੱਗੇ ਜੋਕ ਨਹੀਂ ਸੀ ਬਣ ਗਿਆ ਵੀ ਭਾਨਾ ਆਪਣੀ ਪ੍ਰੈਗਨੈਂਟ ਵਾਈਫ ਨੂੰ ਲੈ ਕੇ KFC ਚਲਾ ਗਿਆ।
0: ਅੱਛਾ ਜੀ,
1: ਕਹਿੰਦਾ ਜੀ ਡਿਲੀਵਰੀ ਫ੍ਰੀ ਹੈ, ਤੁਸੀਂ ਕਰੋ ਇਹਦੀ ਡਿਲੀਵਰੀ,
0: ਕਹਿੰਦਾ
1: ਪੈਸੇ ਲੱਗਣਗੇ ਇੱਥੇ ਕਰਵਾ
0: ਲੈਣੇ ਫ੍ਰੀ ਡਿਲੀਵਰੀ ਹੈ
1: ਤੇ ਉਹ ਬਾਤ। ਅੱਛਾ ਤੇ ਆਪਣਾ, ਅੱਛਾ ਇਹੀ ਖਬਰਾਂ ਸੀ ਭਾਜੀ ਮੇਰੇ ਕੋਲ,
0: ਖਬਰਾਂ ਤੇ ਮੈਂ ਤੁਹਾਨੂੰ ਦੱਸਦਾ ਨਾ, ਖਬਰਾਂ ਹੋਰ ਵੀ ਬਹੁਤ ਹੈਗੀਆਂ।
1: ਹਾਂਜੀ ਹਾਂਜੀ,
0: ਇਹ ਖਬਰ ਤਾਂ ਨਹੀਂ ਹੈ, ਇਹ ਫੇਸਬੁੱਕ ਤੇ ਕੱਲ ਪਰਸੋਂ ਮੈਂ ਵੀਡੀਓ ਦੇਖੀ ਸੀ, ਜਿੱਦਾਂ ਆਪਾਂ ਉਹ ਕਰ ਦਿੰਦੇ ਹਾਂ ਜਿੱਦਾਂ ਇੱਥੋਂ ਦੇ ਲੋਕਲ ਬੰਦੇ ਆ ਉਹ ਸਾਰਿਆਂ ਨੂੰ ਕਹਿੰਦੇ ਯੂ ਆਰ ਇਨ ਫਰੋਮ ਇੰਡੀਆ, ਗੋ ਬੈਕ ਟੂ ਯੂਰ ਹੋਮ, ਯੇ ਉਹ। ਵਿਚਾਰਾ ਇੱਕ ਨਾ ਨਰਸ ਦਾ ਕੰਮ ਕਰਦਾ ਸੀ ਮੁੰਡਾ,
1: ਅੱਛਾ
0: ਉਹ ਇੰਨਾ ਵਧੀਆ, ਉਹ ਮਤਲਬ ਇੰਨਾ ਮੈਨੂੰ ਲੱਗਾ ਵੀ ਯਾਰ ਤੂੰ ਗੋਰੇ ਕੀ ਉਹਦੇ ਨਾਲ ਲੱਗਾ ਪਿਆ ਵਾ, ਉਹ ਨਾ ਵਿਚਾਰ ਉਹਦੀ ਵੀਡੀਓ ਬਣਾ ਰਿਹਾ, ਠੀਕ ਹੈ ਵੀ ਤੁਸੀਂ ਇੱਥੇ ਕੀ ਕਰਦੇ ਹੋ, ਕਹਿੰਦਾ ਮੈਂ ਨਰਸ ਹੈਗਾ ਵਾ ਵੀ ਮੈਂ ਤਾਂ ਲੋਕਾਂ ਦੀ ਸਗੋਂ ਭਲਾਈ ਕਰਦਾ, ਕਹਿੰਦਾ ਵੀ ਤੁਹਾਡੇ ਕਰਕੇ ਸਾਨੂੰ ਜੋਬਾਂ ਨਹੀਂ ਮਿਲਦੀਆਂ, ਹੁਣ ਤੁਸੀਂ ਪੜੋਗੇ ਤੇ ਜੋਬਾਂ ਮਿਲਣਗੀਆਂ। ਹੁਣ ਮਤਲਬ ਆ ਜਿਹੜੇ ਸਕਿੱਲਡ ਵੀਜ਼ੇ ਹੁੰਦੇ ਆ ਭਾਜੀ, ਇਹ ਸਕਿੱਲਡ ਵੀਜ਼ੇ ਬਾਹਰੋਂ ਇਸ ਕਰਕੇ ਹੀ ਆਉਂਦੇ ਆ ਵੀ ਇੱਥੇ ਸਕਿੱਲਡ ਵੀਜ਼ਾ ਨਹੀਂ ਕੋਈ ਹੈਗਾ ਤੇ ਇਸ ਕਰਕੇ ਬੰਦੇ ਆਪਾਂ ਬਾਹਰੋਂ ਬੁਲਾ ਲਏ, ਅਸੀਂ ਇਹ ਤਾਂ ਹੈ ਨਹੀਂ ਆ ਵੀ ਜ਼ਬਰਦਸਤੀ ਆਈ ਜਾ ਰਹੇ।
1: ਅੱਜ ਵੀ ਸਾਰੀਆਂ ਦਿਨ ਇਹੀ ਖਬਰਾਂ ਚੱਲ ਰਹੀਆਂ ਨੇ ਕਿ ਇੰਨੇ ਟੈਂਪਰੇਰੀ, ਉਹ ਟੈਂਪਰੇਰੀ ਐਂਟਰੈਂਟ ਜਿਹੜੇ ਹੈਗੇ ਨੇ ਸਟੂਡੈਂਟ ਸਟਾਰਟ, ਠੀਕ ਹੈ ਉਹਨਾਂ ਨੇ ਗੜਬੜਿਆ ਕੀਤੀਆਂ ਨੇ, ਇੱਥੋਂ ਆ ਕੇ ਸਟੂਡੈਂਟ ਵੀਜ਼ੇ ਤੋਂ ਸਟੂਡੈਂਟ ਪਾਇਆ ਜਾਂ ਸਟੂਡੈਂਟ ਤੋਂ ARTH ਕੁਛ ਵੀ ਕਰਿਆ, ਪਰ ਉਹਨਾਂ ਨੂੰ ਸਟੂਡੈਂਟ ਵੀਜ਼ਾ ਤਾਂ ਇਵੈਂਚੁਅਲੀ ਤੁਸੀਂ
0: ਬਿਲਕੁਲ,
1: ਚਾਹੇ 2 ਲੱਖ ਨੇ, ਚਾਹੇ 3 ਨੇ, ਚਾਹੇ 4 ਨੇ, ਚਾਹੇ 50 ਲੱਖ ਆਣ ਇੱਥੇ ਸਟੂਡੈਂਟ, ਬੁਲਾਏ ਤਾਂ ਤੁਸੀਂ ਉਹਨੇ
0: ਭਾਜੀ, ਕਿੰਨੇ ਪੈਸੇ ਕਿੰਨੀ ਫੀਸ ਹੁੰਦੀ ਆ, ਮਤਲਬ
1: ਪਹਿਲੀ ਗੱਲ ਤਾਂ ਇਹ ਹੈ।
0: ਹਾਂ ਇਹ ਤਾਂ ਇਹਨਾਂ ਨੂੰ ਸੋਚਣਾ ਚਾਹੀਦਾ ਨਾ ਵੀ ਤੁਸੀਂ ਜਾਂ ਤਾਂ, ਔਰ ਪਰ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਜਿਹੜੇ ਇੱਦਾਂ ਲੋਕ ਵੀਡੀਓ ਬਣਾ ਦਿੰਦੇ ਆ, ਔਰ ਮੈਨੂੰ ਬਹੁਤ ਮਤਲਬ ਮਾੜਾ ਲੱਗਾ ਵੀ ਵਿਚਾਰੇ ਉਹਦੀ ਤੁਸੀਂ ਵੀਡੀਓ ਬਣਾ ਰਹੇ ਹੋ, ਔਰ ਅਗਲਾ ਬੰਦਾ ਇੰਨਾ ਈਜ਼ੀ ਆ ਇਹਨਾਂ ਕਹਿੰਦਾ ਵੀ ਕੋਈ ਮਤਲਬ ਮੈਂ ਇੱਥੇ ਕੰਮ ਕਰਦਾ ਵਾ ਜੇ ਤੂੰ
1: ਟਾਰਗੇਟ ਲਈ ਉਹਨਾਂ ਨੂੰ ਸੌਫਟਲੀ ਟਾਰਗੇਟ ਕੀਤਾ ਜਾਂਦਾ ਉਹਨਾਂ ਨੂੰ
0: ਤੇ ਮਤਲਬ ਇਹ ਪਰ ਇਹ ਉਹੀ ਚੀਜ਼ ਮੈਂ ਕਹਿ ਰਿਹਾ ਨਾ ਆਪਾਂ ਇੰਡੀਆ ਵਾਲੇ ਤਾਂ ਨਹੀਂ ਉੱਥੇ ਇੰਡੀਆ ਵਿੱਚ ਵੀ ਤਾਂ ਗੋਰੇ ਆਉਂਦੇ ਹੀ ਆ ਆਪਾਂ ਤੇ ਕਦੀ ਏਦਾਂ ਦੀ ਕੋਈ ਏਦਾਂ ਦੀ ਉਹਨਾਂ ਨੂੰ ਵੀਡੀਓ ਬਣਾਈ ਨਹੀਂ ਵੀ ਤੁਸੀਂ ਜਾਓ ਤੁਸੀਂ ਆਹ ਕਰੋ ਉਹ ਕਰੋ ਵੀ ਹਮੇਸ਼ਾ ਇਹ ਡਿਵੈਲਪਡ ਕੰਟਰੀ ਹੈਗੇ ਇਹਨਾਂ 'ਚ ਹੀ ਸਾਰਾ ਕੁਝ ਇਹ ਕਹੀ ਜਾ ਰਹੇ ਆ ਤੇ ਕੀ ਫਾਇਦਾ ਇਹਨਾਂ ਦੀ ਤਰੱਕੀ ਦਾ ਕੀ ਫਾਇਦਾ ਇਹਨਾਂ ਦੇ ਮਤਲਬ ਡਿਵੈਲਪ ਹੋਣ ਦਾ ਨਾ
1: ਭਾਈ
0: ਪਲੀਜ਼ ਜੇ ਤੁਸੀਂ ਸਾਡੇ ਸੁਣਦੇ ਪਏ ਹੋ ਤੇ ਘਟਾਓ ਯਾਰ ਥੋੜਾ ਜਿਹਾ ਕੀ ਰੱਖਿਆ ਵਿਚਾਰੇ ਅਸੀਂ ਕੰਮ ਕਰਨ ਆਏ ਅਸੀਂ ਨਾ ਅਸੀਂ ਕਿਸੇ ਨੂੰ ਤੰਗ ਕਰਦੇ ਹਾਂ ਅਸੀਂ ਸਗੋਂ ਤੁਹਾਡੀ ਇਕੋਨਮੀ ਸਹੀ ਕਰਦੇ ਪਏ ਤੁਹਾਨੂੰ ਮਤਲਬ ਸਾਰਾ
1: ਆਪਣੇ ਹੈਡਫੋਨ ਸਹੀ ਹੋ ਗਏ
0: ਇਕੋਨਮੀ ਦੀ ਗੱਲ ਕੀਤੀ ਅੱਛਾ ਜਦ ਕਿ ਇਹਨਾਂ ਨੂੰ ਕੋਈ ਵਰਡ ਚਾਹੀਦਾ ਸੀ ਇੰਗਲਿਸ਼ ਦਾ ਹੈਡਫੋਨ
1: ਅੱਜ ਮਜ਼ਾ ਜਾ ਨਹੀਂ ਸੀ ਆ ਰਿਹਾ ਪ੍ਰੋਗਰਾਮ ਦਾ ਹੈ ਨਾ ਹੈਡਫੋਨ ਖਰਾਬ ਹੋਣ ਕਰਕੇ
0: ਐਕਚੁਅਲੀ ਉਹੀ ਹੁੰਦਾ ਨਾ ਜਿੱਦਾਂ ਦਾ ਇਨਵਾਇਰਮੈਂਟ ਹੋ ਜਾਂਦਾ ਨਾ ਬੰਦਾ ਉਦਾਂ ਦਾ ਢਲ ਜਾਂਦਾ ਹੁਣ ਸਾਨੂੰ ਐਂ ਲੱਗੇ ਨਾ ਹੈਡਫੋਨ ਹੀ ਚੱਲਣੇ ਨਾ ਅਸੀਂ ਕੁਝ ਆਰਾਮ ਨਾਲ ਗੱਲਾਂ ਕਰਦੇ ਪਏ ਅਸੀਂ ਹੈਲੋ ਹਾਏ ਹਾਂਜੀ ਭਾਜੀ ਹੋਰ ਸੁਣਾਓ ਠੀਕ ਹੈ ਪਰ ਆ ਵੀ ਨਹੀਂ ਚਲੋ ਹੁਣ ਹੈਡਫੋਨ ਸਹੀ ਹੋ ਗਿਆ ਆਪਾਂ ਭਾਜੀ ਸ਼ੁਰੂ ਤੋਂ ਕਰਦੇ ਹਾਂ ਸ਼ੁਰੂ ਤੋਂ ਕਰਦੇ ਹਾਂ ਫਿਰ ਚਲੋ ਹੋਰ ਤੁਸੀਂ ਨਾ ਇੰਜ ਕਰੋ ਸ਼ੋਅ ਨੂੰ ਆਪਾਂ ਫਿਰ ਤੋਂ ਸ਼ੁਰੂ ਤੋਂ ਕਰਦੇ ਹਾਂ ਤੜਕੇ ਭੜਕੇ ਨਾ ਕਰਦੇ ਹਾਂ
1: ਪ੍ਰੋਗਰਾਮ ਖਬਰ ਬੜੀ ਬੇਕਾਰ ਅੱਜ ਦੇ ਦਿਨ ਧੰਨਵਾਦ
0: ਨਹੀਂ ਨਹੀਂ ਏਦਾਂ ਨੀ ਜਾਣਾ ਏਦਾਂ ਨੀ ਜਾਣਾ
1: ਅੱਛਾ ਆਪਣਾ ਜਿਹੜੀਆਂ ਐਕਟੀਵਿਟੀਜ਼ ਨੇ ਉਹ ਦੱਸ ਦੀ ਫਟਾਫਟ ਇੱਕ ਤਾਂ ਵਿਸ਼ਨੂੰ ਦਾ ਅਵਤਾਰ ਜਿਹੜਾ ਹੈਗਾ ਉਹਦੇ ਨਾਲ ਜੁੜੀਆਂ ਹੋਈਆਂ ਪੇਂਟਿੰਗਸ ਲੱਗੀਆਂ ਹੋਈਆਂ ਨੇ NSW ਦੀ ਆਰਟ ਗੈਲਰੀ ਦੇ ਵਿੱਚ ਸੋ ਉੱਥੇ ਤੁਸੀਂ ਜਾਓ ਜੀ $10 ਦੀ ਟਿਕਟ ਹੈ ਬੱਚਿਆਂ ਨੂੰ ਦਿਖਾ ਕੇ ਲਿਆਓ ਇੰਡੀਅਨ ਕਲਚਰ ਉੱਥੇ ਚੱਲ ਰਿਹਾ ਹੈਗਾ ਹੈ ਨਾ
0: ਅੱਛਾ ਵਾਹ
1: ਤੇ ਦੂਜਾ ਜਿਹੜਾ ਹੈ ਉਹ ਆਪਣਾ ਹੈਰੀ ਪੋਟਰ ਐਗਜ਼ੀਬਿਸ਼ਨ ਲੱਗਿਆ ਹੋਇਆ ਇਹਦੇ 'ਚ ਆਪਣਾ ਕੀ ਨਾਮ ਹੈ ਉੱਥੇ ਸਿਡਨੀ ਓਲੰਪਿਕ ਪਾਰਕ ਦੇ ਵਿੱਚ ਉੱਥੇ $34 ਦੀ ਟਿਕਟ ਹੈਗੀ ਹੈ ਤੇ ਉਹ ਵੀ ਆ ਰਿਹਾ ਮੈਕਸਮੀਨੀ ਵੀ ਆ ਰਿਹਾ ਆਸਟ੍ਰੇਲੀਆ 'ਚ
0: ਮੈਕਸਮੀਨੀ
1: ਸਿਡਨੀ 'ਚ ਉਹਦੇ 3-4 ਤੀਜਾ ਸ਼ੋਅ ਹੈ ਮੈਨੂੰ ਲੱਗਦਾ ਹੁਣ ਇਸ ਹਫ਼ਤੇ ਉਹ ਕਮੇਡੀਅਨ ਹੈ ਮਾਪਿਆਂ ਨੂੰ ਜਾਂ ਬੱਚਿਆਂ ਨੂੰ ਨਾ ਲੈ ਕੇ ਜਾਇਓ ਕਿਉਂਕਿ ਸਟੈਂਡ ਅਪ ਕਾਮੇਡੀ ਦੇ ਨਾਮ ਦੇ ਉੱਤੇ ਅੱਜ ਕੱਲ੍ਹ ਥੋੜ੍ਹਾ ਜਿਹਾ ਉਦਾਂ ਦਾ ਹੈ ਕਿ ਉਹ ਫੈਮਿਲੀ ਵਾਲੀ ਨਹੀਂ
0: ਉਹ ਚੱਲਣ ਲੱਗ ਪਿਆ ਅੱਜ ਕੱਲ੍ਹ ਭਾਈ ਇਹ ਤਰੀਕਾ ਆ ਹੀ ਗਿਆ
1: ਹਸਾ ਨਹੀਂ ਆਉਂਦਾ ਲੋਕਾਂ ਨੂੰ ਫਿਰ ਆਉਂਦਾ ਵੀ ਹੋਊਗਾ ਪਰ ਮੈਨੂੰ ਲੱਗਦਾ ਕੋਈ ਹਸਾਨ ਵਾਲਾ ਨਹੀਂ ਹੈਗਾ
0: ਇਹ ਐਕਚੁਅਲੀ ਦੱਸਾਂ ਕਿ ਜਿੱਥੋਂ ਲੋਕ ਇੱਕ ਵਾਰੀ ਪਤਾ ਲੱਗ ਜਾਂਦਾ ਇਹ ਤੋਂ ਹੁਣ ਹਸਾ ਲੱਗ ਪਿਆ ਫਿਰ ਉਹੀ ਦੌਰ ਆ ਜਾਂਦਾ
1: ਫਿਰ ਉਹ ਦੌਰ ਆ
0: ਫਿਰ ਉਹੀ ਜੇ ਜਿੱਦਾਂ ਵੀ ਹੈਗਾ ਨਾ ਬਸ ਇੱਦਾਂ ਹੀ ਕਰਕੇ ਹਸਾਓ ਜੋ ਵੀ ਗੱਲਾਂ ਕਰਕੇ ਨਾ ਲੋਕੀ ਹੱਸਦੇ ਵੀ ਆ ਭਾਜੀ ਹੁਣ ਐਡੀਆਂ ਟੈਨਸ਼ਨਾਂ ਵਾ ਜੇ ਲੋਕੀ ਇਹ ਸੁਣ ਕੇ ਹੱਸਦੇ ਆ ਕਹਿੰਦੇ ਯਾਰ ਕੋਈ ਨੀ ਆਪਾਂ ਜਾਂਦੇ ਹਾਂ ਮਤਲਬ ਠੀਕ ਹੈ ਆਪਾਂ ਲੋਕਾਂ ਨੂੰ ਕਹਿ ਸਕਦੇ ਹਾਂ ਵੀ ਹਾਂ ਬੱਚਿਆਂ ਨੂੰ ਨਾਲ ਲੈ ਕੇ ਜਾਓ ਫੈਮਿਲੀ ਜਾ ਸਕਦੇ ਵੱਡੇ ਜਿਹੜੇ ਪੇਰੈਂਟਸ ਇਕੱਲੇ ਹਸਬੈਂਡ ਵਾਈਫ ਉਹ ਵੀ ਜਾ ਸਕਦੇ ਆ ਕੋਈ ਉਹ ਹੈ ਨੀ ਆਪਣੇ ਬੱਚਿਆਂ ਦੇ ਉਹ ਹੈ ਪਰ ਚਲੋ ਹਾਂਜੀ
1: ਤੇ ਇਹ ਸਾਰੀਆਂ ਚੀਜ਼ਾਂ ਇੱਥੇ ਹੋਣੀਆਂ ਨੇ ਤੇ ਬਾਕੀ ਪਿਛਲੇ ਹਫਤੇ ਸਾਨੂੰ ਸਪਾਈਡਰਮੈਨ ਦੀ ਟਿਕਟ ਮਿਲੀ ਨਹੀਂ ਹੈਗੀ ਐਤਕੀ ਦੇਖਦੇ ਹਾਂ ਸਪਾਈਡਰਮੈਨ ਦੀ ਇਸ ਹਫਤੇ ਦੇ ਵਿੱਚ ਜੇ ਕਿਤੇ ਮਿਲ ਜਾਵੇ
0: ਸਪਾਈਡਰਮੈਨ
1: ਵੀਕਐਂਡ ਤੇ ਟਿਕਟ ਹੀ ਨਹੀਂ ਮਿਲ ਰਹੀ ਹੈਗੀ
0: ਜਿਹੜੀ ਮਤਲਬ ਫਿਲਮ ਸਪਾਈਡਰਮੈਨ ਆਉਣ ਲੱਗੀ ਹੈ ਕਿਹੜੀ 3 ਹੈ ਕਿ 4 ਹੈ
1: ਅੱਜ ਕੱਲ 3-4 ਨਹੀਂ ਆਉਂਦੀ ਅੱਜ ਕੱਲ ਤਾਂ ਉਹਦਾ ਟਾਈਟਲ ਦੇ ਪਿੱਛੇ ਲਿਖਿਆ ਹੁੰਦਾ ਸਪਾਈਡਰਮੈਨ ਕਿਹੜੀ ਆ ਉਹ
0: ਸਪਾਈਡਰਮੈਨ ਰਿਟਰਨ
1: ਆ ਨਿਊ ਡੇ ਕਰਕੇ ਸਮਥਿੰਗ
0: ਅੱਛਾ ਇਦਾਂ ਦਾ ਕੁਝ ਤੇ ਪੰਜਾਬੀ ਚ ਹੋਏਗੀ ਇਹ
1: ਅਨਦਰ ਡੇ ਸਮਥਿੰਗ ਹੈ ਪੰਜਾਬੀ ਚ ਹੈਗੀ ਆ
0: ਅੱਛਾ ਪੰਜਾਬੀ
1: ਓਏ ਮੱਖਣਾ ਜੀ
0: ਇੱਧਰ ਆ ਓਏ ਇੱਧਰ ਆ
1: ਇਹ ਤਾਂ ਜਾਲੇ ਛੱਡ ਦੇ
0: ਨੱਕ ਚ ਵੱਜ ਗਿਆ
1: ਤੁਸੀਂ ਕਰੋ ਇਹਨੂੰ ਗੱਲ ਕਰਦੇ
0: ਇਟਸ ਗੋਇੰਗ ਟੂ ਨੈਕ ਬਟ ਆਈ ਐਮ ਗੋਇੰਗ ਟੂ ਐਕ ਟ੍ਰਾਂਸਲੇਟ ਕੀਤੀ ਸੀ ਸਾਰੇ ਸਤਿ ਸ੍ਰੀ ਅਕਾਲ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ।
1: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਸਤਿ ਸ਼੍ਰੀ ਅਕਾਲ, ਮੈਂ ਦੀਨ ਸ਼ੇਰਗਿਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਬੋਝ ਆ ਇੱਕ ਪਾਸੇ ਰੱਖ ਕੇ ਅਤੇ ਆਓ ਆਪਾਂ ਹੱਸਦੇ ਹਾਂ ਅਤੇ ਬਾਕੀ ਸਾਰਾ ਕੁਛ ਹੱਸ ਕੇ ਅਤੇ ਫਿਰ ਦੁਬਾਰਾ ਆਪਾਂ ਰੀਕਾਲ ਕਰ ਲੈਣਾ ਇਹ ਕਿਹੜਾ ਵੀ ਕਿਤੇ ਚਲੇ ਜਾਣਾ ਅਤੇ ਆਓ ਫਿਰ ਆਪਾਂ ਪਹਿਲਾਂ ਹੱਸ ਲਈਏ। ਅਤੇ ਮੇਰੇ ਨਾਲ ਸੰਦਲੀ ਪਹੁੰਚ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਤਾਂ ਉਦੋਂ ਹੀ ਹਾਸਾ ਨਿਕਲ ਜਿੰਨਾ ਚਿਰ ਕਹਿੰਦਾ ਕੱਲ੍ਹ ਦੀਆਂ ਗੁੱਸੇ ਗਲੀਆਂ ਮੈਂ ਅੱਜ ਸਵੇਰ ਵਾਲੀਆਂ ਕਿੱਥੇ ਗਈਆਂ ਹੁਣ ਤੱਕ ਦੀਆਂ। ਇਹ ਡਾਇਲੋਗ ਮੈਨੂੰ ਲੱਗਦਾ ਨਾ ਮੈਂ ਬੱਸ ਅੱਡੇ 'ਚ ਨਹੀਂ ਉਹ ਜਿਵੇਂ ਸੁਰਮਾ ਵੇਚਣ ਵਾਲੇ ਹੁੰਦੇ ਉਹ ਪੱਕੇ ਹੀ ਰੱਟੇ ਲਾਏ ਹੋਏ ਆ ਬਾ ਉੱਥੋਂ ਹੀ ਸ਼ੁਰੂ ਕਰਨਾ ਗੁੜੀ ਗੁੜੀ ਗੁੜੀ ਸੰਤਰਾ ਗੁੜੀ ਨਿੰਬਲੇ ਗੁੜੀ ਜੰਤਰੀਏ ਹੁਣ ਤੱਕ ਦੀਆਂ ਕਿਆ ਕਰੋ ਵੀ ਹੁਣ ਤੱਕ ਦੇ ਜੋ ਗੁੱਸੇ ਗਿਲੇ ਪਰੇਸ਼ਾਨੀਆਂ ਨੇ ਉਹ ਛੱਡ ਕੇ ਆਓ ਹੱਸੀਏ।
0: ਉਹ ਇੱਦਾਂ ਹੀ ਕਹੀਦਾ ਵਾ ਇਹ ਸਵੇਰੇ ਸਵੇਰੇ ਕੌਣ ਪਰੇਸ਼ਾਨੀਆਂ ਮਨ ਤੇ ਲੱਦ ਕੇ ਤੁਰਦਾ ਸਵੇਰੇ ਸਵੇਰੇ ਰੱਬ ਦਾ ਨਾਂ ਲਈਦਾ ਵਾ।
1: ਅੱਛਾ ਤੁਸੀਂ ਸੋਹਣੀਆਂ ਗੱਲਾਂ ਦਾ ਫੋਨ ਬੰਦ ਕਰ ਦਿਆ ਕਰੋ ਜਿਨ੍ਹਾਂ ਦੇ ਚੱਲਦੇ ਆ ਉਹ ਕੀ ਕਰਨ
0: चलो आओ फिर आप बच्चे की लैके आए ने सवेरे सवेरे आप बच्चों के नाल रल मिल के हसदे हैं। सब तो पहला साढ़े नाल मेरा ख्याल मन्नत ते फतेह ने। सत श्रीकाल मन्नत फतेह की हाल है तोड़ा? बहुत सोच समझ के गल करनी पैंदी इहदे नाल।
1: हां ये हुण पॉज लैके गल कर दी आप ही
0: है मन्नत
1: ਪਹਿਲਾਂ ਤੋਲੋ ਫਿਰ ਬੋਲੋ।
0: ਮਨਤ ਸਾਨੂੰ ਵੀ ਦੱਸਿਆ ਕਰ ਕੁਛ ਬੋਲਣ ਬਾਲਣ ਦੇ ਐਟੀਕੇਟਸ ਟਿਪਸ ਦਿਆ ਕਰ
1: ਸਾਨੂੰ ਵੀ ਸਮਝ ਆਵੇ ਦੁਨੀਆ ਨਾਲ ਕਿੱਦਾਂ ਗੱਲ ਕਰਨੀ।
2: ਓਕੇ ਮੈਨੂੰ ਹੁਣੇ ਇੱਕ ਟਿਪ ਆਇਆ ਦਿਮਾਗ
0: 'ਚ। ਹਾਂਜੀ ਹਾਂਜੀ ਦੱਸੋ ਦੱਸੋ।
2: ਭਾਵੇਂ ਤੁਹਾਡੇ ਤੋਂ ਛੋਟੇ ਹੋਣ ਭਾਵੇਂ ਵੱਡੇ ਹੋਣ ਭਾਵੇਂ ਤੁਹਾਡੀ ਉਮਰ ਦੇ ਹੀ ਹੋਣ ਉਹਨਾਂ ਦੀ ਹਮੇਸ਼ਾ ਰਿਸਪੈਕਟ
0: ਕਰਕੇ। ਓਏ ਵੈਰੀ ਨਾਈਸ ਵੈਰੀ ਨਾਈਸ ਵੈਰੀ। ਹਾਂ ਵੇਖਿਆ ਇਹਨੂੰ ਜਦੋਂ ਵੀ ਪੁੱਛੋ ਨਾ ਉਦੋਂ ਹੀ ਕੁਛ ਵਧੀਆ ਦੱਸਦੀ ਆ ਕੁੜੀ।
1: ਇਹ ਕੁਝ ਸਮੁੰਦਰ ਭਰਨ ਵਾਲੀ ਗੱਲ
0: ਹੋਵੇ। ਵੈਰੀ ਗੁੱਡ ਮਨਤ।
1: ਜਿੱਥੇ ਰਿਸਪੈਕਟ ਆ ਉੱਥੇ ਸਾਰਾ ਕੁਛ ਹੀ ਆ ਗਿਆ।
0: ਹਾਂ ਮਨਤ ਕੀ ਕੀ ਸੁਣਾਓਗੇ ਫਿਰ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ
2: ਪਰ ਚੁਟਕਲਾ ਸੁਣਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣੀ ਇੱਕ ਬਹੁਤ ਹਾਸੇਲੀ ਚੀਜ਼।
0: ਹਾਂਜੀ
1: ਚੁਟਕਲਾ ਹੀ ਮੰਨੋ ਉਹਨੂੰ ਵੀ ਫਿਰ।
2: ਫਤਿਹ ਨਾ ਕੱਲ ਸਵਿਮਿੰਗ ਕਲਾਸ ਵਿੱਚ ਇਹ 2.2 ਮੀਟਰ ਪੂਲ ਦੇ ਵਿੱਚ ਬਹੁਤ ਡੂੰਘਾ ਉਹ ਉਹਦੇ ਵਿੱਚ ਨਾ ਸੋਚਦੀ ਆ ਗੋਗਲ ਜਮਾ ਥੱਲੇ ਡੁੱਬਦੀਆਂ।
0: ਅੱਛਾ
2: ਜਦੋਂ ਥੱਲੇ ਆ ਕੇ ਲੈਣੀਆਂ ਪਈਆਂ।
0: ਅੱਛਾ ਆਪੇ ਹੀ
2: ਉਹ ਦੋ ਸੇ ਚੀਜ਼ ਫਤਿਹ ਨੂੰ ਪਤਾ ਹੀ ਲੱਗਿਆ ਕਿ ਕਦੋਂ ਡਿੱਗ ਗਿਆ।
0: ਓ
1: ਸਾਡੇ ਵਾਲਾ ਛੋਟਾ ਗੈਵਨ ਉਹ 4 ਸਾਲ ਦਾ ਹਜੇ ਮੰਨਤ ਉਹਦਾ ਹਾਥੀ ਥੱਲੇ ਡਿੱਗ ਪਿਆ ਸੀਗਾ ਵਿੱਚ।
0: ਹਾਥੀ
1: ਹੋਰ ਕੀ ਉਹ ਟੀਚਰ ਨੇ ਕੱਢ ਕੇ ਦਿੱਤਾ ਉਹ ਟੋਏ ਹਾਥੀ ਹੁੰਦਾ ਨਾ।
0: ਹਾਥੀ ਪਹਿਲਾਂ ਕਿੱਦਾਂ ਨਿਕਲਿਆ ਮੰਨਤ?
1: ਪਹਿਲਾਂ ਪਾਣੀ ਕੱਢ ਲਿਆ ਮੁੜ ਕੇ ਹਾਥੀ ਚੱਕ ਲਿਆ
0: ਨਾ ਹੈਂ ਗਿੱਲਾ ਹੋ ਗਏ ਤੁਸੀਂ ਆਪੇ ਤੇ ਦੱਸਿਆ ਸੀ ਮੈਨੂੰ ਇੱਕ ਵਾਰੀ
1: ਗਿੱਲਾ ਹੋ ਗਏ ਮੈਂ ਕਿਤੇ ਕਹਿਣ ਲੱਗੇ ਤੌਲੀਏ ਚ ਲਪੇਟ ਕੇ ਬਾਹਰ ਕੱਢ ਲਿਆ।
0: ਹੋ ਹੋ ਪਾਣੀ ਚ ਡਿੱਗਿਆ ਤੇ ਗਿੱਲਾ ਹੋ ਕੇ ਨਿਕਲਿਆ ਤੇ ਫਤਿਹ ਦੀਆਂ ਮੈਨੂੰ ਪਤਾ ਐਨਕਾਂ ਕਿਉਂ ਡਿੱਗੀਆਂ ਕਿਉਂਕਿ ਫਤਿਹ ਨੇ ਲਾਇਆ ਸੀ ਤੇਲ ਵਾਲਾ ਨੂੰ
1: ਤੇ ਐਨਕਾਂ
0: ਹਾਂ ਤੇ ਐਨਕਾਂ ਹੀ ਖੁੱਲੀਆਂ ਮੈਨੂੰ ਲੱਗਦਾ ਮੰਨਤੀਆਂ ਸੀ ਐਨਕਾਂ ਵੱਡੀਆਂ ਸੀ ਨਾ ਥੋੜੀਆਂ ਜਿਹੀਆਂ ਉਹ ਫਿਰ
2: ਸਾਈਜ਼ ਆਪਾਂ ਐਡਜਸਟ ਕਰ ਸਕਦੇ ਹੁੰਦੇ ਆ।
0: ਹਾਂ ਫਿਰ ਉਹਨੇ ਕੀਤਾ ਨਹੀਂ ਨਾ ਹੁਣ ਲੇਜ਼ੀ ਬੋਏ ਆ ਨਾ
1: ਕਿਤੇ ਹੋਰ ਤਾਂ ਨਹੀਂ ਇਹ ਵੀ ਵੱਡਾ ਹੋ ਗਿਆ ਵੇ ਛੱਟਾ ਦੇ ਗਈ ਝਾਂਜਰਾਂ ਵਾਲੀ ਕੈਂਠੇ ਵਾਲਾ ਤਿਲਕ ਗਿਆ
2: ਕਿਉਂਕਿ ਅਸੀਂ ਆਪਾਂ ਮੱਥੇ ਤੇ ਲਾਈਆਂ ਸੀ ਨਾ ਮੈਨੂੰ ਲੱਗਦਾ ਉਹਦੇ ਜ਼ਿਆਦਾ ਉੱਪਰ ਨੂੰ ਨਹੀਂ ਲਾਉਂਦੀਆਂ ਕਿ ਉੱਤਰ।
0: ਹਾਂ ਇਹ ਹੋ ਸਕਦਾ ਇਹ ਹੋ ਸਕਦਾ ਪਰ ਗੁੱਡ ਥਿੰਗ ਕਿ ਜਿਹੜਾ ਫਤਿਹ ਆ ਉਹ ਆਪੇ ਜਾ ਕੇ ਥੱਲਿਓਂ ਕੱਢ ਲਿਆ ਇਹਦਾ ਮਤਲਬ ਉਹ 'ਚ ਸਕਿੱਲ ਹੈਗੇ ਆ।
2: ਪਤਨੀ ਇਹੀ ਤਾਂ ਮੈਗੀ ਤੇ ਸ਼ਾਹੀ ਪਨੀਰ ਵਿੱਚ ਫਰਕ ਆ ਪਤੀ ਬੇਹੋਸ਼
0: ਮੈਗੀ ਤੇ ਸ਼ਾਹੀ ਪਨੀਰ ਵਾ
1: ਥੋੜਾ ਸ਼ਾਹੀ ਪਨੀਰ ਮਿਠਾਸ ਚ ਹੁੰਦਾ ਨਾ ਕੜਾਹੀ ਪਨੀਰ ਵੀ ਕਹਿ ਸਕਦੀ ਸੀ ਇਹ ਬਹੁਤ ਚੁਸਤੀ ਨਾਲ ਸੁਣਾਇਆ ਗਿਆ ਚੁਟਕਲਾ ਹੈ
0: ਇਹ ਸਮਾਰਟ ਆ ਕੁੜੀ ਬਹੁਤ ਥੈਂਕ ਯੂ ਤੇ ਕਿੱਥੇ ਮੁੰਡਾ ਐਨਕਾਲਾ
2: ਗੱਲ ਕਰ ਲੋ
0: ਹਾਂ ਆਗ ਮੁੰਡਾ ਐਨਕਾਂ ਵਾਲਾ ਪਾਣੀ ਵਿੱਚ ਉਹ ਕਾਦੇ ਲਈ
1: ਮੈਂ ਕਿਤੇ ਮਲਕੀਤ ਦਾ ਗਾਣਾ ਗਾਉਂਦਾ ਉਹ ਕਾਲੀ ਐਨਕ ਨਾ ਲਾਇਆ ਕਰਨੀ ਤੂੰ ਪਹਿਲਾਂ ਹੀ ਸੋਹਣੀ ਆ
2: ਬਦਲੇ ਜੀ ਬੰਦਾ ਜਿਹੜਾ ਵੀ ਤੂੰ ਦੂਜੇ ਅੰਕੀ ਦਾ ਉਹੀ ਤੂੰ ਹੁੰਨੇ ਆ
0: ਉਹ ਕਦੋਂ ਭਰਾ ਹੀ ਕਦੋਂ ਕਿਹਾ ਕੁਛ ਤੈਨੂੰ
2: ਮੈਂ ਸੁਣਦਾ ਮੈਂ ਨਾਲ ਹੀ ਬੈਠਾ ਦੀਦੀ ਦੇ ਨਾਲ
0: ਉਹ ਯਾਰ ਉਹ ਜਿਹੜੀਆਂ ਇਦਾਂ ਗੱਲਾਂ ਕਹੀਦੀਆਂ ਨਾ ਕਿਸੇ ਦੇ ਪਿੱਛੇ ਉਹ ਸੱਚੀਆਂ ਥੋੜੀ ਹੁੰਦੀਆਂ ਵਾ ਉਹ ਤੇ ਉਦਾਂ ਕਹਿ ਦੀਦੀਆਂ
1: ਅਸੀਂ ਪਤਾ ਇਹ ਥੋੜੇ ਕਿਹਾ ਵੀ ਤੂੰ ਲੇਜੀ ਆ ਵੀ ਆਪਦੀਆਂ ਨੇ ਆਪ ਲੈਣ ਨੀ ਗਿਆ ਟੀਚਰ ਨੂੰ ਭੇਜ ਤਾ ਐ ਕਦ ਕਿਹਾ ਸੀ
2: ਨਹੀਂ ਮੈਂ ਤੁਹਾਨੂੰ ਵੀ ਪਾ ਲੈਣਾ ਵਾ
0: ਤੁਸੀਂ ਬਚ ਕੇ ਰਹੋ
1: ਮਿਲੀਅਨ ਗਜ਼ਿਲੀਅਨ ਜ਼ਿਲੀਅਨ ਮਾਮਾ ਹੋਏਗਾ ਔਰਤਾਂ ਹੋਏਗਾ ਇਸ ਟਾਈਮ ਗੱਲ ਸਿੱਧੀ ਹੋ ਗਈ ਆ
0: ਤੁਸੀਂ ਜਿਹੜੇ ਵਿੱਚ ਰਾਜੀਨਾਮੇ ਕਰਾਉਣ ਆਉਂਦੇ ਨਾ ਫਾਈਨ ਤੁਹਾਨੂੰ ਵੀ ਪੈਣੇ ਆ
1: ਮੈਨੂੰ ਤਾਂ ਲੱਗਦਾ
0: ਕੋਈ ਸੁੱਕਾ ਨਹੀਂ ਵਜੂਗਾ ਇੱਥੇ
1: ਮੈਨੂੰ ਤਾਂ ਪਾਈਨ ਤੇ ਵੀ ਵਿਆਜ ਪਊਗਾ
0: ਯਾਰ ਸੋਰੀ ਯਾਰ ਅਸੀਂ ਤੇ ਫਨ ਕਰਦੇ ਹਾਂ ਓਦਾਂ ਹੀ
1: ਸੋਰੀ ਕਾਹਦੀ ਜੀ ਤੁਸੀਂ ਹੱਸੇ ਹੱਸੀ ਜਾਂਦੇ ਹੋ
2: ਫਨ ਵਾਲਾ ਨਹੀਂ ਸੀ ਮੈਨੂੰ ਪਤਾ ਵਾ
0: ਆਹਾਂ ਉਹ ਯਾਰ ਮੈਨੂੰ ਲੱਗਾ ਵੀ ਚਲੋ ਕੋਈ ਸਲਾਹ ਦੇਈਏ ਪਤਾ ਤੇ ਲੱਗੇ ਵੀ ਕਿਉਂ ਹੋਇਆ ਏਦਾਂ ਤੁਸੀਂ ਦੱਸੋ ਫਿਰ ਕਿਉਂ ਹੋਇਆ ਸੀ ਏਦਾਂ
2: ਮੈਨੂੰ ਕਿਹੜਾ ਪਤਾ
0: ਆਹੋ ਤੇ ਫਿਰ ਇਹ ਲੇਜੀ ਹੁੰਦਾ ਵਾ ਜਦੋਂ ਪਤਾ ਹੀ ਨਾ ਹੋਵੇ
2: ਨਹੀਂ ਇਹ ਲੇਜੀ ਨਹੀਂ ਹੁੰਦਾ ਇਹ ਹੁੰਦਾ ਵੀ ਪਤਾ ਨਹੀਂ ਗਾ ਵੀ ਕਿਵੇਂ ਹੋ ਗਿਆ
0: ਅ ਲੈਕ ਆਫ ਨੋਲੇਜ ਹੂੰ
2: ਨਹੀਂ ਲੱਗਦਾ ਨਹੀਂ ਤੇ ਪਲੱਸ ਟੂ ਤੱਕ ਪੜ੍ਹੇ
1: ਇਹ ਗੱਲ ਕਿ ਕੋਈ ਸਰਟੀਫਿਕੇਟ ਕੋਰਸ ਹੀ ਕੀਤਾ ਲੱਗਦਾ ਗੱਲ ਵੀ ਸਹੀ ਆ ਤੁਹਾਡਾ ਤਾਂ ਜ਼ਿਆਦਾ ਬਣਦਾ ਫਾਈਨ ਫਿਰ
0: ਬੱਲੇ ਬਦੇ ਤੈਨੂੰ ਕਿੱਦਾਂ ਪਤਾ ਲੱਗ ਗਿਆ ਯਾਰ
2: ਹਰੇ ਕੋ ਆਲਮੋਸਟ ਹਰ ਇੱਕ ਡੈਡੀ ਪਲੱਸ ਟੂ ਤੱਕ ਹੀ ਪੜ੍ਹਿਆ
0: ਅੱਛਾ ਤੁਹਾਡੇ ਡੈਡੀ ਵੀ ਓਕੇ ਓਕੇ ਓਕੇ ਹਾਂ ਸਾਰੇ ਡੈਡੀ ਨਾ ਇੱਥੋਂ ਤੱਕ ਹੀ ਪੜ੍ਹੇ ਹੁੰਦੇ ਆ
2: ਮੇਰੇ ਪਾਪਾ ਸਾਡੀ ਅਰਬ ਚਲੇ ਗਏ
0: ਹਾਂ
2: ਥੈਂਕ ਯੂ
1: ਉਹ ਵੀ ਪਲੱਸ ਟੂ ਨਹੀਂ ਸੀਗਾ
0: ਪਤਾ ਸਾਰੇ ਡੈਡੀ ਨੇ ਇੱਥੋਂ ਤੱਕ ਹੀ ਪੜ੍ਹਦੇ ਆ ਬਾਅਦ ਚ ਟਾਈਮ ਪਾਸ ਕਰਨ ਜਾਂਦੇ
1: ਹਾਂ
0: ਬਾਅਦ ਚ ਤੇ ਐਵੇਂ ਪੈਂਟਾਂ ਜੀਆਂ ਪਾ ਕੇ ਕਾਲਜ ਘੁੰਮਦੇ ਰਹਿੰਦੇ ਆ
2: ਨਹੀਂ
0: ਹਾਂ
1: ਕਾਪੀ ਨੂੰ ਗੋਲ ਜਿਹਾ ਕਰਕੇ
2: ਪਾਪਾ ਦੇ ਦਾਦੂ ਨੇ ਪਾਪਾ ਨੂੰ ਬੁਲਾ ਲਿਆ ਸੀ
0: ਕਿੱਥੇ ਅੱਛਾ ਅੱਛਾ ਤਾਂ ਕਰਕੇ ਨੀ ਪੜੇ
1: ਥੋੜੀ ਤਾਂ ਜਸਟੀਫਿਕੇਸ਼ਨ ਹੈਗੀ ਅਸੀਂ ਕੀ ਕਰੀਏ
0: ਕੀ ਦੱਸੀਏ
1: ਅਜੇ ਤੱਕ ਦੜਬਾ ਹੀ ਟੱਪੇ
2: ਦੱਸੂਗਾ ਲੈਂਬਰਗਿਨੀ ਵੈਂਡੋਰ ਐਸਵੀਜੇ ਬਾਰੇ
0: ਅੱਛਾ ਅੱਛਾ ਹਾਂਜੀ ਦੱਸੋ
2: ਮੇਰੀ ਫੇਵਰੇਟ ਗੱਡੀ
0: ਹਾਂ ਉਹ ਪਾਣੀ ਚ ਡਿੱਗ ਪੈਂਦੀ ਕਿ ਨਹੀਂ
1: ਲੈਂਬਰਗਿਨੀ
0: ਤੁਹਾਨੂੰ ਤਾਂ ਲੈਂਬਰ ਹਸੈਨਪੁਰੀ ਪਤਾ ਭਰਾ
1: ਮੈਨੂੰ ਦਿਲਜੀਤ ਵਾਲਾ ਗਾਣਾ
2: ਉਹਦੇ ਗੇਟ ਉੱਪਰ ਨੂੰ ਖੋਲਦੇ ਆ ਤੇ ਉਹਦੇ V12 ਇੰਜਨ ਆ ਤੇ ਉਹ ਹੁੰਦੀ ਆ $520,000 to $600,000 ਜੇ ਆਪਾਂ ਆਪ ਬਣਾਉਣੀਆਂ ਤਾਂ $6,000 ਦੀ
0: ਬੋਲ ਅੱਛਾ ਆਪੇ ਵੀ ਬਣ ਜਾਂਦੀ ਆ ਬਣਾਈਏ ਫਿਰ ਕਿਸੇ ਦਿਨ ਘਰ
2: ਨਹੀਂ ਵੀ ਜੇ ਆਪਾਂ ਕਸਟਮਾਈਜ਼ ਕਰਾਉਣੀ ਆ
0: ਅੱਛਾ ਅੱਛਾ
2: ਉਹਦਾ ਰੰਗ ਤੇ ਉਹਦਾ ਇੰਟੀਰੀਅਰ ਉਹ ਕਸਟਮਾਈਜ਼ ਹੁੰਦਾ ਉਹ ਤੇ ਜੇ ਆਪਾਂ ਉਹਨੂੰ ਕਰਨਾ ਤਾਂ $6,000 ਉਹ ਲੈਂਦੇ ਆ ਤੇ ਜਿਹੜੀ ਉਹਦੀ ਜਿਹੜੀ ਲੈਂਬਰਗਿਨੀ ਵੈਂਡੋਰ SV ਆ ਉਹ ਉਹਦੀ ਘੱਟ ਹੋਰਸ ਪਾਵਰ ਆ ਲੈਂਬਰਗਿਨੀ ਵੈਂਡੋਰ SV ਜੇ ਦੀ ਪਰ ਉਹਦੀ ਹੈਗੀ ਆ V12 ਇੰਜਨ ਤੇ ਉਹ ਘੱਟ ਤੇ ਇੱਕ ਹੋਰ ਆ ਲੈਂਬਰਗਿਨੀ ਵੈਂਡੋਰ SV ਜੇ ਰੋਡਸਟਰ ਸੌਖੀ ਮਿਲ ਜਾਂਦੀ ਆ ਪਰ ਇਕੱਲੀ SV ਜੇ ਔਖੀ ਆ ਰੋਡਸਟਰ SV ਜੇ ਹੀ ਹੁੰਦੀ ਆ ਬਸ
1: ਸਾਡੇ ਪਿੰਡ ਚ ਇਹਨਾਂ ਨੇ ਟੈਂਕੀ ਬਣਾਈ ਉਹ ਕਿਹੜੀ ਹੋਈ
2: ਥੋੜੀ ਬਾਅਦ ਸਲੋ ਜਾਂਦੀ ਆ ਨਾ
0: ਉਹ ਰੇੜਾ ਕਹਿੰਦੇ ਉਹਨੂੰ
1: ਮੈਂ ਸਾਡੇ ਪਿੰਡ ਕਿਨੇ ਕੋਠੇ ਤੇ ਬਣਾਈ
0: ਓਕੇ ਥੈਂਕ ਯੂ ਇਹਦੇ ਪਾ ਸਵੇਰੇ ਸਵੇਰੇ ਤੱਤੇ ਫਿਰਦੇ ਨਿਆਣੇ ਦੇ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆ ਆਰਜ਼ਾ ਤੇ ਉਸ ਤੋਂ ਬਾਅਦ ਫਿਰ ਤੇਗ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਆਰਜ਼ਾ ਤੁਸੀਂ ਆਉਂਦੇ ਰਹੋ
3: ਸਤਿ ਸ਼੍ਰੀ ਅਕਾਲ
1: ਜੀ ਆਰਜ਼ਾ ਕੀ ਹਾਲ ਚਾਲ
3: ਮੈਂ ਠੀਕ ਹਾਂ ਤੁਸੀਂ ਠੀਕ ਹੋ
0: ਅਸੀਂ ਵੀ ਠੀਕ ਹਾਂ ਅੱਜ ਬੜੇ ਦਿਨਾਂ ਬਾਅਦ ਆਏ
3: ਹਾਂਜੀ, ਮੇਰੇ ਕੋਲ ਕੰਮ ਬਥੇਰਾ ਸੀ, ਇੱਕ ਤਾਂ ਕੰਮ ਸਵੇਰੇ ਸਵੇਰੇ ਉੱਠ ਨੀ ਹੁੰਦਾ, ਤੇ ਦੂਜਾ ਮੇਰੇ ਬੂਜੀ ਤੇ ਫੂਫਾ ਜੀ ਪਿਛਲੇ ਹਫਤੇ ਆਏ ਤੇ ਫਿਰ ਉਸ ਚੀਜ਼ ਨਾਲ ਬਿਜ਼ੀ ਰਹੇ।
0: ਅੱਛਾ ਅੱਛਾ ਅੱਛਾ, ਓਕੇ, ਉਹਨਾਂ ਦੀ ਸੇਵਾ ਕਰਦੇ ਰਹੇ। ਹਾਂ
1: ਠੀਕ ਹੈ, ਸਿਆਣੀਆਂ ਸਿਆਣੀਆਂ ਦੀਆਂ ਗੱਲਾਂ ਹੁਣ ਘੱਟ ਹੁੰਦੀਆਂ ਤੇ ਆਰਜ਼ਾ ਨਹੀਂ ਆਈ।
0: ਹਾਂ ਹੁਣ ਚੱਲ ਗਿਆ
3: ਨਹੀਂ, ਹਜੇ ਤਾਂ 2-3 ਮਹੀਨੇ ਰਹਿਣਗੇ, ਫੂਫਾ ਜੀ ਪਹਿਲੇ ਰਹਿਣਗੇ ਪਰ ਬੂਜੀ 3-4 ਮਹੀਨੇ ਲਈ ਰਹਿਣਗੇ।
0: ਓਕੇ ਓਕੇ ਓਕੇ, ਠੀਕ ਆ, ਚਲੋ ਵਧੀਆ। ਫੁੱਫਾ ਜਾਣਗੇ ਨਾ ਤੇ ਚੁਗਲੀਆਂ ਚਗਲੀਆਂ ਫੇਰ ਹੀ ਸ਼ੁਰੂ ਕਰਿਓ।
3: ਬੁਰੇ ਲੱਗੇ।

0: ਉਹਨਾਂ ਦੀ ਪ੍ਰੈਜ਼ੀਡੈਂਟ ਆ ਫੀਫਾ ਦਾ ਜਿਆਨੀ ਇਨਫੈਂਟੀਨੋ, ਸਾਰੇ ਉਹਨਾਂ ਨੂੰ ਕਹਿੰਦੇ ਪਏ ਕਿ ਉਹਨੂੰ ਲਾਣ, ਕਿਉਂਕਿ ਉਹ ਕਹਿੰਦੇ ਅਨਫੇਅਰ ਗੇਮਾਂ ਹੋਈਆਂ ਫੀਫਾ ਦੇ ਟਾਈਮ ਚ, ਤੇ ਫਿਰ ਉਹਨੂੰ ਬੈਕਲੈਸ਼ ਬਹੁਤ ਮਿਲਦੀ ਪਈ ਤੇ ਸਾਰੇ ਕਹਿੰਦੇ ਆ ਉਹ ਲੱਥ ਦੇ।
1: ਓਕੇ,
2: ਇਹੀ ਲੱਥ ਜਿਹਾ।
1: ਓਕੇ ਓਕੇ,
2: ਕਈ ਕਈ ਚੀਜ਼ਾਂ ਤੱਤਾ ਚਿਮਟਾ ਕਰਕੇ ਲਾਉਣੀਆਂ ਪੈਂਦੀਆਂ।
1: ਹਾਂ ਹਾਂ, ਨਾਲੇ ਉਹ ਟਰੰਪ ਨੂੰ ਨਹੀਂ ਨਾ ਪਸੰਦ ਆਇਆ।
0: ਨਹੀਂ, ਉਹ ਤਾਂ ਜਿਹੜਾ ਜਿਆਨੀ ਆਪ ਉਹ ਤਾਂ ਟਰੰਪ ਦੀ ਸੇਵਾ ਬਹੁਤ ਕਰਦਾ, ਪਰ ਟਰੰਪ ਨੂੰ ਕਹਿੰਦਾ ਕਿ ਤੂੰ ਅਮੈਰੀਕਾ ਨੂੰ ਜਿਤਵਾਇਆ ਨੀ, ਤੇ ਫਿਰ ਲਾਈਕ ਪਤਾ ਨੀ ਲੜਦੇ ਪਏ ਹੁਣ।
2: ਮੇਰਾ ਤਾਂ ਫੋਟੋ ਚ ਵੀ ਨੀ ਆਉਣ ਦਿੱਤਾ, ਬਾਹੋਂ ਫੜ ਕੇ ਖਿੱਚੀ ਗਿਆ ਉਹਨੂੰ।
0: ਦੁਕਾਨਦਾਰ ਨੂੰ ਕਹਿੰਦਾ ਛੇਤੀ ਛੇਤੀ ਦੋ ਤਿੰਨ ਗਲਾਸ ਜੂਸ ਦੇ ਬਣਾ ਦੇ ਲੜਾਈ ਹੋਣ ਵਾਲੀ, ਤੇ ਜੂਸ ਵਾਲਾ ਦੋ ਤਿੰਨ ਗਲਾਸ ਜੂਸ ਦੇ ਬਣਾ ਕੇ ਰੱਖ ਦਿੰਦਾ। ਪੱਪੂ ਨੂੰ ਕਹਿੰਦਾ ਵੈਸੇ ਤੈਨੂੰ ਕਿੱਦਾਂ ਪਤਾ ਲੜਾਈ ਹੋਣੀ ਹੈ ਤੇ ਕਿੱਥੇ ਹੋਣੀ ਆ, ਤੇ ਪੱਪੂ ਕਹਿੰਦਾ ਹੁਣ ਇੱਥੇ ਜਦੋਂ ਮੈਂ ਤੈਨੂੰ ਪੈਸੇ ਨੀ ਦੇਣੇ ਤੇ ਤੁਸੀਂ ਲੜ ਪੜਾ।
1: ਫਿਰ ਤੂੰ ਐਵੇਂ ਲੜੀ ਜਾਣਾ ਮੇਰੇ ਨਾਲ। ਥੈਂਕ ਯੂ ਆਦਾ। ਉਸ ਤੋਂ ਬਾਅਦ ਫਿਰ ਜੇ ਤੇਗ ਆ ਗਈ ਤੇ ਫਿਰ ਤੇਗ ਨੂੰ ਲਵਾਂਗੇ, ਨਹੀਂ ਤੇ ਸ਼੍ਰੇਆ ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਜੈਰਿਕਾ। ਹੈਲੋ,
3: ਹੁਣੇ
1: ਬਿਜ਼ੀ ਰਹਿਣ ਲੱਗ ਪਏ ਨਿਆਣੇ, ਕੱਲ ਨੂੰ ਕੀ ਹੋਣਾ ਤੁਹਾਡਾ? ਅਸੀਂ ਠੀਕ ਆ, ਅਸੀਂ ਵੀ ਬਿਜ਼ੀ
2: ਬਿਨਾਂ ਕੰਮ ਤੋਂ ਹੈ।
1: ਹੋਰ, ਅਸੀਂ ਵੀ ਬਿਜ਼ੀ, ਤੁਸੀਂ ਵੀ ਬਿਜ਼ੀ। ਲਾਈਫ ਇਜ਼ ਨੋਟ ਈਜ਼ੀ,
2: ਲਾਈਫ ਇਜ਼ ਨੋਟ ਬੈਡ ਆਫ ਰੋਜ਼ਸ
1: ਕਹਿੰਦੀ। ਹਾਂਜੀ,
3: ਉਦਾਂ ਮੰਮਾ ਨੀ ਘਰ ਹੁੰਦੀ, ਮੰਮਾ ਜੋਬ ਤੇ ਹੁੰਦੀ, ਫਿਰ ਪਾਪਾ ਦੇ ਫੋਨ ਤੋਂ ਲੱਗਦਾ ਹੀ ਨਹੀਂ ਆ।
1: ਅੱਛਾ ਅੱਛਾ, ਇਹ ਪ੍ਰੋਬਲਮ ਆ। ਓਕੇ ਓਕੇ, ਨਹੀਂ ਫਿਰ ਤੇ ਜੈਨੂਅਨ ਆ ਪ੍ਰੋਬਲਮ ਨਾ। ਫਿਰ ਆਪਾਂ ਇੱਦਾਂ ਕਰਦੇ ਹਾਂ, ਆਪਾਂ ਲੈਂਡਲਾਈਨ ਲਵਾ ਲੈਂਦੇ ਇੱਕ, ਹੈ ਨਾ। ਕੀ ਸੁਣਾਓਗੇ ਅੱਜ? ਫਿਰ
3: ਚੁਟਕਲਾ ਸੁਣਾਉਂਗੀ ਅੱਜ।
1: ਹਾਂਜੀ,
3: ਪਿੰਡਾਂ ਦੀਆਂ ਜਨਾਨੀਆਂ ਨੂੰ ਅੰਗਰੇਜ਼ੀ ਸਿਖਾਉਣ ਟੀਚਰ ਆਈ। ਏ ਫੋਰ ਐਪਲ ਤੇ ਬੀ ਫੋਰ ਬੋਏ ਸਮਝਾਉਣਾ ਸੌਖਾ ਨਹੀਂ ਸੀ, ਤੇ ਟੀਚਰ ਨੇ ਨਵਾਂ ਤਰੀਕਾ ਸੋਚਿਆ। ਏ ਫੋਰ ਅਮਰ ਦੀ ਵੋਟੀ, ਬੀ ਫੋਰ ਬਲਵੰਤ ਦੀ ਵੋਟੀ, ਓ ਫੋਰ ਓਂਕਾਰ ਦੀ ਵੋਟੀ, ਤੇ ਜ਼ੀ ਫੋਰ ਜ਼ਿੰਮੇਦਾਰ ਦੀ ਵੋਟੀ। ਇਹ ਸਭ ਚੰਗੀ ਤਰ੍ਹਾਂ ਰੱਟ ਲਿਆ। ਫਿਰ ਟੈਸਟ ਹੋਇਆ, ਟੈਸਟ ਵਿੱਚ ਕੁਐਸਚਨ ਆਇਆ ਕਿਊ ਫੋਰ ਕੁਐਸਚਨ ਮਾਰਕ। ਤਾਈ ਕਨਫਿਊਜ਼ ਹੋ ਗਈ ਤੇ ਕਹਿੰਦੀ ਲੱਗਦਾ ਇਹ ਓਂਕਾਰ ਦੀ ਵੋਟੀ ਆ, ਪਰ ਇਹਨੇ ਮੂੰਹ ਵਿੱਚ ਸਿਗਰਟ ਕਿਉਂ ਪਾਈ ਹੋਈ ਹੈ?
2: ਐਮ ਫਾਰ ਅਮਰੀਕਾ ਨੀ ਹੈ ਤਾਂ ਅਮਰੀਕੇ ਦੀ ਮੰਮੀ ਕਹਿੰਦਾ, ਫਿਰ ਡਬਲਯੂ ਦੇ ਕੇ ਕਹਿੰਦਾ ਪੁੱਠੀ ਪਤਾ ਨੀ ਕਿਹਨੇ ਕਰਤੀ ਹੈ।
1: ਥੈਂਕ ਯੂ ਯਾਰਕਾ।
3: Thank you. Have a nice day.
1: Thank you. Have a nice day. ਤੇ ਨੈਕਸਟ ਸਾਡੇ ਨਾਲ ਕੌਣ ਹੈ? ਨੈਕਸਟ ਸਾਡੇ ਨਾਲ ਆ ਤੇਗ। ਤੇ ਸਤਿ ਸ੍ਰੀ ਅਕਾਲ ਤੇਗ, ਸਤਿ ਸ੍ਰੀ ਅਕਾਲ, ਤੁਸੀਂ ਆਉਂਦੇ ਰਹੋ। ਸਤਿ ਸ੍ਰੀ ਅਕਾਲ ਤੇਗ ਜੀ, ਕੀ ਕਰਦੇ ਹੋ?
3: ਮੈਂ ਸੋਚਦੀ ਆ ਮੈਂ ਸਕੂਲੋਂ ਆ ਕੇ ਮੇਰੇ ਵਾਲਾਂ ਦੇ ਵਿੱਚ ਪਾਲਾ।
1: ਕਿਤੇ ਵਾਲਾਂ ਦੇ ਵਿੱਚ? ਕਿਤੇ
2: ਵਾਲਟ ਚ ਪਾ ਕੇ?
1: ਅੱਛਾ, ਵਾਲਟ ਚ। ਓਕੇ, ਵਾਲਟ ਚ। ਹਾਂ, ਇਹ ਗੁੱਡ ਆਈਡੀਆ ਹੈ ਨਾ। ਫਿਰ ਤੁਸੀਂ ਸੋਚ ਕੇ ਚੰਗੀ ਤਰ੍ਹਾਂ ਤੇ ਫਿਰ ਖਰਚ ਲਿਓ। ਹਾਂ,
2: ਕੋਈ ਪਿਗੀ ਬੈਂਕ ਨਹੀਂ ਹੈਗਾ?
3: ਹਾਂ ਜੀ,

0: somebody who's kind of in their piggy bank. Pramber papa ne use kar diya, Amber kali sense use kar diya.
1: Oh, le nikki hai na, unu sense chahiye hale. Good.
0: Main kehndi hundi aa Amber do gold coin use karo, thode paper notes use karo, par oh sundi ne aagi oh sense nali ye rahi jandi aa.
1: Hale choti hai na hale.
0: हाँ जी
1: कोई नहीं, जदों नूं इलाही ने समझाया ना फिर समझूगी.
0: हाँ जी हाँ,
1: की सुनाऊंगे फिर आज
0: मैं सुनागी एक बजारे
1: ते. हाँ जी.
0: कि मैं लाइट चॉकलेट नूं डार्क चॉकलेट बनाई दा.
1: अच्छा, लाइट चॉकलेट नूं डार्क चॉकलेट के में बनाई दा.
0: हाँ जी.
1: नेरे च खड़ के
0: की
1: नेरे च खड़ के
2: काला रंग पा
1: बल्ब बंद करके
0: हां जी.
1: अरे सौखी बन गई है.
2: तुसी प्लस टू नहीं ना होए अजे.
0: मेरे क्लास स्कूल विच एक
2: उस लेवल ते जाके सोचना पड़ता है.
1: हां जी.
0: मेरे कॉल एक स्कूल विच जोक बुक का ते हुन मैं यूज कर दी रहंदी आ. या जोक्स ली तो नू रसन ली तो फिर सौखा काम बन जाता.
1: वेरी नाइस वेरी नाइस. तुही तो बहुत वधिया तरीका लभा. गुड गुड गुड गुड गुड. तुही सारे नोट करके रख लो फिर ओदे च.
0: मैं नोट नहीं खादी, मैं याद खादी हुंदी
1: है. हां सच, तुहानू तो याद भी हो जांदे आ.
0: हां जी,
1: सानू तो नोट करने पैंदे
0: आ.
1: थैंक यू
0: अबन मैम.
1: ਸਾਡਾ ਠੀਕ ਹੈ. ਤੁਸੀਂ ਸੁਣਾਓ ਕੀ ਕਰਦੇ ਸੀ? ਅੱਛਾ ਅੱਛਾ, ਵਾਕ ਕਰਕੇ ਗਏ ਹੋ?
0: ਹਾਂਜੀ.
1: ਓਕੇ, ਤੁਸੀਂ ਵਾਕ ਕਰਨਾ ਪਸੰਦ ਕਰਦੇ ਹੋ?
2: ਮੀਂਹ ਤਾਂ ਨਹੀਂ ਹੈਗਾ ਅੱਜ?
1: ਅੱਜ ਤੇ ਨੀ ਮੀਂਹ ਹੈਗਾ. ਠੰਡ ਆ?
0: ਕਿੰਨੀ
1: ਕਾ? ਹਾਂ ਆਹ ਤੇ ਬੜੀ ਠੰਡ ਆ. ਫਿਰ ਕੀ ਸੁਣਾਓਗੇ? ਫਿਰ ਕੀ ਗੱਲ? ਅੱਛਾ ਬੋਲੀ. ਹਾਂਜੀ.
0: ਇਸਲੀ ਬਿੱਲੀ ਚੋਰੇ ਕਨ ਪਾਗਾ ਵਿੱਚ ਖਲੋਤੀ ਜਨ ਜਨ ਪੁੱਛਿਆ ਕਿਹੜਾ ਵਾ ਬੱਚੇ ਥੋਲ ਥੋਲ ਥੋਲ ਕੇ
2: ਰਣਜੀਤ ਦਾ ਅੰਕਲ ਦਾ ਵਿਆਹ.
1: ਤੁਹਾਡਾ ਦਿਨ ਵਧੀਆ ਵਧੀਆ ਰਵੇ ਤੇ ਇਸੇ ਤਰ੍ਹਾਂ ਸੋਹਣੀਆਂ ਸੋਹਣੀਆਂ ਗੱਲਾਂ ਸਾਨੂੰ ਸੁਣਾਉਂਦੇ ਰਹੋ. ਨੈਕਸਟ ਸਾਡੇ ਨਾਲ ਆ ਸ਼੍ਰੇਆ. ਸਤਿ ਸ਼੍ਰੀ ਅਕਾਲ ਸ਼੍ਰੇਆ, ਕੀ ਹਾਲ ਹੈ ਤੁਹਾਡਾ? ਉਸ ਤੋਂ ਬਾਅਦ ਫਿਰ ਆਉਣਾ ਹੈ ਤੁਹਾਡੀ ਵਾਰੀ. ਸਤਿ ਸ਼੍ਰੀ ਅਕਾਲ.
0: ਕੀ ਹਾਲ ਹੈ?
1: ਉਹ ਸਾਡਾ ਠੀਕ ਹੈ, ਤੁਹਾਡਾ ਕੀ ਹਾਲ ਹੈ?
0: ਠੀਕ ਹੈ. ਕੀ ਕਰਦੇ ਪਏ?
1: ਅਸੀਂ ਕੀ ਕਰਦੇ ਪਏ?
2: ਤੁਹਾਨੂੰ ਯਾਦ ਕਰਨ ਡੇ.
1: ਹਾਂ,
0: ਤੁਸੀਂ ਚਾਚੂ ਪੀ ਲਈ?
1: ਹਾਂਜੀ, ਚਾਚੂ ਪੀ ਲਈ.
0: ਕੀ ਖਾਦਾ ਨਾਲ?
1: ਬਿੰਨੀ.
2: ਮੈਂ ਮਟਰੀ.
1: ਹਾਂ, ਤੁਹਾਨੂੰ ਪਤਾ ਮਟਰੀ ਕੀ ਹੁੰਦੀ ਆ? ਤੁਹਾਨੂੰ ਪਤਾ ਮਟਰੀ ਕੀ ਹੁੰਦੀ ਆ?
2: ਪਤਲੀ ਮੱਠੀ ਨੂੰ ਕੈਂਚੀ ਨਾਲ ਕੱਟਿਆ ਹੁੰਦਾ.
1: ਕੀ ਹੁੰਦੀ ਆ?
0: ਨਮਕੀਨ ਵਾਲੀ.
1: ਓ, ਜਦੋਂ ਮੱਠੀ ਬਹੁਤ ਜ਼ਿਆਦਾ ਐਕਸਰਸਾਈਜ਼ ਕਰਦੀ ਨਾ, ਜਿਮ ਬਹੁਤ ਜਾਂਦੀ ਆ ਤੇ ਡਾਈਟਿੰਗ ਕਰਦੀ ਆ, ਫਿਰ ਉਹ ਮਟਰੀ ਬਣ ਜਾਂਦੀ ਆ,
2: ਸਲਿਮ ਟ੍ਰਿਮ ਰਹਿਣ ਲੱਗ ਜਾਂਦੀ.
0: ਮੈਂ ਵਾਟਰ ਰੈੱਡ ਪਾਣਾ ਬਿਕੋਜ਼ ਕੋਨੋ ਵੈਸ ਡੇ ਆ ਮੇਰੇ ਸਕੂਲ ਤੇ.
1: ਅੱਛਾ,
0: ਕੋਨੋ ਬੈਸ ਗੇਮਸ.
1: ਗੁੱਡ ਗੁੱਡ, ਫਿਰ ਤੇ ਬੜੇ ਸੋਹਣੇ ਬਣ ਕੇ ਚੱਲੇ ਹੋ. ਗੁੱਡ ਗੁੱਡ ਗੁੱਡ. ਤੇ ਕੀ ਸੁਣਾਓਗੇ ਫਿਰ? ਵਾਈਟ ਰੈੱਡ ਪਾ ਕੇ ਕੀ ਸੁਣਾਓਗੇ ਅੱਜ?
0: ਬੋਲ ਲਈ.
1: ਓਕੇ, ਹਾਂਜੀ.
0: A B C D E F G H I J K L M N P Q R S T U V W X Y and Z. No, I know my ABC. Next time, one, two, three.
1: ਬਲੇ ਸ਼ਵਾ ਸ਼ਵਾ ਚੱਕ ਦੋ ਨਿੱਕੀ ਏ ਵੀ ਸੀ ਹਾਂਜੀ
2: ਏ ਬੀ ਸੀ ਵੀ ਪਛਤਾਉਂਦੀ ਹੋਣੀ ਵੀ ਕਿੰਨਾ ਕੁ ਫਸ ਗਈ ਮੈਂ
0: ਸਤਿ
1: ਸ਼੍ਰੀ ਅਕਾਲ ਮਿਆਉ ਮਿਆਉ
0: ਤੁਸੀਂ ਠੀਕ ਹੋ
1: ਹਾਂਜੀ ਅਸੀਂ ਠੀਕ ਆ ਤੁਸੀਂ ਕਿਵੇਂ ਹਾਂਜੀ ਹਾਂ ਠੀਕ ਤੁਸੀਂ ਕਿਵੇਂ ਹੋ ਓਕੇ ਵੁਫ ਵੁਫ ਕਿਵੇਂ ਆ
2: ਚਿੜੀਆ ਘਰ ਤੋਂ ਆਵਾਜ਼ਾਂ ਆ ਰਹੀਆਂ
1: ਆ ਕੀ ਆ ਗਲਹਿਰੀ ਓਏ ਤੁਹਾਨੂੰ ਪਤਾ ਗਲਹਿਰੀ ਦਾ
2: ਕਿੱਕਰ ਤੇ ਕਾਟੋ ਰਹਿੰਦੀ ਕੱਲਾ ਨਾ ਜਾਵੀ ਸਕੂਲ ਨੂੰ
1: ਅਸੀਸ ਤੁਹਾਨੂੰ ਪਤਾ ਇੰਡੀਆ ਵੇਖੀ ਹੀ
2: ਕਾਟੋ ਕਲੇਸ਼ ਤੋਂ ਯਾਦ ਰਹਿ ਗਿਆ ਹੋਣਾ
1: ਤੁਸੀਂ ਤੇ ਬੜੇ ਇੰਟੈਲੀਜੈਂਟ ਹੋ ਯਾਰ ਵਾਹ ਕੀ ਸੁਣਾਓਗੇ ਫਿਰ ਅੱਜ
0: ਅੱਛਾ
1: ਬੁਝਾਰਤ ਓਕੇ ਸਾਨੂੰ ਆਂਸਰ ਦੱਸ ਦੋ
2: ਅਸੀਂ ਰੇਡੀਓ ਤੇ ਦੱਸਣਾ
1: ਨਹੀਂ ਇਹ ਰਹਿ ਗਏ ਵਨ ਤੁਸੀਂ ਖਾ ਲਿਆ ਤੇ ਟੂ ਮੈਂ ਖਾ ਲਿਆ ਤੇ
2: ਤਿੰਨ ਰਹਿ ਗਏ
1: ਤਿੰਨ ਰਹਿ ਗਏ
2: ਤਿੰਨ ਹੀ ਖਾਧੇ
1: ਨਹੀਂ ਤਿੰਨ ਤੇ ਖਾ ਲਏ ਕੇ ਟੂ ਰਹਿ ਗਏ ਟੂ ਰਹਿ ਗਏ
2: ਪੰਜ ਰਹਿ ਗਏ ਫਿਰ
1: ਯੇ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸੀਸ ਬਾਏ ਬਾਏ ਮਾਨੂ ਬਿਲੀ ਮਿਆਉ ਮਿਆਉ
2: ਮੈਂ ਜੇ ਕਿਤੇ ਨਾ ਦੱਸ ਦੇਣ ਕਹਿੰਦਾ ਇਹ ਪਲੱਸ 2 ਵੀ ਹੈ ਨਹੀਂ ਹੈ ਇਹਨੂੰ 8ਵੀਂ ਤੱਕ ਹੀ ਰੱਖੋ
1: ਆਓ ਫਿਰ ਤੇ ਟੀਵੀ ਚ ਆ ਜਾਣਾ ਹੈ ਕੰਮ ਸਤਿ ਸ਼੍ਰੀ ਅਕਾਲ ਨੈਕਸਟ ਸਾਡੇ ਨਾਲ ਨੇ ਅਨਾਹਤ ਤੇ ਉਸ ਤੋਂ ਬਾਅਦ ਸਾਡੇ ਨਾਲ ਹੋਊਗੇ ਤਵਨੀਤ ਸਤਿ ਸ਼੍ਰੀ ਅਕਾਲ ਅਨਾਹਤ ਤੁਸੀਂ ਆਉਂਦੇ ਰਹੋ
0: ਪਹੁੰਚ
1: ਗਏ ਹੋ ਓਕੇ ਓਕੇ ਤੇ ਕੀ ਸੁਣਾਓਗੇ ਫਿਰ ਗੇਟ ਤੇ ਬਾਹਰ ਖਲੋ ਕੇ
0: ਅੱਜ ਦਾ ਵਿਚਾਰ
1: ਓਏ ਹਾਂਜੀ ਹਾਂਜੀ ਹਾਂਜੀ
0: ਨੀਅਤ ਸਾਫ ਰੱਖੋ ਨਸੀਬ ਆਪਣੇ ਆਪ ਬਦਲ ਜਾਣਗੇ ਸਾਨੂੰ ਆਪਣੇ ਨੀਅਤ ਸਾਫ ਰੱਖਣੀ ਚਾਹੀਦੀ ਹੈ ਤੇ ਕਿਸੇ ਦਾ ਵੀ ਬੁਰਾ ਨਹੀਂ ਸੋਚਣਾ ਚਾਹੀਦਾ ਹਮੇਸ਼ਾ ਸਾਰਿਆਂ ਦਾ ਚੰਗਾ ਕਰਨਾ ਚਾਹੀਦਾ ਹੈ ਤੇ ਸਾਡੇ ਮਾੜੇ ਦਿਨ ਆਪੇ ਹੀ ਚੰਗੇ ਦਿਨਾਂ ਬਦਲ ਜਾਣਗੇ
1: ਵਾਹ ਵੈਰੀ ਨਾਈਸ ਆ ਤੇ ਮੈਨੂੰ ਲਿਖ ਕੇ ਭੇਜੋ ਮੈਂ ਇੱਕ ਅੰਕਲ ਨੂੰ ਵਿਖਾਉਣਾ
2: ਥੈਂਕ
1: ਯੂ ਪੁੱਤਰ ਜੀ ਤੁਸੀਂ ਤੇ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਲਿਆਉਂਦੇ ਹੋ
2: ਮੈਂ ਕਿਹਾ ਉਹ ਇਰਲੇ ਦੇ ਪਹਿਲਾਂ ਇਹਨੂੰ ਆਪ ਪੜੋ
1: ਭੈਣ ਕਿੱਥੇ ਆ
0: ਦੀਦੀ ਨਾਲ ਗੱਲ ਕਰ ਲਓ
1: ਹਾਂਜੀ
0: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ
1: ਸਤਿ ਸ਼੍ਰੀ ਅਕਾਲ ਹਰਗੁਣ ਕੀ ਹਾਲ ਹੈ
0: ਮੈਂ ਵਧੀਆ ਤੁਸੀਂ ਦੱਸੋ
1: ਹਾਂ ਆਪਾਂ ਵੀ ਠੀਕ ਆ ਕਿੰਨੇ ਵਜੇ ਸਕੂਲ ਲੱਗ ਜਾਂਦਾ
0: ਮੇਰਾ ਥੋੜਾ ਲੇਟ ਲੱਗਦਾ ਮੇਰਾ 8:50 ਤੇ
1: ਓਕੇ ਓਕੇ ਤੁਹਾਡੀ ਫਿਰ ਆਪਣੀ ਮਰਜ਼ੀ ਜੀ ਆ ਕੇ
0: ਹਾਂਜੀ ਮੈਂ ਸੱਚੀ ਕਹਿੰਦੀ ਹਾਂ
1: ਤੁਹਾਡੇ ਕੋਲ ਤੇ ਟੀਚਰ ਪੁੱਛ ਕੇ ਜਾਂਦੀ ਹੋਣੀ ਆ ਵੀ ਹੁਣ ਲਾ ਲਈਏ
0: ਨਹੀਂ
1: ਕੀ ਸੁਣਾਓਗੇ ਫਿਰ
0: ਅੱਜ ਇੱਕ ਚੁਟਕਲਾ
1: ਹਾਂਜੀ
0: ਇੱਕ ਵਾਰੀ ਚਾਰ ਭਰਾ ਹੁੰਦੇ ਨੇ ਇੱਕ ਦਾ ਨਾਮ ਹੁੰਦਾ ਸਟੂਪਿਡ ਦੂਜੇ ਦਾ ਇਡੀਅਟ ਤੇ ਇੱਕ ਦਾ ਦਿਮਾਗ ਤੇ ਚੌਥੇ ਤੱਕ ਹੋ ਗਿਆ
1: ਅੱਛਾ
2: ਆ ਬੜੇ ਵਧੀਆ ਨਾਂ ਰੱਖੇ ਆਮ ਤੌਰ ਤੇ ਹੁੰਦੇ ਇਦਾਂ ਦੇ
1: ਅੱਛਾ
0: ਤੇ ਫਿਰ ਇੱਕ ਦਿਨ ਦਿਮਾਗ ਜਾਂਦਾ ਕੁਲਚੇ ਖਾਣ ਤੇ ਖੋ ਗਿਆ ਸੱਚੀ ਚ ਖੋ ਜਾਂਦਾ ਤੇ ਫਿਰ ਸਟੂਪਿਡ ਤੇ ਇਡੀਅਟ ਜਾਂਦੇ ਪੁਲਿਸ ਕੋਲ ਐਫ ਆਈ ਆਰ ਲਿਖਵਾਉਣ ਤੇ ਕਹਿੰਦੇ ਨੇ ਵੀ ਖੋ ਗਿਆ पर अगे भी तो बोलो खो गया कौन है कहने की साडा भरा खो गया दिमाग किथे आ कहंदे कुलचे खान गया
1: गल साली कुलचे तो बिगड़ी
2: एदा ही है जी जो ना जाता तो गल है ना दिमाग ने सारा कुछ समझा देना
1: सौर
2: दिमाग वैसे आमतौर पर घास चरने गया था पर कुलचे
1: थैंक यू अर्गन
2: थैंक यू
1: ना दस दो माड़ा यार
2: फिर कहते डबल लेना लिखो भरावा सिंगल लेना लिखो फिर अगले पता लगता हाँ जी हाँ जी कहना सदा सुखी रहना
1: ते नेक्स्ट केदी बारी आ भाई नेक्स्ट साडे नाल आ गई आ तमनीत सत श्री अकाल तमनीत तुसी आउने रहो अच्छा डेडा दे आया ठीक हो गए की लिया एह जा डेडा फिर
0: डेडा जप्पी
1: ओ वाह वाह फिर ते बहुत वधिया रेमेडी है फिर ते
0: हाँ जी
1: गुड गुड गुड गुड गुड
0: ते जदो आज डैडा चाय पी रहे सी ते आंदा और तो डैडा कहते से आप मम्मा दी चाय स्वाद हुंदी बिकॉज डैडा मम्मा दी चाय पी रहे सी बिकॉज मम्मा ने पीनी नहीं सी मम्मा कहते मैं उस चाय च जहर पाया
2: थोड़ी जी कौड़ी होंगी है मैं भी ट्राई की एक दिन
1: जहर पा के
2: क्योंकि जेडी चीनी है ना खांडे नू है ही जहर
1: ना बहुत की सुनाओगे फिर
0: एक तो बोली
1: हाँ जी
0: पर बाबा वाज रिपीट हुंदी मेरे को बोली नहीं सुना हुंदी
1: ओए होए फिर की करिए हुन दूजे पासे मेनू नहीं ते कटना पैना फिर कर लो हुन ओके सोखे ओके कोई नहीं
0: कहंदे मेनू मे भी मैं रुक जाके
1: ना रुकना क्यों फोन थोड़ा जा कान तो ही कान तो हटा लो ना कल्ला कल्ला
2: बाला वाली ते तो 12वीं पास ना होई
1: तो ही सुनने वाला जेड़ा वो पासे नु कर दो ते सिर्फ बोलन वाला मुंह अगे रख लो कान तो हटा दो
0: ओके
1: हाँ जी
0: मैं व्याह वेखनु आगी पुआ असी ते लाटे खुंजे व्याह वेखनु आगी पुआ असी ते लाटे खुंजे पुआ फिरे के दिखाने मैं मरुंडे
1: मरुंडे
0: रूसी फिरे के दिखाने
1: मैं मरुंडे मरुंडे मरुंडे मरुंडे
2: मरुंडे
0: बटाले वाले
1: मरुंडे
0: लुटियाने वाले सवार नहीं हुंदे
1: वेख्या
2: उपस हो गया
1: तुहाडे नहीं इन्ने स्वाद हुंदे
2: साडे कुलचे वधिया हुंदे
1: थैंक यू तमनी
0: मम्मा इदा एक्ट कर दे जो असी मिल नहीं मेले ते जांदे ओथे मरुंडा वाले थाए मम्मा कहंदे मम्मी गड्डी रुको मैं मरुंडा लेना
2: ए ओ मम्मी होनी ना मेले जांदे सर भुख लग जांदी जिन्ना नु
0: नहीं वी ओ वीर जी हैगा
1: अच्छा वीर जी ओके ओके ओके हां जी ਨੈਕਸਟ ਕਿਹਦੀ ਵਾਰੀ
0: ਆ? ਅਸ਼ਨਾ ਗੱਲ ਕਰ ਲੋ।
1: ਹਾਂਜੀ
0: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ।
1: ਸਤਿ ਸ਼੍ਰੀ ਅਕਾਲ, ਕੀ ਹਾਲ ਆ?
0: ਠੀਕ ਆ, ਤੁਹਾਡਾ ਕੀ ਹਾਲ ਹੈ?
1: ਸਾਡਾ ਵੀ ਠੀਕ ਆ। ਗੋਲ ਗੱਪੇ ਵਾਲਿਓ?
0: ਹਾਂਜੀ
1: ਹਾਂਜੀ। ਯੂ ਲਾਈਕ ਗੋਲ ਗੱਪਾ?
0: ਹਾਂਜੀ।
1: ਓਕੇ ਗੁੱਡ, ਕੀ ਸੁਣਾਓਗੇ ਫਿਰ ਅੱਜ ਗੋਲ ਗੱਪਾ?
0: ਇੱਕ ਬੁਝਾਲ ਜਿਹੜੀ ਕੱਲ ਨਹੀਂ ਸੁਣਾਈ ਸੀ।
1: ਓਕੇ ਓਕੇ ਓਕੇ ਓਕੇ।
0: ਕਿਹੜੀ ਚੀਜ਼ ਹੈ ਜਿਹੜਾ ਉੱਪਰ ਵੀ ਜਾਂਦੀ ਥੱਲੇ ਵੀ ਜਾਂਦੀ ਪਰ ਮੂਵ ਨਹੀਂ ਹੁੰਦੀ?
1: ਅੱਛਾ, ਉੱਪਰ ਵੀ ਜਾਂਦੀ ਆ ਤੇ ਥੱਲੇ ਵੀ ਆਉਂਦੀ ਆ ਤੇ ਪਰ ਮੂਵ ਨਹੀਂ ਹੁੰਦੀ।
0: ਹਾਂਜੀ,
1: ਇਦਾਂ ਦੀ ਤੇ ਪੀੜ ਹੁੰਦੀ ਕਈ ਵਾਰੀ, ਕਹਿੰਦੇ ਹੁੰਦੇ ਕਈ ਜਾਣੇ ਵੀ ਤਾਂ ਠਾਂ ਜਾਂਦੀ ਆ ਪਰ ਨਿਕਲਦੀ ਨਹੀਂ ਖੇ ਪਾਸੇ। ਹੈਂ, ਗੈਸ ਤੇ ਨਹੀਂ?
0: ਆਫਿਸ ਵੀ ਹੈਗੀ।
1: ਹੈਂ, ਅੱਛਾ ਆਫਿਸ ਹੈਗੀ ਆ?
2: ਹੈਗੀ ਆ,
1: ਆਫਿਸ ਹੈਗੀ ਆ ਤਾਂ ਜਾਂਦੀ ਠਾਂ ਜਾਂਦੀ। ਲਿਫਟ
0: ਨਹੀਂ?
1: ਉਹ ਤਾਂ ਸੱਚ ਹੈ ਨਹੀਂ ਸਾਡੇ ਕੋਲ, ਤਾਂ ਜਾਂਦੀ ਤੇ ਠਾਂ ਆਉਂਦੀ।
0: ਆਈ ਮੀਨ ਰੇਡੀਓ, ਹਾਂਜੀ ਤੇ ਹੈਗਾ।
1: ਅੱਛਾ ਰੇਡੀਓ, ਹਾਂਜੀ ਤੇ ਹੈਗਾ। ਓਕੇ,
2: ਮੈਂ ਵੀ ਨੈਰੋ ਡਾਊਨ ਹੋ ਗਿਆ ਕੰਮ।
1: ਹਾਂ, ਇਹ ਤਾਂ ਹੈਗਾ, ਫਿਰ ਮੇਲ ਹੀ ਆ ਕੋਈ, ਹੈ ਨਾ? ਤਾਂ ਵੀ ਜਾਂਦਾ ਤੇ ਠਾਂ ਵੀ ਜਾਂਦਾ ਤੇ ਪਰ ਮੂਵ ਨਹੀਂ ਹੁੰਦਾ। ਚਲੋ ਹਾਰ ਗਏ ਫਿਰ ਆਪਾਂ।
2: ਪੌੜੀਆਂ ਤਾਂ ਨਹੀਂ?
1: ਹਾਂਜੀ, ਓ ਹਾਂ ਪੌੜੀਆਂ, ਸਹੀ ਹੋ ਗਿਆ ਤੁਹਾਡਾ ਜਵਾਬ।
2: ਬਿਲਕੁਲ, ਮੈਂ ਬੈਠੇ ਸਟੀਲ ਕਰ ਦਊਂਗਾ,
1: ਬੈਠੇ ਬੈਠੇ
2: ਤੀਰ ਨਿਸ਼ਾਨੇ ਤੇ, ਤੀਰ ਨਿਸ਼ਾਨੇ,
1: ਬੈਠੇ ਬਿਠਾਏ ਜਿੱਤ ਗਏ ਤੁਸੀਂ ਤੇ, ਤੁਹਾਡੇ ਤੇ ਪੈਰ ਥੱਲੇ ਬੈਠਾ ਬਟੇਰਾ ਆ ਗਿਆ।
2: ਪੌੜੀਆਂ ਵੀਰੇ, ਪੌੜੀਆਂ,
1: ਤੁਸੀਂ ਅੱਜ ਲਾਟਰੀ ਪਾਓ ਤੁਸੀਂ।
2: ਨਹੀਂ, ਮੈਂ ਆਇਆ ਸੀ ਨਾ ਪੌੜੀਆਂ ਚੜ ਕੇ, ਯਾਦ ਰਹਿ ਗਿਆ।
1: ਹਾਂ ਓਕੇ, ਸੁਖਵਿੰਦਰ ਭੈਣ ਜੀ ਕਹਿੰਦੇ ਸੀਂਡੀ ਸੀਂਡੀ। ਥੈਂਕ ਯੂ, ਥੈਂਕ ਯੂ ਵੈਸ਼ਲਿਨ। ਤੁਹਾਡਾ ਗੇੜਾ ਫਿਰ ਕਿੱਥੇ ਗਏ ਸੀ ਤੁਸੀਂ ਲੈ ਕੇ? ਉਹ ਅਸੀਂ ਤੇ ਬਸ ਐਵੇਂ ਭਾਜੀ ਟਾਈਮ ਪਾਸ ਕਰਨ ਡਏ। ਤੁਸੀਂ ਕਿੱਥੇ ਗਏ ਸੀ ਐਰਕੀ ਟਰੱਕ ਲੈ ਕੇ? ਭਲਾ
2: ਚੱਪਲ ਮਾਰਨਾ ਵੀ ਠੀਕ ਹੋ ਜਾਂਦੀ।
1: ਹਾਂ, ਜਾਂ ਫਿਰ ਚੱਪਲ ਮਾਰ ਕੇ ਵੇਖ ਲਿਆ ਕਰੋ,
0: ਬੰਦਾ ਵੀ ਚੰਗਾ।
1: ਹਾਂ, ਬੰਦਾ ਵੀ ਚੰਗਾ, ਬੰਦਾ ਮਾਰ ਲਿਆ ਕਰੋ, ਬੰਦਾ ਪਰ ਮਾਰ ਕੇ ਨਾ ਵੇਖਿਆ ਕਰੋ। ਛੇਤੀ ਕਿੱਦਾਂ ਆ ਜਾਂਦੇ ਤੁਸੀਂ? ਜਾਂਦੇ ਦਸਾਂ ਘੰਟਿਆਂ ਚ ਆਉਂਦੇ ਤੁਸੀਂ ਚੌਹਾਂ ਚ? ਟਰੱਕ ਖਾਲੀ ਹੁੰਦਾ ਨਾ ਤਾਂ ਕਰਕੇ।
2: ਨਹੀਂ ਮਿਲਦਾ ਟਰੱਕ ਜਹਾਜ਼ ਚ?
1: ਹਾਂ, ਉੱਡ ਕੇ ਆ ਜਾਂਦਾ ਜਹਾਜ਼, ਆਉਂਦੀ ਵਾਰੀ ਟਰੱਕ ਜਹਾਜ਼ ਬਣ ਜਾਂਦਾ। ਅੱਛਾ, ਟ੍ਰੈਫਿਕ ਮੈਨੈਸ਼ ਫਿਰ ਹੋਇਆ।
2: ਓਕੇ, ਠੀਕ ਹੈ
1: ਠੀਕ ਹੈ ਠੀਕ ਹੈ।
2: ਰਾਸ ਰੁਕੇ ਵੀ ਸੀਗੇ?
0: ਸੈਟਿੰਗ ਗਏ ਜਦੋਂ ਕਿੱਥੇ ਹੋਇਆ? ਉੱਥੇ ਕੀ ਹੋਇਆ?
1: ਉੱਥੇ ਯਾਰ ਇੱਕ ਕਾਰ ਖਰਾਬ ਹੋ ਗਈ ਉੱਥੇ।
2: ਭਾਜੀ
1: ਤੁਸੀਂ ਨਾ ਛੇਤੀ ਆ ਜਾ ਕਰੋ, ਤੁਹਾਡੇ ਨਾ ਬੱਚੇ ਤੁਹਾਨੂੰ ਮਿਸ ਕਰਦੇ ਆ। ਠੀਕ ਆ,
0: ਟਰੱਕ
1: ਚਿੱਟਾ ਜਿਹਾ ਲੱਗਦਾ ਜੇ ਧੋਤਾ ਹੋਵੇ ਤੇ,
2: ਜੇ ਮੀਂਹ ਪੈਂਦੇ ਚ ਖੜਾਇਆ ਹੋਵੇ ਧੋਣਾ ਇਹਨਾਂ ਨੇ
1: ਕਿੱਥੋਂ ਭਾਜੀ? ਜਿਹੜਾ
0: ਟਰੱਕ ਟਰੱਕ ਲੱਗਦਾ ਟੋ ਟਰੱਕ ਹੋਊਗਾ।
1: ਟੋ ਟਰੱਕ? ਹਾਂਜੀ ਨਹੀਂ ਨਹੀਂ ਦੂਜਾ ਆ ਗਿਆ ਨਹੀਂ ਨਹੀਂ ਭਾਜੀ ਵੱਡਾ ਟਰਾਲਾ ਆ
2: ਬੀ ਡਬਲ
1: ਆਹੋ ਉਹ ਜਿਹੜਾ ਬਾਬਾ ਵੱਡਾ
0: ਹੁੰਦਾ
1: ਹੈ
0: ਕੈਨਵਰਟ
1: ਆਹੋ ਉਹੀ
2: ਕੈਨਵਰਟ
0: ਕੈਂਟ
1: ਭਾਜੀ ਯਾਰ ਬੜੀ ਨੌਲੇਜ ਹੈ ਤੁਹਾਨੂੰ ਤੇ
0: ਹਾਂਜੀ
2: ਟਰੱਕਾਂ ਵਾਲੇ ਸੈਗਮੈਂਟ ਚ ਫਿਰ ਇਹਦਾ ਹੀ ਫੋਨ ਪਤਾ ਆਇਆ ਕਰਨਾ
1: ਚਲੋ ਚਲੋ ਠੀਕ ਆ ਭਾਜੀ ਫਿਰ ਕੱਲ ਮਿਲਦੇ ਹਾਂ ਬੋਲੀ ਕੱਲ ਸੁਣਾ ਲਿਓ ਨਾ ਹੁਣ ਹੁਣ ਤੇ ਭਾਜੀ ਨੇ ਗੱਲਾਂ ਕਰ ਲਈਆਂ ਕਿੰਨੀ ਕੱਲ ਕਰ
0: ਲਾਂਗੇ
1: ਬੱਲੇ ਥੈਂਕ ਯੂ ਸਰਦਾਰ ਜੀ ਤੇ ਮੈਂ ਨਾ ਵਾਟੀ ਕੱਢੀ ਜਾਂਦੇ ਆ ਤੇ 696 ਤੁਸੀਂ ਆਉਂਦੇ ਰਹੋ ਜੀ ਹੈਲੋ ਅਸੀਸ ਕੀ ਹਾਲ ਹੈ ਚਲੋ ਫਿਰ ਦਵਾ ਦਵ ਸੁਣਾਓ ਫਿਰ ਕੀ ਸੁਣਾਓਗੇ ਤੁਸੀਂ ਕੀ ਖੇਡਦੇ ਹੁੰਦੇ ਹੋ ਤੁਸੀਂ ਕੀ ਖੇਡਣਾ ਚਾਹੁੰਦੇ ਹੋ ਸਾਡੇ ਮਾੜਾ ਜਿਹਾ ਪਿਆ ਸੀ ਪਤਾ ਨੀ ਹੁਣ ਤੇ ਪਤਾ ਨੀ ਬਾਹਰ ਕੀ ਚੱਲਦਾ ਤੁਸੀਂ ਲਿਆਂਦੀ ਛਤਰੀ ਕਿ ਨਹੀਂ ਤੁਸੀਂ ਲਿਆਂਦੀ ਹੈ ਛਤਰੀ
0: ਮੰਮਾ ਨੇ ਵੀ ਲਿਆਂਦੀ
1: ਗੁੱਡ ਗੁੱਡ ਗੁੱਡ ਤੇ ਤੁਹਾਨੂੰ ਛਤਰੀ ਵਾਲੀ ਬੋਲੀ ਆਉਂਦੀ ਭਲਾ ਤੁਹਾਨੂੰ ਛਤਰੀ ਵਾਲੀ ਬੋਲੀ ਆਉਂਦੀ ਆ ਦੱਸੀ ਨੀ ਤੁਹਾਨੂੰ
2: ਮੀਂਹ ਪੈਂਦੇ ਚ ਦੱਸਣੀ ਸੀ ਨਾ ਅੱਜ
1: ਜਦੋਂ ਮੀਂਹ ਆਉਂਦਾ ਉਦੋਂ ਮੀਂਹ ਵਾਲੀ ਬੋਲੀ ਹਾਂਜੀ ਹਾਂਜੀ
0: ਪੱਪੂ ਕਹਿੰਦਾ ਨਾ ਇੱਕ ਵੀ ਮੇਰੀ ਦੀਦੀ ਦੀ ਨਾ ਮੇਰੀ ਦੀਦੀ ਰੱਬ ਨੇ ਕਿੰਨੀ ਸੋਹਣੀ ਬਣਾਇਆ ਬਈ ਲੈਣ ਲਕਸ਼ ਕਿੰਨੇ ਸੋਹਣੇ ਬਣਾਏ ਪਰ ਉਹ ਕਹਿੰਦਾ ਬਈ ਕੈਂਚੀ ਵਰਗੀ ਜਵਾਰ ਬਈ ਆਏ ਕੁਛ ਕਚੇ ਕਚੇ ਕਚੇ
1: ਜਬਾਨ ਕੈਂਚੀ ਵਰਗੀ ਲਾਤੀ ਓਹੋ ਥੈਂਕ ਯੂ ਜੀਜ਼ ਥੈਂਕ ਯੂ ਬਾਏ ਬਾਏ ਬਤੂ ਬਾਏ ਬਾਏ ਥੈਂਕ ਯੂ ਰੁਪਿੰਦਰ ਜੀ ਕਹਿੰਦੇ ਨੇ ਵੀ ਕ੍ਰੇਗੀ ਬਰਨ ਤੇ ਕਹਿੰਦੇ ਵੀ ਧੁੱਪ ਚੜੀ ਜੇ ਚਲੋ ਜੀ ਮਾਣੋ ਧੁੱਪ ਦਾ ਆਨੰਦ ਤੇ $179 ਕਹਿੰਦੇ ਕਿ 22 ਕੈਰਟ ਦਾ ਰੇਟ ਹੋ ਗਿਆ ਦਿੱਲੀ ਚੂਲਰ ਵਾਲੇ ਕਹਿੰਦੇ ਨੇ ਤੇ ਸ਼ਾਨੂ ਜੀ ਕਹਿੰਦੇ ਨੇ ਕਿ ਅੰਬਰ ਐਂਬਰ ਐਂਡ ਤੇਗ ਸਤਿ ਸ਼੍ਰੀ ਅਕਾਲ ਅਤੇ ਕਹਿੰਦੇ ਕਿ ਰੂਹ ਖੁਸ਼ ਹੋ ਜਾਂਦੀ ਸੁਣ ਕੇ ਅਤੇ ਥੈਂਕ ਯੂ ਅਤੇ ਧਰਮਿੰਦਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ ਕਹਿੰਦੇ ਕਿ ਬੈਰਿਕ ਦੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਅਤੇ ਬਹੁਤ ਸੋਹਣੀ ਸੀ ਕਹਿੰਦੇ ਨੇ ਕਿ ਅੱਜ ਦੀ ਕਹਾਣੀ ਧੰਨਵਾਦ ਤੁਹਾਡਾ ਸਾਹਿਬ ਜੀ ਅੰਮ੍ਰਿਤ ਭੈਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਸਤਿ ਸ਼੍ਰੀ ਅਕਾਲ ਭੇਜਦੇ ਨੇ ਬਲਵੀਰ ਕੌਰ ਮਾਂਗੜ ਜੀ ਕੁਲਵੀਰ ਜੀ ਸਤਿ ਸ਼੍ਰੀ ਅਕਾਲ ਭਾਈ ਦਿਨ ਕਹਿੰਦੇ ਕਿ ਸਾਰਿਆਂ ਦੇ ਉੱਤੇ ਰੱਬ ਮਿਹਰ ਭਰਿਆ ਹੱਥ ਰੱਖੇ। ਭੋਲਾ ਹੰਸ ਜੀ ਤੁਹਾਡਾ ਵੀ ਧੰਨਵਾਦ, ਗੁੱਡ ਮਾਰਨਿੰਗ ਸਾਡੇ ਵੱਲੋਂ ਵੀ। ਅਤੇ ਹਰਮਨ ਸਿੰਘ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ, ਆ ਤਾਂ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਤੰਦਰੁਸਤੀ ਮਾਣੋ। ਅਤੇ ਸਹਿਮੀ ਸਾਹਿਬ ਕਹਿੰਦੇ ਕਿ ਬੱਲੇ ਬੱਲੇ ਫਤਿਹ ਨੇ ਕਰਾਤੀ। ਅਤੇ ਮਨਿੰਦਰ ਕੌਰ ਰੱਖੜਾ ਜੀ ਬੈਂ ਜੀ ਸਤਿ ਸ਼੍ਰੀ ਅਕਾਲ ਭੇਜਦੇ ਹੈ, ਗੁੱਡ ਮਾਰਨਿੰਗ ਭੇਜਦੇ ਹੈ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਬੜੀ ਵਧੀਆ ਸੀ, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਬਖਸ਼ੇ ਸਾਰਿਆਂ ਨੂੰ। ਅਤੇ ਸੇਖੋਂ ਸਾਹਿਬ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ ਜੀ। ਪਾਵਲਾ ਸਾਹਿਬ ਵੀ ਕਹਿੰਦੇ ਨੇ ਕਿ ਮਿੱਤਰ ਪਿਆਰਿਓ ਗੁੱਡ ਮਾਰਨਿੰਗ, ਐਂਡ ਡਾਕਟਰ ਏਜੰਟ ਜੀ ਗੁੱਡ, ਗੋਡ ਬਲੈਸ ਯੂ। ਅੱਛਾ, ਇਹਨਾਂ ਨੂੰ ਗੋਡ ਬਲੈਸ ਯੂ ਕਿਉਂ, ਮੈਨੂੰ ਸਤਿ ਸ਼੍ਰੀ ਅਕਾਲ ਕਿਉਂ, ਕੇਸ ਕੇਸ ਘਟੇ ਤਾਂ ਕਰਕੇ
2: ਗੋਡ ਬਲੈਸ ਦੀ ਜ਼ਿਆਦਾ ਲੋੜ ਹੈ ਇਹਨਾਂ ਨੂੰ।
1: ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ, ਟੀਮ ਦੇ ਲਈ ਐਡੀਲੇਡ ਤੋਂ ਸਮਾਈਲ ਦੇ ਨਾਲ ਭੇਜਦੇ ਨੇ ਮਨ ਸਾਹਿਬ। ਤੇ ਹੁਣ
2: ਗਾਣਾ ਤਾਂ ਨਹੀਂ ਲਿਖ ਕੇ ਭੇਜਿਆ, ਗੋਡ ਬਲੈਸ ਲੋਕੀ ਲਾਉਂਦੇ ਐਵੇਂ ਗੈਸ, ਗੋਡ ਬਲੈਸ।
1: ਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਸਾਰੇ ਪਰਿਵਾਰ ਦੇ ਨਾਲ ਆਪਾਂ ਖੁਸ਼ੀ ਸਾਂਝੀ ਕਰਨੀ ਚਾਹੁੰਦੇ ਹਾਂ। ਬਾਬਾ ਜੀ ਦੀ ਅਪਾਰ ਕਿਰਪਾ ਸਦਕਾ ਸਾਡੇ ਘਰ 12 ਸਾਲਾਂ ਬਾਅਦ ਪੁੱਤਰ ਤੇ ਧੀ ਦੀ ਦਾਤ ਰੱਬ ਨੇ ਦਿੱਤੀ ਹੈ, ਤੇ ਅਸੀਂ ਪੂਰੇ ਪਰਿਵਾਰ ਵੱਲੋਂ ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰਾਨਾ ਕਰਦੇ ਹਾਂ। ਕਿਰਪਾ ਕਰਕੇ ਸਾਡੇ ਬੱਚਿਆਂ ਦੀ ਚੰਗੀ ਸਿਹਤ, ਲੰਮੀ ਉਮਰ, ਚੜ੍ਹਦੀ ਕਲਾ ਅਤੇ ਗੁਰੂ ਸਾਹਿਬ ਦੀਆਂ ਸਦਾ ਮਿਹਰ ਭਰੀਆਂ ਬਖਸ਼ਿਸ਼ਾਂ ਦੇ ਲਈ, ਬਖਸ਼ਿਸ਼ਾਂ ਦੇ ਲਈ ਸੰਗਤ ਪਾਸੋਂ ਅਰਦਾਸ ਦੀ ਬੇਨਤੀ ਕਰੋ। ਵਾਹਿਗੁਰੂ ਸਾਹਿਬ 'ਤੇ ਆਪਣੀ ਮਿਹਰ ਭਰੀ ਨਜ਼ਰ ਬਣਾਈ ਰੱਖਣ। ਧੰਨਵਾਦ। ਮੈਸੇਜ ਸਾਨੂੰ ਭੇਜਦੇ ਨੇ ਸੁਖਜੀਤ ਜੀ ਸਿਡਨੀ ਬਲੈਕ ਟਾਊਨ ਤੋਂ, ਅਤੇ ਧੰਨਵਾਦ ਜੀ। ਸਭ ਤੋਂ ਪਹਿਲਾਂ ਤਾਂ ਇਹ ਖੁਸ਼ੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ। ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ, ਲੰਮੀਆਂ ਉਮਰਾਂ ਦੇਵੇ, ਤੰਦਰੁਸਤੀ ਬਖਸ਼ੇ। ਬਹੁਤ ਬਹੁਤ ਵਧਾਈਆਂ
2: ਜੀ, ਬਹੁਤ ਬਹੁਤ ਮੁਬਾਰਕਬਾਦ। ਕਿਉਂਕਿ ਜਦ ਰੇਡੀਓ ਨਾਲ ਹਾਂਜੀ ਪਰਿਵਾਰ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਹੋ, ਖੁਸ਼ੀ ਵੰਡਿਆਂ ਦੁੱਗਣੀ ਚੌਗਣੀ ਹੋ ਜਾਂਦੀ ਹੈ। ਅਤੇ ਉਸ ਲਿਹਾਜ਼ ਨਾਲ ਅਸੀਂ ਤੁਹਾਡਾ ਧੰਨਵਾਦ ਵੀ ਕਰਦੇ ਹਾਂ, ਅਤੇ ਬਹੁਤ ਬਹੁਤ ਮੁਬਾਰਕ ਤੁਹਾਨੂੰ, ਤੁਹਾਡੇ ਸਾਰੇ ਪਰਿਵਾਰ।
1: ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ, ਅਤੇ ਛੇਤੀ ਛੇਤੀ ਸਾਡੇ ਚੁਟਕਲੇ ਰੈਡੀ ਹੋਣ, ਅਤੇ ਫਿਰ ਆਪਾਂ ਇਹਨਾਂ ਦੇ ਕੋਲੋਂ ਵੀ ਚੁਟਕਲੇ ਸੁਣਿਆ ਕਰੀਏ।
2: ਹਾਂਜੀ, ਹੈ ਨਾ,
1: ਸਾਡੇ ਆਹ ਚੁਟਕਲੇ ਉਹਨੇ ਚਿਰ ਵੱਡੇ ਹੋਏ ਨੇ ਆ, ਅਤੇ ਆਹ ਵਾਲੇ ਜਿਹੜੇ ਤੁਸੀਂ ਚੁਟਕਲੇ ਭੇਜੇ ਆ, ਇਹ ਸਾਡੇ ਫਿਰ ਉਹਨੇ ਚਿਰ ਨੂੰ ਚੁਟਕਲੇ ਸੁਣਾਉਣ ਜੋਗੇ ਹੋ ਜਾਣੇ ਆ। ਅਤੇ
2: ਆਪਾਂ ਪੱਪੂ ਹੀ ਰਹਿਣਾ, ਪਰ ਦੇਖਿਓ
1: ਚੁਟਕਲਿਆਂ ਦੇ ਵਿੱਚ। ਅਤੇ ਆਪਾਂ ਇੰਤਜ਼ਾਰ ਕਰਾਂਗੇ ਵੀ ਧੀ ਰਾਣੀ ਦਾ ਅਤੇ ਪੁੱਤਰ ਜੀ ਦਾ, ਵੀ ਛੇਤੀ ਤੋਂ ਛੇਤੀ ਉਹ ਸਾਨੂੰ ਵੱਡੇ ਹੋ ਕੇ ਅਤੇ ਸੋਹਣੀਆਂ ਸੋਹਣੀਆਂ ਪਿਆਰੀਆਂ ਪਿਆਰੀਆਂ ਗੱਲਾਂ ਸਾਨੂੰ ਸੁਣਾਉਣ। ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਅਤੇ ਸਾਡੀ ਵੀ ਕਹਿੰਦੇ ਹਾਜ਼ਰੀ ਲਾ ਲਓ, ਅਤੇ ਤੁਹਾਡੀ ਹਾਜ਼ਰੀ ਮਨਦੀਪ ਜੀ ਲੱਗ ਗਈ। ਬਲਜੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਅਤੇ ਮੀਂਹ ਪੈ ਰਿਹਾ, ਅਤੇ ਕਹਿੰਦੇ ਛਤਰੀਆਂ ਲੈ ਕੇ ਅਤੇ ਨਿਆਣੇ ਖੜੇ ਨੇ, ਅਤੇ ਸੀਸ ਕੌਰ ਵੀ ਖੜੀ ਆ ਵਾ। ਅਤੇ ਜਸਕੀਰ ਜੀ ਕਹਿੰਦੇ ਨੇ ਕਿ ਹੈਪੀ ਹੰਪ ਡੇ ਸਮਾਜਿਕ ਸਾਰਿਆਂ ਨੂੰ। ਅੱਛਾ, ਸਮਾਜਿਕ ਸਾਰਿਆਂ ਨੂੰ। ਹਾਂਜੀ,
2: ਹੰਪੜੇ ਹੁੱਪੜੇ ਤਾਂ ਸੁਣਿਆ ਸੀ ਆਪਾਂ,
1: ਹੁੰਬੜੇ। ਧੰਨਵਾਦ ਜੀ, ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਅਤੇ ਸੁਣਦੇ ਰਹੋ ਰੇਡੀਓ। ਹਾਂਜੀ, 1674 AM।

0: ਜੋਹਾਜੀ 1674
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
2: ਬੈਸਟ ਡੀਲ ਲਈ ਕਾਲ ਕਰੋ 04314651186 ਤੇ 212216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਇਟਾ ਦ ਸਮਾਰਟ ਚੋਇਸ
4: ਤੇ ਕੈਦ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਮੌਕਾ ਮਿਲਦਾ ਜੋ ਹੱਥ ਲੱਗਦਾ ਉਹ ਲੁੱਟ ਲੈਂਦਾ
5: ਸਿਰਫ ਫਿਲਮੀ ਨਹੀਂ ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ ਦ ਗ੍ਰੇਟ ਪੰਜਾਬ ਰੋਬਰੀ
4: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ
5: ਸਟਾਰਿੰਗ ਰਾਜ ਕੁੰਦਰਾ ਪਾਇਲ ਰਾਜਪੂਤ ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
6: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
7: ਉਹ ਜੋ ਹੁਕਮ ਮੇਰੀ ਸਰਕਾਰ
6: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
6: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
7: ਆਹੋ ਜੀ ਆਹੋ
6: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
8: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ ਸਭ ਖੋਲਦੇ ਲੰਘ ਜਾਂਦੇ ਨੇ
5: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ ਕਣਕਾਂ ਦੇ ਓਲੇ
9: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ
5: ਸਟਾਰਿੰਗ ਗੁਰਪ੍ਰੀਤ ਘੁੱਗੀ ਤਾਨੀਆ ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ
8: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ
5: ਰਿਲੀਜ਼ਿੰਗ ਔਨ 31 ਜੁਲਾਈ
8: ਦੱਸੋ
10: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
11: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
10: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
11: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 04066609 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
12: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ ਚੜ੍ਹਦੀ ਕਲਾ 'ਚ ਹੋਵੋਗੇ ਕਰ ਰਹੇ ਹੋਗੇ ਸ਼ੁਕਰਾਨਾ ਉਸ ਰੱਬ ਦਾ ਚਿਹਰੇ 'ਤੇ ਹੋਵੇਗੀ ਮੁਸਕਰਾਹਟ ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ ਹਾਸਾ ਲੈ ਕੇ ਆਈਏ ਅਤੇ ਕੋਸ਼ਿਸ਼ ਕਰਿਓ ਇਸੇ ਤਰ੍ਹਾਂ ਸਾਰਾ ਦਿਨ ਇਸ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ ਇਹ ਖੁਸ਼ੀ ਚਿਹਰੇ ਦੇ ਉੱਤੇ ਬਣਾ ਕੇ ਰੱਖਿਓ ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ ਤੁਸੀਂ ਉਹਦੀਆਂ ਦਿੱਤੀਆਂ ਦਾਤਾਂ ਤੋਂ ਖੁਸ਼ ਹੋ ਇਹੋ ਹੀ ਆ ਸ਼ੁਕਰਾਨਾ ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਅੱਜ ਦੀ ਕਹਾਣੀ ਬੁੱਧ ਦੇ ਜੀਵਨ ਨਾਲ ਸੰਬੰਧਿਤ ਹੈ ਕਹਿੰਦੇ ਨੇ ਗੌਤਮ ਬੁੱਧ ਜਦੋਂ ਆਪਣਾ ਰਾਜਭਾਗ ਛੱਡ ਕੇ ਇੱਕ ਨਵੇਂ ਰਾਹ ਦੇ ਉੱਤੇ ਤੁਰ ਪਏ ਅਤੇ ਬੜੇ ਯਤਨ ਕੀਤੇ ਗਏ ਉਹਨਾਂ ਨੂੰ ਵਾਪਸ ਮੋੜਨ ਦੇ ਉਹਨਾਂ ਦੇ ਪਰਿਵਾਰ ਨੂੰ ਚਿੰਤਾ ਸੀ ਉਹਨਾਂ ਨੂੰ ਲੱਗਦਾ ਸੀ ਕਿ ਥੋੜ੍ਹੇ ਸਮੇਂ ਬਾਅਦ ਇਹ ਵਾਪਸ ਆ ਜੂ ਗੁੱਸਾ ਵੀ ਕੀਤਾ, ਪਿਆਰ ਨਾਲ ਵੀ ਮਨਾਇਆ, ਕਈ ਹੋਰ ਹੋਰ ਸਕੇ ਸੰਬੰਧੀਆਂ ਨੂੰ ਵੀ ਵਿੱਚ ਪਾਇਆ, ਜਿੱਥੇ ਕਿਤੇ ਪਤਾ ਲੱਗਦਾ ਉੱਥੇ ਪਹੁੰਚ ਕੀਤੀ ਜਾਂਦੀ ਸਿੱਧੇ ਸਿੱਧੇ ਤਰੀਕੇ ਦੇ ਨਾਲ, ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ, ਪਰ ਗੌਤਮ ਟਸ ਤੋਂ ਮਸ ਨਹੀਂ ਹੋਏ। ਕਹਿੰਦੇ ਨੇ ਇੱਕ ਰਾਜ ਦੇ ਵਿੱਚ ਜਦੋਂ ਗੌਤਮ ਪਹੁੰਚੇ ਤਾਂ ਉੱਥੋਂ ਦਾ ਰਾਜਾ ਗੌਤਮ ਬੁੱਧ ਦੇ ਕੋਲ ਪਹੁੰਚਿਆ। ਜਾ ਕੇ ਗੌਤਮ ਦੇ ਨਾਲ ਗੱਲ ਕੀਤੀ, ਗੌਤਮ ਇੰਨਾ ਰਾਜ ਭਾਗ ਛੱਡ ਕੇ ਜੰਗਲਾਂ 'ਚ ਤੁਰੇ ਫਿਰਦੇ ਹੋਵੇ ਨਾ ਤਾਂ ਤੁਹਾਨੂੰ ਘਰ ਵਾਪਸੀ ਕਰ ਲੈਣੀ ਚਾਹੀਦੀ। ਜੇਕਰ ਘਰ ਕੋਈ ਗੁੱਸੇ ਨਾਰਾਜ਼ਗੀ ਆ, ਕਿਸੇ ਕਿਸਮ ਦਾ ਕੋਈ ਉੱਥੇ ਥੱਲੇ ਘਰ ਦੇ ਵਿੱਚ ਹੋਇਆ, ਮੈਂ ਸਮਝਦਾ ਆਪਣੇ ਆਪਣੇ ਘਰਾਂ ਦੇ ਵਿੱਚ ਬੜਾ ਕੁਛ ਹੋ ਜਾਂਦਾ, ਕਈ ਵਾਰੀ ਇੱਦਾਂ ਦਾ ਵੀ ਹੋ ਜਾਂਦਾ ਜਿਹੜਾ ਆਪਾਂ ਬਾਹਰ ਕਿਸੇ ਨੂੰ ਨਹੀਂ ਦੱਸ ਸਕਦੇ। ਸੱਚ ਪੁੱਛੋ ਤਾਂ ਮੈਂ ਤੁਹਾਨੂੰ ਪੁੱਛਣਾ ਵੀ ਨਹੀਂ ਚਾਹੂੰਗਾ। ਮੈਂ ਸਿਰਫ ਇੰਨੀ ਬੇਨਤੀ ਕਰਨਾ ਚਾਹੁੰਦਾ ਕਿ ਜੇ ਤੁਸੀਂ ਆਪਣੇ ਘਰ ਨਹੀਂ ਵੀ ਜਾਣਾ ਚਾਹੁੰਦੇ, ਆਪਣੇ ਰਾਜ ਭਾਗ 'ਚ ਨਹੀਂ ਵੀ ਜਾਣਾ ਚਾਹੁੰਦੇ, ਤਾਂ ਤੁਸੀਂ ਇੱਥੇ ਇਸ ਰਾਜ ਦੇ ਵਿੱਚ ਰਹਿ ਸਕਦੇ ਹੋ। ਤੁਹਾਡੇ ਪਿਤਾ ਜੀ ਮੇਰੇ ਬੜੇ ਵਧੀਆ ਮਿੱਤਰ ਨੇ, ਅਤੇ ਜੇ ਤੁਹਾਨੂੰ ਵੈਸੇ ਚੰਗਾ ਨਾ ਲੱਗੇ ਅਤੇ ਜੇ ਤੁਸੀਂ ਬੁਰਾ ਨਾ ਮਨਾਓ, ਤਾਂ ਮੈਂ ਆਪਣੀ ਬੇਟੀ ਦਾ ਵਿਆਹ ਵੀ ਤੁਹਾਡੇ ਨਾਲ ਕਰਨ ਲਈ ਤਿਆਰ ਹਾਂ। ਇਹ ਸਾਰਾ ਰਾਜ ਭਾਗ ਮੇਰੀ ਬੇਟੀ ਦਾ, ਅਤੇ ਜੇ ਤੁਸੀਂ ਉਹਦੇ ਨਾਲ ਵਿਆਹ ਕਰ ਲਓ ਤਾਂ ਸਾਰਾ ਕੁਛ ਤੁਹਾਡਾ ਹੋ ਜਾਊਗਾ। ਕਹਿੰਦੇ ਨੇ ਗੌਤਮ ਨੇ ਬੜੀ ਹਲੀਮੀ ਦੇ ਨਾਲ, ਬੜੇ ਸ਼ਾਂਤ ਮਨ ਦੇ ਨਾਲ ਸਾਰੀ ਗੱਲ ਸੁਣੀ ਤਾਂ ਕਹਿਣ ਲੱਗੇ, ਮੇਰੇ ਅਤੇ ਤੁਹਾਡੇ ਵਿੱਚ ਬੜਾ ਫਰਕ ਹੈ, ਮੇਰੀ ਅਤੇ ਤੁਹਾਡੀ ਸੋਚ ਦੇ ਵਿੱਚ ਬੜਾ ਫਰਕ ਹੈ। ਜੋ ਤੁਹਾਨੂੰ ਖਾਲੀ ਦਿਖਦਾ ਉਹ ਮੈਨੂੰ ਭਰਿਆ ਦਿਖ ਰਿਹਾ, ਜੋ ਤੁਹਾਨੂੰ ਭਰਿਆ ਦਿਖਦਾ ਉਹ ਮੈਨੂੰ ਖਾਲੀ ਦਿਖ ਰਿਹਾ, ਇਸ ਕਰਕੇ ਨਾ ਤੁਸੀਂ ਮੇਰੀ ਗੱਲ ਸਮਝ ਪਾਉਣੀ ਨਾ ਮੈਂ ਤੁਹਾਡੀ। ਜਿਹੜਾ ਤੁਹਾਨੂੰ ਰਾਜ ਭਾਗ ਲੱਗ ਰਿਹਾ ਉਹ ਮੈਨੂੰ ਉਜਾੜ ਬੀਆਬਾਨ ਲੱਗਦਾ, ਅਤੇ ਜੋ ਤੁਹਾਨੂੰ ਉਜਾੜ ਦਿਖਦਾ ਉਹ ਮੈਨੂੰ ਵਸਿਆ ਲੱਗਦਾ। ਜਿਹੜੇ ਰਾਜ ਭਾਗ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਤਾਂ ਮੈਂ ਛੱਡ ਕੇ ਆਇਆ, ਮੈਂ ਤਾਂ ਉਸ ਤੋਂ ਅੱਗੇ ਤੁਰ ਪਿਆ, ਪਰ ਤੁਸੀਂ ਨਹੀਂ ਸਮਝ ਪਾਓਗੇ, ਤੁਹਾਨੂੰ ਉਹ ਜ਼ਿਆਦਾ ਮਹੱਤਵਪੂਰਨ ਲੱਗਦਾ, ਤੁਹਾਨੂੰ ਉਹਦੀ ਜ਼ਿਆਦਾ ਅਹਿਮੀਅਤ ਹੈ। ਤੁਸੀਂ ਮੇਰੀ ਜਗ੍ਹਾ ਦੇ ਉੱਤੇ ਖਲੋ ਕੇ ਵੇਖੋ ਤਾਂ ਤੁਹਾਨੂੰ ਦੁਨੀਆ ਹੋਰ ਨਜ਼ਰ ਆਊਗੀ। ਇਹ ਗੱਲ ਸਿਰਫ ਇੱਦਾਂ ਦੀ ਹੈ ਜਿਵੇਂ ਉਲਟਾ ਮੈਂ ਤੁਹਾਨੂੰ ਕਹਾਂ ਕਿ ਰਾਜਨ ਆਪਣਾ ਰਾਜ ਭਾਗ ਛੱਡ ਕੇ ਮੇਰੇ ਨਾਲ ਆ ਜਾਓ, ਜੰਗਲਾਂ 'ਚ ਘੁੰਮੋ, ਆਓ ਆਨੰਦ ਮਾਣੋ ਇਸ ਜ਼ਿੰਦਗੀ ਦਾ, ਅਤੇ ਤੁਹਾਨੂੰ ਲੱਗੂਗਾ ਗੌਤਮ ਪਾਗਲ ਹੋ ਗਿਆ, ਕਿਉਂਕਿ ਤੁਸੀਂ ਮੇਰਾ ਸੱਚ ਨਹੀਂ ਜਾਣਦੇ, ਮੈਂ ਤੁਹਾਡਾ ਨਹੀਂ ਸਮਝ ਸਕਦਾ। ਸਾਰੀ ਦੁਨੀਆ ਇਸੇ ਤਰ੍ਹਾਂ ਦੇ ਨਾਲ ਚੱਲੀ ਜਾਂਦੀ ਹੈ, ਇੱਕ ਦੂਸਰੇ ਨੂੰ ਆਪਾਂ ਇਸ ਕਰਕੇ ਨਹੀਂ ਜਾਣ ਪਾਉਂਦੇ, ਇੱਕ ਦੂਸਰੇ ਦੇ ਨਾਲ ਬਹਿਸ ਬਸਈਆ, ਇੱਕ ਦੂਸਰੇ ਦੇ ਨਾਲ ਤਰਕ ਇਸੇ ਤਰ੍ਹਾਂ ਦੇ ਨਾਲ ਚੱਲੀ ਜਾਂਦੇ ਨੇ, ਕਿਉਂਕਿ ਜੋ ਜ਼ਿੰਦਗੀ ਮੇਰੇ ਲਈ ਹੈ ਉਹ ਤੁਹਾਡੇ ਲਈ ਨਹੀਂ। ਰਾਜੇ ਨੇ ਬਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਗੌਤਮ ਸ਼ਬਦਾਂ ਦੇ ਧਨੀ ਸੀ। ਉਲਟਾ ਰਾਜੇ ਨੂੰ ਹਾਰ ਮੰਨਣੀ ਪਈ। ਗੌਤਮ ਦੇ ਕੋਲ ਜਿਹੜੇ ਕੋਈ ਚਾਰ ਲੋਕ ਬੈਠੇ ਸੀ ਉਹਨਾਂ ਨੇ ਪੁੱਛਿਆ, ਗੌਤਮ ਕਈ ਗੱਲਾਂ ਸਮਝ ਨਹੀਂ ਆਈਆਂ, ਅਤੇ ਇਹ ਵੀ ਨਹੀਂ ਸਮਝ ਆਇਆ ਕਿ ਰਾਜਾ ਐਡੇ ਜੋਸ਼ੋ ਖਰੋਸ਼ ਦੇ ਨਾਲ ਆਇਆ ਸੀ, ਇਹ ਚੁੱਪ ਕਰਕੇ ਵਾਪਸ ਕਿਉਂ ਚਲਿਆ ਗਿਆ, ਇਦਾਂ ਲੱਗਦਾ ਹੈ ਉਹ ਤੁਹਾਡੀਆਂ ਗੱਲਾਂ ਤੋਂ ਪ੍ਰਭਾਵਿਤ ਹੋਇਆ, ਅਤੇ ਜੇ ਉਹ ਤੁਹਾਡੀਆਂ ਗੱਲਾਂ ਤੋਂ ਪ੍ਰਭਾਵਿਤ ਹੋਇਆ ਕਿ ਉਹ ਵੀ ਰਾਜਭਾਗ ਛੱਡ ਕੇ ਤੁਰ ਪਊ ਤੁਹਾਡੇ ਨਾਲ, ਉਹਨੇ ਕੁਛ ਕਿਹਾ ਕਿਉਂ ਨਹੀਂ, ਦੱਸਿਆ ਕਿਉਂ ਨਹੀਂ? ਗੌਤਮ ਨੇ ਕਿਹਾ ਤੁਸੀਂ ਫਿਰ ਸ਼ਾਇਦ ਉਹੀ ਗਲਤੀ ਕਰ ਰਹੇ ਹੋ ਜਿਹੜੀ ਰਾਜਾ ਕਰ ਰਿਹਾ ਸੀ, ਅਤੇ ਸ਼ਾਇਦ ਉਹੀ ਗੱਲ ਕਰ ਰਹੇ ਹੋ ਜਿਹੜੀ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਤੁਸੀਂ ਕਿਸੇ ਦਾ ਨਹੀਂ ਜਾਣ ਸਕਦੇ, ਤੁਸੀਂ ਜਿੱਥੋਂ ਬਹਿ ਕੇ ਦੁਨੀਆ ਵੇਖ ਰਹੇ ਹੋ ਅਗਲਾ ਉੱਥੋਂ ਬੈਠ ਕੇ ਨਹੀਂ ਵੇਖ ਰਿਹਾ ਹੁੰਦਾ। ਜਿਹੜਾ ਸੱਚ ਮੈਨੂੰ ਨਜ਼ਰ ਆਇਆ ਜ਼ਰੂਰੀ ਨਹੀਂ ਕਿ ਹੂ ਬਹੂ ਉਹ ਤੁਹਾਨੂੰ ਵੀ ਨਜ਼ਰ ਆਊਗਾ, ਤੁਹਾਨੂੰ ਕੁਛ ਵੱਖਰਾ ਨਜ਼ਰ ਆ ਸਕਦਾ। ਪਰ ਇਸ ਗੱਲ ਦੇ ਉੱਤੇ ਬਹਿਸ ਕਰਨੀ ਕਿ ਮੇਰਾ ਸੱਚ ਠੀਕ ਹੈ ਤੇਰਾ ਸੱਚ ਗਲਤ ਹੈ, ਇਹ ਵਿਅਰਥ ਦਾ ਜੀਵਨ ਦੇ ਵਿੱਚੋਂ ਆਪਣੀ ਸ਼ਾਂਤੀ ਨੂੰ ਗਵਾਉਣਾ, ਅਤੇ ਇਹੋ ਹੀ ਕਰ ਰਿਹਾ ਸਾਰਾ ਸੰਸਾਰ। ਆਪਣਾ ਆਪਣਾ ਸੱਚ ਹਰ ਇੱਕ ਨੂੰ ਠੀਕ ਲੱਗਦਾ, ਅਤੇ ਉਹ ਸੱਚ ਆਪਾਂ ਚਾਹੁੰਦੇ ਹਾਂ ਦੂਸਰਾ ਵੀ ਮੰਨੇ। ਇਸੇ ਚੱਕਰ ਦੇ ਵਿੱਚ ਜ਼ਿੰਦਗੀ ਦਾ ਬਹੁਤਾ ਹਿੱਸਾ ਆਪਾਂ ਗਵਾ ਦਿੰਦੇ ਹਾਂ। ਲੋਸੇ ਨੇ ਇੱਕ ਜਗ੍ਹਾ ਦੇ ਉੱਤੇ ਕਿਹਾ ਸੀ, ਆਪਾਂ ਸਮਝ ਲੈਂਦੇ ਹਾਂ ਕਿ ਘੜਾ ਮਿੱਟੀ ਦਾ ਬਣਿਆ ਜਾਂ ਘੜਾ ਮਿੱਟੀ ਹੈ, ਮਿੱਟੀ ਨੂੰ ਇੱਕ ਆਕਾਰ ਦਿੱਤਾ ਅਤੇ ਘੜਾ ਬਣ ਗਿਆ, ਪਰ ਅਸਲ ਦੇ ਵਿੱਚ ਘੜਾ ਤੇ ਖਾਲੀ ਪਾਨ ਹੈ। ਆਪਣਾ ਆਪਣਾ ਵੇਖਣ ਦਾ ਨਜ਼ਰੀਆ। ਕਿਸੇ ਨੇ ਇਤਰਾਜ਼ ਕੀਤਾ, ਲੋਸੇ ਖਾਲੀ ਪਾਨ ਕਿੱਦਾਂ? ਕਹਿਣ ਲੱਗਾ ਜੇ ਖਾਲੀ ਪਾਨ ਨਾ ਹੋਵੇ ਤੇ ਇਹਦੇ ਵਿੱਚ ਪਾਣੀ ਕਿੱਦਾਂ ਭਰਿਆ ਜਾਵੇ? ਹੁਣ ਇਸ ਘੜੇ ਦੇ ਬਾਹਰ ਬਾਹਰ ਤੇ ਮਿੱਟੀ ਹੈ, ਪਰ ਅੰਦਰ ਜਿਹੜਾ ਖਾਲੀਪਨ ਆ ਉਹਦੇ ਵਿੱਚ ਪਾਣੀ ਸਮਾ ਜਾਂਦਾ। ਪਾਣੀ ਇਕੱਠਾ ਕਰਕੇ ਆਪਾਂ ਰੱਖ ਲੈਂਦੇ ਹਾਂ। ਵੇਖਿਆ ਜਾਵੇ ਤਾਂ ਘੜੇ ਦਾ ਅਸਲ ਮਨੋਰਥ ਵੀ ਇਹੋ ਹੀ ਆ, ਪਾਣੀ ਨੂੰ ਇੱਕ ਜਗ੍ਹਾ ਦੇ ਉੱਤੇ ਇਕੱਠਾ ਕਰਕੇ ਰੱਖਣਾ। ਆਮ ਲੋਕਾਂ ਨੂੰ ਲੱਗਦਾ ਕਿ ਘੜਾ ਮਿੱਟੀ ਹੈ, ਇਸੇ ਤਰ੍ਹਾਂ ਦੇ ਨਾਲ ਮਨੁੱਖ ਹੈ। ਜਿਹਨੂੰ ਆਪਣਾ ਖਾਲੀਪਨ ਨਜ਼ਰ ਆਉਣਾ ਸ਼ੁਰੂ ਹੋ ਜਾਵੇ ਤਾਂ ਉਹਦੇ ਵਿੱਚ ਉਹ ਕੁਛ ਨਾ ਕੁਛ ਭਰ ਲਵੇ, ਕੁਛ ਚੰਗਾ ਭਰ ਲਏ। ਪਰ ਅਸਲੀਅਤ ਇਹ ਹੈ ਕਿ ਇਨਸਾਨ ਨੂੰ ਆਪਣਾ ਖਾਲੀਪਨ ਕਦੀ ਨਜ਼ਰ ਹੀ ਨਹੀਂ ਆਉਂਦਾ, ਇਨਸਾਨ ਹਮੇਸ਼ਾ ਆਪਣੇ ਆਪ ਨੂੰ ਭਰਿਆ ਵੇਖਦਾ ਅਤੇ ਭਰਨਾ ਚਾਹੁੰਦਾ ਵੱਧ ਤੋਂ ਵੱਧ, ਪਰ ਥਾਂ ਖਾਲੀ ਕਿਤੇ ਬਚੀ ਨਹੀਂ। ਉਹ ਘੜੇ ਵਾਂਗੂ ਆਪਣੇ ਆਪ ਨੂੰ ਇਸ ਨਜ਼ਰੀਏ ਤੋਂ ਕਦੀ ਵੇਖ ਨਹੀਂ ਪਾਉਂਦਾ, ਜਾਂ ਫਿਰ ਇੱਦਾਂ ਕਹਿ ਲਓ ਜਿਵੇਂ ਇੱਕ ਚੱਕਾ ਚੱਲਦਾ, ਚੱਕਾ ਗਿੜਦਾ, ਦੁਨੀਆਦਾਰੀ ਨੂੰ ਲੱਗਦਾ ਕਿ ਉਹ ਚੱਕਾ ਗਿੜ ਰਿਹਾ, ਪਰ ਅਸਲੀਅਤ ਤਾਂ ਕੁਛ ਹੋਰ ਹੈ। ਅਸਲ ਦੇ ਵਿੱਚ ਤਾਂ ਉਹ ਚੱਕਾ ਇੱਕ ਕਿੱਲ 'ਤੇ ਘੁੰਮ ਰਿਹਾ, ਇੱਕ ਧੁਰਾ 'ਤੇ, ਧੁਰੇ ਦੇ ਅੰਦਰ ਉਹ ਛੋਟਾ ਜਿਹਾ ਕਿੱਲ ਜਿਹਦੇ ਉੱਤੇ ਉਹ ਗੋਲ ਗੋਲ ਘੁੰਮਦਾ। ਸਾਨੂੰ ਲੱਗਦਾ ਚੱਕਾ ਘੁੰਮੀ ਜਾਂਦਾ, ਪਰ ਜੇ ਉਹ ਵਿੱਚੋਂ ਕਿੱਲ ਹਟਾ ਦਿੱਤੀ ਜਾਵੇ ਤਾਂ ਫਿਰ ਉਸ ਚੱਕੇ ਦਾ ਘੁੰਮਣਾ ਮੁਮਕਿਨ ਨਹੀਂ। ਇਸੇ ਤਰ੍ਹਾਂ ਦੇ ਨਾਲ ਆਪਾਂ ਸਾਰੀ ਜ਼ਿੰਦਗੀ ਕੁਛ ਹੋਰ ਵੇਖਦੇ ਰਹਿੰਦੇ ਹਾਂ, ਅਸਲੀਅਤ ਕਿਤੇ ਕੁਛ ਹੋਰ ਹੁੰਦੀ ਹੈ। ਹਰ ਇੱਕ ਇਨਸਾਨ ਜਦੋਂ ਇਹ ਜਾਣ ਜੇ ਕਿ ਮੈਂ ਇਹਨਾਂ ਕਿਹੜੀ ਚੀਜ਼ ਵੇਖਣੀ ਹੈ, ਤਾਂ ਬਸ ਉਹਦਾ ਸਫ਼ਰ ਸ਼ਾਇਦ ਉੱਥੋਂ ਸ਼ੁਰੂ ਹੋ ਜਾਵੇ। ਜੇਕਰ ਆਮ ਇਨਸਾਨ ਨੂੰ ਨਾ ਸਮਝ ਆਵੇ ਤਾਂ ਆਪਣੀ ਜ਼ਿੰਦਗੀ ਨੂੰ ਪੁੱਠਾ ਕਰਕੇ ਵੇਖ ਲਏ। ਜੋ ਤੁਸੀਂ ਵੇਖਣ ਦੀ ਕੋਸ਼ਿਸ਼ ਕਰ ਰਹੇ ਹੋ ਉਸ ਤੋਂ ਉਲਟ ਵੇਖ ਲਓ। ਜੇ ਤੁਹਾਨੂੰ ਲੱਗਦਾ ਤੁਸੀਂ ਬਹੁਤ ਅਮੀਰ ਹੋ ਗਏ ਹੋ ਤਾਂ ਆਪਣੀ ਗਰੀਬੀ ਨੂੰ ਵੇਖੋ। ਜੇ ਤੁਹਾਨੂੰ ਲੱਗਦਾ ਤੁਹਾਡੀਆਂ ਬਹੁਤ ਲੈਣਦਾਰੀਆਂ ਨੇ ਤਾਂ ਇੱਕ ਦਿਨ ਆਪਣੀਆਂ ਦੇਣਦਾਰੀਆਂ 'ਤੇ ਧਿਆਨ ਮਾਰ ਕੇ ਵੇਖੋ। ਜੇ ਤੁਹਾਨੂੰ ਲੱਗਦਾ ਤੁਹਾਡੇ ਖਜ਼ਾਨੇ ਖਾਲੀ ਨੇ ਤੁਹਾਡੇ ਕੋਲ ਉਨਾ ਧਨ ਉਨੀ ਦੌਲਤ ਉਨੀ ਸ਼ੋਹਰਤ ਨਹੀਂ ਆ ਜਿੰਨੀ ਦੇ ਤੁਸੀਂ ਹੱਕਦਾਰ ਹੋ ਜਾਂ ਜਿੰਨੀ ਤੁਸੀਂ ਚਾਹੁੰਦੇ ਹੋ। ਤਾਂ ਕਿਸੇ ਦਿਨ ਉਹਦੇ ਉੱਤੇ ਝਾਤੀ ਮਾਰ ਕੇ ਵੇਖੋ ਜੋ ਤੁਹਾਡੇ ਕੋਲ ਹੈ। ਤੇ ਜੇ ਕੋਲ ਵਾਲੇ ਤੇ ਹੰਕਾਰ ਆ ਤੇ ਫਿਰ ਜੋ ਕੋਲ ਨਹੀਂ ਆ ਉਹਦੇ ਉੱਤੇ ਝਾਤੀ ਮਾਰ ਕੇ ਵੇਖ ਲਓ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: This station is now the ultimate power in the universe.
4: Radio Hanji, 1674 AM.
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
6: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
7: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
6: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

ਕੌਮਾਂਤਰੀ ਖਬਰਾਂ ਦੇ ਵਿੱਚ ਸਭ ਤੋਂ ਪਹਿਲੀ ਖਬਰ ਅਮਰੀਕਾ ਦੇ ਨਾਲ ਜੁੜੀ ਹੋਈ, ਜਿੱਥੇ ਕੈਲੀਫੋਰਨੀਆ ਦੇ ਵਿੱਚ ਅਧਿਕਾਰੀਆਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਿੱਜੀ ਗੋਲਫ ਕੋਰਸ ਦੇ ਕੋਲ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ। ਇੱਕ ਵਾਰ ਫਿਰ ਤੋਂ ਟਰੰਪ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਰੈਂਚੋ ਪਾਲੋਸ ਵਰਡੇਜ਼ ਦੇ ਵਿੱਚ ਟਰੰਪ ਦੇ ਨੈਸ਼ਨਲ ਗੋਲਫ ਕੋਰਸ ਤੋਂ 38 ਸਾਲ ਦੇ ਜੈਨਿਨ ਜੌਨ ਟੈਲੇ ਨਾਮ ਦੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਦੇ ਪਾਸੋਂ ਇੱਕ ਪਿਸਤੌਲ ਤੇ ਗੈਰ ਕਾਨੂੰਨੀ ਗੋਲਾ ਬਾਰੂਦ ਬਰਾਮਦ ਕੀਤੇ ਗਏ ਨੇ। ਲਾਸ ਏਂਜਲਸ ਦੇ ਸ਼ੈਰਿਫ ਡਿਪਾਰਟਮੈਂਟ ਦੇ ਮੁਤਾਬਕ ਜੈਨਿਨ ਨੂੰ ਗੋਲ ਕੋਰਸ ਦੇ ਵਿੱਚ ਘੁੰਮਦੇ ਹੋਏ ਫੋਟੋਆਂ ਤੇ ਵੀਡੀਓ ਲੈਂਦੇ ਹੋਏ ਤੇ ਸੁਰੱਖਿਆ ਯੋਜਨਾ ਦੇ ਨਾਲ ਜੁੜੀਆਂ ਹੋਈਆਂ ਗਤੀਵਿਧੀਆਂ ਦੇ ਉੱਤੇ ਨਜ਼ਰ ਰੱਖਦਿਆਂ ਹੋਇਆ ਫੜ ਲਿਆ ਗਿਆ ਸੀ। ਉੱਥੇ ਹੀ ਅਗਲੀਆਂ ਕੌਮਾਂਤਰੀ ਖਬਰਾਂ ਹਮਲਿਆਂ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਹੁਣ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਇੱਕ ਵਾਰ ਫਿਰ ਤੋਂ ਅਮਰੀਕਾ ਕਿ ਇਹਨਾਂ ਹਮਲਿਆਂ ਦੇ ਨਾਲ ਜਿਹੜੇ ਈਰਾਨ ਦੇ ਖਿਲਾਫ ਹੋ ਰਹੇ ਨੇ ਉਹਨਾਂ ਤੋਂ ਡਰ ਗਿਆ ਜਾਂ ਉਹਨਾਂ ਹਮਲਿਆਂ ਦੇ ਵਿੱਚ ਪਿੱਛੇ ਹਟਣ ਦੀ ਕੋਸ਼ਿਸ਼ ਕਰ ਰਿਹਾ। ਅਸਲ ਦੇ ਵਿੱਚ ਬੀਬੀਸੀ ਦੇ ਅਮਰੀਕੀ ਪਾਰਟਨਰ CBS ਨੇ ਇੱਕ ਨਿਊਜ਼ ਪ੍ਰਸਾਰਿਤ ਕੀਤੀ ਹੈ ਅਮਰੀਕੀ TV ਚੈਨਲਸ ਦੇ ਉੱਤੇ ਕਿ ਈਰਾਨ ਦੇ ਨਾਲ ਜੰਗ ਦੇ ਦਰਮਿਆਨ ਅਮਰੀਕਾ ਨੇ ਗਾਈਡਡ ਮਿਜ਼ਾਈਲਾਂ ਦਾ ਲਗਭਗ ਆਪਣਾ ਸਾਰਾ ਹੀ ਗਲੋਬਲ ਸਟਾਕ ਇਸਤੇਮਾਲ ਕਰ ਲਿਆ। BBC ਦੀ ਸੇਵਾ ਦੇ ਮੁਤਾਬਕ ਇਹ ਖਬਰ ਦੱਸੀ ਗਈ ਹੈ ਕਿ ਆਪਰੇਸ਼ਨ ਐਪਿਕ ਫਿਊਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਆਪਣੇ ਲਗਭਗ ਸਾਰੇ ਆਰਮੀ ਟੈਕਟੀਕਲ ਮਿਜ਼ਾਈਲ ਸਿਸਟਮ ਯਾਨੀ ATACMS ਕਿਹਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਪ੍ਰੀਸੀਜ਼ਨ ਸਟ੍ਰਾਈਕ ਮਿਜ਼ਾਈਲਾਂ ਦਾ ਇਸਤੇਮਾਲ ਕਰ ਲਿਆ ਗਿਆ। ਖਬਰ ਏਜੰਸੀ ਰੂਟਰਸ ਨੇ ਪਹਿਲਾਂ ਰਿਪੋਰਟ ਦਿੱਤੀ ਸੀ ਕਿ ਅਮਰੀਕਾ ਨੇ ਇਸ ਆਪਰੇਸ਼ਨ ਦੇ ਵਿੱਚ ਲਗਭਗ ਆਪਣੀਆਂ ਸਾਰੀਆਂ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਦਾ ਇਸਤੇਮਾਲ ਕਰ ਲਿਆ। ਹੁਣ CBS ਦੇ ਮੁਤਾਬਕ ਅਮਰੀਕਾ ਦੇ ਕੋਲ ਮੌਜੂਦ ਇੰਟਰਸੈਪਟਰ ਮਿਜ਼ਾਈਲਾਂ ਅਤੇ ਲੰਮੀ ਦੂਰੀ ਦੀ ਮਿਜ਼ਾਈਲਾਂ ਦਾ ਸਟਾਕ ਖਤਮ ਹੁੰਦਿਆਂ ਹੀ ਇੱਕ ਅੰਦਰੂਨੀ ਚੁਣੌਤੀ ਪੈਦਾ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਸਭ ਤੋਂ ਜ਼ਿਆਦਾ ਵੱਡੀ ਚਿੰਤਾ ਦੀ ਗੱਲ ਤਾਂ ਪੈਟਰੀਅਟ ਅਤੇ ਥਾਰਡ ਇੰਟਰਸੈਪਟਰ ਮਿਜ਼ਾਈਲਾਂ ਦੀ ਗਿਣਤੀ ਨੂੰ ਲੈ ਕੇ ਹੈ। ਇਹਨਾਂ ਦਾ ਇਸਤੇਮਾਲ ਇੰਨੀ ਤੇਜ਼ੀ ਦੇ ਨਾਲ ਹੋ ਰਿਹਾ ਕਿ ਅਮਰੀਕੀ ਡਿਫੈਂਸ ਇੰਡਸਟਰੀ ਉਨੀ ਤੇਜ਼ੀ ਦੇ ਨਾਲ ਇਹਨਾਂ ਨੂੰ ਬਣਾ ਤੱਕ ਨਹੀਂ ਪਾ ਰਹੀ ਹੈ। ਅਮਰੀਕਾ ਦੇ ਰੱਖਿਆ ਵਿਭਾਗ ਦੇ ਸੀਨੀਅਰ ਬੁਲਾਰੇ ਸ਼ਾਨ ਪਰਨੇਲ ਨੇ CBS ਨਿਊਜ਼ ਨੂੰ ਦਿੱਤੇ ਆਪਣੇ ਬਿਆਨ 'ਚ ਕਿਹਾ ਕਿ ਅਮਰੀਕਾ ਦੀ ਫੌਜ ਦੁਨੀਆ ਦੀ ਸਭ ਤੋਂ ਤਾਕਤਵਰ ਫੌਜ ਹੈ। ਉਸ ਦੇ ਕੋਲ ਆਪਣਾ ਮਿਸ਼ਨ ਪੂਰਾ ਕਰਨ ਦੇ ਲਈ ਹਰ ਇੱਕ ਜ਼ਰੂਰੀ ਸ਼ੈ ਮੌਜੂਦ ਹੈ। ਆਪਣੇ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਕਈ ਸਫਲ ਆਪਰੇਸ਼ਨ ਕਰਨ ਦੇ ਬਾਵਜੂਦ ਅਮਰੀਕਾ ਦੇ ਕੋਲ ਜਾਂ ਅਮਰੀਕਾ ਦੀ ਫੌਜ ਦੇ ਕੋਲ ਆਪਣੇ ਦੇਸ਼ ਦੀ ਰੱਖਿਆ ਕਰਨ ਦੇ ਲਈ ਹਥਿਆਰਾਂ ਦਾ ਇੱਕ ਵਿਸ਼ਾਲ ਭੰਡਾਰ ਮੌਜੂਦ ਹੈ। ਉੱਥੇ ਹੀ ਅਗਲੀ ਖਬਰ ਯੂਕਰੇਨ ਦੇ ਨਾਲ ਜੁੜੀ ਹੋਈ, ਜਿੱਥੇ ਯੂਕਰੇਨ ਦੇ ਰਾਜਧਾਨੀ ਕੀਵ ਦੇ ਉੱਤੇ ਰੂਸ ਨੇ ਮਿਜ਼ਾਈਲਾਂ ਦੇ ਨਾਲ ਹਮਲਾ ਕੀਤਾ ਔਰ ਇਹਨਾਂ ਹਮਲਿਆਂ 'ਚ 2 ਲੋਕਾਂ ਦੀ ਮੌਤ ਹੋਈ ਹੈ, 22 ਹੋਰ ਲੋਕ ਜ਼ਖਮੀ ਹੋਏ ਨੇ। ਯੂਕਰੇਨ ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਕੀਵ ਦੇ ਉੱਤੇ ਇਹ ਜ਼ਬਰਦਸਤ ਧਮਾਕਾ ਰਾਤ ਵੇਲੇ ਹੋਇਆ। ਮੰਗਲਵਾਰ ਦੇਰ ਰਾਤ ਹੋਏ ਇਸ ਹਮਲੇ ਦੇ ਦਰਮਿਆਨ ਘੰਟਿਆਂ ਤੱਕ ਕੀਵ ਦੇ ਵਿੱਚ ਸਾਇਰਨ ਵੱਜਦੇ ਰਹੇ। ਸ਼ਹਿਰ ਦੇ ਅੰਦਰੂਨੀ ਅਤੇ ਬਾਹਰੀ ਇਲਾਕਿਆਂ ਦੇ ਵਿੱਚ ਕਈ ਮਿਜ਼ਾਈਲਾਂ ਆ ਕੇ ਡਿੱਗੀਆਂ ਨੇ, ਰੂਸੀ ਮਿਜ਼ਾਈਲਾਂ। ਇਹ ਵੀ ਦੱਸਿਆ ਗਿਆ ਹੈ ਕਿ ਬੋਰਿਸਪੋਲ ਜ਼ਿਲ੍ਹੇ ਦੇ ਵਿੱਚ 9, ਬੂਚਾ ਜ਼ਿਲ੍ਹੇ ਦੇ ਵਿੱਚ 4 ਅਤੇ ਫਾਸਟਿਵ ਜ਼ਿਲ੍ਹੇ ਦੇ ਵਿੱਚ 1 ਵਿਅਕਤੀ ਦੀ ਮੌਤ ਵੀ ਹੋਈ ਹੈ। ਅਧਿਕਾਰੀਆਂ ਦੇ ਮੁਤਾਬਕ ਇਹਨਾਂ ਹਮਲਿਆਂ 'ਚ ਘੱਟੋ ਘੱਟ 22 ਲੋਕ ਜ਼ਖਮੀ ਹੋਏ ਨੇ। ਯੂਕਰੇਨ ਨੇ ਇਲਜ਼ਾਮ ਮੜੇ ਨੇ ਕਿ ਰੂਸ ਨੇ ਜਾਣ ਬੁੱਝ ਕੇ ਆਮ ਨਾਗਰਿਕਾਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ ਇਹਨਾਂ ਹਮਲਿਆਂ ਦੇ ਵਿੱਚ ਰੂਸ ਦੀ ਤਰਫ ਤੋਂ ਹਾਲੇ ਤੱਕ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਉੱਧਰ ਮੰਗਲਵਾਰ ਸ਼ਾਮ ਸੋਸ਼ਲ ਮੀਡੀਆ ਦੇ ਉੱਤੇ ਸਾਂਝੀਆਂ ਕੀਤੀਆਂ ਤਸਵੀਰਾਂ ਦੇ ਵਿੱਚ UAE ਦੇ ਸਭ ਤੋਂ ਵੱਡੇ ਸ਼ਹਿਰ ਦੇ ਵਿੱਚ ਧੂੰਆਂ ਉੱਠਦਾ ਦਿਖਾਈ ਦਿੱਤਾ। ਚਸ਼ਮਦੀਦਾਂ ਦੇ ਮੁਤਾਬਕ ਦੁਬਈ ਦੇ ਵਿੱਚ ਧਮਾਕੇ ਸੁਣਾਈ ਦਿੱਤੇ ਨੇ, ਆਸਮਾਨ ਦੇ ਵਿੱਚ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਔਰ ਦੁਬਈ ਦੇ ਵਿੱਚ ਸੋਸ਼ਲ ਮੀਡੀਆ ਯੂਜ਼ਰਸ ਨੇ ਜੇਬਲ ਅਲੀ ਖੇਤਰ ਦੇ ਵਿੱਚ ਘੱਟੋ ਘੱਟ 4-5 ਧਮਾਕੇ ਸੁਣਨ ਦੀਆਂ ਰਿਪੋਰਟਾਂ ਦਰਜ ਕੀਤੀਆਂ ਨੇ। ਇੱਕ ਹੋਰ ਯੂਜ਼ਰ ਨੇ ਕਿਹਾ ਹੈ ਕਿ ਜੇਬਲ ਅਲੀ ਦੇ ਵਿੱਚ ਜ਼ੋਰਦਾਰ ਧਮਾਕੇ ਅਤੇ ਭਾਰੀ ਧੂੰਆਂ ਦੇਖਿਆ ਗਿਆ। ਪੋਸਟਾਂ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਇਹ ਧਮਾਕੇ ਕਿਸ ਕਾਰਨ ਹੋਏ ਨੇ। ਇਹਨਾਂ ਦੇ ਸਪਸ਼ਟੀਕਰਨ UAE ਦੀ ਸਰਕਾਰ ਦੀ ਤਰਫ ਤੋਂ ਨਹੀਂ ਦਿੱਤਾ ਗਿਆ, ਪਰ ਈਰਾਨ ਜੰਗ ਸ਼ੁਰੂ ਹੋਣ ਤੋਂ ਬਾਅਦ UAE ਹਾਈ ਅਲਰਟ ਦੇ ਉੱਤੇ ਹੈ ਕਿਉਂਕਿ ਸੰਘਰਸ਼ ਵਾਲੇ ਇਲਾਕੇ ਦੇ ਇਹ ਸਭ ਤੋਂ ਨੇੜੇ ਹੈ। ਦੁਬਈ ਬ੍ਰਿਟਿਸ਼ ਪ੍ਰਵਾਸੀਆਂ ਅਤੇ ਦੁਨੀਆ ਭਰ ਦੇ ਪ੍ਰਵਾਸੀਆਂ ਦੇ ਲਈ ਇੱਕ ਪ੍ਰਸਿੱਧ ਘੁੰਮਣ ਫਿਰਨ ਦਾ ਸਥਾਨ ਹੈ, ਜਿੱਥੇ ਅੰਦਾਜ਼ਨ ਹਰ 2,40,000 ਲੋਕ ਦੁਬਈ ਸ਼ਹਿਰ ਨੂੰ ਆਪਣਾ ਘਰ ਦੱਸਦੇ ਨੇ। ਉੱਥੇ ਹੀ ਨਵੀਆਂ ਇਮਾਰਤਾਂ ਅਤੇ ਨਵੇਂ ਘਰ ਜਿਹੜੇ ਨੇ ਉਹ ਅਕਸਰ ਵਿਕਰੀ ਦੇ ਲਈ ਅਲੱਗ ਅਲੱਗ ਪਲੈਟਫਾਰਮ ਤੋਂ, ਸੋਸ਼ਲ ਮੀਡੀਆ ਪਲੈਟਫਾਰਮ ਤੋਂ ਵਿਕਰੀ ਦੇ ਲਈ ਇੱਥੇ ਪੈਂਦੇ ਨੇ। ਪਰ ਇਸ ਵਕਤ ਦੁਬਈ ਕੋਈ ਸੁਰੱਖਿਅਤ ਇਲਾਕਾ ਨਹੀਂ ਹੈ, ਖਾਸ ਤੌਰ ਦੇ ਉੱਤੇ ਇਨਵੈਸਟਰਸ ਦਾ ਰੁਝਾਨ ਦੁਬਈ ਤੋਂ ਟੁੱਟ ਰਿਹਾ ਹੈ।
ਉਧਰ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਯਮਨ ਦੇ ਤੱਟ ਦੇ ਕੋਲ ਇੱਕ ਪ੍ਰੋਜੈਕਟਾਈਲ ਦੀ ਲਪੇਟ ਦੇ ਵਿੱਚ ਆਉਣ ਵਾਲੇ ਇੱਕ ਭਾਰਤੀ ਝੰਡੇ ਵਾਲੇ ਜਹਾਜ਼ ਦੇ ਪਲਟਣ ਦੀ ਖਬਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਇਹ ਡੁੱਬ ਵੀ ਗਿਆ। ਭਾਰਤ ਦੇ ਜਹਾਜ਼ਰਾਨੀ ਮੰਤਰੀ ਸਰਬਾਨੰਦ ਸੋਨੇਵਾਲ ਨੇ ਕਿਹਾ ਹੈ ਕਿ MSV ਫੈਜ਼ ਇਹ ਜਹਾਜ਼ ਦੇ ਉੱਤੇ 14 ਜਿਹੜੇ ਮਲਾਹ ਇਹਦੇ ਉੱਤੇ ਸਵਾਰ ਸੀ, ਜਿਹੜਾ ਕਰੂ ਇਹਦੇ 'ਤੇ ਸਵਾਰ ਸੀ, ਉਹਨਾਂ ਨੂੰ ਬਚਾ ਲਿਆ ਗਿਆ। ਇਹਨਾਂ ਦੇ ਵਿੱਚੋਂ 13 ਭਾਰਤੀ ਨਾਗਰਿਕ ਸੀ। ਭਾਰਤ ਦੇ ਕੇਂਦਰੀ ਮੰਤਰੀ ਦੀ ਤਰਫ ਤੋਂ ਦੱਸਿਆ ਗਿਆ ਕਿ ਬਗੈਰ ਉਕਸਾਵੇ ਵਾਲੇ ਇਸ ਹਮਲੇ ਦੀ ਭਾਰਤ ਦੀ ਤਰਫ ਤੋਂ ਨਿੰਦਾ ਕੀਤੀ ਜਾਂਦੀ ਹੈ ਔਰ ਇਸ ਦੇ ਲਈ ਅਸੀਂ ਬਣਦੇ ਕਦਮ ਵੀ ਚੁੱਕਾਂਗੇ। ਹਾਲੇ ਸਪਸ਼ਟ ਨਹੀਂ ਹੋਇਆ ਕਿ ਜਹਾਜ਼ ਦੇ ਵਿੱਚ ਹਮਲਾ ਜਹਾਜ਼ ਦੇ ਉੱਤੇ ਕਿਸਨੇ ਕੀਤਾ। ਸਾਊਦੀ ਹਮਾਇਤੀ ਯਮਨੀ ਸਰਕਾਰ ਨੇ ਇਸ ਹਮਲੇ ਦੇ ਲਈ ਹੁਤੀ ਵਿਦਰੋਹੀਆਂ ਦੇ ਉੱਤੇ ਇਲਜ਼ਾਮ ਮੜੇ ਨੇ। ਲਾਲ ਸਾਗਰ ਦੇ ਵਿੱਚ ਜਹਾਜ਼ਾਂ ਦੇ ਉੱਤੇ ਹੋਏ ਹਮਲਿਆਂ ਦੀਆਂ ਤਾਜ਼ਾ ਘਟਨਾਵਾਂ ਦੇ ਵਿੱਚ ਇੱਕ ਹੋਰ ਘਟਨਾ ਜੁੜੀ ਹੈ, ਪਰ ਭਾਰਤ ਦੇ ਜਹਾਜ਼ਾਂ ਦੇ ਉੱਤੇ ਬਾਰ ਬਾਰ ਹਮਲੇ ਹੋ ਰਹੇ ਨੇ। ਭਾਰਤ ਸਰਕਾਰ ਇਸ ਮਾਮਲੇ 'ਚ ਕੁਝ ਖਾਸ ਨਹੀਂ ਕਰ ਪਾ ਰਹੀ ਹੈ। ਕੌਮਾਂਤਰੀ ਪੱਧਰ ਦੇ ਉੱਤੇ ਹਮਲਿਆਂ ਦੇ ਮਾਮਲਿਆਂ ਦੇ ਵਿੱਚ ਭਾਰਤ ਦੀ ਤਾਂ ਕੌਮਾਂਤਰੀ ਨੀਤੀਆਂ ਵੀ ਫੇਲ ਹੋ ਰਹੀਆਂ ਨੇ। ਬਾਅਦ ਦੇ ਵਿੱਚ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਮਰਸ਼ੀਅਲ ਜਹਾਜ਼ਾਂ 'ਤੇ ਹੋ ਰਹੇ ਹਮਲਿਆਂ ਦੇ ਉੱਤੇ ਗਹਿਰੀ ਚਿੰਤਾ ਪ੍ਰਗਟ ਜ਼ਰੂਰ ਕਰ ਦਿੱਤੀ। ਉੱਥੇ ਹੀ ਅਗਲੀਆਂ ਖਬਰਾਂ ਦੀ ਵੀ ਸਾਂਝ ਪਾਈਏ ਅਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਵੀ ਖਬਰਾਂ ਨੇ ਇਹ ਔਰ ਭਾਰਤ ਦੇ ਗੁਆਂਢ ਦੇ ਵਿੱਚੋਂ ਇਹ ਖਬਰ। ਸਭ ਤੋਂ ਪਹਿਲਾਂ ਪਾਕਿਸਤਾਨ ਤੋਂ, ਜਿੱਥੇ ਬਲੋਚਿਸਤਾਨ ਖੇਤਰਫਲ ਦੇ ਹਿਸਾਬ ਦੇ ਨਾਲ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ, ਬਾਵਜੂਦ ਇਸ ਦੇ ਪਾਕਿਸਤਾਨ ਦੇ ਇਹ ਸਭ ਤੋਂ ਘੱਟ ਆਬਾਦੀ ਵਾਲਾ ਅਤੇ ਸਭ ਤੋਂ ਘੱਟ ਵਿਕਸਿਤ ਖੇਤਰਾਂ ਦੇ ਵਿੱਚੋਂ ਇੱਕ ਹੈ। ਬਲੋਚਿਸਤਾਨ ਦੀ ਤਰਫ ਤੋਂ ਹੁਣ ਆਉਂਦੀ 11 ਅਗਸਤ ਨੂੰ ਆਪਣਾ ਆਜ਼ਾਦੀ ਦਿਹਾੜਾ ਐਲਾਨ ਦਿੱਤਾ ਗਿਆ। ਲੰਮੇ ਸਮੇਂ ਤੋਂ ਬਲੋਚਿਸਤਾਨ ਦੇ ਕੁਝ ਇੱਕ ਜਿਹੜੇ ਵਿਰੋਧੀ ਗੁੱਟ ਨੇ ਉਹ ਬਲੋਚਿਸਤਾਨ ਨੂੰ ਇੱਕ ਅਲੱਗ ਮੁਲਕ ਕਰਾਰ ਦੇਣ ਦੀ ਮੰਗ ਲਗਾਤਾਰ ਕੌਮਾਂਤਰੀ ਪਲੈਟਫਾਰਮ 'ਤੇ ਕਰਦੇ ਰਹੇ ਨੇ। ਇੱਕ ਬਿਆਨ ਦੇ ਵਿੱਚ ਬਲੋਚਿਸਤਾਨ ਗਣਰਾਜ ਨੇ ਬਲੋਚ ਲੋਕਾਂ ਨੂੰ ਇਸ ਦਿਨ ਗਣਤੰਤਰ ਦਿਵਸ

ਕੀਤਾ ਗਿਆ ਸੀ। ਦੱਸਿਆ ਗਿਆ ਹੈ ਕਿ ਇਸ ਦਾ ਮਕਸਦ ਇਹੀ ਹੋਏਗਾ ਕਿ ਇਸ ਦਿਨ ਨੂੰ ਇਤਿਹਾਸਕ ਤੌਰ ਦੇ ਉੱਤੇ ਆਉਂਦੀਆਂ ਪੀੜ੍ਹੀਆਂ ਤੱਕ ਪਹੁੰਚਾਇਆ ਜਾਵੇ ਕਿ 11 ਅਗਸਤ ਨੂੰ ਬਲੂਚਿਸਤਾਨ ਇੱਕ ਵੱਖਰਾ ਮੁਲਕ ਬਣ ਗਿਆ ਸੀ। ਉੱਧਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਵੀ ਹਾਲਾਤ ਕੁਝ ਬਹੁਤੇ ਵਧੀਆ ਨਹੀਂ ਨੇ। ਉਸ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਵੀ ਸਾਂਝ ਆ ਰਹੀ ਹੈ, ਪਰ ਇਸ ਦਰਮਿਆਨ ਜੰਮੂ ਕਸ਼ਮੀਰ ਦੇ ਵਿੱਚ ਸਾਬਕਾ ਮੁੱਖ ਮੰਤਰੀ ਨੇ ਆਰਟੀਕਲ 370 ਹਟਾਏ ਜਾਣ ਦੇ 7 ਸਾਲ ਪੂਰੇ ਹੋਣ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ 5 ਅਗਸਤ 2019 ਨੂੰ ਹੀ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਖਤਮ ਕਰਦਿਆਂ ਹੋਇਆਂ ਆਰਟੀਕਲ 370 ਤੇ 35 ਨੂੰ ਹਟਾ ਦਿੱਤਾ ਸੀ। 5 ਅਗਸਤ ਦੀ ਸ਼ਾਮ ਮਹਿਬੂਬਾ ਮੁਫਤੀ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਦੇ ਲੋਕ ਆਪਣੇ ਆਪ ਨੂੰ ਜ਼ਿੰਦਾ ਦਰਸਾਣਗੇ, ਇਹ ਲੋਕ ਮੁਰਦਾ ਨਹੀਂ ਨੇ। PDP ਅਤੇ ਸਾਡੀ ਕੌਮ ਨੇ ਰਲ ਕੇ ਕਸ਼ਮੀਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਨਾਲ ਨਾਲ ਧਾਰਾ 370-35A ਜੋ ਕਿ ਸਾਡੇ ਲੋਕਾਂ ਨੂੰ ਦੇਸ਼ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਕਰਨ ਦੇ ਲਈ ਲਗਾਈ ਗਈ ਹੈ, ਉਹਨਾਂ ਦੀ ਰਿਹਾਈ ਦੇ ਲਈ ਜਦੋਜਹਿਦ ਕਰਦੇ ਰਹਾਂਗੇ। ਜੇਕਰ ਇਹ ਸਰਕਾਰ ਕਹਿੰਦੀ ਹੈ ਕਿ ਹਾਲਾਤ ਠੀਕ ਹੋ ਗਏ ਨੇ ਤਾਂ ਅਸੀਂ ਉਹਨਾਂ ਨੂੰ ਕਹਾਂਗੇ ਕਿ ਫੌਜ ਨੂੰ ਸਿਵਲ ਏਰੀਆ ਦੇ ਵਿੱਚੋਂ ਕੱਢ ਕੇ ਬੈਰਕਾਂ ਦੇ ਵਿੱਚ ਵਾਪਸ ਭੇਜੋ। ਮੁਜ਼ੱਫਰਾਬਾਦ ਅਤੇ ਰਾਵਲਕੋਟ ਦੇ ਲਈ ਵੀ ਜਿਹੜੇ ਰਸਤੇ ਖੁੱਲ੍ਹੇ ਸੀ ਉਹਨਾਂ ਦੇ ਨਾਲ ਵਪਾਰ ਮੁੜ ਤੋਂ ਸ਼ੁਰੂ ਹੋਣਾ ਚਾਹੀਦਾ। ਖਬਰ ਏਜੰਸੀ PTI ਅਤੇ NI ਦੇ ਮੁਤਾਬਕ ਆਰਟੀਕਲ 370 ਨੂੰ ਹਟਾਏ ਜਾਣ ਦੇ 7 ਸਾਲ ਪੂਰੇ ਹੋਣ ਦੇ ਉੱਤੇ ਜੰਮੂ ਕਸ਼ਮੀਰ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਦੱਸ ਦਈਏ ਕਿ ਇਸ ਦਰਮਿਆਨ ਪ੍ਰਸ਼ਾਸਨ ਦੀ ਤਰਫ ਤੋਂ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਅਮਰਨਾਥ ਯਾਤਰਾ ਨੂੰ ਇੱਕ ਦਿਨ ਦੇ ਲਈ ਮੁਅੱਤਲ ਕਰਨ ਦਾ ਵੀ ਜਿਹੜਾ ਇੱਕ ਸ਼ਰਧਾਲੂਆਂ ਦੇ ਕਿਸੇ ਵੀ ਨਵੇਂ ਜਥੇ ਨੂੰ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਅਤੇ ਗਾਂਦਰਬਲ ਜ਼ਿਲ੍ਹੇ ਦੇ ਬਾਲਟਾਲ ਸਥਿਤ ਦੋਵੇਂ ਬੇਸ ਕੈਂਪਾਂ ਦੇ ਲਈ ਰਵਾਨਾ ਨਹੀਂ ਹੋਣ ਦਿੱਤਾ ਗਿਆ। ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ 13ਵਾਂ ਦਿਨ ਹੈ। ਵਿਰੋਧੀ ਧਿਰ ਆਪਣੀਆਂ ਮੰਗਾਂ ਨੂੰ ਲੈ ਕੇ ਡਟੀ ਹੋਈ ਹੈ। ਅੱਜ ਬੁੱਧਵਾਰ ਸਵੇਰ ਵੇਲੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕਾਂਗਰਸ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਤੇ ਹੋਰਨਾਂ ਵਿਰੋਧੀ ਧਿਰ ਦੇ ਮਹਾਤਮਾ ਗਾਂਧੀ ਦੀ ਮੂਰਤੀ ਦੇ ਥੱਲੇ ਪਹੁੰਚ ਕੇ ਪ੍ਰਦਰਸ਼ਨ ਕੀਤਾ ਗਿਆ। ਰਾਹੁਲ ਗਾਂਧੀ ਨੇ 20 ਜੁਲਾਈ ਨੂੰ CJP ਪ੍ਰਦਰਸ਼ਨਕਾਰੀਆਂ ਦੇ ਖਿਲਾਫ ਪੁਲਿਸ ਕਾਰਵਾਈ, ਅਯੋਧਿਆ ਰਾਮ ਮੰਦਿਰ ਦੇ ਵਿੱਚ ਚੜਾਵੇ ਦੀ ਕਥਿਤ ਹੇਰਾਫੇਰੀ ਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਿਰੋਧ ਦੇ ਵਿੱਚ ਮਕਰ ਦੁਆਰ ਤੱਕ ਮਾਰਚ ਵੀ ਕੀਤਾ। ਹੰਗਾਮੇ ਦੇ ਚੱਲਦਿਆਂ ਲੋਕ ਸਭਾ ਦੀ ਕਾਰਵਾਈ ਭਾਰਤੀ ਸਮੇਂ ਮੁਤਾਬਕ ਦੁਪਹਿਰ 2 ਵਜੇ ਤੱਕ ਟਾਲ ਦਿੱਤੀ ਗਈ ਹੈ। ਜਦੋਂ ਲਾਈਵ ਖਬਰਾਂ ਪੜ੍ਹ ਰਹੇ ਹਾਂ ਇਹੀ ਅਪਡੇਟਸ ਸਾਹਮਣੇ ਆਈਆਂ ਨੇ। ਹਾਲਾਂਕਿ ਸੰਸਦ ਦੇ ਇਸ ਮਾਨਸੂਨ ਸੈਸ਼ਨ ਦੇ ਵਿੱਚ ਆਮਦਨ ਬਿੱਲ ਦਾ ਜਿਹੜਾ ਸੋਧ ਬਿੱਲ ਹੈ, ਇਸ ਤੋਂ ਇਲਾਵਾ ਜਨਮ ਤੇ ਮੌਤ ਰਜਿਸਟ੍ਰੇਸ਼ਨ ਸੋਧ ਬਿੱਲ, MSME ਵਿਕਾਸ ਸੋਧ ਬਿੱਲ, ਵਿਕਸਿਤ ਭਾਰਤ ਸਿੱਖਿਆ ਵਿਦੇਸ਼ੀ ਜਿਹੜਾ ਡੋਨੇਸ਼ਨ ਹੈ ਉਸ ਦੇ ਨਾਲ ਜੁੜਿਆ ਹੋਇਆ ਸੋਧ ਬਿੱਲ ਆਦਿ, ਇਹਨਾਂ ਨੂੰ ਹੁਣ ਤੱਕ ਸੰਸਦ ਦੇ ਵਿੱਚ ਮਨਜ਼ੂਰੀ ਨਹੀਂ ਮਿਲ ਸਕੀ ਹੈ। ਉੱਧਰ UP ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦਾ ਅੱਜ 3ਰਾ ਦਿਨ ਹੈ। ਮੰਗਲਵਾਰ ਦੇ ਦਿਨ ਯੋਗੀ ਸਰਕਾਰ ਨੇ ਆਪਣਾ ਬਜਟ ਵੀ ਪੇਸ਼ ਕੀਤਾ ਸੀ। ਬਜਟ ਦਾ ਆਕਾਰ 5000 ਕਰੋੜ ਰੁਪਏ ਦੱਸਿਆ ਗਿਆ ਹੈ। ਭਾਰੀ ਹੰਗਾਮੇ ਤੇ ਸ਼ੋਰ ਸ਼ਰਾਬੇ ਦੇ ਦਰਮਿਆਨ ਵਿਧਾਨ ਸਭਾ ਦੀ ਕਾਰਵਾਈ ਅੱਜ ਯਾਨੀ ਬੁੱਧਵਾਰ ਦੇ ਦਿਨ ਤੱਕ ਟਾਲ ਦਿੱਤੀ ਗਈ ਸੀ। ਉੱਥੇ ਕੇਂਦਰ ਸਰਕਾਰ ਨੇ ਬੀਤੀ ਕੱਲ੍ਹ ਸੁਪਰੀਮ ਕੋਰਟ ਦੇ ਵਿੱਚ ਨੀਟ UG ਪ੍ਰੀਖਿਆ ਦੇ ਆਡਿਟ ਨੂੰ ਲੈ ਕੇ ਅਹਿਮ ਗੱਲ ਕਹੀ ਹੈ। ਕੇਂਦਰ ਸਰਕਾਰ ਦੇ ਮੁਤਾਬਕ ਕੌਮੀ ਯੋਗਤਾ ਕੰਮ ਦਾਖਲਾ ਪ੍ਰੀਖਿਆ, ਜਿਹਨੂੰ ਨੀਟ PG ਪ੍ਰੀਖਿਆ ਕਿਹਾ ਜਾ ਰਿਹਾ, ਉਸ ਦੀ ਦਾਖਲਾ ਪ੍ਰਕਿਰਿਆ ਦੇ ਵਿੱਚ ਇੱਕ ਵਿਆਪਕ ਆਡਿਟ ਕਰਵਾਉਣ ਦੇ ਲਈ ਰੂਪਰੇਖਾ ਤੈਅ ਕਰ ਲਈ ਗਈ ਹੈ। ਦੱਸ ਦਈਏ ਕਿ ਜਸਟਿਸ PS ਨਰਸਿਮਾ ਅਤੇ ਜਸਟਿਸ ਆਲੋਕ ਅਰਾਧੇ ਦੀ ਬੈਂਚ ਨੇ ਨੀਟ PG ਪ੍ਰੀਖਿਆ ਦੇ ਵਿੱਚ ਘੱਟੋ ਘੱਟ ਯੋਗਤਾ ਕਟ ਆਫ ਜਿਹੜਾ ਉਹ ਘਟਾਏ ਜਾਣ ਦੀ ਚੁਣੌਤੀਆਂ ਦੇਣ ਵਾਲੀ ਪਟੀਸ਼ਨਾਂ ਦੇ ਉੱਤੇ ਸੁਣਵਾਈ ਕੀਤੀ ਸੀ। ਇਸ ਦਰਮਿਆਨ ਕੇਂਦਰ ਸਰਕਾਰ ਨੇ ਦੱਸਿਆ ਕਿ 23 ਜੁਲਾਈ ਨੂੰ ਨੋਟੀਫਿਕੇਸ਼ਨ ਦੇ ਰਾਹੀਂ 12 ਮੈਂਬਰੀ ਕਮੇਟੀ ਦਾ ਇੱਕ ਗਠਨ ਕਰ ਦਿੱਤਾ ਗਿਆ। ਇਹ ਆਡਿਟ ਕਰਨਗੇ ਅਤੇ ਨੀਟ ਪ੍ਰੀਖਿਆ ਦੇ ਵਿੱਚ ਖਾਮੀਆਂ ਦੇ ਬਾਰੇ ਜਾਣਕਾਰੀ ਇਕੱਠੀ ਕਰਕੇ ਰਿਪੋਰਟ ਸਪੁਰਦ ਕਰਨਗੇ। ਉੱਧਰ ਬਿਹਾਰ ਦੀ ਰਾਜਧਾਨੀ ਪਟਨਾ ਦੇ ਵਿੱਚ ਮੰਗਲਵਾਰ ਦੇ ਦਿਨ ਪੁਲਿਸ ਨੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਵੱਲ ਮਾਰਚ ਕਰ ਰਹੇ ਵਿਦਿਆਰਥੀਆਂ ਅਤੇ ਯੂਥ ਸੰਗਠਨ ਦੇ ਸੈਂਕੜੇ ਵਰਕਰਾਂ ਨੂੰ ਖਿੰਡਾਉਣ ਦੇ ਲਈ ਪਾਣੀ ਦੀਆਂ ਵਾਛੜਾਂ ਛੱਡੀਆਂ। ਦੱਸ ਦਈਏ ਕਿ ਇਸ ਦਰਮਿਆਨ ਪ੍ਰਦਰਸ਼ਨਕਾਰੀ ਹਾਲ ਹੀ ਦੇ ਵਿੱਚ ਨੀਟ ਪ੍ਰੀਖਿਆ ਪੇਪਰ ਲੀਕ ਮਾਮਲੇ ਨੂੰ ਲੈ ਕੇ ਜਿਹੜਾ ਵਿਦਿਆਰਥੀਆਂ ਦੇ ਉੱਤੇ ਦਮਨ ਕੀਤਾ ਗਿਆ ਸੀ ਉਸ ਦਾ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ।
ਭਾਰਤੀ ਕੌਮੀ ਵਿਦਿਆਰਥੀ ਸੰਗਠਨ ਯਾਨੀ NSU

UI ਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਯਾਨੀ AISF ਤੇ ਡੈਮੋਕ੍ਰੈਟਿਕ ਯੂਥ ਫੈਡਰੇਸ਼ਨ ਆਫ ਇੰਡੀਆ ਦੇ ਝੰਡੇ ਹੇਠ ਵਿਦਿਆਰਥੀਆਂ ਦੀ ਤਰਫ ਤੋਂ ਗਾਂਧੀ ਮੈਦਾਨ ਦੇ ਵਿੱਚ ਇਕੱਠੇ ਹੋ ਕੇ ਜਲੂਸ ਦੇ ਰੂਪ ਦੇ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦੇ ਵੱਲ ਇਹ ਪ੍ਰਦਰਸ਼ਨ ਕੀਤੇ ਗਏ। ਉੱਥੇ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਜਿਹੜੀ ਅੱਜ ਦੇ ਦਿਨ ਇੱਕ ਪ੍ਰੈਸ ਕਾਨਫਰੰਸ ਹੋਣੀ ਸੀ ਖੈਰ ਇਸ ਦਰਮਿਆਨ ਹੁਣ ਲੇਬਰ ਪਾਰਟੀ ਦੀ ਤਰਫ ਤੋਂ ਜਿਹੜੇ ਹੋਮ ਅਫੇਅਰ ਮਿਨਿਸਟਰ ਨੇ ਟੋਨੀ ਬਰਕ ਉਹਨਾਂ ਦੀ ਤਰਫ ਤੋਂ ਕੁਝ ਇੱਕ ਬਦਲਾਅ ਕੀਤੇ ਜਾ ਰਹੇ ਨੇ। ਦੱਸ ਦਈਏ ਕਿ ਅੱਜ ਦੇ ਦਿਨ ਅਚਾਨਕ ਇਸ ਪ੍ਰੈਸ ਕਾਨਫਰੰਸ ਨੂੰ ਸਵੇਰ ਵੇਲੇ ਕੈਂਸਲ ਕਰ ਦਿੱਤਾ ਗਿਆ, ਹੁਣ ਇਹ ਵੀਰਵਾਰ ਦੇ ਦਿਨ ਯਾਨੀ ਭਲਕੇ ਸਵੇਰ ਵੇਲੇ ਕੀਤੀ ਜਾਏਗੀ। ਨੈਸ਼ਨਲ ਪ੍ਰੈਸ ਕਲੱਬ ਕੈਨਬਰਾ ਦੇ ਵਿੱਚ ਇਸ ਪ੍ਰੈਸ ਵਾਰਤਾ ਦੇ ਅੰਦਰ ਲੇਬਰ ਸਰਕਾਰ ਦੀ ਤਰਫ ਤੋਂ ਨਵੇਂ ਟੀਚੇ ਜਿਹੜੇ ਨੇ ਉਹ ਮਿੱਥੇ ਜਾਣਗੇ। ਦੱਸ ਦਈਏ ਕਿ ਕਿਹਾ ਜਾ ਰਿਹਾ ਹੈ ਕਿ ਸਰਕਾਰ ਕੁਝ ਇੱਕ ਵੀਜ਼ਿਆਂ ਨੂੰ ਲੈ ਕੇ ਆਪਣਾ ਸਖਤੀ ਦਿਖਾਉਣਾ ਚਾਹੁੰਦੀ ਹੈ ਤਾਂ ਕਿ ਆਸਟ੍ਰੇਲੀਆ 'ਚ ਨੈੱਟ ਮਾਈਗ੍ਰੇਸ਼ਨ ਨੂੰ ਘੱਟ ਕੀਤਾ ਜਾ ਸਕੇ। ਇਸ ਦੇ ਲਈ ਮਾਪਿਆਂ ਦੇ ਨਾਲ ਜੁੜੇ ਹੋਏ ਵੀਜ਼ੇ ਜਾਂ ਪਾਰਟਨਰ ਵੀਜ਼ੇ ਜਿਹੜੇ ਨੇ ਉਹਨਾਂ ਦੇ ਉੱਤੇ ਸਰਕਾਰ ਦੀ ਤਲਵਾਰ ਚੱਲ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਸਾਲ 2027-28 ਵਿੱਤੀ ਵਰ੍ਹੇ ਤੱਕ ਜਾਂਦਿਆਂ ਜਾਂਦਿਆਂ ਆਸਟ੍ਰੇਲੀਆ ਸਰਕਾਰ ਸਾਲਾਨਾ ਪ੍ਰਵਾਸ ਦਾਖਲੇ ਨੂੰ 2,25,000 ਤੱਕ ਥੱਲੇ ਲੈ ਕੇ ਆਉਣਾ ਚਾਹੁੰਦੀ ਹੈ, ਜੋ ਕਿ ਇਸ ਵਕਤ 3,70,000 ਤੋਂ ਵਧੇਰੇ ਹੈ। ਔਰ ਇਸ ਦੇ ਲਈ ਫੈਮਿਲੀ ਵੀਜ਼ਾਸ ਦੇ ਉੱਤੇ ਗਾਜ ਡਿੱਗਦੀ ਨਜ਼ਰ ਆ ਰਹੀ ਹੈ। ਪਾਰਟਨਰ ਵੀਜ਼ਾ ਜਾਂ ਪੇਰੈਂਟ ਵੀਜ਼ਾ ਦੇ ਉੱਤੇ ਜੇਕਰ ਇਸ ਤਰੀਕੇ ਦੇ ਨਾਲ ਸਰਕਾਰ ਕੋਈ ਕਟੌਤੀ ਕਰਦੀ ਹੈ ਤਾਂ ਨਾਲ ਦੇ ਨਾਲ ਇਹ ਵੀ ਸਵਾਲ ਪੈਦਾ ਹੋਣੇ ਸ਼ੁਰੂ ਹੋ ਗਏ ਨੇ ਕਿ ਕੀ ਇਸ ਦੇ ਨਾਲ ਆਸਟ੍ਰੇਲੀਆ ਦੀ ਸਰਕਾਰ ਹਿਊਮਨ ਰਾਈਟਸ ਯਾਨੀ ਮਨੁੱਖੀ ਅਧਿਕਾਰਾਂ ਦੇ ਮਸਲਿਆਂ ਦੇ ਉੱਤੇ ਕਿਤੇ ਅਣਗੌਲਾ ਤਾਂ ਨਹੀਂ ਉਹਨਾਂ ਨੂੰ ਕਰ ਦੇਵੇਗੀ। ਪਿਛਲੇ ਹਫ਼ਤੇ ਟੋਨੀ ਬਰਕ ਨੇ ਇਹ ਗੱਲ ਕਹੀ ਸੀ ਕਿ ਉਹਨਾਂ ਪਰਿਵਾਰਾਂ ਨੂੰ ਹਲੇ ਤਰਜੀਹ ਨਹੀਂ ਦਿੱਤੀ ਜਾਏਗੀ ਜਿਨ੍ਹਾਂ ਦੇ ਪਾਰਟਨਰ ਆਫਸ਼ੋਰ ਬੈਠੇ ਨੇ ਯਾਨੀ ਵਿਦੇਸ਼ਾਂ 'ਚ ਬੈਠੇ ਨੇ, ਬਲਕਿ ਜਿਹੜੇ ਦੇਸ਼ ਦੇ ਵਿੱਚ ਬੈਠੇ ਨੇ ਉਹਨਾਂ ਵੀਜ਼ਿਆਂ ਨੂੰ ਉਹਨਾਂ ਪਾਰਟਨਰ ਵੀਜ਼ਿਆਂ ਨੂੰ ਫਿਲਹਾਲ ਤਰਜੀਹ ਦਿੱਤੀ ਜਾਣੀ ਹੈ। ਲੇਟੈਸਟ ਡਿਪਾਰਟਮੈਂਟਲ ਫਿਗਰ ਦੇ ਮੁਤਾਬਕ 400,000 ਤੋਂ ਵਧੇਰੇ ਲੋਕ ਬ੍ਰਿਜਿੰਗ ਵੀਜ਼ਾਸ ਦੇ ਉੱਤੇ ਵੀ ਨੇ। ਇਸ ਨੰਬਰ ਦੇ ਵਿੱਚ ਕਟੌਤੀ ਕਰਨਾ ਵੀ ਸਰਕਾਰ ਦਾ ਇੱਕ ਪ੍ਰਮੁੱਖ ਟੀਚਾ ਹੋਏਗਾ। ਉੱਥੇ ਸਾਲ 2026 ਦੇ ਸੈਂਸਸ ਨੂੰ ਹੁਣ ਮਹਿਜ਼ ਹਫ਼ਤਾ ਹੀ ਬਚਿਆ, ਹਫ਼ਤੇ ਤੋਂ ਵੀ ਘੱਟ ਸਮਾਂ ਬਚਿਆ। ਅਗਲੇ ਮੰਗਲਵਾਰ ਜਿਹੜੀ ਉਹ ਸੈਂਸਸ ਦੀ ਰਾਤ ਹੋਏਗੀ। ਸੈਂਸਸ ਯਾਨੀ ਕਿ ਮਰਦਮਸ਼ੁਮਾਰੀ ਆਸਟ੍ਰੇਲੀਆ ਦੇ ਵਿੱਚ ਇਸ ਵਾਰ ਸੈਂਸਸ ਦੇ ਅੰਦਰ ਕੁਝ ਇੱਕ ਬਦਲਾਅ ਵੀ ਕੀਤੇ ਗਏ ਨੇ। LGBT ਭਾਈਚਾਰੇ ਨੂੰ ਤਰਜੀਹ ਦਿੱਤੀ ਗਈ ਹੈ। ਸੈਂਸਸ 2021 ਦੇ ਵਿੱਚ ਜਿਹੜੇ ਸਵਾਲ ਸੀ ਉਹਨਾਂ ਦੇ ਨਾਲੋਂ ਵੱਖਰੇ ਅਤੇ ਨਵੇਂ ਸਵਾਲ ਜਿਹੜੇ ਨੇ ਉਹ ਜੋੜੇ ਗਏ ਨੇ। ਲੋਕਾਂ ਨੂੰ ਆਪਣੇ ਜਿਹੜਾ ਜੈਂਡਰ ਉਹ ਦੱਸਣ ਲੱਗਿਆ ਮੇਲ, ਫੀਮੇਲ, ਨੋਨ ਬਾਇਨਰੀ ਜਾਂ ਅਦਰ ਟਰਮ ਦੀ ਵੀ ਇੱਕ ਆਪਸ਼ਨ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੈਂਸਸ ਦੀਆਂ ਜਾਣਕਾਰੀਆਂ ਜਿਹੜੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਉਸ ਦੇ ਵਿੱਚ ਕੁਝ ਇੱਕ ਨਵੇਂ ਸਵਾਲਾਤ ਖਾਸ ਤੌਰ ਦੇ ਉੱਤੇ LGBT ਭਾਈਚਾਰੇ ਤੋਂ ਇਲਾਵਾ ਜਿਹੜੇ ਜੁੜੇ ਗਏ ਨੇ ਉਸ ਨੂੰ ਲੈ ਕੇ ABS ਯਾਨੀ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਨੇ ਆਸਟ੍ਰੇਲੀਆ ਦੇ ਅੰਕੜਾ ਵਿਭਾਗ ਨੇ ਪਹਿਲਾਂ ਹੀ ਇਹ ਸਪਸ਼ਟੀਕਰਨ ਦੇ ਦਿੱਤਾ ਸੀ ਕਿ ਇਸ ਸੈਂਸਸ ਦੇ ਵਿੱਚ ਕੁਝ ਇੱਕ ਸਵਾਲ ਪਿਛਲੇ 5 ਸਾਲ ਪਹਿਲਾਂ ਜਿਹੜੇ ਹੋਇਆ ਸੈਂਸਸ ਸੀ ਉਸ ਦੇ ਨਾਲੋਂ ਵਧਾ ਕੇ ਕੀਤੇ ਗਏ ਨੇ। ਭਾਸ਼ਾਵਾਂ ਦੇ ਉੱਤੇ ਵੀ ਥੋੜ੍ਹੇ ਇਤਰਾਜ਼ ਉੱਠ ਰਹੇ ਨੇ। ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਭਾਰਤੀ ਲੋਕਾਂ ਦੀ ਤਰਫ ਤੋਂ ਇਹ ਵੀ ਇਤਰਾਜ਼ ਉਠਾਏ ਗਏ ਨੇ ਕਿ ਜਿੱਥੇ ਆਸਟ੍ਰੇਲੀਅਨ ਸੈਂਸਸ ਦੇ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਸਣੇ ਕੁਝ ਇੱਕ ਹੋਰਨਾਂ ਭਾਸ਼ਾਵਾਂ ਦੇ ਲਈ ਇੱਕ ਕੋਲਮ ਦਿੱਤਾ ਗਿਆ, ਉੱਥੇ ਹਿੰਦੀ ਭਾਸ਼ਾ ਜਿਹੜੀ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ top 10 ਯਾਨੀ ਸਿਖਰਲੀਆਂ 10 ਭਾਸ਼ਾਵਾਂ ਦੇ ਵਿੱਚੋਂ ਇੱਕ ਹੈ, ਉਸ ਦੇ ਬਾਰੇ ਕੋਈ ਵੀ ਇੱਕ ਵੱਖਰਾ ਕੋਲਮ ਨਹੀਂ ਦਿੱਤਾ ਗਿਆ ਹੈ, ਉਸ ਭਾਸ਼ਾ ਦਾ ਨਾਮ ਨਹੀਂ ਲਿਖਿਆ ਗਿਆ। ਉਸ ਦੇ ਲਈ ਤੁਸੀਂ ਅਦਰ ਦੇ ਉੱਤੇ ਟਿੱਕ ਕਰਕੇ ਖਾਲੀ ਪਏ ਖਾਨੇ ਦੇ ਵਿੱਚ ਆਪਣੀ ਭਾਸ਼ਾ ਦੇ ਬਾਰੇ ਭਰ ਸਕਦੇ ਹੋ। ਉੱਥੇ NSW ਸਰਕਾਰ ਦੀ ਤਰਫ ਤੋਂ ਹੁਣ ਵੈਸਟਫੀਲਡ ਜਿਹੜਾ ਬੰਡਾਈ ਜੰਕਸ਼ਨ ਦੇ ਵਿੱਚ ਹਮਲਾ ਹੋਇਆ ਸੀ ਉਸ ਹਮਲੇ ਤੋਂ ਬਾਅਦ ਕੋਰੋਨੀਅਲ ਦੀ ਤਰਫ ਤੋਂ ਜਿਹੜੀ ਪੜਤਾਲ ਕੀਤੀ ਗਈ ਸੀ ਉਹਨਾਂ ਦੀਆਂ ਸਾਰੀਆਂ ਸ਼ਰਤਾਂ ਨੂੰ ਮੰਨ ਲਿਆ ਗਿਆ, ਉਹਨਾਂ ਦੇ ਸਾਰੇ ਮਸ਼ਵਰੇ ਸਲਾਹਾਂ ਨੂੰ ਪ੍ਰਵਾਨ ਕਰ ਲਿਆ ਗਿਆ। ਚੇਤੇ ਕਰਵਾ ਦਈਏ ਕਿ 13 ਅਪ੍ਰੈਲ 2024 ਨੂੰ ਸਿਡਨੀ ਦੇ ਬੰਡਾਈ ਇਲਾਕੇ ਦੇ ਵਿੱਚ ਪੈਂਦੇ ਵੈਸਟਫੀਲਡ ਸ਼ੋਪਿੰਗ ਸੈਂਟਰ ਦੇ ਅੰਦਰ ਜੋਇਲ ਕੌਸ਼ੀ ਨਾਂ ਦੇ ਇੱਕ ਸਿਰਫਿਰੇ ਵਿਅਕਤੀ ਦੀ ਤਰਫ ਤੋਂ 6 ਲੋਕਾਂ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਯੁਕਸਨ ਚੈਂਗ, ਜੇਡ ਯੰਗ, ਪਿਕੀਰਾ ਡਾਸ਼ੀਆ, ਡਾਨ ਸਿੰਗਲਟਨ, ਐਸ਼ਲੀ ਗੁੱਡ ਅਤੇ ਪਾਕਿਸਤਾਨ ਮੂਲ ਦੇ ਸਿਕਿਉਰਿਟੀ ਗਾਰਡ ਫਰਾਜ਼ ਤਾਹਿਰ, ਇਹਨਾਂ ਦੀ ਮੌਤ ਤੋਂ ਬਾਅਦ ਕੋਰੋਨੀਅਲ ਜਾਂਚ ਪੜਤਾਲ ਬਿਠਾਈ ਗਈ ਸੀ। ਲਗਭਗ ਸਾਲ 2025 ਦੇ ਵਿੱਚ ਕੁਝ ਦਿਨਾਂ ਦੇ ਸਾਲ 2025 ਦੇ ਵਿੱਚ ਇਸ ਕੋਰੋਨੀਅਲ ਦੀ ਤਰਫ ਤੋਂ
ਜਿਸ ਦੇ ਵਿੱਚ ਸਟੇਟ ਕੋਰਨਰ ਮੈਜਿਸਟ੍ਰੇਟ ਟ੍ਰੈਸਾ ਸਿਵਿਲੀਅਨ ਦੀ ਅਗਵਾਈ ਦੇ ਵਿੱਚ ਕੁਝ ਪੜਤਾਲਾਂ ਕੀਤੀਆਂ ਗਈਆਂ ਸੀ। ਉਹਨਾਂ ਨੇ 23 ਮਸ਼ਵਰੇ 23 ਸਲਾਹਾਂ ਸਰਕਾਰ ਨੂੰ ਦਿੱਤੀਆਂ ਨੇ, ਸੂਬਾਈ ਸਰਕਾਰ ਨੂੰ। ਇਸ ਦੇ ਵਿੱਚ ਇਹ ਵੀ ਸਲਾਹ ਇੱਕ ਦਿੱਤੀ ਗਈ ਹੈ ਐਂਬੂਲੈਂਸ NSW ਤੇ NSW ਦੇ ਪੁਲਿਸ ਕਮਿਸ਼ਨਰ ਨੂੰ ਕਿ ਉਹਨਾਂ ਨੂੰ ਵੀ ਆਪਣੇ ਢਾਂਚੇ ਦੇ ਵਿੱਚ ਬਦਲਾਅ ਕਰਨਾ ਹੋਵੇਗਾ ਜਦੋਂ ਇਸ ਕਿਸਮ ਦਾ ਕੋਈ ਹਮਲਾ ਹੁੰਦਾ ਹੈ, ਤਾਂ ਕਿ ਇਸ ਤਰੀਕੇ ਦੇ ਨਾਲ ਆਸਟ੍ਰੇਲੀਆ ਦੇ ਜਿਹੜੇ ਐਮਰਜੈਂਸੀ ਮਹਿਕਮੇ ਨੇ ਉਹਨਾਂ ਨੂੰ ਇਕੱਠਿਆਂ ਇੱਕ ਥਾਂ ਦੇ ਉੱਤੇ ਪਹੁੰਚਣਾ ਹੁੰਦਾ। ਹਾਲਾਂਕਿ ਇਸ ਦੇ ਬਾਰੇ ਕੋਰਨੀਅਲ ਦੀ ਤਰਫ ਤੋਂ ਜਿਹੜੀਆਂ ਅਲੱਗ ਅਲੱਗ ਸਲਾਹਾਂ ਦਿੱਤੀਆਂ ਗਈਆਂ ਨੇ, ਉਸ ਦੇ ਵਿੱਚ NSW ਸਰਕਾਰ ਨੇ ਕੁਇਨਜ਼ਲੈਂਡ ਦੀ ਤਰਜ ਦੇ ਉੱਤੇ ਕੁਝ ਇੱਕ ਜਿਹੜੇ ਸਾਈਕੈਟ੍ਰਿਸਟ ਨੇ ਉਹਨਾਂ ਨੂੰ ਉਹਨਾਂ ਦੇ ਤੋਂ ਜਿਹੜਾ ਕੁਝ ਇੱਕ ਲੋਕ ਜਿਨ੍ਹਾਂ ਨੂੰ ਦਿਮਾਗੀ ਤੌਰ ਦੇ ਉੱਤੇ ਪਰੇਸ਼ਾਨ ਦੱਸਿਆ ਗਿਆ ਸੀ, ਉਹਨਾਂ ਦੇ ਦੁਆਰਾ ਰਿਪੋਰਟਾਂ ਸਰਕਾਰ ਤੱਕ ਪਹੁੰਚਾਉਣੀਆਂ ਲਾਜ਼ਮੀ ਕਰਨ ਦਾ ਇੱਕ ਸਲਾਹ ਜਾਂ ਇੱਕ ਮਸ਼ਵਰਾ ਜਿਹੜਾ ਉਹ ਪ੍ਰਵਾਨ ਕਰ ਲਿਆ। ਦੱਸ ਦਈਏ ਕਿ ਜੋਇਲ ਫੌਚੀ ਦੀ ਵੀ ਇਹੀ ਸ਼ਿਕਾਇਤ ਸਾਹਮਣੇ ਆਈ ਸੀ ਕਿ ਉਹ ਦਿਮਾਗੀ ਤੌਰ ਦੇ ਉੱਤੇ ਪਰੇਸ਼ਾਨ ਸੀ, ਬਾਅਦ ਦੇ ਵਿੱਚ ਇਸੇ ਕਰਕੇ ਉਸਨੇ ਇਹ ਹਮਲਾ ਕੀਤਾ। ਹਾਲਾਂਕਿ ਹੁਣ ਸਰਕਾਰ ਦਾ ਕਹਿਣਾ ਕਿ ਦਿਮਾਗੀ ਤੌਰ ਦੇ ਉੱਤੇ ਪਰੇਸ਼ਾਨ ਵਿਅਕਤੀਆਂ ਦੀ ਸੂਚੀ ਜਿਹੜੀ ਉਹ ਤਿਆਰ ਕੀਤੀ ਜਾਏਗੀ। ਉੱਥੇ ਹੀ NSW ਹੈਲਥ ਮਹਿਕਮੇ ਦੇ ਨਾਲ ਰਲ ਕੇ ਮੈਂਟਲ ਹੈਲਥ ਦੇ ਲਈ ਜਿਹੜੇ ਆਊਟਰੀਚ ਸਰਵਿਸਿਜ ਨੇ ਉਹਨਾਂ ਨੂੰ ਵਧਾਇਆ ਜਾਏਗਾ। ਇਸ ਮਾਮਲੇ ਦੇ ਵਿੱਚ ਇੱਕ ਮਾਡਲ ਵੀ ਤਿਆਰ ਕੀਤਾ ਜਾਏਗਾ ਤਾਂ ਕਿ ਕਿਸੇ ਫਿਊਚਰ ਦੇ ਵਿੱਚ ਕਿਸੇ ਵੀ ਘਟਨਾ ਦੇ ਨਾਲ ਨਜਿੱਠਣ ਦੇ ਲਈ ਬੰਡਾਈ ਹਮਲੇ ਦੇ ਮਾਡਲ ਦੇ ਉੱਤੇ ਧਿਆਨ ਦਿੱਤਾ ਜਾਵੇ, ਯਾਨੀ ਕਿ ਇੱਕ ਕਿਸਮ ਦਾ ਫਰੇਮਵਰਕ, ਇੱਕ ਐਸਾ ਖਾਕਾ ਜਿਹੜਾ ਉਸਦੇ ਉਸਨੂੰ ਤਵੱਜੋ ਦਿੱਤੀ ਜਾਏਗੀ। ਉੱਥੇ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਪਰ ਜਾਣ ਤੋਂ ਪਹਿਲਾਂ ਬਾਲੀਵੁੱਡ ਦੇ ਨਾਲ ਜੁੜੀ ਇੱਕ ਖਬਰ ਤੁਹਾਨੂੰ ਦੱਸ ਦਈਏ। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਪ੍ਰਦੀਪ ਰਾਵਤ ਦਾ 74 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ। ਖਬਰ ਏਜੰਸੀ PTI ਦੇ ਮੁਤਾਬਕ ਉਹਨਾਂ ਦਾ ਦੇਹਾਂਤ ਮੰਗਲਵਾਰ ਦੇ ਦਿਨ ਮੁੰਬਈ ਦੇ ਵਿੱਚ ਹੋਇਆ, ਜਿੱਥੇ ਪ੍ਰਦੀਪ ਰਾਵਤ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਰਹੇ ਸੀ। ਪ੍ਰਦੀਪ ਰਾਵਤ ਨੇ ਗਜ਼ਨੀ, ਲਗਾਨ ਵਰਗੀਆਂ ਫਿਲਮਾਂ ਦੇ ਵਿੱਚ ਸ਼ਾਨਦਾਰ ਅਦਾਕਾਰੀ ਕੀਤੀ ਸੀ। BR ਚੋਪੜਾ ਦੇ ਮਸ਼ਹੂਰ ਸੀਰੀਅਲ ਮਹਾਭਾਰਤ ਦੇ ਵਿੱਚ ਉਹਨਾਂ ਨੇ ਅਸ਼ਵਤਾਮਾ ਦੀ ਭੂਮਿਕਾ ਵੀ ਨਿਭਾਈ ਸੀ। ਲਗਾਨ ਫਿਲਮ ਦੇ ਵਿੱਚ ਕੋਸਟਾਰ ਯਸ਼ਪਾਲ ਸ਼ਰਮਾ ਨੇ ਸੋਸ਼ਲ ਮੀਡੀਆ ਦੇ ਉੱਤੇ ਸ਼ਰਧਾਂਜਲੀ ਦਿੰਦੇ ਹੋਏ ਆਪਣੇ ਦੋਸਤ ਦੇ ਦੇਹਾਂਤ ਦੀ ਖਬਰ ਸਾਂਝੀ ਕੀਤੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਆਧਾਰ ਦੇ ਉੱਤੇ ਇਸੇ ਤਰਜ਼ ਦੇ ਨਾਲ ਜਾਰੀ ਰਹਿਣਗੀਆਂ। ਰੇਡੀਓ ਹਾਂਜੀ 1674 AM।

0: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ, ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਇਹ ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਦਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੋਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮ ਪੂਜਾ ਆਈਟਮ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਕੈਤ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ, ਮੌਕਾ ਮਿਲਦਾ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਇਹ ਸਿਰਫ ਫਿਲਮੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, The Great Punjab Robbery।
0: ਜਦੋਂ ਇਹ ਜੋਕਰ ਤਖਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ ਆਈਐਮਈ ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ। ਕਾਲ 02906316 18। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।
1: ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ ਆਈਐਮਈ ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 180 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ। ਕਾਲ 02906316 18। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। ਆਈਐਮਈ

0: ਚੱਪੜ ਉਤਾਰੇ ਜਿੱਦਾਂ ਉਹ ਸਲਮਾਨ ਖਾਨ ਕਾਇ ਕਰਦਾ ਭਾਈ ਸਲਮਾਨ ਖਾਨ ਹੁਣ ਤੇ ਰੁਕ ਗਿਆ ਹੈ ਨਾ
1: ਵੈਲਕਮ ਵੈਲਕਮ ਪਹਿਲਾਂ ਵੈਲਕਮ ਕਰ ਲਓ ਫਿਰ ਤੁਸੀਂ ਕਹਿੰਦੇ ਮੈਂ ਵੈਲਕਮ ਨਹੀਂ ਕਰਾਂਗਾ
0: ਹਾਂ ਨਹੀਂ ਨਹੀਂ ਵੈਲਕਮ ਤੇ ਗਾਣਾ ਹੀ ਹੁੰਦਾ ਦਾ ਉਹ ਜਾਣ ਜਾਣਾ ਹਾਂਜੀ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਯਾਨੀ ਕਿ ਮੇਰੇ ਵੱਲੋਂ ਮਨਤੇਜ ਵੱਲੋਂ ਮੌਂਟੀ ਵੱਲੋਂ ਤੇ ਜਿਹੜਾ ਤੁਸੀਂ ਕਹਿੰਦੇ ਹੋ ਆਰ ਜੇ
1: ਆਰ ਜੇ ਮੌਂਟੀ
0: ਓਏ ਹੋਏ ਹੋਏ ਆਰ ਜੇ ਤੋਂ ਇੱਕ ਹੋਰ ਵੀ ਬੰਦਾ ਹੈ ਰੂਹਾਨੀ ਐਂਡ ਜਪਮਨ ਆਰ ਜੇ ਮੌਂਟੀ ਆ ਗਏ ਨੇ ਤੇ ਸ਼ੋਅ ਸਾਡਾ ਇਹਦੇ ਦੇ ਦੇ ਹੀ ਹੈਗਾ ਪਰ ਖਬਰਾਂ ਬਹੁਤ ਹੈਗੀਆਂ ਸਾਡੇ ਕੋਲ ਵਧੀਆ
1: ਖਬਰਾਂ ਬੜੀਆਂ
0: ਖਬਰ ਬੜੀਆਂ
1: ਨੇ ਬੜੀਆਂ ਨੇ
0: ਭਾਈ ਆਪਾਂ ਬੰਦੇ ਵੀ ਬੇਕਾਰ ਆ ਜਾਂ ਬੰਦੇ ਠੀਕ ਠੀਕ ਹੈ
1: ਨਹੀਂ ਬੰਦੇ ਚੰਗੇ
0: ਮਤਲਬ ਏਦਾਂ ਨਹੀਂ ਹੈ
1: ਆਪਣੇ ਆਪ ਤੇ ਹੀ ਚਟਨੀ ਡੋਲੀ ਜਾਂਦੇ
0: ਨਹੀਂ ਨਹੀਂ ਸਗੋਂ ਹੁਣੇ ਜਦੋਂ ਮੈਂ ਹੁਣੇ ਇੰਟਰਵਿਊ ਸੁਣਦਾ ਪਿਆ ਸੀ ਤੇ ਉਹ ਮਤਲਬ ਘੁੱਗੀ ਭਾਜੀ ਕਹਿ ਰਹੇ ਸੀ ਨਾ ਫਿਰ ਤੁਸੀਂ ਕਹਿਣਾ ਭਾਜੀ ਭਾਜੀ ਕਿਹਾ ਨਾ ਠੀਕ ਹੈ ਨਾ ਹੁਣ ਤੇ ਮੈਂ ਸਾਰਿਆਂ ਨੂੰ ਭਾਜੀ ਕਹਿ ਸਕਦਾ ਨਾ ਹਾਂ ਤੇ ਉਹ ਕਹਿ ਰਹੇ ਸੀ ਨਾ ਵੀ ਅੱਜ ਕੱਲ੍ਹ ਜਿਹੜੀ ਕਿਸੇ ਤੇ ਤਵਾ ਜਿੱਦਾਂ ਲਾਈਦਾ ਉਹ ਅੱਜ ਕੱਲ੍ਹ ਬੜੀ ਛੇਤੀ ਬੁਰਾ ਮਨਾ ਦਿੰਦੇ ਆ ਲੋਕੀ
1: ਪਹਿਲਾਂ ਇਸੇ ਕਰਕੇ ਅਸੀਂ ਇਹ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚ ਕਰਕੇ ਚਲੇ ਜਾਈਦਾ ਸੀ ਮਾਫੀ ਨਹੀਂ ਮੰਗੀ ਤਾਂ ਪਰ ਛੱਤਰ ਤਾਂ ਪੈਣੀ
0: ਨਹੀਂ ਤਾਂ ਮੈਂ ਪਹਿਲੇ ਕਹਿਤਾ ਵੀ ਅਸੀਂ ਬੇਕਾਰ ਬੰਦੇ ਆ ਕੋਈ ਵੀ ਬੇਕਾਰ ਸਾਨੂੰ ਕਹਿ ਸਕਦਾ ਵਾ ਕੋਈ ਨਹੀਂ
1: ਉਹ ਸਮੇਂ ਰਹਿਣਾ ਦੀ ਤਰ੍ਹਾਂ ਉਹਨਾਂ ਨੇ ਸ਼ੋਅ ਨਹੀਂ ਸੀ ਕੀਤਾ ਜਿਹੜਾ
0: ਉਹ ਅੱਛਾ
1: ਕਹਿੰਦਾ ਕਹਿੰਦਾ ਇੱਕ ਨਾਨ ਵੈਜੀਟੇਰੀਅਨ ਬੰਦਾ ਵੈਜੀਟੇਰੀਅਨ ਖਾ ਸਕਦਾ ਵੈਜੀਟੇਰੀਅਨ ਜਦ ਵੀ ਨਾਨ ਵੈਜੀਟੇਰੀਅਨ ਖਾਏਗਾ ਉਲਟੀ ਕਰੇਗਾ ਕਹਿੰਦਾ ਘਟੀਆ ਬੰਦਾ ਜਿਹੜਾ ਹੁੰਦਾ ਨਾ ਉਹ ਹਮੇਸ਼ਾ ਘਟੀਆ ਗੱਲਾਂ ਹੀ ਕਰਦਾ ਉਹਦੇ ਤੋਂ ਲੋਕੀ ਉਮੀਦ ਹੀ ਨਹੀਂ ਕਰਦੇ ਵੀ ਵਧੀਆ ਗੱਲ ਕਰੀ ਸਾਡੇ ਤਾਂ ਚੰਗੀ ਗੱਲ ਦੀ ਉਮੀਦ ਹੀ ਨਾ
0: ਉਮੀਦ ਰੱਖਣੀ ਸੁਪਨੇ ਚ ਸੋਚੋ ਕਰਾਂਗੇ
1: ਇਹ ਪ੍ਰੋਗਰਾਮ ਉਹ ਨੀ ਹੈਗਾ ਜੇ ਉਹ ਸੁਣਨਾ ਹੈ ਤਾਂ ਸੰਸਕਾਰ ਚੈਨਲ ਲਗਾਓ ਆਸਥਾ ਲਗਾਓ ਬਾਬਾ ਜੀ ਦੇ ਪ੍ਰਵਚਨ ਸੁਣੋ
0: ਮਤਲਬ ਜਿਹੜਾ ਸੰਸਕਾਰ ਉਹਦਾ ਨਾਂ ਚੈਨਲ ਦਾ ਨਾਂ ਸੰਸਕਾਰ ਉਹ ਯਾਰ ਇਹ ਕਿੱਦਾਂ ਦਾ ਲਾਵਾ ਸੰਸਕਾਰ ਜਦੋਂ ਛੋਟੇ ਹੁੰਦੇ ਆ ਨਾ ਜਦੋਂ ਮੰਮੀ ਡੈਡੀ ਜਾਂਦੇ ਹੁੰਦੇ ਕਿੱਥੇ ਯਾਰ ਅਸੀਂ ਸੰਸਕਾਰ ਤੇ ਜਾ ਰਹੇ ਹਾਂ
1: ਉਹ ਸੰਸਕਾਰ ਹੁੰਦਾ
0: ਹਾਂ ਇਹ ਕਿਹੜਾ
1: ਉਹ ਆਪਾਂ ਹਾਂ ਇਹ ਅਸਲ ਦੇ ਵਿੱਚ ਹਿੰਦੀ ਦਾ ਅੱਖਰ ਹੈ
0: ਅੱਛਾ ਹਿੰਦੀ ਵਾਲਾ ਸੰਸਕਾਰ ਆ
1: ਹਾਂ ਨਹੀਂ ਨਹੀਂ ਉਹ ਵੀ ਸੰਸਕਾਰ ਹੀ ਹੈ
0: ਠੀਕ ਹੈ
1: ਉਹਦੇ ਚ ਬਿੰਦੀ ਨੀ ਪੈਂਦੀ
0: ਯਾਰ
1: ਜਿਹੜਾ ਆਪਾਂ ਦਾਹ ਸੰਸਕਾਰ ਕਰਨ ਜਾਂਦੇ ਹੁੰਦੇ ਨਾ ਉਹ ਚ ਬਿੰਦੀ ਨੀ ਪੈਂਦੀ ਜਾਂ ਪੰਜਾਬੀ ਚ ਕਹਿ ਲਈਏ ਵੀ ਟਿੱਪੀ ਨੀ ਪੈਂਦੀ
0: ਅੱਛਾ
1: ਤੇ ਜਿਹੜਾ ਹਿੰਦੀ ਦਾ ਹੁੰਦਾ ਉਹਨੂੰ ਕਹਿੰਦੇ ਹੁੰਦੇ ਆ ਸੰਸਕਾਰ
0: ਅੱਛਾ ਸੰਸਕਾਰੀ
1: ਦੇ ਨਾਲ ਸੰਸਕਾਰੀ ਦੇ ਨਾਲ
0: ਅੱਛਾ
1: ਬੜਾ ਸੰਸਕਾਰੀ ਹੈ ਬੜਾ ਸੱਭਿਆਚਾਰੀ ਹੈ
0: ਜਿੱਦਾਂ ਮੈਂ ਸੰਸਕਾਰੀ
1: ਭਾਜੀ ਹੁਣ ਤੁਹਾਨੂੰ ਮੈਨੂੰ ਲੱਗਦਾ ਹਿੰਦੀ ਵੀ ਸਿਖਾਣੀ ਪੈਣੀ ਅੰਗਰੇਜ਼ੀ ਦੇ ਨਾਲ
0: ਮੈਂ ਉਹੀ ਕਹਿਣ ਲੱਗਾ ਮੈਂ ਵਾਹ ਕਿਤੇ ਤੇ ਅੰਗਰੇਜ਼ੀ ਸਿੱਖਣ ਲੱਗੇ ਹੁਣ ਹਿੰਦੀ ਦੀ ਵਾਰੀ ਆ ਗਈ ਯਾਰ ਕੀ ਆ 10 ਸਾਲ ਹੋਰ ਆਪਣੇ ਕੋਲ ਹੈਗੇ ਆ 5 ਸਾਲ ਹਿੰਦੀ ਦੇ 5 ਸਾਲ ਇੰਗਲਿਸ਼ ਦੇ
1: ਜਾਣਾ ਕਿੱਦਾਂ ਨੂੰ ਜਾਏ ਤਾਂ ਜਾਏਗਾ
0: ਯਾਰ ਹਾਂ ਪਰ ਹਿੰਦੀ ਭਾਜੀ ਮੈਨੂੰ ਸਿਖਾ ਦਿਓ ਕਿਉਂਕਿ ਹੁਣ ਫਾਇਦਾ ਨਹੀਂ ਹੈ ਕਿਉਂਕਿ ਬੇਇੱਜ਼ਤੀ ਇੰਨੀ ਵਾਰੀ ਮੇਰੀ ਹੋ ਚੁੱਕੀ ਹੈ ਨਾ ਹਿੰਦੀ ਚ ਉਹ ਤੁਹਾਨੂੰ ਮੈਂ ਪਹਿਲਾਂ ਵੀ ਸ਼ਾਇਦ ਦੱਸਿਆ ਸੀ ਪਤਾ ਨਹੀਂ ਰੇਡੀਓ ਤੇ ਵੀ ਦੱਸਿਆ ਸੀ ਕਿੱਦਾਂ ਕਿ ਨਹੀਂ ਮੈਂ ਨਾ ਜਦੋਂ ਬੀਟਾ ਕਰਦਾ ਹੁੰਦਾ ਸੀ
1: ਦੱਸਦਾ
0: ਸੀ
1: ਨਾ
0: ਜਾਂਦੇ ਸਮੇਂ ਕਹਿੰਦਾ ਬੂਹਾ ਬੰਦ
1: ਕਰਦਾ
0: ਛੱਡੋਗਾ ਇਸ ਕਰਕੇ ਹਿੰਦੀ ਪਰ ਹੁਣ ਕੀ ਸਿੱਖ ਰਹੀ ਹੈ ਯਾਰ ਜਿੰਨੀ ਕਿ ਹੈਗੀ ਆਪਣੇ ਕੋਲ ਉਹੀ ਪੰਜਾਬੀ ਸਿੱਖ ਲਈ ਬਸ ਚੰਗੀ ਤਰ੍ਹਾਂ
1: ਪਹਿਲਾਂ ਪੰਜਾਬੀ ਸਿੱਖ
0: ਪਹਿਲਾਂ ਪੰਜਾਬੀ ਸਿੱਖ
1: ਸੁੱਖ ਜੀ ਦਾ ਸ਼ੋਅ ਸੁਣ ਲਿਆ ਕਰੋ ਪੰਜਾਬੀ ਦੇ ਅੱਖਰ ਦੱਸਦੇ ਆ
0: ਉਹ ਵੀ ਬੜੇ ਔਖੇ ਔਖੇ ਕਈ ਵਾਰੀ ਅੱਖਰ ਦੱਸਦੇ ਆ ਬਈ
1: ਫਸ ਜਾਂਦੇ
0: ਨਹੀਂ ਪਤਾ ਲੱਗਦਾ ਵੀ ਹਾਂ ਛੇ ਵੀ ਹੁੰਦੇ ਆ ਪੰਜਾਬੀ ਚ
1: ਉਦਣ ਲੱਗਦਾ ਯਾਰ ਮੇਰੇ ਘਰਦੇ ਨੇ ਮੈਨੂੰ ਪੜ੍ਹਾਇਆ ਵੀ ਹੈ ਉਧਰ ਲੱਗਦਾ ਵੀ ਜਿਹੜੀ ਸਕੂਲਾਂ ਨੂੰ ਫੀਸ ਦਿੱਤੀ ਸੀ ਉਹ ਨਜਾਇਜ਼ ਦਿੱਤੀ ਗਈ
0: ਸਹੀ ਗੱਲ ਆ ਸਾਡੇ ਸਕੂਲ ਵਿੱਚ ਵੀ ਸਹੀ ਗੱਲ ਜਿਹੜੀ ਟੀਚਰ ਹੁੰਦੀ ਸੀ ਨਾ ਹਿੰਦੀ ਵਾਲੀ
1: ਹਾਂਜੀ
0: ਉਹਨੇ ਆ ਕੇ ਤੇ ਹਿੰਦੀ ਬੋਲਣੀ ਬਾਅਦ ਚ ਪੰਜਾਬੀ ਬੋਲਣੀ ਥੋੜੀ ਆ ਹਿੰਦੀ ਵਾਲੀ ਟੀਚਰ ਸਾਰਾ ਟਾਈਮ ਹਿੰਦੀ ਬੋਲਿਆ
1: ਸਹੀ ਗੱਲ ਹੈ ਉਹਨਾਂ ਦੇ ਸਟਾਫ ਰੂਮ ਚ ਚਲ ਜਾਓ ਪੰਜਾਬੀ ਚ ਖਿੜਖਿੜ ਕਰਨ ਲੱਗੀਆਂ ਹੁੰਦੀਆਂ
0: ਯਾਰ ਭਾਜੀ ਇੱਕ ਤੁਸੀਂ ਗੱਲ ਨੋਟ ਕੀਤੀ ਹੈ ਜਿੱਦਾਂ ਟੀਚਰ ਹੈ ਜਿੱਦਾਂ ਇੰਗਲਿਸ਼ ਵਾਲੀ ਮੈਡਮ ਹੁੰਦੀ ਹੈ
1: ਹਾਂਜੀ
0: ਉਹ ਐ ਹੁੰਦੀ ਵੀ ਬੜੀ ਸੋਹਣੀ ਹੈ ਇੰਗਲਿਸ਼ ਦੀ ਮੈਡਮ ਤੇ ਇੰਗਲਿਸ਼ ਦੀ ਸੋਹਣੀ ਹੈ ਨਾ
1: ਨਹੀਂ ਸਾਡੇ ਨਾਲ ਨਹੀਂ ਹੋਇਆ ਸਾਡਾ ਇੰਗਲਿਸ਼ ਵਾਲਾ ਸਰ ਸੀ ਸਰਕਾਰੀ ਸਕੂਲ ਚ ਜਿੱਥੇ ਵੀ ਗਿਆ ਸਾਨੂੰ ਇੰਗਲਿਸ਼ ਦਾ ਮਾਸਟਰ ਹੀ ਮਿਲਿਆ
0: ਅੰਗਰੇਜ਼ੀ ਵਾਲੇ ਮਾਸਟਰ
1: ਹੀ ਸੀਗੇ ਸਾਰੇ ਹੀ ਮਾਸਟਰ ਸੀ ਔਰ ਮੈਂ ਆਈ ਐਮ ਹੈਪੀ ਕਿ ਉਹ ਚੰਗਾ ਪੜ੍ਹਾ ਗਿਆ
0: ਪਰ ਵੈਸੇ ਜਿਹੜੀ ਇੰਗਲਿਸ਼ ਹੈ ਨਾ ਉਹ ਵੈਸੇ ਲੇਡੀ ਹੀ ਪੜਾਵੇ ਤੇ ਵਧੀਆ ਗੱਲ ਆ
1: ਨਹੀਂ
0: ਬੰਦਾ ਕਿਦਾਂ ਅੰਗਰੇਜ਼ੀ ਜਾਣਾ
1: ਭਾਜੀ ਸਾਡੇ ਵਾਲੇ ਸਰ ਤੋਂ ਪਾ ਨਹੀਂ ਉਹ
0: ਪੂਰੇ ਆ
1: ਲੈ ਉਹ ਜਿਹੜੀ ਪੰਜਾਬੀ ਚੋਂ ਅੰਗਰੇਜ਼ੀ ਪੜਾਉਂਦਾ ਸੀ ਨਾ ਮੈਂ ਜਦ ਤੁਹਾਨੂੰ ਕਹਿਤਾ ਟੈਂਸ ਕਰਕੇ ਆਣੇ ਆ
0: ਮੈਂ ਤੁਹਾਨੂੰ
1: ਅੱਗੇ ਵੀ ਦੱਸਿਆ ਸੀ 12 ਦੇ 12 ਯਾਦ ਪਹਿਲਾਂ ਤਾਂ ਤਿੰਨ ਹੁੰਦੇ ਨੇ ਪ੍ਰੈਜ਼ੈਂਟ ਪਾਸਟ ਫਿਊਚਰ ਫਿਰ ਉਹਦੀਆਂ ਚਾਰ ਚਾਰ ਗਾਹ ਕੈਟਾਗਰੀ
0: ਚਾਰ ਚਾਰ ਜਿਹੜੀਆਂ ਸ਼ਿਖਾਵਾਂ ਕਹਿ ਲਓ ਸ਼ਿਖਾਵਾਂ ਸਾਨੂੰ ਹਲੇ ਪਹਿਲੇ ਨੀ ਹਲੇ ਚੰਗੀ ਅੱਗੇ ਭਾਜੀ ਉਹ ਜਾਤਾ ਥਾ ਜਾ ਚੁੱਕਾ ਹੈ ਜਾ ਚੁੱਕਾ ਥਾ
1: ਮੈਂ ਕਿਹਾ ਇੰਨਾ ਪੜਾਇਆ ਸੀ ਨਾ ਇਹ ਸਾਰਿਆਂ ਨੂੰ ਹੀ ਏਦਾਂ ਪੜਾਇਆ ਜਾਂਦਾ ਆਪਾਂ ਨੂੰ
0: ਮਤਲਬ ਇੰਨਾ ਔਖਾ
1: ਜਾਂਦਾ ਹੈ ਜਾਂਦੀ ਹੈ
0: ਰੱਟਾ ਲਾ ਲਿਆ ਸੀ ਅਗਰ ਇਜ ਆਰ ਐਮ ਵਾਲਾ ਤੇ ਆਈ ਐਨ ਜੀ ਲਾਉਣੀ ਲਾਉਣੀ ਭਾਵੇਂ ਜੋ ਮਰਜ਼ੀ ਹੋ ਜੇ ਹਾਂ
1: ਫਿਰ ਉਦੋਂ ਬਾਅਦ ਫਿਰ ਉਹ ਚੌਥੀ ਹੋਰ ਆ ਗਏ ਸੀਗੇ ਪਰਫੈਕਟ ਫਿਊਚਰ ਕਰ ਗਿਆ ਹੋਵੇਗਾ ਕਰ ਗਈ ਹੋਵੇਗੀ
0: ਅੱਛਾ ਟੈਸਟ ਤੋਂ ਯਾਦ ਆਇਆ ਭਾਜੀ ਇੱਕ ਉਹ ਵਰਬਾਂ ਵੀ ਬੜੀਆਂ ਹੁੰਦੀਆਂ ਸੀ ਪਹਿਲੀ ਵਰਬ
1: ਸੈਕਿੰਡ
0: ਜਿੱਦਾਂ ਗੁੱਡ ਨਹੀਂ ਬੈਡ ਬੈਟ ਇਹਦਾ ਕਹੀ ਜਾਂਦੇ ਨਾ ਅੱਖੇ ਔਖੇ ਔਖੇ ਹੁੰਦੇ ਸੀ
1: ਗੁੱਡ ਬੈਸਟ ਗੁੱਡ ਬੈਟਰ ਬੈਸਟ
0: ਇੱਦਾਂ ਹੀ ਉਹ ਜਿੱਦਾਂ ਕੱਟ ਹੈ ਉਹਦੀ ਕੱਟ ਕੱਟ ਕੱਟ
1: ਕੱਟ ਕੱਟ ਕੱਟ
0: ਯਾਰ ਇਹਦੀ ਵੀ ਕੱਟ ਕੱਟਰ ਕੱਟਰ ਰੱਖੋ
1: ਡੂ ਡਿਡ ਡਨ
0: ਗੋ
1: ਵੈਂਟ ਗੋਨ ਇਹ ਚ ਵੀ
0: ਬੰਦਾ
1: ਕਨਫਿਊਜ਼ ਹੋ
0: ਜਾਏਗਾ ਸਾਡੇ
1: ਸਾਡੇ ਤਾਂ ਡਬਲਯੂ ਨੂੰ ਵੀ ਡਬਲਯੂ ਨੀ ਸੀ ਡਬਲ ਯੂ ਕਹਿੰਦੇ ਹੁੰਦੇ ਸੀ
0: ਡਬਲਯੂ ਸੀ ਬਈ ਜਦੋਂ ਮੈਂ ਐਮ ਸੀ ਕਹਿੰਦਾ ਨਾ ਮੈਨੂੰ ਸਮਝ ਨੀ ਲੱਗਦੀ ਡਬਲਯੂ ਪਹਿਲਾਂ ਆਉਂਦਾ ਵੀ ਪਹਿਲਾਂ ਆਉਂਦੀ ਹਮੇਸ਼ਾ ਜੋ ਲਾਸਟ ਦਾ ਆਉਂਦਾ ਨਾ ਲਾਸਟ ਦੀ ਲਾਈਨ ਉਹ ਪੰਗਾ ਜਿਹਾ ਪੈ ਜਾਂਦਾ ਹੁੰਦਾ ਵੀ ਕੀ ਯਾਰ ਇਹ ਤੋਂ ਬਾਅਦ ਆਣੀ ਇੱਥੇ ਤੇ ਪੂਰਾ ਮਿਊਜ਼ਿਕ ਏ ਬੀ ਸੀ ਡੀ
1: ਸਾਡੇ ਸਾਡੇ ਮਾਸਟਰਾਂ ਨੇ ਸਾਨੂੰ ਨਾ ਇਹ ਰੂਲ ਵੀ ਏਦਾਂ ਸਿਖਾਇਆ ਸੀ ਜਿਵੇਂ ਆਪਾਂ ਉਹ ਨੀ ਕਹਿੰਦੇ ਹੁੰਦੇ ਨਾਈਫ ਨੋਨ ਹਨਾ ਉਹ ਕਹਿੰਦੇ ਵੀ ਅਸੀਂ ਇੱਕ ਸਾਡੇ ਜੋ ਸ਼ਰਾਰਤੀ ਜਵਾਕ ਤੇ ਉਦਣ ਸਾਡਾ ਮਾਸਟਰ ਵੀ ਉਹ ਪੂਰੇ ਮੂਡ ਚ
0: ਅੱਛਾ ਜੀ
1: ਕਹਿੰਦਾ ਮਾਸਟਰ ਜੀ ਇਹ ਕਨਾਈਫ ਕਾਤੇ ਨੀ ਹੁੰਦਾ ਕਨੋ ਕਾਤੇ ਨੀ ਹੁੰਦਾ ਹੈ ਨਾ ਕਹਿੰਦਾ ਤੁਹਾਡੀ ਤੁਹਾਡੀ ਭੂਆ ਦੇ ਨਾਲ ਬਣਦੀ ਹੈ ਕਹਿੰਦਾ ਨਹੀਂ ਜੀ ਕਹਿੰਦਾ ਐ ਸਮਝ ਲਾ ਵੀ ਕੇ ਤੁਹਾਡਾ ਬਾਪੂ ਹੈ ਤੇ ਐਨ ਤੁਹਾਡੀ ਭੂਆ
0: ਅੱਛਾ
1: ਤੇ ਕਹਿੰਦਾ ਜਿੱਥੇ ਭੂਆ ਆ ਗਈ ਉੱਥੇ ਬਾਪੂ ਚੁੱਪ ਕਰ ਜਾਂਦਾ
0: ਤੁਸੀਂ
1: ਕਿਉਂ ਲੱਗਦਾ ਹੈ ਕਿ ਤੁਸੀਂ ਹੌਲੀ ਬੋਲਦੇ
0: ਮੇਰੀ ਆਵਾਜ਼ ਆ
1: ਲੈ ਆ ਦੇਖੋ ਹੁਣ ਬਣੇ ਨਾ ਮੁਹੰਮਦ ਰਫੀ
0: ਉਹ ਮੈਂ ਪਹਿਲਾਂ ਨਾ ਜਿਆਦਾ ਫਰੈਂਕ ਜਿਹਾ ਹੋ ਗਿਆ ਆਰਾਮ ਨਾਲ ਇਦਾਂ ਕਰਕੇ ਬੈਠਾ
1: ਨਹੀਂ ਫਿਰ ਮਾਈਕ ਪਿੱਛੇ ਲੈ ਜਾਓ
0: ਮੈਨੂੰ ਸਮਝ ਨਹੀਂ ਆਈ ਮੈਂ ਕਿੱਥੇ ਰੇਡੀਓ ਚ ਜਾ ਮੈਂ ਆਰਾਮ ਨਾਲ ਕਿਤੇ ਇੰਟਰਵਿਊ ਦੇ
1: ਤੁਸੀਂ ਬੈਠੋ ਤੁਸੀਂ ਆਰਾਮ ਨਾਲ ਬੈਠੋ ਤੁਸੀਂ ਤਾਂ ਪੂਰੀਆਂ ਦਰਿੰਦਰ ਸ਼ਾਸਤਰੀ ਵਾਲੀਆਂ ਫੀਲਿੰਗਾਂ ਲੈ ਰਹੇ ਸੀਗੇ ਗੋਡੇ ਤੇ ਗੋਡਾ ਰੱਖ ਕੇ
2: ਆਹ ਤੁਹਾਡਾ ਨੰਬਰ ਬਤਾ ਦੇ ਯਾਰ
0: ਬਈ ਅਗਲੀ ਜੀ ਦੀ ਗੱਲ
2: ਹੋ ਉੱਪਰ ਲੈ ਗਾ
0: ਅੱਛਾ ਯਾਰ ਮੈਨੂੰ ਤੇ ਹਾਲੇ ਤੱਕ ਨੀ ਉਹ ਸਮਝ ਆਇਆ ਉਹ ਜਿਹੜਾ ਪਹਿਲਾਂ ਸਭ ਤੋਂ ਪਹਿਲਾਂ ਨਾ ਉਹ ਪੈਰਾਗ੍ਰਾਫ ਦਿੰਦੇ ਆ ਫਿਰ ਕੁਐਸਚਨ ਆਨਸਰ ਦਿੰਦੇ ਆ ਉਹ ਮੈਨੂੰ ਤਾਂ ਹਾਲੇ ਤੱਕ ਨੀ ਹੁਣ ਨਾ ਜਪਣ ਦਾ ਵੀ ਏਦਾਂ ਆ ਗਿਆ ਪੰਗਾ ਪੈ ਗਿਆ
1: ਕੀ ਮਤਲਬ
0: ਇੰਗਲਿਸ਼ ਵਿੱਚ ਜਦੋਂ
1: ਪੈਰਾਗ੍ਰਾਫ ਚੋਸ਼ਨ
0: ਆਨਸਰ
1: ਉਹ ਆਪਣੇ ਆਈਲਟਸ ਵੀ ਤਾਂ ਹੁੰਦੇ ਸੀ
0: ਹਾਂ ਉਹ ਤੇ ਚਲੋ ਪਤਾ ਨੀ ਕਿੱਦਾਂ ਪਾਸ ਹੋ ਗਏ
1: ਬਾਇਆ ਦੁਬਈ ਆਏ ਨਾ
0: ਲੈ ਨੀ ਦਿੱਤਾ ਤੇ ਮਵੀ ਆ ਪਰ ਇਹ ਨੀ ਪਤਾ ਵੀ ਕਿੱਦਾਂ ਪਾਸ ਹੋ ਗਏ ਆਪਾਂ ਤੇ ਉਹ ਜਿਹੜੇ ਆ ਨਾ ਹਾਲੇ ਤੱਕ ਮੈਨੂੰ ਇਹ ਨੀ ਸਮਝ ਆਇਆ ਵੀ ਪਹਿਲਾਂ ਆਪਾਂ ਸਾਰਾ ਪੈਰਾ ਪੜ੍ਹਨਾ ਜਾਂ ਪਹਿਲਾਂ ਪੈਰਾ ਪੜ੍ਹ ਕੇ ਕੁਐਸਚਨ ਵੇਖਣੇ ਆ ਉਹਦਾ ਹਾਲੇ ਤੱਕ ਨੀ ਮੈਨੂੰ ਸਮਝ ਆਇਆ
1: ਸਾਡੇ ਮਾਸਟਰ ਨੇ ਸਾਨੂੰ ਦੱਸਿਆ ਸੀ ਉਹ ਕਹਿੰਦਾ ਜੀ ਕੀ ਵਰਡਸ ਤੇ ਧਿਆਨ ਦਿਓ ਜਿਹੜੇ ਕੁਐਸਚਨ ਦੇ ਵਿੱਚ ਕੀ ਵਰਡਸ ਨੇ ਨਾ ਉਹ ਐਗਜੈਕਟਲੀ ਉਹ ਨੀ ਹੋਣਗੇ ਜਿਹੜੇ ਪੈਰਾਗ੍ਰਾਫ ਚ ਹੋਣਗੇ ਉਹਨਾਂ ਦੇ ਸਿਨੋਨੀਅਮ ਹੋਣਗੇ ਜਿਵੇਂ ਬਿਊਟੀਫੁਲ ਲਿਖਿਆ ਹੋਇਆ ਤਾਂ ਹੋ ਸਕਦਾ ਪੈਰਾਗ੍ਰਾਫ ਦੇ ਵਿੱਚ ਕਿਤੇ
0: ਹਿੰਦੀ ਛੱਡੋ ਅੱਜ ਇੰਗਲਿਸ਼ ਹੀ ਕਰਦੇ ਸੇਮ हद हो गई यार, इन्नी गरीब हो गया भाजी,
1: जल्दी बोल सुबह पनवेल निकल आया।
0: ब्यूटीफुल।
1: ओ दसो जरा अपना किन्नी क देर च दसोगे ताकि फिर मैं अपनी अगली खबर पढ़नी शुरू करूं।
0: अच्छा मैं कहते तो ना ब्यूटीफुल अखर लबन लग पे भी यार।
1: नहीं मैं वो खबर वो करते करते मेरे तो अखर ते क्लिक हो गया, तो मैं वो पहली खबर अपनी जी गल हुई सी ना वो नाल ही जुड़ी है। पर एनीवे वो ते बाहर आना। हां या यू कैरी ऑन, कैरी ऑन, कैरी ऑन।
0: ब्यूटीफुल दा सेम की हो सकदा?
1: यू कैरी ऑन गॉर्जियस, यू टेल मी।
0: ओ जॉर्जियस, गॉर्जियस, गॉर्जियस है ਭਾਜੀ, ਨਹੀਂ ਬੜੇ ਚਲਾਕ ਤੁਸੀਂ ਸਾਰਿਆਂ ਨੂੰ ਦੱਸ ਦਿੱਤਾ ਵਾ।
1: ਨਹੀਂ ਨਹੀਂ ਮੈਂ ਕੀ ਕਿਹਾ ਤੁਹਾਨੂੰ,
0: ਇੱਕ ਵਰਡ ਦੱਸ ਵੀ ਦਿੱਤਾ ਫਿਰ ਵੀ ਨਹੀਂ ਬੋਲਦਾ। ਗੋਰਜੀਅਸ,
1: ਗੋਰਜੀਅਸ,
0: ਅੱਛਾ ਤਾਈ ਹੋਈ ਬਿਊਟੀਫੁਲ ਗੋਰਜੀਅਸ ਤੇ ਗੋਰਾ ਗੋਰਾ ਗੋਰਾ
1: ਪੰਜਾਬੀ
0: ਗੋਰਾ ਗੋਰਜੀਅਸ ਤੇ ਏਦਾਂ ਹੀ ਆ ਭਾਜੀ, ਲੱਗਦਾ ਪੰਜਾਬੀ ਤੋਂ ਹੀ ਹੋਏ। ਬਿਊਟੀਫੁਲ ਬਿੱਲੋ
1: ਬੜੇ
0: ਵਧੀਆ ਵਧੀਆ ਜੇ ਕੱਢਦੇ ਹੋ ਗਾਣੇ। ਇਹ ਨਾ ਤੁਸੀਂ ਪਤਾ ਨੀ ਲੱਗਦਾ ਵੀ ਇੱਥੇ ਹੈਗੇ ਆ,
1: ਕਿਹੜੀ ਖੁੜ ਚੋਂ ਕੱਢਦੇ ਆ
0: ਜਾਂ
1: ਇੱਥੇ ਹੁੰਦੇ ਨੇ ਸਾਰੇ।
0: ਜਾਂ ਤਾਂ ਮੈਂ ਪੰਜਾਬੀ ਗਾਣੇ ਘੱਟ ਸੁਣਦਾ, ਆਪਣੇ ਕੋਲ ਟਾਈਮ ਨੀ ਹੈਗਾ ਯਾਰ।
1: ਭਾਈ ਤੁਸੀਂ ਗਾਲਾਂ ਤੋਂ ਇਲਾਵਾ ਹੋਰ ਕੀ ਸੁਣਦੇ ਹੋ?
0: ਉਹ ਜਿਹੜਾ ਹੋਣੇ ਤੇ ਓ ਜਨ ਜਨਾ,
1: ਉਹ ਤਾਂ ਸੁਣਿਆ ਹੋਣਾ।
0: ਹਾਂ ਇਹ ਤਾਂ ਸੁਣਿਆ ਵਾ, ਇਹ ਤਾਂ ਜਦੋਂ ਉਹਦਾ ਹੀ ਹੈ ਗਾਣਾ ਨਾ,
1: ਖਬਰਾਂ
0: ਵੀ ਦੱਸਣੀਆਂ ਸੀ।
1: ਪ੍ਰੋਗਰਾਮ ਹੀ ਖਬਰਾਂ ਦਾ ਹੈਗਾ,
0: ਏਦਾਂ ਨਾ ਕਰਿਆ ਕਰੋ।
1: ਪਹਿਲੀ ਖਬਰ ਪੇਸ਼ ਖਿਦਮਤ।
0: ਸਪੈਸ਼ਲ
1: ਇਨੀਸ਼ੀਏਟ ਸ਼ੁਰੂ ਕੀਤਾ।
0: ਅੱਛਾ ਜੀ।
1: ਤੇ ਉਹ ਕਹਿੰਦੇ ਕਿ UAE ਦੇ ਵਿੱਚ ਜੇ ਤੁਹਾਡੇ ਜਿਹੜੇ ਵੀ ਦੋਸਤ ਰਹਿੰਦੇ ਨੇ, ਜੇ ਤੁਸੀਂ ਉੱਥੇ ਰਹਿੰਦੇ ਹੁੰਦੇ,
0: ਮੇਰੇ ਦੋ ਤੇ ਦੋਸਤ ਹਲੇ ਵੀ ਰਹਿੰਦੇ ਆ।
1: ਹਾਂ ਤੇ ਫਿਰ ਜਾਓ,
0: ਉਹ ਲਈ ਜਾਓ ਨੀ, ਉਹਨਾਂ ਨੂੰ ਦੱਸਾਂਗੇ ਖਬਰ।
1: ਆਓ ਕਵੀ ਹਵੇਲੀ ਤੇ ਉੱਥੇ ਜਾਓਗੇ, ਵਾਪਸ ਨਹੀਂ ਆਓਗੇ
0: ਕਦੇ।
1: UAE ਨੇ ਇਹ ਕਿਹਾ ਕਿ ਜੇ ਤੁਹਾਡੇ ਰਿਸ਼ਤੇਦਾਰ ਜਾਂ ਤੁਹਾਡੇ ਦੋਸਤ ਸਾਡੇ ਇੱਥੇ ਰਹਿੰਦੇ ਨੇ ਦੁਬਈ,
0: ਦੁਬਈ ਚ, ਹਾਂ
1: ਉਹਨਾਂ ਦਾ ਤਾਂ ਪਤਾ ਨੀ ਕਦੋਂ ਈਰਾਨ ਨੇ ਸਾਡੇ ਤੇ ਮਿਜ਼ਾਈਲ ਛੱਡ ਦਿੱਤੇ। ਪਰ ਤੁਹਾਡਾ ਤਾਂ ਕੁਛ ਸੋਚੀਏ ਨਾ।
0: ਅੱਛਾ ਜਿਹੜੇ ਬਾਹਰ ਰਹਿੰਦੇ ਆ,
1: ਹਾਂ ਜਿਹੜੇ ਬਾਹਰ ਰਹਿੰਦੇ ਨੇ,
0: ਹਾਂ
1: ਉਹ ਕਹਿੰਦੇ 3,000 dirham ਦੇ ਫ੍ਰੀ ਵਾਊਚਰ ਦੇ ਰਹੇ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਲੋਕਲ ਉੱਥੇ ਰਹਿ ਰਹੇ ਨੇ,
0: ਉੱਥੇ ਜਾ ਕੇ ਵਸੋਲ ਲਈ।
1: ਨਹੀਂ ਨਹੀਂ, ਘੁੰਮਣ ਆਓ ਤੇ ਇਹ ਤਾਂ ਹੈ ਜੇ ਤੁਸੀਂ UAE ਦੀਆਂ ਕਿਹੜੀਆਂ ਫਲਾਈਟ ਹੈਗੀਆਂ ਉੱਥੇ ਦੀ, ਉਹ ਕਿਹੜੀ ਹੈ ਦੁਬਈ ਦੀ, ਜਿਹੜੇ ਐਮੀਰੇਟ ਏਅਰਵੇਜ਼, ਐਮੀਰੇਟ ਦੀ ਬੁਕਿੰਗ ਕਰਦੇ ਹੋ 20 July ਤੋਂ ਲੈ ਕੇ 31 October ਤੱਕ।
0: ਅੱਛਾ ਜੀ।
1: ਤਾਂ ਉੱਥੇ ਜਿਹੜੇ ਤੁਹਾਡੇ ਲੋਕਲ ਬੰਦੇ ਬੈਠੇ ਨੇ ਜਿਹੜਾ ਤੁਹਾਨੂੰ ਬੁਲਾ ਰਹੇ ਆ ਵੀ ਆ ਜਾ
0: ਘੁੰਮਣ ਆ ਜਾ,
1: ਤਾਂ ਉਹਨੂੰ 3,000 dirham ਦੇਵਾਂਗੇ ਤੇ ਉਹ ਤੁਹਾਡੇ ਘੁੰਮਣ ਫਿਰਨ ਤੇ ਖਰਚਾ ਖੁਰਚਾ ਸਾਰਾ ਉਹ ਚੱਕ ਸਕੂ।
0: ਵਾਹ ਜੀ ਵਾਹ ਵਾਹ, ਯਾਨੀ ਕਿ 3,000 ਫ੍ਰੀ ਦਾ ਆਰਾਮ ਦੇਵਾਂਗੇ।
1: ਪਰ ਇਹ ਤੁਹਾਡੇ ਤੇ ਹੀ ਲੱਗਣਾ ਸਾਰਾ।

0: ਇਨਵੈਸਟਮੈਂਟ ਕਰ ਲਓ ਜੀ, ਯੇ ਕਰ ਲਓ ਜੀ, ਹਲੇ ਵੀ ਐਡਾਂ ਚਲਾਈ ਜਾਂਦੇ ਨੇ ਬੇਸ਼ਰਮ ਹੋ ਗਈ।
1: ਮਾਸੂਮ
0: ਬੰਦਾ ਵੀ ਹੋਵੇ ਜਿਹਦੇ ਕੋਲ 10-20 ਲੱਖ ਡਾਲਰ ਪਏ ਨੇ, ਹਨਾ, ਪਰ ਉਹਨੂੰ ਇਹ ਨੀ ਪਤਾ ਇਰਾਨ
1: ਭਾਜੀ ਜਿਹੜੇ ਹੁਣ ਬੰਦੇ ਉੱਥੇ ਮਤਲਬ ਫਸੇ ਤੇ ਨੀ, ਚਲੋ ਹੁਣ ਹੁਣ ਤੇ ਠੀਕ ਹੋ ਗਿਆ ਲਾਗੇ ਨਹੀਂ ਕਿ ਹਲੇ ਵੀ ਮਤਲਬ
0: UAE ਦੀ ਤਕਦੀਰ ਤਸਵੀਰ ਮੈਥੋਂ ਲਿਖ ਕੇ ਲੈ ਲਓ। ਇੱਕ ਵਾਰ ਜਿਹੜੀ ਚੀਜ਼ ਐਕਸਪੋਜ਼ ਹੋ ਜਾਂਦੀ ਹੈ ਨਾ, ਜਿੰਨੀ ਚਿਰ ਪਰਦੇ ਜਿਵੇਂ ਆਪਾਂ ਕਹਿੰਦੇ ਨਾ ਕਿ ਢਕੀ ਹੈ ਤਾਂ ਢਕੀ ਰਹਿੰਦੀ,
1: ਹਾਂ
0: ਹੁਣ ਤੱਕ ਢਕਿਆ ਹੋਇਆ ਸੀਗਾ ਤਾਂ ਠੀਕ ਸੀਗਾ,
1: ਹੁਣ ਆ ਗਿਆ,
0: ਹੁਣ ਉਹ ਝੱਗੇ ਚੱਕੇ ਗਏ ਨੇ ਤੇ ਢਿੱਡ ਨੰਗੇ ਹੋ ਗਏ ਨੇ, ਤੇ ਹੁਣ ਤੁਸੀਂ ਦੇਖੋ ਸ਼ੇਖ ਕਿੰਨੀ ਸੇਰ ਤੱਕ ਆਪਣੀ ਜਾਨ ਬਚਾ ਸਕਦੇ ਨੇ। ਗੱਲ ਇਹ ਨੀ ਹੈਗੀ ਕਿ ਉਹ ਸੇਫ ਰਹਿਣਗੇ, ਸੇਫ ਹੀ ਰਹਿਣਗੇ, ਐਡੀ ਇਨਵੈਸਟਮੈਂਟ ਦੁਨੀਆ ਦੇ ਵੱਡੇ ਵੱਡੇ ਇਨਵੈਸਟਰਸ ਦੀ ਹੋਈ ਹੋਈ ਆ ਨਾ,
1: ਦੁਨੀਆ ਦੇ ਵੱਡੇ ਵੱਡੇ ਮੇਰੇ ਤੇ 4-4-5 ਜਿਹੜੇ ਬੰਗਲੇ ਹੀ ਸਾਰੇ, ਮੈਂ ਉੱਥੇ ਉਹ ਨੀ ਜਿੱਥੇ ਸ਼ਾਹਰੁਖ ਖਾਨ ਦਾ ਬੰਗਲਾ,
0: ਤੁਸੀਂ ਬੰਗਲਿਆਂ ਤੇ ਆ ਗਏ, ਮੈਨੂੰ ਲੱਗਿਆ ਤੁਸੀਂ ਕਹੋਗੇ 3-4 ਮੇਰੇ ਐਮੀਰੇਟ ਦੇ ਜਿਹੜੇ,
1: ਨਹੀਂ ਨਹੀਂ ਇੰਨਾ ਜ਼ਿਆਦਾ ਨਹੀਂ ਮਾਰੀ ਦੀ ਨਾ, ਬੰਗਲੇ ਠੀਕ ਹੈ ਨਾ, ਮਤਲਬ ਹੁਣ ਜੇ ਮੈਂ ਇੰਨਾ ਕਹਿ ਦਿੰਦਾ ਤਾਂ ਤੁਸੀਂ
0: ਸ਼ਾਹਰੁਖ ਖਾਨ ਨੇ ਵੀ ਜਿਹੜਾ ਲਿਆ
1: ਉਹਦੇ ਲਾਗੇ ਜਿਹੜਾ ਵਾ
0: ਤੁਰਕੇ ਨੀ ਜਾ ਸਕਦਾ,
1: ਉਹਦੇ ਬਾਅਦ ਬੰਦਾ ਵਾਪਸ ਨੀ ਆ ਸਕਦਾ, ਉਧਰ ਨੀ ਜਾ,
0: ਉਧਰ ਨੂੰ ਨੀ ਜਾ ਪਾਉਂਦੇ,
1: ਤੇ ਉੱਥੇ ਮੈਂ ਆਪਣੇ
0: TC ਤੇ ਤੁਹਾਡਾ ਘਰ ਆ,
1: ਮੈਂ ਹੁਣ ਕਹਿੰਦਾ ਵੀ ਮੈਂ ਵੇਚ ਦਵਾਂ, ਮੈਂ ਵੀ ਇਹਨਾਂ ਇਨਵੈਸਟਰਾਂ ਨਾਲ ਗੱਲ ਨਾ ਕਰਾਂ, ਨਹੀਂ ਤਾਂ
0: ਕਿਉਂਕਿ ਮੈਨੂੰ ਕਹਿੰਦੇ ਵੀ ਬੰਦਾ ਪਾਮ ਨੂੰ ਕੀ ਕਹਿੰਦੇ ਹੁੰਦੇ ਪੰਜਾਬੀ ਚ, ਖਜੂਰ,
1: ਖਜੂਰ ਦਾ ਪੇੜ,
0: ਇਹਨੂੰ ਕਹਿੰਦੇ ਵੀ ਖਜੂਰ ਦੇ ਝਾੜ ਤੇ ਕਿਵੇਂ ਚੜਾਈਦਾ,
1: ਉਹ ਕੀ ਖਜੂਰ ਪੇੜ,
0: ਬੜਾ ਹੁਆ ਤੋ ਕਿਆ ਹੁਆ ਜੈਸੇ ਪੇੜ ਖਜੂਰ, ਪੰਛੀ ਕੋ ਛਾਇਆ ਨਹੀਂ ਫੱਲਾ ਕੇ ਅਤੀ ਦੂਰ,
1: ਨਹੀਂ ਉਧਰ ਉੱਟ ਤੋਂ ਗਿਰਿਆ ਤੇ ਖਜੂਰ ਤੇ ਟਪਕੀ ਸੀ, ਉਹ ਇੱਕ
0: ਆਸਮਾਨ ਤੇ ਗਿਰੇ ਖਜੂਰ ਪੇ ਲਟਕੇ,
1: ਆਸਮਾਨ ਤੇ ਗਿਰੇ ਤੇ ਖਜੂਰ ਪੇ ਅਟਕੇ।
0: ਹਾਂ
1: ਅੱਛਾ, ਖਜੂਰ ਤੋਂ ਯਾਦ ਹੈ ਭਾਜੀ, ਮੈਂ ਜਿੱਦਾਂ ਟੈਲੀਕਾਮ ਚ ਕਰਦਾ ਹੁੰਦਾ ਨਾ ਜੋਬ, ਉੱਥੇ ਦੱਸਾਂ ਕੀ ਹੋਇਆ, ਨਹੀਂ
0: ਕੀ ਕਰਦੇ ਤੁਸੀਂ, ਖਜੂਰ ਤੇ ਚੜ ਕੇ ਨੈਟਵਰਕ ਲਾਓ, ਹੈਲੋ ਆਵਾਜ਼ ਆ ਰਹੀ ਹੈ,
1: ਹਾਂ ਇਹ ਵੀ ਦੱਸਣ ਲੱਗਾ ਸੀ, ਇਹ ਵੀ ਦੱਸਣ ਲੱਗਾ ਸੀ, ਉਹ ਇੱਥੇ ਦੇ ਜਿੱਦਾਂ ਆਪਣੀਆਂ
0: ਟਾਵਰ
1: ਲੱਗੇ ਆ
0: ਉੱਥੇ ਖਜੂਰਾਂ ਤੇ ਚੜਾਉਂਦੇ,
1: ਉੱਥੇ ਨਹੀਂ ਨਹੀਂ ਉੱਥੇ ਨਕਲੀ ਖਜੂਰ ਬਣਾਏ ਆ, ਉੱਥੇ ਕੀ ਆ ਮਤਲਬ ਜਿਹੜੇ ਟੈਲੀਕਾਮ ਦੇ ਵੱਡੇ ਵੱਡੇ ਐਂਟੀਨੇ ਜਿੱਥੇ ਲੱਗੇ ਆ ਨਾ, ਕਿਉਂਕਿ ਉੱਥੇ ਉਹਨਾਂ ਨੇ ਨਕਲੀ ਖਜੂਰ ਦੇ ਪੇੜ ਬਣਾਏ ਆ,
0: ਅੱਛਾ
1: ਉਹ ਪੂਰਾ ਨਕਲੀ ਆ, ਠੀਕ ਹੈ,
0: ਸਾਰਾ ਹੀ ਨਕਲੀ,
1: ਉਹਦਾ ਸਾਰਾ ਉਹਦੇ
0: ਇੱਧਰ ਦੁਬਈ ਨਕਲੀ, ਇੱਧਰ ਚਾਈਨਾ ਨਕਲੀ, ਅਸਲੀ ਕਿੱਥੇ,
1: ਨਹੀਂ ਨਹੀਂ ਨਹੀਂ ਉੱਥੇ ਸੱਚੀ ਉਹ
0: ਵਿਚਕਾਰ ਜਮਾ ਇੰਡੀਆ,
1: ਕੱਲੀ ਉਧਰ ਚਲੇ ਗਈ ਆ,
0: ਉਹਦਾ ਫਸਟ ਨੇਮ ਹੀ ਸ਼ੇਖ ਹੈ, ਨਾਲੇ ਉਹਦੇ ਸਰਨੇਮ ਤੇ ਨਾ ਜਾਇਓ, ਹਸੀਨਾ ਹਸੂਨਾ ਹੈ ਨੀ, ਪਿਛਲੀ ਵਾਰ ਉਹ ਫੈਜ਼ਲਾਬਾਦ ਵਾਲੀਆਂ ਜੁਗਤਾਂ ਮੜ ਰਹੇ ਸੀ, ਮੂੰਹ ਇਹੋ ਜਿਹਾ ਜਿਵੇਂ ਬੋਤਲ ਦਾ ਢੱਕਣ,
1: ਸਹੀ ਇਹੋ ਵਾਲੀ ਨੀ ਹੈ ਜਿਹੜੀ ਕਿ ਦੂਜੀ ਸ਼ੇਖ ਹਸੀਨਾ, ਹਾਂ ਠੀਕ ਹੈ, ਚਲੋ ਕੋਈ ਮਤਲਬ ਦੂਜੀ ਵੱਲੋਂ
0: ਕੀ ਕਹਿਣਾ ਕੀ ਹੈ ਇਸ ਤੇ, ਤੁਹਾਡੀ ਕੀ ਟਿੱਪਣੀਆਂ, ਜੇ ਤੁਹਾਨੂੰ ਕੋਈ ਕਹਿ ਰਿਹਾ ਵੀ ਮੰਤੇਜ ਆ ਜਾ, ਅਸੀਂ ਤੈਨੂੰ ਆਫਰ ਕਰਦੇ ਹਾਂ, ਤੇਰਾ ਸਾਰਾ ਖਰਚਾ ਸਾਡਾ, ਦੁਬਈ ਆਣ ਜਾਣ ਦੀ ਟਿਕਟ ਵੀ ਤੁਹਾਨੂੰ ਦੇ ਰਹੇ ਨੇ, ਮਤਲਬ ਜਾਣ ਦੀ, ਜਾਣ ਦੀ ਗਰੰਟੀ ਤੇ ਆਣ ਦੀ ਟਿਕਟ,
1: ਆਉਣਾ ਨੀ ਇਹਦਾ ਮਤਲਬ,
0: ਤੈਨੂੰ ਲੱਗਦਾ, ਅੱਛਾ ਮੇਰੀ ਗੱਲ ਸੁਣੋ ਭਾਈ, ਮੈਂ ਤੁਹਾਡੀ ਟਿਕਟ ਕਰਦਾ, ਤੁਸੀਂ ਜਾਓਗੇ ਦੁਬਈ, ਤੁਸੀਂ ਇੰਡੀਆ ਤਾਂ ਜਾਓਗੇ ਨਾ, ਜੇ ਮੈਂ ਵਾਇਆ ਐਮੀਰੇਤ ਦਵਾਂ
1: ਤੁਹਾਨੂੰ, ਉਹ ਹੋ ਸਕਦਾ ਉੱਥੇ ਜਾ, ਉੱਥੇ ਵੀ
0: ਰੇਟ ਬੜੇ ਘਟੇ ਹੋਏ ਨੇ ਉਹਨਾਂ ਦੇ, ਤੁਹਾਨੂੰ ਮੈਂ ਦੱਸਾਂ ਉਹਨਾਂ ਦੇ, ਤੁਹਾਨੂੰ ਆਹ ਏਅਰ ਇੰਡੀਆ ਦੀ ਜਿਹੜੀ ਇਕੋਨਮੀ ਹੈ ਉਹ ਚ ਤੁਹਾਨੂੰ ਐਮੀਰੇਤ ਦੀ ਬਿਜ਼ਨਸ ਮਿਲੇ,
1: ਯਾਰ ਇੱਕ ਵਾਰੀ ਫਿਰ ਹੋ ਹੀ ਹੋਈ ਹੈ ਭਾਜੀ, ਆਪਾਂ ਅਜੇ ਝੂਠੇ ਲਾਉਂਦੇ
0: ਆ, ਹੋ ਆਈਏ ਨੀ,
1: ਹੋ ਆ ਕੇ
0: ਚਲੀਏ ਜਾਈਏ,
1: ਅੱਛਾ ਏਦਾਂ ਨੀ ਕਰਾ ਸਕਦੇ ਵੀ ਆਪਾਂ ਉਹਨਾਂ ਨੂੰ ਕਹੀਏ ਵੀ ਟਿਕਟ ਕਰਾ ਲਈ ਆ, ਪੈਸੇ ਉਹਨਾਂ ਨੂੰ ਦੇ ਦੋ ਆਪਣੇ ਸਾਡੇ ਜਿਹੜੇ ਰਿਸ਼ਤੇਦਾਰ ਕੈਂਸਲ ਕਰਾ ਦਈਏ ਆਪਾਂ, ਤੇ ਫਿਰ ਇਹ ਵੀ ਗੁੱਡ ਹੋ ਸਕਦਾ ਭਾਈ, ਦਿਮਾਗ ਦਿਮਾਗ
0: ਇਹੀ ਕਹਿ ਕੇ ਤਾਂ ਤੁਸੀਂ ਦੁਬਈ ਛੱਡ ਕੇ ਆਏ, ਮਾਨਨਾ ਮਾਨਨਾ ਡੀਗ ਰਹੇ ਸੀ ਵੀ ਤੇਜਾ ਕਦੋਂ ਆਊਗਾ, ਤੁਸੀਂ ਕਹਿ ਗਏ ਮੈਂ ਇੰਡੀਆ ਚੱਲੇ ਆ ਕੇ ਸਿਡਨੀ,
1: ਅਗਲੀ
0: ਖਬਰ ਵੀ ਹੁਣ ਤੁਸੀਂ ਸੁਣ ਲਓ, ਚਾਹ ਤੋਂ ਗੱਲ ਯਾਦ ਆਈ।

0: ਖਬਰ ਸੁਣਾਉਂਦੀ ਹੈ,
1: ਮੈਨੂੰ ਚਾਹਤ ਹੈ ਖਬਰ ਦੀ, ਪਰ
0: ਚਾਹ ਹੈ ਤੁਮਕੋ ਚਾਹੇਗੇ,
1: ਪਰ ਜੇ ਸਾਰੀਆਂ ਗੱਲਾਂ ਸਾਡੀਆਂ ਹੀ ਹੋਈ ਗਈਆਂ
0: ਅੱਛਾ
1: ਤੇ ਲੋਕਾਂ ਨੇ ਗਾਣੇ ਨਾ ਸੁਣੇ, ਅੱਜ 90s ਦਾ ਮੂਡ ਆ,
0: ਉਹ ਇਹ ਇਹ ਉਹ ਹੈ ਮਮਤਾ ਕੁਲਕਰਨੀ, ਕਿਹੜਾ
1: ਕੋਈ
0: ਆਏ
1: ਮਮਤਾ ਕੁਲਕਰਨੀ ਹੁਣ ਉਹ ਬਣ ਗਈ ਹੈ ਨਾ,
0: ਕੀ
1: ਕਿੰਨਾ ਅਖਾੜੇ ਦੀ ਮੁਖੀ ਨੀ ਬਣ ਗਈ,
0: ਅੱਛਾ ਲਓ ਜੀ ਲਓ ਇਹਨਾਂ ਦਾ ਗਾਣਾ ਸੁਣੋ,
1: ਇਹ ਚ ਮਨਾਕਸੀ ਸਦ ਰਹੀ
0: ਸੀਗੀ
1: ਸ਼ਰਤ ਲਾ ਲਓ ਮੇਰੇ ਸਨੀ ਦਿਓਲ ਵਾਲੀ ਫਿਲਮ ਦੀ
0: ਉਹੀ ਉਹੀ ਹੋਣਾ।

0: ਜਦੋਂ ਮੈਂ ਜੱਪਾ ਨੂੰ ਸਕੂਲ ਤੋਂ ਲੈਣ ਗਿਆ ਤੇ ਸਾਡੇ ਨਾਲ ਗੁਆਂਢੀ ਹੈ, ਉਹ ਕਹਿੰਦੇ ਯਾਰ ਕਹਾਂ ਜਾਣਾ, ਮੈਂ ਕਿਹਾ ਮੈਂ ਰੇਡੀਓ ਹਾਂਜੀ ਜਾ ਰਹਾ ਹੂੰ, ਤੋ ਕਹਿੰਦਾ ਫਿਰ ਸ਼ੋਅ ਆਪ ਹਿੰਦੀ ਮੇ ਕਰਤੇ ਹੋ, ਮੈਂ ਕਿਹਾ ਨਹੀਂ ਯਾਰ ਪੰਜਾਬੀ ਮੇ ਕਰਤੇ ਹੈ, ਤੋ ਉਹ ਕਹਿੰਦਾ ਵੀ ਯਾਰ ਹਿੰਦੀ ਮੇ ਕਬ ਕਰਤੇ ਹੋ ਫਿਰ, ਮੈਂ ਕਿਹਾ ਨਹੀਂ ਨਹੀਂ ਆਪਾਂ ਹਿੰਦੀ ਚ ਨਹੀਂ ਕਰਦੇ, ਆਪਾਂ ਪੰਜਾਬੀ ਕਰਦੇ ਹਾਂ,
1: ਸੁਪਨੇ ਮੇ ਕਰਤੇ ਹੈ ਵੋ।
0: ਤੋ ਉਹ ਮੈਂ ਉਹਨਾਂ ਨੂੰ ਕਹਿਣਾ ਵੀ ਉਹਨੇ ਕਹਿਣਾ ਲੈ ਗਾਣੇ ਤੁਸੀਂ ਸਾਰੇ ਹਿੰਦੀ ਲਾਉਂਦੇ ਹੋ, ਵੈਸੇ ਤੁਸੀਂ
1: ਨਹੀਂ ਨਹੀਂ ਉਹ ਤਾਂ ਸਾਡਾ ਮੇਰੀ ਆਵਾਜ਼ ਅਸੀਂ ਮੂਡ ਦੇ ਨਾਲ ਲਗਾਉਂਦੇ ਹਾਂ,
0: ਮੇਰੀ ਆਵਾਜ਼ ਕਿਉਂ ਨਹੀਂ ਸੁਣਦੀ ਪਈ ਮੈਨੂੰ,
1: ਕਿਉਂ ਨਹੀਂ ਸੁਣਦੀ
0: 1 2 3 1 2 3
1: ਹਲੇ ਵੀ ਨਹੀਂ ਸੁਣਦੀ,
0: ਹੈਲੋ ਹੈਲੋ ਹੈਲੋ,
1: ਤੁਹਾਡਾ ਹੈੱਡਫੋਨ ਬੰਦ ਹੋ ਗਿਆ,
0: ਅੱਛਾ ਬੰਦ ਹੋ ਗਿਆ, ਮੇਰੀ ਆਵਾਜ਼ ਤੇ ਆ ਰਹੀ ਹੈ ਨਾ ਬਸ
1: ਪੂਰੀ ਗੜਾਕੇ ਦੇ ਨਾਲ,
0: ਬਸ ਇਹ ਨਾ ਹੋਵੇ ਕਿ ਬਈ ਉਹਦੇ ਸ਼ੋਅ 'ਚ ਤੁਸੀਂ ਬਸ ਬੋਲੀ ਜਾਓ, ਮਗਰ ਯਾਰ ਵਿੱਚ ਗੈਪ ਜਿਹਾ ਕਿਹਦਾ ਆਈ ਜਾ ਰਿਹਾ, ਉਹ ਗੈਪ ਵਿੱਚ ਮੈਂ ਬੋਲ ਰਿਹਾ ਹੋਵਾਂਗਾ। ਹਾਂ
1: ਤੇ ਸਰ ਹੁਣ ਖਾਣ ਪੀਣ ਦੀਆਂ ਗੱਲਾਂ ਕਰ
0: ਲਈਏ, ਯਾਰ ਨਾ ਖਾਣ ਪੀਣ ਦੀਆਂ ਨਾ ਗੱਲਾਂ, ਉਹ ਖਾਣ ਪੀਣ ਦੀਆਂ ਗੱਲਾਂ ਤੋਂ ਯਾਦ ਆਇਆ, ਥੋੜਾ ਜਿਹਾ ਮੈਂ ਦੱਸਣਾ ਚਾਹੁੰਦਾ,
1: ਖਾਣ ਦੀ ਵਜ੍ਹਾ ਪੀਣ ਦੀਆਂ ਹੀ ਗੱਲਾਂ,
0: ਨਹੀਂ ਪੀਣ ਦੀਆਂ ਨਹੀਂ ਖਾਣ ਦੀਆਂ, ਖਾਣ ਦੀਆਂ ਪਹਿਲਾਂ, ਹੁਣ ਬਿਫੋਰ 1 ਆਵਰ
1: ਇੰਗਲਿਸ਼
0: ਯਾ ਆਈ ਹੈਡ ਕਾਬਲੀ ਚਨੇ, ਕਾਬਲੀ ਛੋਲੇ,
1: ਕਾਬਲੀ ਚਨੇ
0: ਅੰਗਰੇਜ਼ੀ ਤੇ ਔਖੀ ਬਣੀ ਹੁੰਦੀ, ਚਿਕਪੀਸ ਐਂਡ ਚਾਵਲ ਰਾਈਸ
1: ਐਂਡ ਰਾਈਸ,
0: ਨਹੀਂ ਤੁਹਾਨੂੰ ਇੰਨੇ ਸਵਾਦ ਬਣਾਏ ਸੀ, ਇੰਨੇ ਸਵਾਦ ਬਣਾਏ ਸੀ, ਮੈਂ ਤੁਹਾਡੇ ਲਈ ਲਿਆਉਣਾ ਹੀ ਭੁੱਲ ਗਿਆ,
1: ਮੈਂ ਲੈ ਕੇ ਆਇਆ ਢਿੱਡ ਤੇ। ਹਰ ਵਾਰ ਤੁਸੀਂ ਕਦ ਮਤਲਬ ਤੁਹਾਨੂੰ ਹੁਣ ਮਤਲਬ ਸਮਝ ਆ ਜਾਣੀ
0: ਚਾਹੀਦੀ, ਬੜੀ ਸਵਾਦ ਬਣਾਈ ਸੀ, ਇਸ ਕਰਕੇ ਮੈਂ ਨਾ
1: ਨਹੀਂ, ਹਰ ਵਾਰ ਤੁਸੀਂ ਕਹਿੰਦੇ ਹੋ ਆ ਚੀਜ਼ ਸਵਾਦ ਸੀਗੀ ਪਰ ਮੈਂ ਲਿਆਣੇ ਭੁੱਲ ਗਿਆ,
0: ਮੈਂ ਤਾਰੀਫ
1: ਕਰਦਾ ਸੀ, ਬਸ ਇੰਨਾ ਕਿ ਕਹਿ ਦਿਆ ਕਰੋ ਨਾ ਕਿ ਮੈਂ ਖਾ ਕੇ ਆਇਆ ਸਵਾਦ ਸੀ,
0: ਅੱਛਾ
1: ਜਦੋਂ ਤੁਸੀਂ ਇਹੀ ਕਹਿ ਦਿੰਦੇ ਮੈਂ ਲਿਆਣੇ ਭੁੱਲ ਗਿਆ, ਇਹ ਸਾਹਮਣੇ ਵਾਲੇ ਬੰਦੇ ਨੂੰ ਲੱਗਦਾ ਵੀ ਬੇਇੱਜ਼ਤੀ ਹੋਏ ਯਾਰ, ਹਰ ਵਾਰ ਕਹਿ ਦਿੰਦਾ ਵੀ ਲੈ ਕੇ ਆਣੇ ਸੀ, ਲੈ ਕੇ ਆਣੇ, ਇਹਨੂੰ ਮੈਂ ਨਹੀਂ ਯਾਦ ਰਹਿੰਦਾ ਕਿ ਇਹਨੂੰ ਖਾ ਪੀ ਕੇ ਕੁਝ ਯਾਦ ਹੀ ਨਹੀਂ ਰਹਿੰਦਾ,
0: ਮੈਨੂੰ ਖਾ ਪੀ ਕੇ ਕੁਝ ਯਾਦ ਨਹੀਂ ਰਹਿੰਦਾ, ਕੁਝ ਕਰਨਾ ਵੀ ਹੁੰਦਾ, ਹਾਂ
1: ਕਰਨਾ ਵੀ ਹੁੰਦਾ,
0: ਅੱਛਾ ਇਹ
1: ਜ਼ਰੂਰੀ ਹੈ,
0: ਅੱਛਾ ਨਹੀਂ ਨਹੀਂ ਤੁਸੀਂ ਕਹਿ ਰਹੇ ਖਾਣ ਪੀਣ ਵਾਲੀ ਕੋਈ ਖਬਰ ਹੈਗੀ ਆ, ਤੇ ਪੀਣ ਵਾਲੀ ਖਬਰ ਆ ਕਹਿੰਦੇ ਹੋ ਤੁਸੀਂ, ਲੈ ਲਓ ਜੀ ਖਾਣ ਪੀਣ ਤੋਂ ਯਾਦ ਆਇਆ ਕਿ ਸਾਡੇ ਕੋਲ ਪੀਣ ਵਾਲੀ ਖਬਰ ਵੀ ਹੈਗੀ ਹੈ, ਤੇ ਦੇਖਦੇ ਹਾਂ
1: ਇਹ ਤੁਹਾਡੀ ਭੂਮਿਕਾ,
0: ਇਹ ਇਹ ਵੀ ਦੁਬਈ ਦੀ ਖਬਰ ਹੈ,
1: ਨਹੀਂ ਸਰ,
0: ਹਾਂ ਇਹ ਹੋਰ ਕੇ ਇਹ ਇਟਲੀ ਦੀ ਹੈ,
1: ਇਹ ਘਰ ਘਰ ਦੀ ਖਬਰ,
0: ਘਰ ਘਰ ਘਰ
1: ਕਹਾਣੀ ਨਹੀਂ ਘਰ ਘਰ ਕੀ,
0: ਲਓ ਜੀ ਸਾਡੇ ਨਾਲ ਸੀਰੀਅਸ ਵੀ ਚੱਲ, ਸੀਰੀਅਲ ਵੀ ਚਾਲੂ ਹੋ ਗਿਆ, ਚਲੋ ਓ ਸ਼ੁਰੂ ਕਰਤੀ ਹੈ, ਮਤਲਬ
1: ਕਰਤੀ ਹੈ,
0: ਕਰਤੀ ਹੈ,
1: ਕਰਤੀ ਹੈ, ਖਬਰ ਕੀ ਸੀਗੀ,
0: ਹਾਂਜੀ
1: ਮੇਰੇ ਚਾਏ ਕੀ ਟੱਪੜੀ ਪੇ,
0: ਟੱਪੜੀ ਦੀ ਖਬਰ,
1: ਚਾਏ ਦੀ ਖਬਰ ਹੈ,
0: ਚਾਏ
1: ਵਾਲੇ ਦੀ ਨੀ, ਚਾਏ ਦੀ,
0: ਮਤਲਬ ਪ੍ਰਧਾਨ ਮੰਤਰੀ ਜੀ ਸਾਹਿਬ ਜੀ ਖਬਰ ਹੈ ਚਾਏ ਵਾਲੇ ਦੀ,
1: ਉਹਨੂੰ ਤਾਂ ਚਾਏ ਨੀ ਬਣਾਉਣੀ ਆਉਂਦੀ,
0: ਜਿਹੜੀ
1: ਇੱਕ ਵੀਡੀਓ ਹੋਈ ਸੀ ਵਾਇਰਲ, ਔਰ ਮੇਰੇ ਵੀ ਸਾਹਮਣੇ ਆਈ ਸੀ, ਪਰ ਮੈਂ ਹੁਣ ਇਹਦੀ ਨਿਊਜ਼ ਸਾਹਮਣੇ ਆ ਗਈ, ਮਤਲਬ
0: ਤੁਸੀਂ ਜਦੋਂ
1: ਇਹਦੀ ਜਿਹੜੀ ਸ਼ੋਰਟ ਜੋ ਵੀ ਚੱਲਦੀਆਂ ਹੋਣਗੀਆਂ,
0: ਠੀਕ ਹੈ,
1: ਸੋਸ਼ਲ ਮੀਡੀਆ ਤੇ ਮੇਰੇ ਵੀ ਸਾਹਮਣੇ ਆਈ,
0: ਅੱਛਾ ਜੀ,
1: ਤੇ ਔਰ ਇਹ ਹੈਗੀ ਹੈ ਕਿ ਚਾਹ ਬਣਾਈ ਕਿਵੇਂ ਜਾਂਦੀ ਹੈ, ਵਾਇਰਲ ਟੀ ਹੈਕ,
0: ਚਾਹ ਬਣਾਈ ਕਿਵੇਂ ਜਾਂਦੀ ਯਾਰ, ਹੱਦ ਹੋ ਗਈ ਭਾਜੀ, ਤੁਸੀਂ ਇਹ ਖਬਰ ਚਲਾਓ, ਆ ਕਿਹੜੀ ਖਬਰ ਹੈ,
1: 20 ਲੱਖ ਲੋਕਾਂ ਨੇ ਹੁਣ ਤੱਕ ਇਹਦੇ ਤੇ ਲਾਈਕ ਕਰ ਦਿੱਤਾ ਹੈ ਜਿਹੜੀ ਵੀਡੀਓ ਤੇ, 45,000 ਤੋਂ ਜ਼ਿਆਦਾ ਲੋਕਾਂ ਨੇ ਸ਼ੇਅਰ ਵੀ ਕੀਤੀ ਹੈ ਵੀ ਚਾਹ ਕਿਵੇਂ ਬਣਾਈ ਦੀ ਹੈ,
0: ਇਹ ਕਿਹਨਾਂ ਨੇ ਸ਼ੇਅਰ ਕੀਤੀ ਹੈ ਤੇ ਕਿਹਨਾਂ ਨੂੰ ਕੀਤੀ ਆ,
1: ਇਹ ਤੁਸੀਂ ਇਹ ਪੁੱਛਣਾ ਚਾਹੀਦਾ ਸੀ, ਤੁਹਾਡਾ ਸਵਾਲ ਇਹ ਹੋਣਾ ਚਾਹੀਦਾ ਸੀ ਵੀ ਚਾਹ ਬਣਦੀ ਕਿਵੇਂ ਹੈ,
0: ਇਹ ਕੋਈ ਇਰਾਨੀ ਚਾਹੇ ਆ ਜਾਂ ਕਿਹੜੀ
1: ਚਾਹੇ,
0: ਦਸ ਹੱਦ ਚਾਹ ਦੇ ਵਿੱਚ ਸਿੰਪਲ ਪਾਓ, ਜਿੱਦਾਂ
1: ਮੇਰੇ ਕਿਵੇਂ ਬਣਾਉਂਦੇ ਤੁਸੀਂ ਚਾਹ ਦੱਸੋ,
0: ਭਾਜੀ ਮੈਂ ਚਾਹ ਦੇ ਵਿੱਚ ਫਸਟ ਪਾਣੀ ਗਰਮ ਕਰੀਦਾ,
1: ਨਹੀਂ ਨਹੀਂ ਸਰ ਐਵੇਂ ਹੋਈ ਨਹੀਂ ਸਰ, ਪਹਿਲਾਂ ਤੁਸੀਂ ਭਾਂਡਾ ਲਓਗੇ,
0: ਅੱਛਾ ਹਾਂ, ਨਹੀਂ ਪਹਿਲਾਂ ਸੋਚਾਂਗਾ ਭਾਂਡਾ ਕਿੱਥੋਂ ਲਵਾਂ, ਹਾਂ
1: ਉਸ ਤੋਂ ਪਹਿਲਾਂ ਤੁਸੀਂ ਕਿਚਨ ਚ ਜਾਣ ਬਾਰੇ ਹਿੰਮਤ ਕਰੋ,
0: ਉਸ ਤੋਂ ਵੀ ਜ਼ਿਆਦਾ ਪਹਿਲਾਂ ਉੱਠਾਂਗੇ ਨਾ, ਪਹਿਲਾਂ ਤਾਂ ਸੌਣ ਤੋਂ ਪਹਿਲਾਂ ਉੱਠਣਾ ਵੀ ਤਾਂ ਚਾਹੀਦਾ ਹੈ ਨਾ,
1: ਅੱਛਾ
0: ਹਾਂ ਠੀਕ ਹੈ,
1: ਕਹਿੰਦਾ ਸ਼ੁਰੂ ਸੇ ਬਤਾਓ,
0: ਸ਼ੁਰੂ
1: ਸੇ, ਤੋ ਮੇਰਾ ਜਨਮ 6 ਸਪਤੰਬਰ, ਅਰੇ ਇਤਨਾ ਵੀ ਸ਼ੁਰੂ ਸੇ ਨਹੀਂ ਭਾਈ,
0: ਅੱਛਾ
1: ਤੁਸੀਂ ਜਮੇ ਕਮਰੇ ਚ ਉੱਠਣ ਤੋਂ ਦੱਸਤਾ, ਹੁਣ ਦੱਸੋ ਕਿਵੇਂ ਬਣਾਉਂਦੇ ਹੋ ਚਾਹ,
0: ਭਾਈ ਚਾਹ ਦੇ ਵਿੱਚ ਉਹੀ ਪਾਣੀ ਗਰਮ ਕਰੋ, ਅਦਰਕ ਲਾਚੀਆਂ ਪਾਓ, ਵਿੱਚ ਪੱਤੀ ਪਾਓ ਤੇ ਬਾਅਦ ਚ
1: ਨਹੀਂ ਨਹੀਂ ਨਹੀਂ ਗਲਤ ਹੋ ਗਲਤ ਹੋ ਗੈਸ ਤਾਂ ਓਨ ਨਹੀਂ ਕੀਤੀ
0: ਸਭ ਤੋਂ ਪਹਿਲਾਂ ਮੈਂ ਕਰਾਂਗਾ ਗੈਸ ਓਨ, ਠੀਕ ਹੈ, ਉਸ ਤੋਂ ਪਹਿਲਾਂ ਪਾਣੀ ਪਾ ਕੇ ਉਹਦੇ ਵਿੱਚ ਫਰਾਈ ਪੈਨ ਚ ਤੇ ਗੈਸ ਤੇ ਰੱਖ ਦਾਂਗਾ, ਠੀਕ ਹੈ।
1: ਤੁਸੀਂ ਕਾਹਦੇ ਚ ਬਣਾਉਂਦੇ ਹੋ ਚਾਹ, ਕੁੱਕਰ ਵਾਲੀ ਖੁੱਲੇ ਭਾਂਡੇ ਵਾਲੀ?
0: ਨਹੀਂ ਕੁੱਕਰ ਚ ਕਿੱਥੋਂ ਚਾਹ ਬਣਾ,
1: ਕੁੱਕਰ ਚ ਵੀ ਚਾਹ ਬਣਦੀ ਸਰ?
0: ਉਹ ਹੱਦ ਹੋ ਗਈ ਆ ਭਾਜੀ,
1: ਕੁੱਕਰ ਵਾਲੀ ਚਾਹ ਨਹੀਂ ਪੀਤੀ ਤੁਸੀਂ?
0: ਕੁੱਕਰ ਵਾਲੀ ਚਾਹ ਕਿਹੜੀ ਹੋ ਗਈ ਆ, ਕਿੰਨੀਆਂ ਸੀਟੀਆਂ ਦੋਦੇ ਉਹਦੇ ਫਿਰ ਸੀਟੀਆਂ
1: ਉਹਨੂੰ ਕਹਿੰਦੇ, ਉਹ ਕੀ ਕਹਿੰਦੇ ਹੁੰਦੇ ਆ
0: ਕੁੱਕਰ ਚ
1: ਤੜਕਾ ਚਾਹ?
0: ਨਹੀਂ ਨਹੀਂ ਉਹ ਤੇ ਮਤਲਬ ਸੀਟੀਆਂ ਨਹੀਂ ਵੱਜਦੀਆਂ ਉਹ ਚ, ਬਸ ਉਹ ਕੁੱਕਰ ਵਿੱਚ
1: ਮੂੰਹ ਨਾਲ ਮਾਰਨੀ ਹੁੰਦੀ, ਉਧਰ ਚਾਹ ਬਣੂਗੀ ਉਧਰ ਮੂੰਹ ਨਾਲ ਸੀਟੀਆਂ ਮਾਰਨੀ।
0: ਤੁਸੀਂ ਇਹ ਸੱਚੀ ਕਹਿ ਰਹੇ ਹੋ ਜਾਂ ਵੈਸੇ?
1: ਨਹੀਂ ਤੁਸੀਂ ਬਣਾਈ ਨਹੀਂ ਕਦੇ
0: ਯਾਰ,
1: ਤੁਸੀਂ ਹੋਸਟਲ ਚ ਨਹੀਂ ਰਹੇ ਫਿਰ ਕਦੇ?
0: ਉਹ ਅਜੇ ਹੋਸਟਲ ਵਾਲੀ ਚਾਹ ਵਾ,
1: ਹੋਸਟਲ ਚ ਇੱਕੋ ਹੀ ਕੁੱਕਰ ਹੁੰਦਾ ਸੀ ਸਾਡੇ ਕੋਲ,
0: ਠੀਕ ਹੈ,
1: ਉਹ ਚ ਚਾਹ ਬਣਦੀ ਸੀ, ਉਹ ਚ ਆਲੂ।
0: ਨਹੀਂ ਤੁਸੀਂ ਏਦਾਂ ਕਹੋ ਨਾ, ਤੁਹਾਡੇ ਕੋਲ ਫਿਰ ਉਹ ਦੂਜਾ ਨਾ ਹੀ ਹੁੰਦਾ ਹੋਏਗਾ, ਤੁਹਾਡੇ ਕੋਲ ਚਾਹ ਬਣਾਉਣ ਵਾਲਾ ਪਤੀਲਾ ਨਹੀਂ ਹੁੰਦਾ ਹੋਏਗਾ, ਕੁੱਕਰ ਹੀ ਸਾਰਾ
1: ਹੁੰਦਾ, ਪਰ ਉਹ ਸਾਡੇ ਇੱਕ ਨੇ ਫੂਕਤਾ ਸੀ,
0: ਫੂਕ ਤੇ ਮੈਂ ਵੀ ਦਿੱਤਾ ਸੀ ਇੱਕ, ਕੀ ਹੋਇਆ,
1: ਉਹ ਚ ਉਹਨੇ ਆਂਡੇ ਧਰਤੇ ਤੇ ਪਾਣੀ ਉਬਲ ਗਿਆ ਉਬਲ ਗਿਆ ਉਬਲ ਗਿਆ ਉਬਲ ਗਿਆ ਉਬਲ ਗਿਆ,
0: ਸੇਮ ਚੀਜ਼ ਮਿਲਣਾ ਹੋਈ ਸੀ, ਉਹ ਸਾਰਾ ਥੱਲੇ ਉਹ ਜਿਹੜਾ
1: ਸਾਰੇ ਲੱਗ ਗਿਆ
0: ਹੋ ਗਿਆ। ਅੱਛਾ ਚਲੋ ਕੁੱਕਰ ਚ ਬਣਾ ਲਈ, ਕੁੱਕਰ ਚ ਪਾਇਆ ਪਾਣੀ?
1: ਨਹੀਂ ਚਲੋ ਕੋਈ ਨੀ, ਖੁੱਲੇ ਭਾਂਡੇ ਚ ਪਾਣੀ ਪਾ ਕੇ ਗਰਮ ਕੀਤਾ,
0: ਗਰਮ ਕੀਤਾ,
1: ਫਿਰ ਸਭ ਤੋਂ ਪਹਿਲਾਂ ਕੀ ਪਾਉਂਦੇ ਹੋ?
0: ਸਭ ਤੋਂ ਪਹਿਲਾਂ ਉਹ ਤਾਤਾ ਕੋ ਕੁੱਟ ਲਈਦਾ, ਜਿੱਦਾਂ ਅਦਰ ਉਹ
1: ਕਿਹਨੂੰ ਕੁੱਟਣਾ ਤੁਸੀਂ?
0: ਉਹ ਲਈ ਯਾਰ ਉਹ ਭਾਜੀ ਉਹਨੂੰ ਕੀ ਕਹਿੰਦੇ ਜਿਹੜਾ
1: ਆਦਾ ਮਸਾਲਾ,
0: ਮਸਾਲਾ ਉਹ ਚ ਥੋੜਾ ਪਾਤਾ ਲੌਂਗ, ਲਾਚੀ, ਹਰੀ ਲਾਚੀ, ਕਾਲੀ ਲਾਚੀ, ਕੁਛ ਵੀ, ਉਹਨੂੰ ਕੱਚ ਕੱਚ ਕੱਚ ਕੱਚ ਕੱਚ ਕਰਤਾ
1: ਮੂੰਹ ਦੇ ਨਾਲ,
0: ਮੂੰਹ ਦੇ ਨਾਲ ਹੀ, ਮਤਲਬ ਉਹ ਮੈਂ ਮਿਊਜ਼ਿਕ ਇਸ ਕਰਕੇ ਵਜਾ ਰਿਹਾ ਵੀ ਉਹ ਹੁਣ ਮੈਂ ਏਦਾਂ ਏਦਾਂ ਨੀ ਨਾ ਕਰ ਸਕਦਾ, ਫਿਰ ਉਹਨੂੰ ਤਾਤਾ ਕੇ ਪਾਣੀ ਉਬਲ ਜਾਏਗਾ ਤੇ ਫਿਰ ਉਹਨੂੰ ਉਹਦੇ ਵਿੱਚ ਪਾਤਾ, ਫਿਰ ਜਦੋਂ ਬੁੜਗੁੜ ਬੁੜਗੁੜ ਬੁੜ ਕਰੇਗਾ ਫਿਰ ਥੋੜੀ ਜਿਹੀ ਪੱਤੀ ਪਾਤੀ,
1: ਓਕੇ,
0: ਫਿਰ ਪਾਣੀ ਦਾ ਰੰਗ ਜਿਹੜਾ ਥੋੜਾ ਜਿਹਾ ਉਹ ਹੋ ਜਾਏਗਾ, ਪਤੀ ਵਾਂਗੂ ਗੰਦਾ ਜਿਹਾ ਕਾਲਾ ਟਾਈਪ ਹੈ, ਤੇ ਫਿਰ ਉਹ ਚ ਪਾਣਾ ਹੈ ਆਪਾਂ ਦੁੱਧ। ਨਹੀਂ ਨਹੀਂ ਦੁੱਧ ਵੀ ਕੀ ਪਾਣਾ, ਪਹਿਲਾਂ ਮਲਾਈ
1: ਖੰਡ ਨੀ ਪਾਣੀ
0: ਕਰਦੀ ਹੈ ਉਸ ਚ, ਹਾਂ ਉਹ ਆਪਾਂ ਹੁਣ ਬਾਅਦ ਚੋਂ ਖੰਡ ਪਾਉਂਦੇ ਆ, ਪਰ ਪਹਿਲਾਂ ਕੀ ਹੁਣ ਕਿਉਂਕਿ ਡਾਕਟਰ ਕਹਿੰਦੇ ਨਾ ਖੰਡ ਇੰਨੀ ਜ਼ਿਆਦਾ ਘੋਲੀ ਦੀ ਹੈ,
1: ਹਾਂ ਤੇ ਡਾਕਟਰ ਨਹੀਂ ਕਹਿੰਦੇ, ਯੂਟਿਊਬਰ ਕਹਿੰਦੇ, ਬਹੁਤ ਕੁਛ ਕਹਿੰਦੇ ਨੇ ਉਹ ਤਾਂ,
0: ਤੇ ਫਿਰ ਵਿੱਚ ਖੰਡ ਜਾਂ ਉਹ ਪਾ ਦੋ, ਸ਼ੱਕਰ ਪਾ ਦੋ, ਗੁੜ ਪਾ ਦੋ, ਜੋ ਵੀ ਆ,
1: ਠੀਕ ਹੈ,
0: ਤੇ ਉਸ ਤੋਂ ਬਾਅਦ ਜਦੋਂ ਦੁੱਧ ਪਾਣਾ ਫਿਰ ਚਮਚ ਨਾਲ ਨਾ ਥੋੜੀ ਜਿਹੀ ਐ ਕਰਕੇ ਹਿਲਾਣੀ ਆ, ਥੋੜਾ ਜਿਹਾ ਐ ਰਾਜੇ, ਫਿਰ ਜਦੋਂ ਫਿਰ ਵੇਖੀ ਜਾਣਾ ਚਾਹ ਨੂੰ, ਹਾਂ ਐ ਵੇਖੀ ਜਾਓ
1: ਕਦੋਂ ਬਾਹਰ ਆਊਗੀ, ਕਦੋਂ ਉਹਨੂੰ ਅੱਖਾਂ ਦਿਖਾਣੀਆਂ ਨੇ,
0: ਨਹੀਂ ਐਕਚੁਅਲੀ ਕੀ ਜਦੋਂ ਤੇ ਗੈਸ ਤੁਹਾਡਾ ਘੱਟ ਹੋਏਗਾ ਤੁਸੀਂ ਤੇ ਫਿਰ ਗੁੱਸੇ ਹੋਗੇ ਯਾਰ, ਕੀ ਯਾਰ ਉੱਪਰ
1: ਆਣਾ ਹੀ ਨਹੀਂ ਬਾਹਰ,
0: ਫਿਰ ਤੁਸੀਂ ਉਹਨੂੰ ਹਾਈ ਕਰ ਦੋਗੇ, ਠੀਕ ਆ, ਫਿਰ ਤੁਸੀਂ ਵੇਖੀ ਜਾਣਾ, ਵੇਖੀ ਜਾਣਾ, ਵੇਖੀ ਜਾਣਾ, ਵੇਖੀ ਜਾਣਾ, ਯਾਰ ਹਲੇ ਵੀ ਨਹੀਂ ਆ ਰਹੀ,
1: ਜਿਵੇਂ ਹੀ ਬਾਹਰ ਆਣ ਲੱਗੀ
0: ਉਦੋਂ ਤੁਹਾਡਾ ਕੰਮ ਪੈ ਜਾਣਾ ਬਾਹਰ ਦਾ ਬਹਿਣ ਵਜੇ,
1: ਉਹਨੂੰ ਫੇਰ ਹੌਲੀ ਕਰ ਦੇਣ,
0: ਐ ਕਰਕੇ ਨਾ ਹੌਲੀ ਥੱਲੇ ਹੌਲੀ ਥੱਲੇ, ਐ ਹੁੰਦਾ
1: ਮਚਾਈ ਜੇ ਜਾਣਾ,
0: ਐ ਕਰਕੇ ਫਿਰ ਡੁਬਕੀਆਂ ਜੀ ਮਾਰ ਕੇ ਚਮਚ ਲਾ ਕੇ ਫਿਰ ਐ ਉੱਤੋਂ ਦੀ ਪਾ ਕੇ ਨਾ, ਐ ਕਰ ਗਰ ਜਿਹਦੀ ਝੱਗ ਵੀ
1: ਫੈਂਟਣੀ ਹੈ ਫੈਂਟਣੀ,
0: ਆਏ ਹਾਏ ਹਾਏ, ਫਿਰ ਐ ਕਰਕੇ ਆਰਾਮ ਨਾਲ ਗਰਮ ਗਰਮ ਪੀਓ, ਇਹ ਹੈਗਾ ਸਾਡਾ ਫਾਰਮੂਲਾ,
1: ਇਹ ਬੰਦੇ ਦੀ ਚਾਹ ਹੁਣ ਕਿਵੇਂ ਬਣੀ ਆ,
0: ਸਾਡਾ ਤੇ ਹਿੱਟ ਹੋਇਆ ਨਹੀਂ ਹੈ ਭਾਜੀ ਫਾਰਮੂਲਾ, ਕਦੀ ਇਹ ਹੈ ਇਹਦਾ ਕਿਦਾਂ ਇਲਾ ਹਿੱਟ ਹੋ ਗਿਆ,
1: ਇਹ ਫਲਾਪ ਹੈ ਫਾਰਮੂਲਾ।
0: ਅੱਛਾ ਇਹਨੇ ਕੀ ਬਣਾਇਆ, ਕੀ ਹੈ ਚਾਹ ਹੀ ਬਣਾਈ
1: ਹੈ, ਇਹਨੇ ਚਾਹ ਹੀ ਬਣਾਈ, ਇਹਨੇ ਕੀ ਕੀਤਾ,
0: ਹਾਂਜੀ,
1: ਕਿ ਸਭ ਤੋਂ ਪਹਿਲਾਂ ਤਾਂ ਇਹਨੇ ਗਰਮ ਭਾਂਡਾ,
0: ਗਰਮ ਭਾਂਡਾ ਨਹੀਂ
1: ਭਾਂਡਾ ਮਤਲਬ ਗੈਸ ਤੇ ਧਰ ਕੇ,
0: ਠੀਕ ਹੈ,
1: ਕੋਈ ਪਾਣੀ ਨਹੀਂ ਪਾਇਆ,
0: ਉਹ ਤੁਹਾਡਾ ਓਇਲ
1: ਹੈ, ਹਲਕਾ ਜਿਹਾ ਸਿਮ ਤੇ ਕਰਕੇ, ਠੀਕ ਹੈ, ਫਿਰ ਉਹਦੇ ਚ ਪਾਈ ਇਹਨੇ ਖੰਡ,
0: ਪਾਣੀ ਤੋਂ ਪਹਿਲਾਂ ਹੀ,
1: ਸਭ ਖਾਸੇ ਤੋਂ ਪਹਿਲਾਂ ਪਹਿਲਾਂ ਪਾਈ ਖੰਡ,
0: ਅੱਛਾ,
1: ਠੀਕ ਹੈ, ਫਿਰ ਉਹ ਚ ਪਾਈ ਇਹਨੇ ਪੱਤੀ, ਤੇ ਫਿਰ ਉਹ ਪੱਤੀ ਦੇ ਵਿੱਚ ਚਾਰ ਕੁ ਛਿੱਟੇ ਪਾਤੇ ਪਾਣੀ ਦੇ, ਜਿਵੇਂ ਆਏ ਚਮਚ ਨੀ ਪਾਉਂਦੇ ਹੁੰਦੇ, ਆਏ
0: ਭਾਈ ਜਿੱਦਾਂ ਪਾਣੀ ਆਇਆ ਭਾਈ ਪਤਾ ਲੱਗ,
1: ਚਮਚ ਵੀ ਜ਼ਿਆਦਾ ਕਹਿਤਾ ਉਹਨੇ, ਆਏ ਛਿੱਟੇ ਜੇ ਪਾਤੇ,
0: ਬਸ ਦੇਖਣ ਲਈ ਵੀ ਉਹ ਗਰਮ ਹੋ ਗਿਆ ਕਿ ਲਈ,
1: ਫਿਰ ਉਹੀ ਚਮਚ ਜਿਹਦੇ ਨਾਲ ਤੁਸੀਂ ਆਏ ਚਾਹ ਕੱਢਣੀ ਸੀਗੀ, ਉਹੀ ਚਮਚ ਲੈ ਕੇ ਇਹਨੇ ਪੱਤੀ ਤੇ ਖੰਡ ਨੂੰ ਆਏ ਤੜਕਾ ਲਗਾਇਆ,
0: ਪੂਰਾ ਉਹ ਲੱਗ ਗਿਆ ਇਹਦਾ
1: ਤੜਕਾ ਲਗਾਤਾ,
0: ਓਹੋ ਅੱਛਾ,
1: ਪੂਰਾ ਐਨ ਕੱਢ ਲਿਆ, ਫਿਰ ਉਹਦੇ ਚ ਥੋੜਾ ਜਿਹਾ ਵੱਧ ਪਾਣੀ ਪਾਤਾ,
0: ਹੌਲੀ ਹੌਲੀ ਹੌਲੀ ਹੌਲੀ,
1: ਫਿਰ ਉਹ ਚਾਹ ਵਾਲਾ ਪਾਣੀ ਪਾਤਾ,
0: ਠੀਕ ਹੈ ਠੀਕ ਹੈ,
1: ਹੁਣ ਉਹ ਪਾਣੀ ਪਿਆ, ਪੱਤੀ ਪਈ ਹੈ, ਖੰਡ ਪਈ ਹੈ, ਹੁਣ ਇਹਦੇ ਚ ਪਾਏ ਨੇ ਉਹਨੇ ਆਦਾ ਲਾਚੀ,
0: ਠੀਕ ਹੈ,
1: ਤੇ ਜੋ ਵੀ ਹੋਰ ਪਾਣਾ ਉਹਨੂੰ ਕੁੱਟ ਕੇ
0: ਕੁੱਟ ਕੇ,
1: ਤੇ ਉਹ ਖੰਡਾ ਤੇ ਉਹਦੇ ਚ,
0: ਠੀਕ ਹੈ ਠੀਕ ਹੈ
1: ਠੀਕ ਹੈ, ਹੁਣ ਥੋੜਾ ਜਿਹਾ ਪਾਣੀ ਹੈਗਾ ਉਹਦੇ ਚ,
0: ਥੋੜਾ ਜਿਹਾ,
1: ਤੇ ਹਾਂ
0: ਠੀਕ ਹੈ,
1: ਤੇ ਉਹ ਹੈਗਾ, ਤੇ ਹੁਣ ਇਹਦੇ ਚ ਪਾਣੀ ਹੈ ਦੁੱਧ,
0: ਦੁੱਧ ਲਾਸਟ ਰਹਿ ਗਿਆ,
1: ਤੇ ਦੁੱਧ ਪਾਣਾ ਰੱਜ ਕੇ, ਮਤਲਬ ਇਹ ਹੈਗੀ ਹੈ ਦੁੱਧ ਪੱਤੀ,
0: ਦੁੱਧ ਪੱਤੀ ਬਣਾਈ ਹੈ, ਠੀਕ, ਸੋ
1: ਇਹ ਚ ਦੁੱਧ ਪਾਤਾ ਤੇ ਬਸ, ਫੇਰ ਦਿੱਤੀਆਂ ਉਬਾਲੀਆਂ, ਤੇ ਮਤਲਬ ਵੀਡੀਓ ਚ ਤਾਂ ਇਹ ਹੈ, ਬਟ ਅਦਰਵਾਈਜ਼ ਤਰੀਕਾ ਇਹ ਹੈਗਾ ਕਿ ਇਸ ਤੋਂ ਬਾਅਦ ਮੈਨੂੰ ਲੱਗਦਾ ਕਿ ਫੈਂਟੀ ਦੇਣੀ ਚਾਹੀਦੀ ਹੈ, ਚਾਹ ਉਦੋਂ ਤੱਕ ਚਾਹ ਨਹੀਂ ਸਵਾਦ ਦਿੰਦੀ ਹੈਗੀ ਜਦੋਂ ਤੱਕ ਚਾਹ ਨੂੰ ਤੁਸੀਂ ਉਬਾਲਣ ਤੋਂ ਬਾਅਦ ਨਵੇਂ ਭਾਂਡੇ ਚ ਨਹੀਂ ਪਾਉਂਦੇ।
0: ਵਾਇਰਲ
1: ਹੋ ਰਹੀ ਹੈ ਹੁਣ ਪੂਰੀ ਦੁਨੀਆਂ ਦੇ
0: ਯਾਰ ਅੱਜ ਭਾਜੀ ਫਿਰ ਮੈਂ ਵਾਇਰਲ ਸਬਜ਼ੀ ਵੀ ਬਣਾ ਸਕਦਾ
1: ਆਹੋ ਬਗੈਰ ਪਾਣੀ ਪਾਏ
0: ਏਦਾਂ ਕਰਕੇ
1: ਪਰ ਗੋਭੀ ਤਾਂ ਬੰਦ ਹੀ ਹੋ ਇੱਦਾਂ ਮੈਂ ਸੁਣਿਆ ਗੋਭੀ ਪਹਿਲਾਂ ਟੋਸਟ ਨੀ ਗੋਭੀ
0: ਗੋਭੀ
1: ਹਾਂ ਉਹਨੂੰ ਰੋਸਟ ਕਰ ਲੈਂਦੇ ਹੁੰਦੇ ਨੇ
0: ਉਸ ਤੋਂ ਬਾਅਦ
1: ਫਿਰ ਉਹਨੂੰ ਪਚ ਪਾਣੇ ਹੈਗੇ ਨੇ
0: ਉਸ ਮਤਲਬ ਕਿਉਂਕਿ
1: ਗੋਭੀ
0: ਹਾਂ ਨਹੀਂ ਵੱਖ ਵੱਖ ਹੁੰਦਾ ਭਾਜੀ ਜਾਂ ਤਾਂ ਭੁੱਲ ਕੇ ਬਣਾਓ ਜਾਂ ਸਿੱਧਾ ਹੀ ਤੜਕਾ ਤੁੜਕਾ ਲਾ ਕੇ ਸਾਰੀ ਗੋਭੀ ਵਿੱਚ ਸੁੱਟੋ
1: ਮੈਂ ਹੌਲੀ ਹੌਲੀ ਹੌਲੀ ਸਵਾਦ ਹੀ ਉਹਦਾ ਹੋਰ ਹੈ
0: ਤੁਹਾਡੇ ਲਾਗੇ ਇੰਨੀ ਦੁਕਾਨ ਲੱਗੀ ਹੁੰਦੀ ਹੈ ਫਰਾਈਡ ਹੀ ਖਾਂਦੇ ਆ ਸਾਰੇ ਭਾਜੀ ਕਹਿੰਦੇ ਲੋਕੀ ਕੁਝ ਫਰਾਈਡ ਖਾਣੇ ਨੀ ਚਾਹੀਦੇ ਗੋਰੇ ਸਾਰੇ ਫਰਾਈਡ ਖਾਂਦੇ ਯਾਰ
1: ਦੁਕਾਨ ਦਾ ਨਾਮ ਹੀ ਫਰਾਈਡ ਬ੍ਰਦਰ ਮਤਲਬ ਐਸੀ ਸ਼ੋਪ ਹੈ
0: ਅੱਛਾ ਹੁਣ ਮੈਂ ਨਾ ਇਹ ਹਲੇ ਤੱਕ ਟੇਸਟ ਨਹੀਂ ਕੀਤਾ
1: ਮੈਨੂੰ
0: ਕੀ ਕਹੋਗੇ
1: ਮੈਨੂੰ ਲੱਗਦਾ ਸਿਰਫ NSW ਚ ਆਈ ਡੋਂਟ ਨੋ ਜੇ ਕੋਈ ਵਿਕਟੋਰੀਆ ਤੋਂ ਸਾਨੂੰ ਸੁਣ ਰਿਹਾ ਭਾਈ ਜਾਂ ਕੁਇਨਜ਼ਲੈਂਡ ਤੋਂ ਜਾਂ ਕਿਤੋਂ ਹੋਰ ਤਾਂ ਦੱਸਿਓ ਵੀ ਫਰਾਈਡ ਬ੍ਰਦਰ ਤੁਹਾਡੇ ਹੈਗਾ ਪਰ ਉੱਥੇ ਭਾਜੀ ਆਪਣਾ ਨਾ ਤੁਹਾਡੇ ਘਰਾਂ ਦੇ ਲਾਗੇ ਐਤਕੀ ਮੈਂ ਗਿਆ ਉਹ ਜਿਹੜਾ ECQ ਨੀ ਹੈਗਾ ਪਕੌੜੇ ਨੀ ਪਰ ਤਰ੍ਹਾਂ ਤਰ੍ਹਾਂ ਦੇ ਰੈਸਟੋਰੈਂਟ ਟਰਾਈ ਕੀਤੇ ਉੱਥੇ ਦੇ ਫੂਡ ਕੋਰਟ ਦੇ ਵਿੱਚ
0: ਸਪੈਸ਼ਲੀ
1: ਇੱਕ ਆਈਸਕ੍ਰੀਮ ਉਹ ਐਡੀ ਵੱਡੀ ਆਈਸਕ੍ਰੀਮ ਦਿੰਦੇ ਨੇ ਐਡੀ ਚੰਡੀਗੜ੍ਹ ਯਾਦ ਕਰਾਤਾ ਹੀ ਸਰਦੀਆਂ ਚ ਆਈਸਕ੍ਰੀਮ ਖਾਣ ਦਾ ਨਜ਼ਾਰਾ ਹੀ ਚਲੋ ਆਪਾਂ ਆਈਸਕ੍ਰੀਮ ਤੋਂ ਯਾਦ ਆਇਆ ਅਗਲੀ ਆਖਰੀ ਖਬਰ ਜਿਹੜੀ ਹੈ
0: ਆਈਸਕ੍ਰੀਮ ਤੋਂ ਵੀ ਯਾਦ ਆਇਆ
1: ਆਖਰੀ ਖਬਰ ਆਈਸਕ੍ਰੀਮ ਦੇ ਨਾਲ ਹੀ ਜਿਹੜੀ
0: ਹੋਈ ਯਾਰ ਕਿਆ ਵਾ ਇਹਦੇ ਭਾਈ ਜਿੱਦਾਂ ਉਹਦਾ ਨਾ ਤੁੱਕ ਤੇ ਤੁੱਕ ਭੱਜ ਜਾਂਦੀ ਹੈ ਅੱਜ ਤੁਸੀਂ
1: ਸਾਡਾ ਤੁੱਕ ਤੇ ਤੁੱਕਾ ਲੱਗ ਰਿਹਾ
0: ਪਹਿਲਾਂ ਚਾਹ ਦੀ ਹੋ ਗਈ ਹੁਣ ਆਈਸਕ੍ਰੀਮ ਦੀ ਹੋ ਗਈ ਆ
1: ਇਹ ਨਾ ਖਬਰ ਆਈ ਸੀਗੀ ਤੇ ਚਲੋ ਆਪਾਂ ਹੁਣ ਤੁਹਾਡੀ ਰਸੋਈ ਦੇ ਬਾਰੇ ਅੱਜ ਸਾਰੀਆਂ ਗੱਲਾਂ ਕਰ ਰਹੇ ਹਾਂ ਤੇ ਰਸੋਈ ਵਾਲੀ ਗੱਲ ਅੱਗੇ ਤੋਰੀ ਹੈ
0: ਹਾਂਜੀ
1: ਤੇ ਬੈਸਟ ਪ੍ਰੋਡਕਟ ਆਫ ਦੀ ਈਅਰ ਦੇ ਅਵਾਰਡ ਮਿਲ ਚੁੱਕੇ ਨੇ
0: ਆਈਸਕ੍ਰੀਮ ਨੂੰ
1: ਨਹੀਂ ਨਹੀਂ ਸਾਰੇ ਪ੍ਰੋਡਕਟ ਤੁਹਾਡੇ ਕਿਚਨ ਚ ਗ੍ਰੋਸਰੀ ਪ੍ਰੋਡਕਟ ਕਿਹੜੇ ਕਿਹੜੇ ਪ੍ਰੋਡਕਟ ਦੀ ਗੱਲ ਆਪਾਂ ਕਰਾਂਗੇ ਇੱਥੇ ਇੱਕ ਤਾਂ ਆਈਸਕ੍ਰੀਮ ਜਿਹੜੀ ਪਹਿਲੇ ਨੰਬਰ ਤੇ ਆਈ ਹੈਗੀ ਉਹ ਕੈਡਬਰੀ ਆਈਸਕ੍ਰੀਮ ਟੱਬ 2026 ਨੂੰ ਕੈਨਸਟਾਰ ਦਾ ਟੋਪ ਅਵਾਰਡ ਮਿਲਿਆ ਹੈਗਾ ਆਈਸਕ੍ਰੀਮ ਦੀ ਕੈਟਾਗਰੀ ਦੇ ਵਿੱਚ ਫਿਰ ਵੈਟੀਜ਼ ਬੇਕਡ ਬੀਨਸ ਇਹ ਜਿਹੜੇ ਉਹ ਕੈਨ ਨਹੀਂ ਹੁੰਦੇ ਹੁੰਦੇ ਬੇਕਡ ਬੀਨਸ ਦੇ ਛੋਟੇ ਛੋਟੇ ਉਹ ਕੈਨ ਜੇ ਹੁੰਦੇ ਹੁੰਦੇ ਨੇ $2 $2.5 ਦੇ ਮਿਲਦੇ
0: ਹੁੰਦੇ ਬੀਨਸ ਹੁੰਦੇ ਉਹਦੇ ਵਿੱਚ
1: ਹਾਂ
0: ਅੱਛਾ ਜੀ
1: ਉਹ ਵਾਲਾ ਉਹ ਨੰਬਰ 1 ਤੇ ਰਹੇ ਕੈਂਡ ਕੈਟਾਗਰੀ ਇਹ ਤੁਸੀਂ
0: ਇਹ ਆਸਟ੍ਰੇਲੀਆ ਦੀ ਗੱਲ
1: ਆਸਟ੍ਰੇਲੀਆ ਦੀ ਹੋਇਆ ਸਰ ਹੋਰ ਆਪਾਂ ਕਿੱਥੇ ਯੂਗਾਂਡਾ ਚ ਰਹਿੰਦੇ
0: ਪੂਰੇ ਵਰਲਡ ਵਿੱਚ ਇਦਾਂ ਚੱਲਣ ਦੇ
1: ਪੂਰੇ ਵਰਲਡ ਦੀ ਗ੍ਰੋਸਰੀ ਦਾ ਆਪਾਂ ਕੀ ਲੈਣਾ
0: ਉਹੀ ਨਾ ਅੱਛਾ ਅੱਛਾ ਇਹ
1: ਆਸਟ੍ਰੇਲੀਆ ਵਰਸ ਦਾ ਪੋਟਸੈਟ ਯੋਗਰਟ ਨੰਬਰ 1 ਯੋਗਰਟ ਆਇਆ ਤੇ ਕਰੋਲ ਬੇਕਡ ਬੀਨਸ ਆਲਡੀ ਵਾਲੇ ਨੰਬਰ 1 ਤੇ ਆਏ ਨੇ ਤੇ ਜਿਹੜਾ ਓਲਿਵ ਆਇਲ ਹੈ ਜਿਹਨੂੰ ਹਰ ਘਰ ਚ ਵਰਤਿਆ ਜਾਂਦਾ ਆਈ ਹੋਪ ਕਿ ਵੈਜੀਟੇਬਲ ਆਇਲ ਨਹੀਂ ਵਰਤਦੇ ਹੁਣ ਲੋਕ ਪਤਾ ਲੱਗ ਗਿਆ ਨਾ ਉਹਦੀ ਪੋਲ ਖੁੱਲ ਗਈ ਆ
0: ਵੈਜੀਟੇਬਲ
1: ਰਿਫਾਈਨਡ ਆਇਲਸ ਦੀ
0: ਅੱਛਾ ਉਹ ਜਿਹੜੇ ਹਾਂ
1: ਜਿਹਨੇ ਵੀ ਰਿਫਾਈਨਡ ਆਇਲ ਨੇ ਡੋਨਟ ਯੂਜ਼ ਦੈਮ ਆਪਾਂ ਇੰਡੀਅਨ ਸ਼ਾਪਾਂ ਤੋਂ ਜਾਂਦੇ ਹਾਂ ਉੱਥੋਂ ਚੱਕ ਕੇ ਲੈ ਆਉਂਦੇ
0: ਸਹੀ ਗੱਲ ਆ
1: ਬੈਸਟ ਇਹ ਹੈਗਾ ਕਿ ਜਾਂ ਤਾਂ ਘਿਓ ਚ ਬਣਾ ਲਓ ਆਪਣੀਆਂ ਸਬਜ਼ੀਆਂ ਜਾਂ ਫਿਰ ਜੇ ਔਖਾ ਸੌਖਾ ਹੋਣਾ ਹੀ ਆ ਤਾਂ ਓਲਿਵ ਆਇਲ ਚ
0: ਓਲਿਵ ਆਇਲ ਹਾਂ ਠੀਕ ਹੈ
1: ਤੇ ਘਿਓ ਵੀ ਕਹਿੰਦੇ ਉਹ ਵਧੀਆ ਹੁੰਦਾ ਜਿਹੜਾ ਜਿਵੇਂ ਤੁਸੀਂ ਦੁੱਧ ਲੈ ਆਉਂਦੇ ਹੋ ਉਹ ਤੋਂ ਬਾਅਦ ਫਿਰ ਦਹੀਂ ਜਮਾ ਲੈਂਦੇ ਹੋ ਘਰੇ ਤੇ ਉਹ ਦਹੀਂ ਦਾ ਫਿਰ ਮੱਖਣ ਬਣਾਉਂਦੇ ਹੋ ਫੈਂਟੀ ਲਗਾ ਕੇ
0: ਅੱਛਾ ਜਿਹੜਾ
1: ਫਿਰ ਉਹ ਮੱਖਣ ਤੋਂ ਫਿਰ ਜਿਹੜਾ ਤੁਸੀਂ ਘਿਓ ਬਣਾਉਂਦੇ ਹੋ
0: ਤੇ ਜਿਹੜਾ ਆਪਾਂ ਅਸੀਂ ਬਣਾਉਂਦੇ ਆ ਉਹ ਵਧੀਆ ਨਹੀਂ ਹੁੰਦਾ
1: ਜਿਹੜਾ ਆਪਾਂ ਬਣਿਆ ਬਣਾਇਆ ਲੈ ਕੇ
0: ਬਣਿਆ ਬਣਾਇਆ ਨਹੀਂ ਜਿਹੜਾ ਆਪਾਂ ਐਲ ਡੀ ਤੋਂ ਬਟਰ ਚੱਕਦੇ ਆ ਉਹਦਾ ਬਾਅਦ ਚ
1: ਐਲਡੀ ਦਾ ਕਿਹੜਾ ਬਟਰ ਹੋ ਗਿਆ
0: ਯਾਰ? ਐਲਡੀ ਦੇ ਜਿਹੜੇ ਵੱਡੇ ਵੱਡੇ ਬਟਰ ਨਹੀਂ ਜਾਂਦੇ ਅਨਸਾਲਟਡ, ਸਾਲਟਡ ਬਟਰ ਜਿਹੜੇ
1: ਹੁੰਦੇ ਆ, ਫਿਰ ਉਹ ਬਟਰ ਤਾਂ ਉਹ ਸੈਚੂਰੇਟਿਡ ਫੈਟ ਹੈ ਨਾ ਸਰ?
0: ਪਤਾ ਨਹੀਂ, ਉਹ ਤੇ ਮੈਂ ਤੇ ਅਸੀਂ
1: ਉਹਦਾ ਪਿੱਛੋਂ ਪੜ ਕੇ ਤਾਂ ਦੇਖਿਆ
0: ਨਾ, ਅਸੀਂ ਤੇ ਉਹੀ ਖਾਈ ਆ, ਉਹ ਲੀਤੂ ਤੇ ਉਹੀ ਇਹਨੂੰ ਗਰਮ ਕਰਕੇ ਘਿਓ ਬਣਾਈ ਜਾ ਰਹੀ ਆ,
1: ਉਹ ਫੈਟ ਹੈ ਉਹ, ਫਿਰ ਸੈਚੂਰੇਟਿਡ ਮਤਲਬ ਉਹ ਦੇਸੀ ਗੱਲ ਇਹ ਹੈ ਕਿ ਫੈਟ ਤਾਂ ਹੁੰਦੀ ਹੋਇਆ ਚਲੋ ਮੱਖਣ ਦੇ ਵਿੱਚ,
0: ਜਦੋਂ ਗਰਮ ਗਰਮ ਕਰਕੇ ਤੇ ਉਹ ਦੇਸੀ ਘਿਓ ਬਹੁਤ ਜ਼ਿਆਦਾ ਕਲਰ ਵੀ ਉਹਦਾ ਦੇਸੀ ਘਿਓ ਵਾਂਗੂ ਆਉਂਦਾ,
1: ਉਹ ਤਾਂ ਬਣੇਗਾ ਹੀ, ਉਹ ਤਾਂ ਬਣੇਗਾ,
0: ਹੈ ਤਾਂ ਠੀਕ ਹੈ ਨਾ, ਖਾ ਸਕਦੇ ਆਪਾਂ।
1: ਮੇਨ ਇਹ ਹੈ ਕਿ ਉਹਦੇ ਚ ਸੈਚੂਰੇਟਿਡ ਫੈਟ ਤਾਂ ਫਿਰ ਠੀਕ ਹੈਗੀ ਹੈ, ਮੇਨ ਚੀਜ਼ ਜਿਹੜੀ ਦੇਖਣੀ ਹੁੰਦੀ ਹੈ ਟਰਾਂਸ ਫੈਟ ਨਹੀਂ ਹੋਣੀ ਚਾਹੀਦੀ।
0: ਅੱਛਾ, ਟਰਾਂਸ
1: ਫੈਟ ਖਤਰਨਾਕ ਹੈਗੀ ਹੈਗੀ, ਸੈਚੂਰੇਟਿਡ ਫੈਟ ਵੀ ਖਤਰਨਾਕ ਹੈ, ਪਰ ਟਰਾਂਸ ਫੈਟ ਤਾਂ ਮਤਲਬ ਨਿਰੀਓ ਜ਼ਹਿਰ ਹੈ, ਪਰ ਜਿੰਨੀ ਜ਼ਿਆਦਾ ਹੋਏਗੀ ਉਹ ਤੁਹਾਡਾ ਫੈਟੀ ਲੀਵਰ ਜਾਂ ਹੋਰ ਦਿਲ ਦੀਆਂ ਬਿਮਾਰੀਆਂ, ਕੋਲੈਸਟ੍ਰੋਲ ਵਧਣਾ, ਇਹ ਬਹੁਤ ਲੱਲੇ ਭੱਬੇ ਉਹ ਜੁੜ ਜਾਂਦੇ ਨੇ ਫਿਰ।
0: ਪਰ ਡਾਕਟਰ ਸਾਹਿਬ ਤੁਸੀਂ ਇਹ ਦੱਸੋ,
1: ਓਲੀਵ ਆਇਲ ਸਰ, ਓਲੀਵ ਆਇਲ,
0: ਓਲੀਵ ਆਇਲ, ਓਲੀਵ ਆਇਲ ਤਾਂ ਕਿਉਂ,
1: ਓਲੀਵ ਆਇਲ ਦੇ ਵਿੱਚ ਸਬਜ਼ੀਆਂ ਬਣਾ ਲਓ ਨਾ ਫਿਰ,
0: ਓਲੀਵ ਆਇਲ ਦਾ ਮੱਖਣ ਕੱਢੀ ਆਪਾਂ।
1: ਤੇ ਉਹ ਕਹਿੰਦੇ ਉਹ ਆਇਆ ਹੈਗਾ ਨੰਬਰ 1 ਦੇ ਉੱਤੇ, ਦੋ ਬ੍ਰਾਂਡਸ ਆਏ ਸੀ ਉਸ ਕੈਟੇਗਰੀ ਚ, ਚੋਇਸ ਦੀ ਕੈਟੇਗਰੀ ਚ, ਐਕਸਟਰਾ ਵਰਜਿਨ ਆਇਲ ਓਲੀਵ ਆਇਲ ਦੀਆਂ ਕੈਟੇਗਰੀ ਚ, ਆਲਡੀ ਤੇ ਵੂਲਵਰਸ ਦੇ ਜਿਹੜੇ ਹੋਮ ਬ੍ਰਾਂਡ ਨੇ। ਮਤਲਬ ਦੇਖੋ ਇਹਦੇ ਚ ਆਸਟ੍ਰੇਲੀਆ ਦੀਆਂ ਜਿਹੜੀਆਂ ਕੰਪਨੀ, ਆਸਟ੍ਰੇਲੀਆ ਦੇ ਵਿੱਚ ਜਿਹੜੇ ਕੰਜ਼ਿਊਮਰਸ ਦੇ ਨਾਲ ਜੁੜਿਆ ਹੋਇਆ ਅਦਾਰਾ ਹੈ ਨਾ ਕੈਂਸਟਰ,
0: ਜੀ ਜੀ,
1: ਇਹ ਲਿਸਟ ਮੈਂ ਪੂਰੀ ਧਿਆਨ ਦੇ ਨਾਲ ਦੇਖੀ, ਇਹਦੇ ਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੋਮ ਬ੍ਰਾਂਡ ਨੇ, ਤੇ ਸਾਡਾ ਸਾਨੂੰ ਇਹ ਲੱਗਦਾ ਕਿ ਬ੍ਰਾਂਡਡ ਚੱਕੀਏ, ਠੀਕ ਹੈ, ਕੁਛ ਕੁ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹ ਵਰਤ ਵਰਤ ਕੇ ਹੀ ਪਤਾ ਲੱਗਦੀਆਂ ਨੇ, ਕੁਛ ਚੀਜ਼ਾਂ ਜਿਹੜੀਆਂ ਨੇ ਹੋਮ ਬ੍ਰਾਂਡ ਉਹ ਸਸਤੀਆਂ ਵੀ ਹੁੰਦੀਆਂ ਨੇ, ਨਾਲੇ ਤੁਹਾਡਾ ਬਜਟ ਵੀ ਠੀਕ ਕਰ ਦੇਣਗੀਆਂ ਰਸੋਈ ਦਾ, ਨਾਲੇ ਤੁਹਾਡਾ ਹੈਲਥ ਦੇ ਲਈ ਵੀ। ਸੋ ਜਿਹੜਾ ਆਲਡੀ ਦਾ ਹੋਮ ਬ੍ਰਾਂਡ ਐਕਸਟਰਾ ਵਰਜਿਨ ਓਲਿਵ ਆਇਲ ਹੈ ਉਹ ਨੰਬਰ 1 ਤੇ ਰਿਹਾ,
0: ਆਲਡੀ ਦਾ ਐਕਸਟਰਾ ਵਰਜਿਨ ਓਲਿਵ ਆਇਲ ਲੋ ਜੀ,
1: ਘਰ ਦੇ ਵਿੱਚ
0: ਆਪਾਂ ਲੈ ਕੇ ਆਇਆ ਕਰਾਂਗੇ ਹੁਣੇ।
1: ਤੇ ਆਖਰੀ ਖਬਰ ਵੀ ਫਿਰ ਹੁਣ ਮੈਂ ਦੱਸਦਾ ਹੀ ਚੱਲਾਂ ਕਿਉਂਕਿ ਟਾਈਮ ਹੈਗਾ ਹਲੇ ਆਪਣੇ ਕੋਲ, ਤੇ ਆਖਰੀ ਖਬਰ ਦੇ ਵਿੱਚ ਮੈਕਡੋਨਲਡ ਤੇ KFC ਦੇ ਵਿੱਚ ਕੰਪੀਟੀਸ਼ਨ ਚੱਲ ਪਿਆ।
0: ਅੱਛਾ ਜੀ,
1: ਗਰਮੀਆਂ ਤੋਂ ਪਹਿਲਾਂ ਹੀ ਇਹਨਾਂ ਕੰਪਨੀਆਂ ਨੇ ਨਾ ਆਪਣੀ ਸਟ੍ਰੈਟੇਜੀ ਪਲਾਨ ਕਰਨੀ ਹੁੰਦੀ ਹੈ, ਮਰਚੈਂਡਾਈਜ਼ਿੰਗ ਪਲੈਨਿੰਗ ਕਰਨੀ ਹੁੰਦੀ ਹੈ। ਸੋ ਮੈਕਡੋਨਲਡ ਤੇ KFC ਇਹਨਾਂ ਗਰਮੀਆਂ ਦੇ, ਵੈਸੇ ਤਾਂ ਉਹਨਾਂ ਨੇ ਆਲਰੇਡੀ ਸ਼ੁਰੂ ਕਰਤਾ ਇੱਕ ਬਹੁਤ ਵੱਡੀ ਰੇਂਜ ਉਹ ਡਰਿੰਕਸ ਦੀ ਲੈ ਕੇ ਆਏ ਨੇ। ਸੋ ਜੇ ਤੁਸੀਂ ਕੋਕ ਨਹੀਂ ਪੀਣਾ ਤਾਂ ਕੋਕ ਤਾਂ ਵੈਸੇ ਹੀ ਨਹੀਂ ਪੀਣਾ ਚਾਹੀਦਾ, ਕੋਕ ਯੇ ਵੋ ਲੱਲੇ ਭੱਬੇ, ਪਰ ਫਿਰ ਵੀ ਜੇ ਕਦੇ ਕਦਾਈ ਤੁਹਾਡਾ ਚੀਟ ਕਰਨ ਦਾ ਮਨ ਕਰਦਾ, ਗੰਦ ਮੰਦ ਪੀਣਾ ਹੀ ਹੈ, ਤਾਂ KFC ਨੇ ਆਪਣੀ ਕੁਐਂਚ ਲਾਂਚ ਕੀਤੇ ਨੇ। 3 ਅਲੱਗ ਅਲੱਗ ਤਰ੍ਹਾਂ ਦੇ ਡਰਿੰਕ ਨੇ,
0: ਕੁਐਂਚ
1: ਕੈਂਡ ਮਤਲਬ ਮੈਕਡੋਨਲਡ ਨੇ ਆਪਣੇ 6 ਡਰਿੰਕ ਲਾਂਚ ਕੀਤੇ ਨੇ। ਸੋ ਉੱਥੇ ਹੁਣ ਤੁਹਾਨੂੰ ਸਿਰਫ ਕੋਕ ਯੇ ਵੋ ਲੱਲੇ ਭੱਬੇ ਨਹੀਂ ਮਿਲਣੇ ਹੈਗੇ,
0: ਹੋਰ ਵੀ ਉਹਨਾਂ ਦੇ
1: ਬੜੇ ਕਿਸਮ ਦੇ ਅਲੱਗ ਅਲੱਗ ਕਿਸਮ ਦੇ ਤੁਹਾਨੂੰ ਬੜੇ ਫਲੇਵਰਡ ਡਰਿੰਕ ਜਿਹੜੇ ਨੇ ਉਹ ਮਿਲਣਗੇ। ਤੇ ਇਹ ਗਰਮੀਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਉਹਨਾਂ ਨੇ ਸ਼ੁਰੂ ਕੀਤਾ ਹੈਗਾ। ਔਰ ਮੈਕਡੋਨਲਡ ਕਹਿੰਦੇ ਕਿ 10 ਸਾਲ ਬਾਅਦ ਉਹ ਡਰਿੰਕ ਲੈ ਕੇ ਆਇਆ, ਪਹਿਲਾਂ ਹੁੰਦੇ ਸੀ ਬੜੇ ਫੇਮਸ ਹੁੰਦੇ ਸੀ, ਦੁਬਾਰਾ ਆਏ ਨੇ।
0: ਲਓ ਜੀ, ਤੇ ਜੇ ਕਿਸੇ ਨੇ ਲੱਸੀ ਪੀਣੀ ਹੈ ਤੇ ਸਾਡੇ ਘਰ ਆ ਜੇ, ਫਿਰ
1: ਅਸੀਂ ਵੀ ਲੱਸੀ ਕਰ ਦਿੰਦੇ
0: ਹਾਂ। ਨਹੀਂ ਸਾਲੋ ਦੇ ਡਰਿੰਕ ਵੈਸੇ ਦੱਸਾਂ ਕੀ ਹੈ, ਜਿੱਦਾਂ ਤੁਸੀਂ ਕਹਿੰਦੇ ਕੋਕ
1: ਲੱਸੀ ਦੀ ਗੱਲ ਸੁਣ ਲਓ, ਚਲੋ ਮੈਂ ਕਾਹਨੂੰ ਪ੍ਰਮੋਟ ਕਰਨਾ ਫੇਰ ਇੱਕ ਤੋਂ ਤੁਹਾਨੂੰ, ਮੈਂ ਲੱਸੀ ਦੀ ਇੱਕ ਸ਼ਾਪ ਖੁੱਲੀ ਇੱਥੇ ਬਲੈਕ ਟਾਊਨ ਦੇ ਵਿੱਚ,
0: ਇੱਥੇ ਆਪਣੇ,
1: ਹਾਂ ਪੂਰੀ ਗੱਲ ਨਾ ਪੁੱਛਿਓ ਮੇਰੇ ਤੋਂ, ਫਿਰ ਉਹ ਬ੍ਰਾਂਡਿੰਗ ਹੋ ਜਾਂਦੀ ਹੈ,
0: ਠੀਕ ਹੈ।
1: ਉਹਨਾਂ ਕੋਲ 8-10 ਤਰ੍ਹਾਂ ਦੀਆਂ ਲੱਸੀਆਂ ਨੇ,
0: ਲੈ
1: ਹਾਂ
0: ਗੋਲ ਗੱਪਿਆਂ ਤੋਂ ਹੁਣ ਬਾਅਦ ਲੱਸੀਆਂ ਦੇ 8-10
1: ਲੱਸੀਆਂ 8-10 ਤਰ੍ਹਾਂ ਦੀਆਂ, ਤੇ ਬੇਸ ਉਹੀ ਹੈ ਸਾਰਿਆਂ ਦਾ, ਸੇਮ ਹੀ ਹੈ ਲੱਸੀ ਤੇ ਖੰਡ ਹੈ ਨਾ, ਪਰ ਉਹਦੇ ਚ ਫਿਰ ਉਹ 8-8 ਤਰ੍ਹਾਂ ਦੇ ਉਹ
0: ਚੀਜ਼ਾਂ,
1: ਉਹ ਕਹਿੰਦੇ ਨੇ ਕਿ ਸਾਡੀਆਂ ਲੱਸੀਆਂ ਹੈਲਦੀ ਨੇ, ਜਿਹਨੂੰ ਸਿਰਫ ਮੈਂਗੋ ਲੱਸੀ ਤੇ 1-2 ਨੂੰ ਹੋਰ ਨੂੰ ਛੱਡ ਕੇ ਬਾਕੀ ਜਿੰਨੀਆਂ ਵੀ ਲੱਸੀਆਂ ਨੇ, ਜਿਵੇਂ ਪਿਸਤਾਸ਼ੀਓ ਹੈ, ਰੋਜ਼ ਲੱਸੀ ਹੈ, ਅਮੈਰੀਕਨ ਨਟਸ ਹੈ, ਪਤਾ ਨੀ ਕੀ ਕੁਛ ਹੈਗਾ ਹਨਾ, ਮਿਕਸ ਫਰੂਟ ਹੈ, ਇਹ ਉਹ ਕਰਕੇ ਉਹ ਤਰ੍ਹਾਂ ਤਰ੍ਹਾਂ ਦੀਆਂ 12-8-10 ਲੱਸੀਆਂ ਹੈਗੀਆਂ ਨੇ ਉਹਨਾਂ ਦੇ ਕੋਲ।
0: ਅੱਛਾ, ਉਹਨਾਂ ਵਿੱਚ ਡਰਾਈ ਫਰੂਟ ਪਾਏ ਉਹਨਾਂ ਦੇ ਵਿੱਚ ਸਾਰੇ,
1: ਹਾਂ ਉਹ ਤੁਸੀਂ ਟੋਪਿੰਗ ਕਰਵਾ ਸਕਦੇ ਹੋ, ਜਿਵੇਂ ਉਹ ਨੀ ਹੁੰਦੇ ਉਹ ਜਿਹੜਾ ਡਰਿੰਕ ਵਾਲਾ ਇੱਕ ਬ੍ਰਾਂਡ ਹੈਗਾ, ਪਿਸਿਆ ਹੋਇਆ ਬਦਾਮ ਪਵਾਉਣਾ, ਪਿਸੇ ਹੋਏ ਕਾਜੂ ਪਵਾਉਣੇ ਨੇ, ਹਨਾ ਪਿਸਤਾ ਪਵਾਉਣਾ, ਜੋ ਮਰਜ਼ੀ। ਹਾਂ
0: ਲੈ ਚਲੋ,
1: ਮੈਂ ਤੁਹਾਨੂੰ ਜਾਂਦੇ ਹੋਏ ਸ਼ੋਪ ਦੱਸਦਾ, ਤੇ $6 ਦੀ ਲੱਸੀ ਹੈ ਜਾਂਦੇ ਹੋਏ ਲੈ ਕੇ।
0: ਲਓ ਜੀ, ਆਪਾਂ ਲੱਸੀ ਵੀ ਪੀਣੀ ਹੈ ਤੇ ਆਪਾਂ ਕੋਕ ਕਾਕ ਤੇ ਮੈਂ ਘੱਟ ਹੀ ਪੀਣਾ, ਤੇ ਉਹ ਜਿਹੜੀਆਂ ਕਿਹੜੀ ਚੀਜ਼ੀ ਚੂਜੀ ਡਰਿੰਕ
1: ਜਿਹੜੀ ਦੱਸੀ ਹੈ
0: ਉਹ ਤਾਂ ਵੈਸੇ
1: ਪੀਣੀ ਨਹੀਂ ਚਾਹੀਦੇ ਹੈਗੇ। ਕੋਕ
0: ਤਾਂ ਮਤਲਬ ਪਤਾ ਨਹੀਂ ਲੋਕੀ ਕਿਉਂ ਮਤਲਬ ਪੀਂਦੇ ਆ
1: ਅੱਜ ਕੱਲ, ਉਹਦਾ ਟ੍ਰੈਂਡ ਨਹੀਂ ਚੱਲ ਪਿਆ ਹੈਗਾ ਵੀ ਕੋਕ ਮਾੜਾ ਹੈ ਜ਼ੀਰੋ ਮਾੜਾ ਡਾਈਟ ਪੀਓ।
0: ਡਾਇਟ
1: ਕੋਕ ਵਰਗਾ ਕੋਕ ਇਹਦੇ ਨਾਲ ਨਾ ਤੁਹਾਡੇ ਫੈਟ ਨਾ ਉਹ ਭਰਾਵਾ ਇਨਸੁਲਿਨ ਤਾਂ ਇੰਸਟਿੰਕਟ ਉਹ ਹੁੰਦੇ ਨੇ ਟ੍ਰਿਗਰ ਹੁੰਦੇ ਨੇ।
0: ਸਹੀ ਗੱਲ ਬਸ ਜਿਹੜੀ ਚੀਜ਼ ਨਹੀਂ ਚੱਲਦੀ ਨਵਾਂ ਨਾ ਦੇ ਕੇ ਕੁਛ ਨਵਾਂ ਚਲਾ ਦਿੰਦੇ ਆ ਬਸ।
1: ਜਿਵੇਂ ਉਹ ਪਿੱਛੇ ਜੇ ਮਾਚਾ ਮਾਚਾ ਮਾਚਾ ਹੋ ਗਈ ਸੀ ਹਨਾ, ਹਰ ਇੱਕ ਚੀਜ਼ ਮਾਚਾ, ਮਾਚਾ ਦਾ ਕੇਕ, ਮਾਚਾ ਦਿਓ। ਚਲੋ ਐਨੀਵੇ
0: ਚਲੋ ਜੀ
1: ਪੂਰੀ
0: ਹੈਲਦੀ ਹੈਲਦੀ ਖਬਰਾਂ ਸੀ ਤੇ ਚਾਹ ਵੀ ਬਣਾਈ ਆ ਤੁਹਾਨੂੰ ਸਿਖਾਉਣੀ ਤੇ
1: ਬਣਾਓਗੇ ਏਦਾਂ ਚਾਹ ਵੈਸੇ
0: ਯਾਰ ਏਦਾਂ ਗੋੜ ਬਣਾਏਗਾ ਏਦਾਂ ਤੇ ਪਹਿਲਾਂ ਛੇਤਰੀ ਪੈਣ ਗਏ ਮੈਨੂੰ
1: ਖੰਡ ਪਾਣੀ ਆ ਤੇ ਉਹ ਤੇ ਮੇਰੇ ਖਿਆਲ ਦੇ ਨਾਲ ਉਹ ਸ਼ੱਕਰ ਵਾਲਾ ਕਨਸੈਪਟ ਨੀ ਚੱਲਣਾ।
0: ਹਾਂ ਸ਼ੱਕਰ
1: ਵਾਲਾ ਖੰਡ ਵਾਲੀ ਆਪਾਂ ਚਾਹ ਪੀਂਦੇ ਨੀ ਫਿਰ
0: ਪਰ ਮੇਰੇ ਖਿਆਲ ਦਾ ਨਾ ਇਹ ਤਰੀਕਾ ਹੈ ਵੀ ਨੀ ਵਧੀਆ ਕਿਉਂਕਿ ਪਹਿਲਾਂ ਜਿਹੜਾ ਵਾ ਆਪਾਂ ਖੰਡ ਨੂੰ ਹੀ ਆਪਾਂ ਏਦਾਂ ਕਰਤਾ ਹੈ ਉਸ ਤੋਂ ਬਾਅਦ ਪਹਿਲਾਂ ਸਗੋਂ ਪਾਣੀ ਚ ਖੰਡ ਪਾਓ ਲਾ ਫਿਰ ਵੀ ਠੀਕ ਹੈ
1: ਪਰ ਖੰਡ ਚਮਚਾ ਹੀ ਪਾਇਆ ਨੇ ਪਾਣੀ ਦਾ
0: ਤੇ ਉਹ ਤੇ ਉਸੇ ਵੇਲੇ ਗਰਮ ਹੋ ਜਾਂਦਾ ਉਸੇ
1: ਇਕੱਠੀ ਜੀ ਹੋਣ ਲੱਗ ਜਾਂਦੀਆਂ ਹੈ। ਉਹਨੇ ਬੇਸਿਕਲੀ ਉਹ ਬਣਾਤੀ ਉਹ ਕੀ ਕਹਿੰਦਾ ਨੇ
0: ਚਾਸ਼ਰੀ
1: ਨਹੀਂ ਨਹੀਂ
0: ਉਹ ਕੈਰੇਮਲ
1: ਪਿਛਲਾ ਗਾਣਾ ਤੁਹਾਡਾ ਫੇਵਰੇਟ ਸੀ, ਆਹ ਗਾਣਾ ਮੇਰਾ ਫੇਵਰੇਟ ਹੈ, ਇਹਦੇ ਨਾਲ ਆਪਾਂ ਐਂਡ ਕਰਦੇ ਹਾਂ।
0: ਠੀਕ ਹੈ,
1: ਦੀ ਐਂਡ ਤੋਂ ਬਾਅਦ ਕੀ ਕਹਿਣਾ ਹੁੰਦਾ? ਕੁਛ ਨੀ ਕਹਿਣਾ ਹੁੰਦਾ।
0: ਹਾਂ ਨਹੀਂ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿ ਰਹੀ ਹੁੰਦੀ ਹੈ ਤੇ ਬਸ ਏਦਾਂ ਹੀ ਹੱਸਦੇ ਵੱਜਦੇ ਰਹੋ ਤੇ ਸਾਡਾ ਪ੍ਰੋਗਰਾਮ ਸੁਣਦੇ ਰਹੋ। ਖਬਰ ਬੜੀ ਬੇਕਾਰ ਬੇਕਾਰ ਅਸੀਂ ਵੀ ਨਹੀਂ ਮੈਂ ਗੱਲਾਂ ਬੇਕਾਰ ਕਹਿ ਦੇਣਾ ਤੁਸੀਂ ਨਹੀਂ ਉਹ ਜਿਹੜਾ ਕੀ ਉਹ ਗੱਜਾ ਜਿਹੜਾ ਬੋਲਦਾ ਤਾ ਓਕੇ ਬਾਏ ਬਾਏ ਟਾਟਾ ਸਾਰੇ
1: ਜਾਨ ਜਰੀਆ
0: ਇਹ ਉਹ ਲੈ ਆ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੋਲੋ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੋਲੋ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ ਸੋ

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਯੋਟਾ ਦੇ ਨਾਲ।
2: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਇਸ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station. You are listening. Hanji Hanji, Hanji Hanji, Hanji Hanji, Radio Hanji. Radio Hanji, 1674 AM, 24/7 Indian Radio, Sydney ka apna Indian Radio Station. Radio Hanji. Stay tuned.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਚਿਹਰੇ 'ਤੇ ਹੋਏਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸੋਹਣਾ ਲੱਗਦਾ ਚਿਹਰਾ, ਅਤੇ ਕੌਣ ਨਹੀਂ ਸੋਹਣਾ ਲੱਗਣਾ ਚਾਹੁੰਦਾ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਦੋ ਦੋਸਤ ਸਨ ਜਿਨ੍ਹਾਂ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਪ੍ਰੇਮ, ਇੰਨਾ ਪ੍ਰੇਮ ਕਿ ਉਹਨਾਂ ਨੇ ਘਰ ਵੀ ਆਂਢ ਗੁਆਂਢ ਦੇ ਵਿੱਚ ਬਣਾ ਲਿਆ। ਅੱਗੇ ਔਲਾਦ ਹੋਈ, ਹੌਲੀ ਹੌਲੀ ਫਿੱਕ ਵੱਧਦੀ ਜਾਂਦੀ। ਬਲਵੀਰ ਸਿੰਘ ਦੇ 3 ਪੁੱਤ ਹੋਏ, ਇੱਕ ਵਿਆਹ ਸੀ, ਦੂਸਰਾ ਲੈ ਵਿਆਉਣ ਜੋਗਾ ਹੋਇਆ ਸੀ, ਅਤੇ ਤੀਸਰਾ ਹਾਲੇ ਚੜ੍ਹਦੀ ਜਵਾਨੀ ਦੇ ਵਿੱਚ। ਉਧਰੇ ਦੂਸਰੇ ਦੋਸਤ ਦੇ ਪੁੱਤ ਰਹਿੰਦੇ ਬਿਲਕੁਲ ਗੁਆਂਢ ਦੇ ਵਿੱਚ। ਦੋਵਾਂ ਦੇ ਵਿੱਚੋਂ ਇੱਕ ਚੜ੍ਹਾਈ ਕਰ ਗਿਆ। ਇੱਕ ਨੇ ਬੜੀ ਬੜੀ ਹਿੰਮਤ ਕੀਤੀ ਕਿ ਆਪਸ ਦੇ ਵਿੱਚ ਦੋਵਾਂ ਪਰਿਵਾਰਾਂ ਦਾ ਪਿਆਰ ਬਣਿਆ ਰਹੇ, ਪਰ ਨਿੱਕੀ ਨਿੱਕੀ ਗੱਲ ਤੋਂ ਹੌਲੀ ਹੌਲੀ ਆਪਸ ਦੇ ਵਿੱਚ ਖਟਾਸ ਵੱਧਦੀ ਜਾਂਦੀ। ਹੋਇਆ ਕੁਛ ਇਸ ਤਰੀਕੇ ਦੇ ਨਾਲ ਕਿ ਬਲਦੇਵ ਦੀ ਨੌਂ ਨੇ ਕੁੱਕੜੀਆਂ ਰੱਖੀਆਂ ਸੀ। ਉਹ ਹਰ ਰੋਜ਼ ਇੱਕ ਤੈਅ ਥਾਂ ਦੇ ਉੱਤੇ ਆਂਡਾ ਦਿੰਦੀਆਂ, ਅਤੇ ਉਹ ਚੁੱਕ ਕੇ ਬੜੀ ਖੁਸ਼ੀ ਮਹਿਸੂਸ ਕਰਦੀ। ਉਹਨੂੰ ਇੱਦਾਂ ਲੱਗਦਾ ਕਿ ਉਹ ਵੀ ਕੁਛ ਕਰ ਰਹੀ ਹੈ, ਉਹ ਵੀ ਕਮਾਈ ਕਰ ਰਹੀ ਹੈ, ਵੱਡੀ ਉਪਲਬਧੀ ਲੱਗਦੀ ਉਹਨੂੰ। ਇੱਕ ਦਿਨ ਜਾ ਕੇ ਕੀ ਵੇਖਦੀ ਆ ਕਿ ਉਹਨੂੰ ਉਸ ਤੈਅ ਥਾਂ ਤੋਂ ਆਂਡਾ ਨਹੀਂ ਲੱਭਾ। ਇੱਧਰ ਉੱਧਰ ਧਿਆਨ ਮਾਰਦੀ ਆ, ਅਤੇ ਦਿਓਰ ਨੇ ਦੂਰੋਂ ਆਵਾਜ਼ ਦਿੱਤੀ, ਭਾਬੀ ਕੁੱਕੜੀ ਸ਼ਾਇਦ ਡਰ ਗਈ ਸੀ। ਡਰ ਕੇ ਉੱਧਰ ਤਾਏ ਹੁਣਾਂ ਵੱਲ ਟੱਪ ਗਈ, ਸ਼ਾਇਦ ਉੱਧਰ ਨਾ ਆਂਡਾ ਦੇ ਆਈ ਹੋਵੇ। ਨਹੁੰ ਲੱਭਦੀ ਲੱਭਦੀ ਉਹਨਾਂ ਦੇ ਵਿਹੜੇ 'ਚ ਜਾ ਵੜੀ। ਅੰਦਰੋਂ ਤਾਈ ਨੇ ਆਵਾਜ਼ ਮਾਰੀ, ਨੀ ਕੀ ਲੱਭਦੀ ਹੈ? ਕੁਛ ਨਹੀਂ ਤਾਈ, ਆਂਡਾ ਲੱਭਦੀ ਹਾਂ। ਕੁੱਕੜੀ ਸ਼ਾਇਦ ਅੱਜ ਤੁਹਾਡੇ ਵਿਹੜੇ ਆਂਡਾ ਦੇਗੀ। ਨਾ, ਅਸੀਂ ਕਦੀ ਆਂਡੇ ਨਹੀਂ ਵੇਖੇ। ਤੂੰ ਹੁਣ ਆਂਡਿਆਂ ਦੇ ਵੀ ਦੋਸ਼ ਸਾਡੇ ਸਿਰ ਲਾਏਂਗੀ। ਇਹਨਾਂ ਨਵੀਆਂ ਆਈਆਂ ਨੇ, ਪਤਾ ਨਹੀਂ ਹਲੇ ਕੀ ਕੀ ਗੁਲ ਖਿਲਾਉਣੇ ਨੇ। ਨੌ ਕੋ ਵੀ ਬੋਲ ਬਰਦਾਸ਼ਤ ਨਹੀਂ ਹੋਏ, ਉਹਨੇ ਵੇਖੋ 4 ਸੁਣਾ ਦਿੱਤੀ। ਹੌਲੀ ਹੌਲੀ ਇਹ ਲੜਾਈ ਹੋਰ ਜ਼ਿਆਦਾ ਤਿੱਖੀ ਹੋ ਗਈ। ਉੱਧਰੋਂ ਤਾਇਆ ਆ ਗਿਆ, ਇੱਧਰੋਂ ਸਹੁਰਾ ਆ ਗਿਆ, ਉੱਧਰੋਂ ਇਹਦੀ ਸੱਸ ਆ ਗਈ, ਉੱਧਰੋਂ ਉਹਦੀ ਸੱਸ ਆ ਗਈ। ਸਾਰੇ ਪਰਿਵਾਰ ਨੇ ਰਲ ਮਿਲ ਕੇ ਖੂਬ ਸੋਹਣੀ ਲੜਾਈ ਕੀਤੀ, ਇੱਕ ਦੂਸਰੇ ਦੇ ਵਾਲ ਖੋਣ ਤੱਕ ਗਏ। ਜਨਾਨੀਆਂ ਤੋਂ ਹੁੰਦੀ ਹੁੰਦੀ ਲੜਾਈ ਹੁਣ ਬੰਦਿਆਂ ਤੱਕ ਪਹੁੰਚ ਗਈ। ਬਲਦੇਵ ਅਤੇ ਦਵਿੰਦਰ ਇੱਕ ਸਮੇਂ ਆਪਸ ਦੇ ਵਿੱਚ ਸੋਹਣੇ ਦੋਸਤ ਸੀ, ਬਚਪਨ ਤੋਂ ਇਕੱਠੇ ਖੇਡੇ, ਅੱਜ ਆਪਸ ਦੇ ਵਿੱਚ ਹੱਥੋਂ ਪਾਈ ਹੋ ਗਏ। ਸਾਰੇ ਪਿੰਡ ਦੇ ਵਿੱਚ ਚਰਚਾ ਹੋਈ ਵੀ ਪਹਿਲਾਂ ਤਾਂ ਨਿੱਕਾ ਮੋਟਾ ਬੁਲਾਰਾ ਹੁੰਦਾ ਸੀ, ਅੱਜ ਦੋਵੇਂ ਇੱਕ ਦੂਸਰੇ ਦੇ ਹੱਥੀਂ ਪਏ ਨੇ। ਇਹ ਗੱਲ ਦਵਿੰਦਰ ਤੋਂ ਬਰਦਾਸ਼ਤ ਨਹੀਂ ਹੋਈ, ਪਰ ਇਹਦੇ ਵਿੱਚ ਗੱਲ ਲੈ ਕੇ ਚਲਾ ਗਿਆ। ਆਪਣੀ ਦਾੜੀ ਦੇ ਵਾਲ ਪਰੇ ਦੇ ਵਿੱਚ ਵਿਖਾਉਂਦਾ ਕਹਿਣ ਲੱਗਾ, ਆ ਪੰਚੋ ਵੇਖ ਕੇ ਤਾਂ ਦੱਸੋ, ਮੈਂ ਦਾੜੀ ਇਸ ਕਰਕੇ ਰੱਖੀ ਆ। ਆ ਬਲਦੇਵ ਸਿੰਘ ਨੇ ਜਿਹੜੀ ਆਪਣੇ ਪੁੱਤਾਂ ਨਾਲ ਰਲ ਕੇ ਮੇਰੇ 'ਤੇ ਚੜ੍ਹਾਈ ਕੀਤੀ ਹੈ, ਕੀ ਇਹ ਕਰਨੀ ਬਣਦੀ ਹੈ? ਇਹਨੂੰ ਬਣਦੀ ਸਜ਼ਾ ਦਿੱਤੀ ਜਾਵੇ। ਬਸ ਫਿਰ ਕੀ ਸੀ, ਇਹ ਸਿਲਸਿਲਾ ਕਦੀ ਰੁਕਿਆ ਹੀ ਨਹੀਂ। ਇੱਕ ਦੂਸਰੇ ਦੇ ਉੱਤੇ ਕੋਈ ਮੌਕਾ ਨਾ ਛੱਡਦੇ ਆਂਢ ਗੁਆਂਢ ਕਿਸੇ ਵੀ ਤਰ੍ਹਾਂ ਦੀ ਚੜ੍ਹਾਈ ਕਰਨ ਦਾ। ਇਹ ਸਭ ਦੇ ਦਰਮਿਆਨ ਬਲਦੇਵ ਸਿੰਘ ਦਾ ਪਿਓ ਹੱਲੇ ਜਿਉਂਦਾ ਸੀ, ਚਾਹੇ ਉਹਦਾ ਦੋਸਤ ਇਸ ਦੁਨੀਆਂ ਤੋਂ ਚੜ੍ਹਾਈ ਕਰ ਗਿਆ ਸੀ, ਜਿਹਦੀ ਬਦੌਲਤ ਇਹ ਆਂਢ ਗੁਆਂਢ ਆ ਵਸੇ ਸੀ। ਬਲਦੇਵ ਸਿੰਘ ਦੇ ਪਿਓ ਨੇ ਬੜਾ ਸਮਝਾਇਆ, ਉਹ ਨਿੱਕੀ ਨਿੱਕੀ ਗੱਲ ਤੋਂ ਨਾ ਲੜੋ,
ਤੁਸੀਂ ਬਚਪਨ ਦੇ ਵਿੱਚ ਇਕੱਠੇ ਖੇਡੇ ਹੋ, ਕਿੰਨਾ ਪਿਆਰ ਸੀ ਤੁਹਾਡਾ, ਸਾਡੀ ਸ਼ਰਮ ਕਰ ਲਓ। ਅਸੀਂ ਦੋਵੇਂ ਯਾਰ ਦੋਸਤ ਇੱਕ ਦੂਸਰੇ ਤੋਂ ਜਾਨ ਵਾਰਦੇ ਸੀ, ਉਹ ਲਾਗੇ ਬੰਨੇ ਦੇ 7 ਪਿੰਡਾਂ ਦੇ ਵਿੱਚ ਲੋਕ ਸਾਡੀ ਸਾਧੀ ਭਰਦੇ ਸੀ। ਉਹ ਸਾਡੇ ਬਾਰੇ ਦੱਸ ਦੱਸ ਕੇ ਲੋਕ ਆਪਣੇ ਨਿਆਣਿਆਂ ਨੂੰ ਸਮਝਾਉਂਦੇ ਸੀ, ਯਾਰ ਦੋਸਤ ਹੋਣ ਤੇ ਇਦਾਂ ਦੇ ਹੋਣ, ਤੁਸੀਂ ਲੱਗੇ ਜੇ ਨੱਕ ਵਢਾਉਣ। ਕਿਤੇ ਇੱਕ ਜਣਾ ਵਾਂਢੇ ਟਿੰਡੇ ਚਲਿਆ ਜਾਂਦਾ ਤੇ ਉਹਨੂੰ ਪਤਾ ਹੀ ਨਹੀਂ ਸੀ ਹੁੰਦਾ ਉਹਦੀ ਫਸਲ ਕਦੋਂ ਬੀਜੀ ਜਾਂਦੀ ਸੀ। ਸੋਚਿਆ ਸੀ ਤੁਸੀਂ ਆਪਸ ਦੇ ਵਿੱਚ ਰਲ ਮਿਲ ਕੇ ਵਾਈ ਖੇਤੀ ਦਾ ਕੰਮ ਹੋਰ ਅੱਗੇ ਤੋਰੋਗੇ, ਸਵਾਹ ਤੋਰਨਾ, ਤੁਸੀਂ ਤਾਂ ਪਹਿਲਾਂ ਵੀ ਬੇੜਾ ਗਰਕ ਕਰ ਦਿੱਤਾ, ਵਾਈ ਖੇਤੀ ਵੱਲ ਧਿਆਨ ਕੀ ਦੇਣਾ ਤੁਸੀਂ, ਤੁਹਾਨੂੰ ਪਰੇ ਪੰਚਾਇਤਾਂ ਦੇ ਵਿੱਚੋਂ ਵਿਹਲ ਨਹੀਂ ਮਿਲਦਾ, ਮੈਨੂੰ ਦੱਸ ਭਲਾ ਨਿੱਕੀਆਂ ਨਿੱਕੀਆਂ ਗੱਲਾਂ 'ਚ ਰੱਖਿਆ ਕੀ ਆ, ਪਰ ਉਹਦੀ ਕੌਣ ਸੁਣੇ। ਬੁੱਢੇ ਦੀ ਮਾੜੀ ਮੋਟੀ ਕੁਛ ਸੁਣਦਾ ਵੀ ਤੇ ਫਿਰ ਜਨਾਨੀਆਂ ਆ ਕੇ ਤੇਲ ਪਾ ਦਿੰਦੀਆਂ। ਦਮੇ ਦਾ ਮਾਰਿਆ ਬਾਪੂ ਫਿਰ ਉਸੇ ਮੰਜੀ ਦੇ ਉੱਤੇ ਬੈਠਾ ਰਹਿ ਜਾਂਦਾ, ਉੱਚੀ ਉੱਚੀ ਖੰਘਦਾ, ਖੁਰੇ ਆਖਰੀ ਸਾਵਾਂ ਤੋਂ ਮੁੜਦਾ, ਪਰ ਕਿਸੇ ਨੂੰ ਕੀ ਪਰਵਾਹ। ਇਹ ਲੜਾਈ ਹੌਲੀ ਹੌਲੀ ਅੱਗੇ ਵੱਧਦੀ ਗਈ। ਉਹਨੇ ਮੈਨੂੰ ਆ ਕਿਹਾ, ਇਹਨੇ ਮੈਨੂੰ ਆ ਕਿਹਾ, 1 ਸਾਲ, 2 ਸਾਲ, 4 ਸਾਲ ਇਸੇ ਤਰ੍ਹਾਂ ਚਿਕ ਚਿਕ ਚੈਂ ਚੈਂ ਚੱਲਦੀ ਰਹੀ। ਇੱਕ ਦਿਨ ਬਲਦੇਵ ਸਿੰਘ ਦੀ ਨੂੰਹ ਕਿਸੇ ਵਿਆਹ ਦੇ ਉੱਤੇ ਫਿਰ ਦਵਿੰਦਰ ਸਿੰਘ ਦੇ ਨਾਲ ਭਿੜ ਗਈ, ਕਿਸੇ ਗੱਲੋਂ ਕੋ ਬੋਲੀ ਮਾਰੀ, ਦਵਿੰਦਰ ਸਿੰਘ ਕੋ ਉਹ ਜਰੀ ਨਹੀਂ ਗਈ, ਪੁੱਟੀ ਦਾੜੀ ਹਲੇ ਵੀ ਉਹਦੇ ਦਿਮਾਗ 'ਚ ਰੜਕਦੀ ਸੀ। ਗੁੱਸੇ 'ਚ ਆਏ ਨੇ ਘਸੁੰਨ ਮਾਰਿਆ, ਸੱਟ ਤਾਂ ਹਲੇ ਇੰਨੀ ਨਹੀਂ ਲੱਗੀ, ਪਰ ਬਲਦੇਵ ਸਿੰਘ ਨੇ ਮਨ ਹੀ ਮਨ ਇਸ ਚੀਜ਼ ਦਾ ਚਾਅ ਕੀਤਾ। ਚਾਅ ਇਸ ਕਰਕੇ ਕਿਉਂਕਿ ਉਹਨੂੰ ਲੱਗਦਾ ਸੀ ਕਿ ਹੁਣ ਮੈਨੂੰ ਜੇਲ੍ਹ ਭੇਜੂੰਗਾ, ਹੁਣ ਮੈਨੂੰ ਸਜ਼ਾ ਦਵਾਊਂਗਾ। ਸਾਡੀ ਨੂੰਹ ਦਾ ਪੈਰ ਭਾਰੀ ਸੀ, ਤਾਂ ਵੀ ਇਹਨੇ ਨਹੀਂ ਪਰਹੇਜ਼ ਕੀਤਾ। ਜਾ ਥਾਣੇ ਦੇ ਵਿੱਚ ਰਿਪੋਰਟ ਲਿਖਾਈ, ਹਸਪਤਾਲ ਤੋਂ ਰਿਪੋਰਟ ਆਈ ਤਾਂ ਪਤਾ ਲੱਗਾ ਕੋਈ ਖਾਸ ਸੱਟ ਪੇਟ ਨਹੀਂ ਸੀ, ਪਰ ਬਲਦੇਵ ਸਿੰਘ ਨੂੰ ਚੈਨ ਨਾ ਆਵੇ। ਮੁਨਸ਼ੀ ਨੂੰ ਪੱਲਿਓਂ ਪੈਸੇ ਦੇ ਕੇ ਕੇਸ ਮੋਟਾ ਕਰਾ ਲਿਆ, ਜੋ ਚਾਹੁੰਦਾ ਸੀ ਉਹੀ ਹੋਇਆ। ਅਦਾਲਤ ਦੇ ਵਿੱਚ ਉਹਨੂੰ 20 ਕੌੜਿਆਂ ਦੀ ਸਜ਼ਾ ਕਰਵਾ ਦਿੱਤੀ। ਹਲੇ ਅਦਾਲਤ ਤੋਂ ਬਾਹਰ ਹੀ ਨਿਕਲੇ, ਟਹਿਲ ਦੇ ਗੱਲਾਂ ਬਾਤਾਂ ਹੀ ਕਰ ਰਹੇ ਸੀ ਕਿ ਉੱਧਰੋਂ ਦਵਿੰਦਰ ਸਿੰਘ ਨੇ ਕਿਹਾ, ਵੇਖੀ ਤੇਰਾ ਮੈਂ ਛੱਡਣਾ ਕੱਖ ਨਹੀਂ, ਤੇਰਾ ਮੈਂ ਤੀਲਾ ਤੀਲਾ ਨਾ ਸਾੜ ਦਿੱਤਾ, ਤੇ ਮੇਰਾ ਨਾਂ ਵੀ ਦਵਿੰਦਰ ਸੋਨੀ। ਬਲਦੇਵ ਸੋਨੇ ਜਦੋਂ ਬ੍ਰੇਕ ਤੋਂ ਬਾਅਦ ਅੰਦਰ ਅਦਾਲਤ ਗਏ ਤਾਂ ਜਾ ਕੇ ਉੱਥੇ ਸਾਰੀ ਕਹਾਣੀ ਸੁਣਾ ਦਿੱਤੀ। ਜੀ ਇਹ ਮੇਰਾ ਘਰ ਬਾਹਰ ਸਾੜਨ ਦੀ ਗੱਲ ਕਰਦਾ, ਹੋਵੇ ਨਾ ਤਾਂ ਇਹਦੀ ਸਜ਼ਾ ਹੋਰ ਵਧਾਈ ਜਾਵੇ, ਕੱਲ੍ਹ ਨੂੰ ਮੇਰੇ ਘਰ ਨੂੰ ਅੱਗ ਲੱਗ ਗਈ, ਕੱਲ੍ਹ ਨੂੰ ਮੇਰੀ ਫਸਲ ਨੂੰ ਅੱਗ ਲੱਗ ਗਈ ਤਾਂ ਕੌਣ ਜ਼ਿੰਮੇਵਾਰ। ਇਹ ਤਾਂ ਸ਼ਰੇਆਮ ਮੈਨੂੰ ਧਮਕੀਆਂ ਦਿੰਦਾ। ਆਹ 4 ਬੰਦੇ ਬਾਹਰ ਖੜ੍ਹੇ ਸੀ, ਯਕੀਨ ਨਹੀਂ ਤਾਂ ਇਹਨਾਂ ਨੂੰ ਪੁੱਛ ਲਓ। ਜੱਜ ਸਾਹਿਬ ਨੇ ਚੇਤਾਵਨੀ ਦਿੱਤੀ, ਉਹ ਦਵਿੰਦਰ ਸਿੰਘ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਕਿਉਂ ਗੁਆਂਢ 'ਚ ਵਿਗਾੜਨਾ, ਇੱਦਾਂ ਕਰ ਆਪਣੇ ਗੁਨਾਹ ਦੀ ਮਾਫ਼ੀ ਮੰਗ, ਅੱਗੇ ਤੋਂ ਆਪਸ ਵਿੱਚ ਪਿਆਰ ਦੇ ਨਾਲ ਰਹੋ, ਅਤੇ ਮੈਂ ਵੀ ਸੋਚ ਵਿਚਾਰ ਕਰਦਾ ਤੇਰੀ ਸਜ਼ਾ ਹਲਕੀ ਕਰ ਦਿੰਦੇ ਹਾਂ। ਪਰ ਦਵਿੰਦਰ ਸਿੰਘ ਨੂੰ ਇਹ ਮਨਜ਼ੂਰ ਨਹੀਂ ਸੀ, ਕਹਿਣ ਲੱਗਾ ਜੱਜ ਸਾਹਿਬ 50 ਵਰ੍ਹਿਆਂ ਦਾ ਹੋ ਗਿਆ, ਜਿੰਨੀ ਇਹ ਬੇਇੱਜ਼ਤੀ ਮਹਿਸੂਸ ਕਰਾਉਂਦੇ ਨੇ ਨਾ, ਜਿੰਨਾ ਇਹ ਝੂਠ ਸਾਰਾ ਦਿਨ ਜਿੰਨਾ ਇਹ ਕੁਫਰ ਤੋਲਦੇ ਨੇ, ਉਹਦੇ ਨਾਲੋਂ ਤਾਂ ਕੋੜੇ ਖਾ ਲੈਣੇ ਚੰਗੇ। ਗੱਲ ਕਹਦੀ ਕਿ ਦੋਵੇਂ ਤਰ੍ਹਾਂ ਟਸ ਤੋਂ ਮਸ ਨਾ ਹੋਣ, ਹੌਲੀ ਹੌਲੀ ਲੜਾਈ ਝਗੜਾ ਹੋਰ ਵੱਧਦਾ ਜਾਵੇ। ਬਲਦੇਵ ਸਿੰਘ ਭਾਵੇਂ ਪਹਿਲਾਂ ਖੁਸ਼ ਲੱਗਦਾ ਸੀ ਪਰ ਅੰਦਰੋਂ ਖੁਸ਼ ਨਹੀਂ ਸੀ, ਫਿਰ ਵੀ ਕਿਤੇ ਨਾ ਕਿਤੇ ਬਚਪਨ ਦੇ ਵਿੱਚ ਯਾਰ ਰਿਹਾ ਸੀ। ਉਹਨੂੰ ਘਰ ਤੁਰੇ ਆਉਂਦੇ ਨੂੰ ਯਾਦ ਆਵੇ ਕਿੱਦਾਂ ਕਿੱਦਾਂ ਕੋੜੇ ਖਾਣ ਦੇ ਲਈ ਜਦੋਂ ਕੰਧ ਵੱਲ ਨੂੰ ਮੂੰਹ ਕੀਤਾ ਤਾਂ ਰੋਣ ਨਿਕਲ ਗਿਆ ਸੀ ਉਹਦਾ।
ਦਵਿੰਦਰ ਸਿੰਘ ਦੇ ਅਥਰੂ ਉਹਦੇ ਉਹਨੇ ਵੇਖੇ ਸੀ, ਦਿਲ ਉਹਦਾ ਵੀ ਪਸੀਜਿਆ ਸੀ। ਪੈਰ ਘਰ ਨੂੰ ਨਾ ਪੁੱਟਿਆ ਜਾਵੇ, ਆਪਣੇ ਆਪ ਨੂੰ ਦੋਸ਼ੀ ਜਿਹਾ ਮਹਿਸੂਸ ਕਰੇ। ਘਰ ਪਹੁੰਚਿਆ ਤਾਂ ਉੱਧਰੋਂ ਬਾਪੂ ਨੇ ਫੇਰ ਘੇਰ ਲਿਆ, ਕਰਤਾ ਨਾ ਉਹੀ ਕੰਮ, ਬੜਾ ਟਾਲਿਆ ਸੀ ਤੈਨੂੰ, ਪਤਾ ਨਹੀਂ ਇਸ ਲੜਾਈ ਦੇ ਵਿੱਚੋਂ ਕੱਢਣਾ ਕੀ ਚਾਹੁੰਦਾ ਤੂੰ, ਸਾਰੇ ਪਰਿਵਾਰ ਦਾ ਤੂੰ ਜੀਣਾ ਹਰਾਮ ਕਰਤਾ। ਕਦੀ ਤੂੰ ਸੋਚਿਆ ਸਾਡੀ ਫਸਲ ਹੁਣ ਓਨੀ ਹੁੰਦੀ ਨਹੀਂ, ਪਿਛਲੀ ਵਾਰੀ ਤਾਂ ਕਣਕ ਵੀ ਬੀਜਣੋਂ ਰਹਿ ਗਈ ਸੀ। ਤੈਨੂੰ ਕੋਟਾਂ ਕਚਹਿਰੀਆਂ ਥਾਣਿਆਂ ਤੋਂ ਇਹ ਪਰੇ ਪੰਚਾਇਤਾਂ ਤੋਂ ਵੇਲ ਮਿਲੇ ਤੇ ਫਿਰ ਤੂੰ ਫਸਲ ਬੀਜੇ, ਆਪਣੀ ਛੱਡ ਆਪਣੇ ਮੁੰਡਿਆਂ ਨੂੰ ਕੀ ਸਿਖਾਉਣਾ ਤੂੰ, ਤੂੰ ਉਹਨਾਂ ਦੇ ਵੀ ਸਿਰ ਪੜਵਾਉਣੇ ਚਾਹੁੰਦਾ, ਹੰਕਾਰ ਕਾਹਦਾ ਤੈਨੂੰ। ਸਿਆਣੇ ਕਹਿੰਦੇ ਨੇ ਗਵਾਂਢ ਦੇ ਨਾਲ ਬਣਾ ਕੇ ਰੱਖੀ ਦੀ ਹੈ, ਕਾਹਦੀ ਖੁਸ਼ੀ ਹੋਈ ਤੈਨੂੰ ਉਹਨੂੰ ਸਜ਼ਾ ਕਰਾ ਕੇ। ਚੱਲ ਮੈਨੂੰ ਦੱਸ ਤੈਨੂੰ ਮਿਲ ਕੇ ਜਾਊ। ਕਹਿਣ ਲੱਗਾ ਮਿਲਣਾ ਤਾਂ ਬਾਪੂ ਕੁਝ ਨਹੀਂ, ਗਾਂ ਤੋਂ ਸੋਚ ਸਮਝ ਕੇ ਕਰੂ ਕੋਈ ਜੋ ਵੀ ਕਰਨਾ, ਨਾ ਤਾਂ ਫੇਰ ਬੜੀ ਕਰਤੂਤ ਆ ਤੇਰੀ। ਓਏ ਮੇਰੀ ਮਨ, ਉਹਨੂੰ ਪਿਆਰ ਦੇ ਨਾਲ ਕਹਿ ਦੇ ਅੱਜ ਤੋਂ ਬਾਅਦ ਮੇਰੀ ਤੇਰੀ ਲੜਾਈ ਖਤਮ, ਜੇ ਨਾ ਹੋਊ ਤੇ ਮੇਰੀ ਦਾੜੀ ਮੂਤ ਨਾ ਮੁੰਦੀ, ਇੱਦਾਂ ਲੜਾਈਆਂ ਖਤਮ ਨਹੀਂ ਹੁੰਦੀਆਂ। ਦੁਨੀਆਂ 'ਤੇ ਵੱਡੇ ਵੱਡੇ ਪੈਗੰਬਰ ਇਹੋ ਹੀ ਦੱਸਦੇ ਚਲੇ ਗਏ, ਓਏ ਨਾ ਤੂੰ ਸਿੱਖਿਆ ਕੀ। ਗੁਰਦੁਆਰੇ ਵਾਲੇ ਭਾਈ ਕੋਲ ਜਾ ਕੇ ਬਹਿ ਜਾਂਦਾ, ਉਹਦੀ ਕਦੀ ਗੱਲ ਕੋਈ ਪੱਲੇ ਵੀ ਬੰਨੀ? ਥੋੜ੍ਹਾ ਜਿਹਾ ਮਨ ਬਲਦੇਵ ਸਿੰਘ ਦਾ ਵੀ ਪਸੀਜਿਆ, ਗੱਲ ਤਾਂ ਸਹੀ ਕਹਿੰਦਾ ਬਾਪੂ, ਹੋਵੇ ਨਾ ਤਾਂ ਮੈਨੂੰ ਇਹ ਲੜਾਈ ਇੱਥੇ ਮੁਕਾ ਹੀ ਦੇਣੀ ਚਾਹੀਦੀ। ਉਹਦਾ ਮਨ ਹਲੇ ਥੋੜ੍ਹਾ ਜਿਹਾ ਪੰਗਰ ਹੀ ਰਿਹਾ ਸੀ ਕਿ ਉੱਧਰੋਂ ਜਨਾਨੀਆਂ ਨੇ ਫਿਰ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਨਾ ਸੁਣਨ ਦੇ ਵਿੱਚ ਆਇਆ, ਕੋੜੇ ਖਾ ਕੇ ਹੋਰ ਤੱਤਾ ਹੋਇਆ ਫਿਰਦਾ। ਅੱਗੇ ਤਾਂ ਬੰਦੇ ਬੰਦਿਆਂ ਨੂੰ ਗਾਲਾਂ ਕੱਢਦੇ ਸੀ, ਅੱਜ ਸੁਣਿਆ ਉਹ ਜਨਾਨੀਆਂ ਨੂੰ ਵੀ ਗਾਲਾਂ ਕੱਢੀ ਜਾਂਦਾ। ਸਾਨੂੰ ਤਾਂ ਛੱਡੋ, ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ, ਛੋਟੇ ਛੋਟੇ ਬਾਲਾਂ ਨੂੰ ਵੀ ਨਹੀਂ ਬਖਸ਼ਦਾ। ਹਰ ਇੱਕ ਦੇ ਸਾਹਮਣੇ ਉਹ ਸਾਡੀ ਬਖਤੋਈ ਕਰਦਾ। ਜਿਹੜਾ ਮਾੜਾ ਮੋਟਾ ਮਨ ਬਲਦੇਵ ਸਿੰਘ ਦਾ ਬਦਲ ਰਿਹਾ ਸੀ, ਫਿਰ ਕਹਾਣੀ ਚੱਲਦੀ ਬਣੀ। ਉਹਨੇ ਫਿਰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਅੱਜ ਜਦੋਂ ਮੰਜੇ 'ਤੇ ਨਾ ਪਿੰਡਾਂ ਲੱਗਾ, ਲੱਗ ਪਤੇ ਜਾਣਗੇ, ਮੈਂ ਵੀ ਵੇਖਦਾ ਕਦੋਂ ਕੁ ਤੱਕ ਇਹ ਕ੍ਰੋਧ ਰੱਖਦਾ। ਅੱਜ ਜਦੋਂ ਸ਼ਾਮਾਂ ਪਈਆਂ ਤਾਂ ਹਲਕੀ ਹਲਕੀ ਜਿਹੀ ਹਵਾ ਵਗਦੀ ਸੀ। ਸਾਰੇ ਜੀ ਆਪੋ ਆਪਣੀ ਥਾਈਂ ਆਪਣੇ ਆਪਣੇ ਕੰਮ ਕਾਰ ਕਰੀ ਜਾਣ। ਬਲਦੇਵ ਸਿੰਘ ਦੇ ਮਨ ਨੂੰ ਚੈਨ ਕਿੱਥੇ ਆਵੇ? ਪਤਾ ਨਹੀਂ ਕਿਉਂ ਮਨ ਦੇ ਵਿੱਚ ਅਚਾਨਕ ਖਿਆਲ ਆਇਆ, ਇਹ ਜਿਹੜੀਆਂ ਦਿਨੇ ਗੱਲਾਂ ਕਰਦਾ ਸੀ ਕਿਤੇ ਘਰ ਨੂੰ ਅੱਗ ਹੀ ਨਾ ਲਾ ਦੇਵੇ, ਹੋਵੇ ਨਾ ਤਾਂ ਮੈਂ ਅੱਜ ਰਾਖੀ ਰੱਖਾਂ। ਥੋੜ੍ਹਾ ਜਿਹਾ ਹਨੇਰਾ ਪਸਰ ਰਿਹਾ ਸੀ, ਘਰ ਦੇ ਪਿਛਲੇ ਪਾਸੇ ਗੇੜਾ ਮਾਰਨ ਗਿਆ ਤਾਂ ਐਂ ਜਿੱਦਾਂ ਝੋਲਾ ਜਿਹਾ ਪਿਆ। ਭੱਜ ਕੇ ਜਾ ਕੇ ਵੇਖਿਆ ਕੁਛ ਨਹੀਂ ਸੀ, ਵਾਪਸ ਮੁੜਨ ਲੱਗਾ ਤਾਂ ਫਿਰ ਇੱਦਾਂ ਲੱਗਾ ਜਿਵੇਂ ਕੋਈ ਅੱਗ ਬਾਲ ਰਿਹਾ ਹੋਵੇ। ਭੱਜ ਕੇ ਗਿਆ, ਇੱਕਦਮ ਅੱਗ ਦੀ ਲਪਟ ਦੇ ਵਿੱਚ ਉਹਨੂੰ ਦਵਿੰਦਰ ਸਿੰਘ ਦਾ ਚਿਹਰਾ ਦੇਖਿਆ। ਭੱਜ ਕੇ ਫੜਨ ਦੀ ਕੋਸ਼ਿਸ਼ ਕੀਤੀ, ਉਹਦਾ ਤਾਂ ਮਾਸਾ ਜਿਹਾ ਕੁੜਤਾ ਹੀ ਹੱਥ ਆਇਆ ਸੀ। ਦਵਿੰਦਰ ਸਿੰਘ ਭੱਜਣ 'ਚ ਕਾਮਯਾਬ ਹੋ ਗਿਆ। ਜੇ ਸ਼ਾਇਦ ਚਾਹੁੰਦਾ ਤਾਂ ਉਹ

जे उठे उठा तो इदा लगे जिदा पैरां ते चलिया ना जावे। खादी नेरनी तो जरा कि जिनी होश आई तो की वेखदा पिछले पासे अग ने लपटां फड़ लिया। पिछले वाड़े चो हुंदी होई घर तक अग पहुंच गई। गल कदी कि उहदे घर तक सीमित नहीं रही। बलदेव सिंह का घर सड़न तो बाद गवांड दे विच दविंदर सिंह का घर भी सड़िया। कल्ले उन्हां दे घर नहीं सड़े, अद्धा पिंड सड़ गया, अद्धे पिंड दियां पाथियां सड़ गईयां, किसे दा डंगर वछा पुज गया, किसे दे कुकड़ सड़ गए, किसे दा घोड़ा झुलस गया, हुण किसे दे कोल बैण दे लई मंजे नहीं सी बचे, किसे कोल पीढ़ियां नहीं सी बचियां, किसे कोल बालन दे लई बालन नहीं सी बचिया, बड़ियां दे सिर दे उत्ते छत नहीं सी रही। ਉਹ ਚੰਗਾਰੀ ਨੇ ਅੱਧਾ ਪਿੰਡ ਝੁਲਸ ਦਿੱਤਾ। ਅੱਜ ਫੇਰ ਪਾਪੂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਹੁਣ ਬੜੀ ਦੇਰ ਹੋ ਚੁੱਕੀ ਸੀ ਕਿਉਂਕਿ ਅਗਲੇ ਦਿਨ ਚੌਧਰੀਆਂ ਦੇ ਮੁੰਡੇ ਨੇ ਆ ਕੇ ਦੱਸਿਆ ਤਾਇਆ ਤੇਰਾ ਬਾਪੂ ਸਾਡੇ ਘਰ ਹੈ। ਜਦੋਂ ਅੱਗ ਲੱਗੀ ਸੀ ਤਾਂ ਅੱਧੇ ਭੁੱਜੇ ਨੂੰ ਚੁੱਕ ਕੇ ਆਪਾਂ ਲੈ ਗਏ ਸੀ ਬਚਾਉਣ ਦੀ ਕੋਸ਼ਿਸ਼ ਕੀਤੀ। ਲੱਗਦਾ ਉਹਨੇ ਬਚ ਨਹੀਂ ਪਾਉਣਾ ਤੈਨੂੰ ਬੁਲਾਉਂਦਾ। ਲੈ ਪੈ ਗਈ ਠੰਡ। ਮੈਂ ਜਾਂਦੇ ਜਾਂਦੇ ਦੀ ਇੱਕ ਗੱਲ ਮੰਨ, ਬਲਦੇਵ ਸਿੰਘ ਇਸ ਲੜਾਈ ਨੂੰ ਇੱਥੇ ਮੁਕਾ ਦੇ। ਮੈਨੂੰ ਪਤਾ ਤੇਰੇ ਮਨ ਦੇ ਵਿੱਚ ਕੀ ਚੱਲਦਾ, ਹੁਣ ਮੈਂ ਕਿਹੜੇ ਮੂੰਹ ਨਾਲ ਮੁਕਾਵਾਂ। ਸਾਲਾਂ ਦਰ ਸਾਲ ਮੈਂ ਇਸ ਲੜਾਈ ਨੂੰ ਇੰਨਾ ਕੁ ਹੱਥੀਂ ਪਾਲਿਆ, ਹੁਣ ਤਾਂ ਚਾਹ ਕੇ ਵੀ ਨਹੀਂ ਮੈਂ ਕੁਛ ਕਰ ਸਕਦਾ। ਪਰ ਯਕੀਨ ਮੰਨੀ, ਮਾਫ਼ ਕਰਨ ਵਾਲਾ ਹਮੇਸ਼ਾ ਵੱਡਾ ਹੁੰਦਾ, ਕੋਈ ਫਰਕ ਨਹੀਂ ਪੈਣ ਲੱਗਾ। ਕਹਿੰਦੇ ਨੇ ਲੱਖ ਗੁਨਾਹ ਕੀਤੇ ਹੋਣ, ਇੱਕ ਮਾਫ਼ੀ ਰੱਬ ਦੀ ਦਰਗਾਹ ਦੇ ਵਿੱਚ ਕਬੂਲ ਹੋ ਜਾਂਦੀ ਹੈ। ਬਸ ਫਿਰ ਕੀ ਸੀ, ਪਿਓ ਸਮਝਾਉਂਦਾ ਤੁਰ ਗਿਆ। ਬਲਦੇਵ ਸਿੰਘ ਜਿੱਦਾਂ ਸੁਣਨ ਹੋਇਆ ਰਹਿ ਗਿਆ, ਸਮਝ ਨਹੀਂ ਸੀ ਆਉਂਦੀ ਹੁਣ ਕਰਾਂ ਕੀ। ਉੱਧਰ ਦਵਿੰਦਰ ਸਿੰਘ ਨੂੰ ਆਪਣਾ ਡਰ ਸਤਾਈ ਜਾਵੇ, ਸਾਰੇ ਪਿੰਡ ਦਾ ਖਮਿਆਜਾ ਭੁਗਤਣਾ ਪੈਣਾ। ਪਰ ਬਲਦੇਵ ਸਿੰਘ ਆਪਣੇ ਆਪ ਨੂੰ ਵੀ ਦੋਸ਼ੀ ਮੰਨ ਰਿਹਾ ਸੀ। ਸ਼ੁਰੂਆਤ ਤਾਂ ਕਿਤੇ ਨਾ ਕਿਤੇ ਉਹਦੇ ਵੱਲੋਂ ਵੀ ਹੋਈ ਸੀ, ਹਿੱਸੇਦਾਰੀ ਤਾਂ ਉਹਦੀ ਵੀ ਪੂਰੀ ਸੀ, ਕਸੂਰਵਾਦ ਤਾਂ ਉਹ ਵੀ ਪੂਰਾ ਸੀ। ਸ਼ੁਰੂ ਸ਼ੁਰੂ ਦੇ ਵਿੱਚ ਤਾਂ ਦਵਿੰਦਰ ਸਿੰਘ ਨੂੰ ਯਕੀਨ ਨਾ ਆਵੇ ਕਿ ਬਲਦੇਵ ਸਿੰਘ ਆਖਿਰਕਾਰ ਬੋਲਿਆ ਕਿਉਂ ਨਹੀਂ, ਪਰੇ ਦੇ ਸਾਹਮਣੇ ਇਹਨੇ ਮੇਰਾ ਨਾਂ ਕਿਉਂ ਨਹੀਂ ਲਿਆ। ਉਹਨੂੰ ਲੱਗੇ ਕਿ ਇਹ ਕਿਸੇ ਚਾਲ ਦੇ ਉੱਤੇ ਆ। ਪਰ ਹੌਲੀ ਹੌਲੀ ਹੌਲੀ ਹੌਲੀ ਉਹਨੂੰ ਯਕੀਨ ਹੋ ਗਿਆ ਕਿ ਬਲਦੇਵ ਹੁਣ ਬਦਲ ਗਿਆ, ਉਹਨੇ ਮੇਰਾ ਨਾਂ ਨਹੀਂ ਲਿਆ। ਜੇ ਚਾਹੁੰਦਾ ਤਾਂ ਮੈਨੂੰ ਸਜ਼ਾ ਦਵਾ ਸਕਦਾ ਸੀ। ਹੁਣ ਉਹ ਲੜਾਈ ਹੌਲੀ ਹੌਲੀ ਠੰਡੀ ਤਾਂ ਪੈ ਗਈ। ਆਂਢ ਗੁਆਂਢ ਦੇ ਵਿੱਚ ਹੁਣ ਸ਼ਾਂਤੀ ਤਾਂ ਪਸਰ ਗਈ ਹੈ, ਨਜ਼ਰ 'ਤੇ ਆਉਂਦੀ ਹੈ। ਪਰ ਕਦੋਂ, ਜਦੋਂ ਦੋਵਾਂ ਦੇ ਘਰ ਸੜ ਗਏ, ਜਦੋਂ ਉਹਨੇ ਇਸ ਲੜਾਈ ਦੇ ਵਿੱਚ ਆਪਣਾ ਬਾਪ ਗਵਾ ਲਿਆ, ਜਦੋਂ ਪਤਾ ਨਹੀਂ ਕਿੰਨੀਆਂ ਕੁ ਫਸਲਾਂ ਆਪਣੀਆਂ ਗਵਾ ਲਈਆਂ, ਕਿੰਨਾ ਕੁ ਸਮਾਂ ਵਿਅਰਥ ਗਵਾ ਲਿਆ। ਗੁੱਸੇ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਬਦਦੁਆਵਾਂ ਲੈ ਲਈਆਂ। ਕਮਾਇਆ ਕੀ? ਇੱਕ ਆਂਡੇ ਤੋਂ ਸ਼ੁਰੂ ਹੋਈ ਲੜਾਈ ਕਿੱਥੇ ਜਾ ਕੇ ਨਿਬੜੀ? ਕਈ ਵਾਰੀ ਗੱਲ ਨਿੱਕੀ ਜਿਹੀ ਹੁੰਦੀ ਹੈ ਪਰ ਉਹ ਵੱਧਦੀ ਕਿੱਥੋਂ ਤੱਕ ਪਹੁੰਚ ਜਾਂਦੀ ਹੈ ਇਨਸਾਨ ਸਮਝ ਹੀ ਨਹੀਂ ਪਾਉਂਦਾ। ਹੁੰਦਾ ਉਹਦੇ ਆਪਣੇ ਹੱਥ ਹੀ ਆ, ਜਿਹੜੇ ਮੋੜ 'ਤੇ ਚਾਹੇ ਜਿੱਥੇ ਚਾਹੇ ਉਸ ਲੜਾਈ ਨੂੰ ਉਹ ਮੁਕਾ ਸਕਦਾ ਹੁੰਦਾ। ਲੜਾਈ ਇਹ ਘਰ ਘਰ ਦੀ ਕਿਤੇ ਆਂਡੇ ਤੋਂ ਸ਼ੁਰੂ ਹੁੰਦੀ ਆ, ਕਿਤੇ ਖੀਰੇ ਤੋਂ, ਕਿਤੇ ਸਬਜ਼ੀ ਤੋਂ, ਕਿਤੇ ਦਾਲ ਤੋਂ,

ਕਿਤੇ ਚਾਹ ਦੇ ਕੱਪ ਤੋਂ, ਕਿਤੇ ਭਾਂਡਾ ਇੱਥੋਂ ਚੁੱਕੇ ਉੱਥੇ ਰੱਖਿਓ, ਤੇ ਕਿਤੇ ਸਾਫ ਸਫਾਈ ਤੋਂ। ਤੇ ਕਈ ਵਾਰੀ ਤਾਂ ਐਵੇਂ ਹੀ ਲੱਸੀ ਵਾਂਗੂ ਵੱਧਦੀ ਜਾਂਦੀ, ਜਿੰਨੀ ਮਰਜ਼ੀ ਵਧਾਈ ਜਾਓ। ਕੋਸ਼ਿਸ਼ ਕਰੀਏ ਆਪਾਂ ਜਿੱਥੇ ਵੀ, ਜਿਹੜੇ ਮੋੜ ਦੇ ਉੱਤੇ ਵੀ ਹਾਂ, ਇੱਥੇ ਹੀ ਇਹਦੇ ਉੱਤੇ ਸਟੋਪ ਲਾ ਦਈਏ, ਇੱਥੇ ਫੁੱਲ ਸਟੋਪ ਲਾ ਦਈਏ। ਕਿਉਂਕਿ ਲੜਾਈ ਦੇ ਵਿੱਚੋਂ ਕਦੀ ਕਿਸੇ ਨੇ ਕੁਛ ਨਹੀਂ ਖੱਟਿਆ। ਬੰਦੇ ਨੂੰ ਲੱਗਦਾ ਕਿ ਮੈਂ ਜਿੱਤ ਰਿਹਾ, ਪਰ ਅਸਲੀਅਤ ਦੇ ਵਿੱਚ ਉਹ ਹਾਰ ਰਿਹਾ ਹੁੰਦਾ। ਇਸ ਚੀਜ਼ ਦਾ ਅਹਿਸਾਸ ਉਦੋਂ ਹੁੰਦਾ ਜਦੋਂ ਆਪਣਾ ਬਹੁਤ ਕੁਛ ਗਵਾ ਪੈਂਦਾ, ਬਹੁਤ ਕੁਛ ਗਵਾਉਣ ਤੋਂ ਪਹਿਲਾਂ ਪਹਿਲਾਂ ਆਓ ਆਪਣੇ ਗੁੱਸੇ 'ਤੇ ਕਾਬੂ ਕਰੀਏ, ਮਾਫ਼ ਕਰਕੇ, ਮਾਫ਼ੀ ਮੰਗ ਕੇ ਹੋਰ ਵੱਡੇ ਬਣਨ ਦੀ ਕੋਸ਼ਿਸ਼ ਕਰੀਏ। ਇਹ ਕਹਾਣੀ ਲਿਖੀ ਸੀ ਲੀਓ ਟੋਲਸਟਾ ਨੇ, ਪੰਜਾਬੀ ਦੇ ਵਿੱਚ ਅਨੁਵਾਦ ਕਰਦਿਆਂ ਕਈ ਤਰ੍ਹਾਂ ਦੀਆਂ ਤਰੁੱਟੀਆਂ ਗਲਤੀਆਂ ਰਹਿ ਗਈਆਂ ਹੋਣਗੀਆਂ, ਉਹਦੇ ਲਈ ਮਾਫ਼ੀ। ਆਸ ਕਰਦਾ ਕਿ ਇਹਦੇ ਵਿਚਲਾ ਸਾਰ ਜ਼ਰੂਰ ਤੁਸੀਂ ਸਮਝੇ ਹੋਗੇ, ਰਾਈਟਰ ਕੀ ਕਹਿਣਾ ਚਾਹ ਰਿਹਾ ਇਹ ਜ਼ਰੂਰ ਤੁਸੀਂ ਸਮਝੇ ਹੋਗੇ, ਅਤੇ ਆਪਣੀ ਜ਼ਿੰਦਗੀ ਦੇ ਵਿੱਚ ਵੀ ਜ਼ਰੂਰ ਲਾਗੂ ਕਰਕੇ ਵੇਖਿਓ। ਧੰਨਵਾਦ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi man, I'm Saiko Mirbai from Manipur, I'm a Commonwealth champion, gold medalist. Sunte rahiye radio Hanji.
3: Bale bale bale.
2: Bale bale bale.

ਲੇਵਲ ਬੱਤੀ ਵਰਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ

0: ਗੌੜੀ ਸੁਖਮਨੀ ਮਹੱਲਾ ਪੰਜਵਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹਿ ਮਿਟਾਵੋ
1: ਸਿਮਰੋ ਜਸ ਸੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਏਕਾਖਰ
1: ਜਿਨਕੈ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਹੁਣ ਸੰਗ ਮੋਹੇ ਉਧਾਰੋ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਂਦਨ ਜਾਗੈ
1: ਪ੍ਰਭ ਕੈ ਸਿਮਰਨ ਭਉਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬਨ ਦਾ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਸਿਤ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਾਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਾਹ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਾਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਝੈ
0: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੀ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੀ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੀ ਬੇਮੁਤਾ ਜੀ ਪ੍ਰਭ ਕੋ ਸਿਮਰੈ ਸੀ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੀ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਧ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਆਂਦਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨ ਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇ ਜਨ ਜਿਨ ਕੁਰ ਪਵ ਮਾਇਆ ਨਾਨਕ ਤਿੰਜਨ ਸਰਨੀ ਪਿਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲਾਗ ਬੇਦੋ ਪਾਏ
1: ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀਚੋ ਕੁੰ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕ ਸਲੋਕ
0: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਯਾ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ
0: ਜਹ ਮਹਾ ਭੈਣ ਦੂਤ ਜਮਦਾ ਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾ ਹੈ ਉਧਾਰੀ
0: ਅਨਕ ਪੁਨਹਿ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਬਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੁਹ ਸੁਖੀਆ
1: ਲਾਖ ਕਰੋੜੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖਣਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੇਲਾ ਤੈ ਹਰ ਨਾਮ ਸੰਘੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਸੂਤਤ ਨਾਹੀ ਕੋਲਖ ਬਾਹੀ ਨਾਮ ਜਪੈ ਤੈ ਭਾਰ ਪਰਾਹੀ
0: ਅਨਕ ਬਗਨ ਜਹ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮੈਲਾ ਮਲਕ ਬਹੋ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ
1: ਐਸਾ ਨਾ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨ ਕੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬਿਆਨ ਪ੍ਰੋਗਾਮ ਤੇ ਹਰ ਕੇ ਨਾਮ ਕੀ ਤੂੰ ਉੱਪਰ ਛਾਮ
0: ਜਹਾਂ ਤਿਰਖਾ ਮਨ ਤੁਝ ਆਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
1: ਮੰਤਰ ਨੰਗਰ ਤੇ ਰੰਗ ਏ ਕੈ ਨਾਨਕ ਜਨ ਕੈ ਬਿਰਦ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰੈ ਨਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭੋਗ ਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਤ ਪ੍ਰਗਟਨੀ ਛਪੈ
1: ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰਤ ਸਭ ਨਸੈ
1: ਸੰਤ ਕਾ ਸੰਗ ਉੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤੇ ਆਗਮਨ ਮੱਧੇ ਫਿਰੇ ਦਿਆ
1: ਅਨਕ ਪ੍ਰਕਾਰ ਕੀ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨੂ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ
0: ਲਿਓਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮਕ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੋ ਕਾ ਭਉ ਬਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਜੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਉਬ ਪਾਇਆਲ ਮੋਹਿ ਬਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿੰਤਿਨ ਨੀ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹ ਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਨੀ ਪਾਰੈ
1: ਜਿਸ ਸਿੰਘ ਕੋ ਪਵ ਦਸ ਪਿਆ ਸਾ ਨਾਨਕ ਤਾ ਕਹਿ ਬਲ ਬਲ ਜਾ ਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਉਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਨ ਬਖਾਣੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਰਾਮਈਆ ਕੀ ਗੁਣਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿਜ ਨੇ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਇਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰਨੇ ਤਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ
1: ਆਦ ਅੰਧ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾ ਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੜਨਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇਪ ਉਧਾਰੈ ਤੋਏ ਘਰ ਤੋ ਪੀਰ ਪ੍ਰਸਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆਲ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਹੀ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
1: ਇਹੋ ਜੁਗਤ ਬਿਹਾ ਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾ ਕਰ ਤੋਂ ਪਹਿ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
0: ਕੋਈ ਨ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੇ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਿਰ ਲੇ ਤਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ पाया।
0: अगणत साहो अपनी दे रास, खात पीत बरत आनंद उलास।
1: अपनी अमान कछ बहुर साले, अज्ञानी मन रोस करे।
0: अपनी प्रति तापी खूवे, बहुर उसका विश्वास न होवे।
1: जिसकी बस्ति सागे राख है, पप की आज्ञा माने मात है।
0: उसते चौगुन करे निहाल, नानक साहिब सदा दयाल।
1: अनक पात माया के हे, सर पर होवत जान अनेक।
0: बिर की छाया सो रंग लावे, ओ बिन सह ओ मन पछतावे।
1: जो दिसै सो चालन हार, लपट रहो ते अंध अंधार।
0: बटाऊ स्यो जो लावे, नेहे ताको हाथ ना आवे के हे।
1: मन हर के नाम की प्रीत सुखदाई, कर कृपा नानक आप ले लाई।
0: मिथ्या तन धन कुटम सुबाया, मिथ्या हो मैं ममता माया।
1: मिथ्या राजु मंतन माल, मिथ्या काम क्रोध विकराल।
0: मिथ्या रथ हस्ती अस वस्त्रा, मिथ्या रंग संग माया पे खस्ता।
1: मिथ्या त्रो मोह अभिमान, मिथ्या आपस ऊपर करत गुमान।
0: अस्त्र भगत साध की शरण, नानक जप जप जीवे हर के चरण।
1: मिथ्या शरण पर निंदा सुने, मिथ्या हस पर दरुक हिरे।
0: मिथ्या नेत्र पेखत पर तिर रूपाद, मिथ्या रसना भोजन अनुसवा।
1: मिथ्या चिन्ह पर विकार कुतावे, मिथ्या मन पर लोभ लुभावे।
0: मिथ्या तन ही पर उपकारा, मिथ्या बास लेत विकारा।
1: बिन मुझे मिथ्या सब पै, सफल दे नानक हर हर नाम लै।
0: बिरथी साख्त की आर जा, सच बिना कह होवत सूचा।
1: बिरथा नाम बिना तन अंध, मुखावता कह दुर्गंध।
0: बिन सिमरन दिन रैन बिरथा बिहाई, मेघ बिना ज्यों खेती जाए।
1: गोविंद भजन बिन बिथे सब काम, जो कर प्रते निरार धाम।
0: धन धन ते जन जिह घट बस्यो, हर नाओ नानक ताकै बल बल जाओ।
1: रहत वर कछ अवर कमावत, मानी पीत मखो गंडलावत।
0: जानन हार प्रभु परवीन, बाहर भेख न काहू पीन।
1: और उपदेश है अपना करै, आवत जावत जन मैं मरै।
0: जिसके अंतर बसै निरंकार, तिसकी सीख तरै संसार।
1: जो तुम भाने तिन पर जाता, नानक उंजन जन प्राता।
0: करो बेनती पार ब्रह्म सब जानै, अपना किया आपह मानै।
1: आपे आप आप करत नवेरा, किसे दूर जिनावत किसे बुझावत नेरा।
0: उपाव स्यानप सगल ते रहत, सब कछ जानै आत्म की रहत।
1: पावै तिसलै लड़ लाए, थान थन अंतर रहा समाए।
0: सो सेवक जिस कृपा करी, निमख निमख जप नानक हरी।
1: सुख मनि सुख अमृत प्रभ नाम, भग जना कै मन विश्राम। अठ पंज सलोक,
0: काम क्रोध अर लोभ मोह बिनस जाए अहमेव। नानक प्रभ शरणागति, कर प्रसाद गुरुदेव। सत नाम श्री वाहे गुरु अष्टपदी।
1: जय प्रसाद छत्ती अमृत खाहे, तिस ठाकुर को रख मन माहे।
0: जय प्रसाद सुगंध तन लावे, तिसको सिमरत परमगत पावे।
1: जय प्रसाद बसे सुख मंदिर, तिसे त्याज सदा मन अंदर।
0: जय प्रसाद ग्रह संग सुख बसना, आठ पहर सिमरो तिस रसना।
1: जय प्रसाद रंग रस भोग, नानक सदा त्याई त्यावन जोग।
0: जय प्रसाद पाठ पटम्बर हंडावे, तिसे त्या कतब लुभावे।
1: जय प्रसाद सुसे सुई जय, मन अठ पहता का जस गवी जय।
0: जय प्रसाद तुझ सब को मान, मुखता को जस रसन बखान।
1: जय प्रसाद तिरता धर्म, मन सदा त्याय केवल पार ब्रह्म।
0: प्रभु जी जपत दर गय मान, पावे नानक पथ सेती कर जावे।
1: जय प्रसाद और कंचन देही, लिवलाओ तिस नाम स्नेही।
0: जय प्रसाद तेरा उला रहत, मन सुख पावे हर हर जस कहत।
1: जय प्रसाद तेरे सगल छिद्र ढाकै, मन सन्नी प्रभ ठाकर प्रभता कह।
0: जय प्रसाद तुझ को न पहुंचै, मन सास सास सिमरो प्रभु उचे।
1: जय प्रसाद पाई दुर्लभ देहे, नानक ताकी भगत करे।
0: जय प्रसाद आभूखन पहरी जय, मन तिन सिमरत क्यों आलस की जय।
1: जय प्रसाद असुहस्त असवारी, मन तिस पर को कबू ना बिसारी।
0: जय प्रसाद बाग मिलक तना, राख पुरोय प्रभ अपने मना।
1: जिन तेरी मन बंत बनाई, उठत बैठ सत सहते आई।
0: सहते आ जो एक अलख है, इहा उहा नानक तेरी रख है।
1: जय प्रसाद करे पुन बहुदान, मन आठ पहर कर तिसका ध्यान।
0: जय प्रसाद तू आचार बिहारी, तिस प्रभ को सास सास चितारी।
1: जय प्रसाद तेरा सुंदर रूप, सो प्रभ सिमरो सदा अनूप।
0: जय प्रसाद तेरी नीकी जात, सो प्रभ सिमर सदा दिन रात।
1: जय प्रसाद तेरी पत्र है, गुर प्रसाद नानक जस कह।
0: जय प्रसाद सुनै करनाद, जय प्रसाद पेख है बिस्माद।
1: जय प्रसाद बोले अमृत रसना, जय प्रसाद सो सहजे बसना।
0: जय प्रसाद हस्त कर चल है, जय प्रसाद संपूर्ण फल है।
1: जय प्रसाद परम गत पावे, जय प्रसाद सो सह समावे।
0: ऐसा प्रभु त्याग अवर कत लागो, गुर प्रसाद नानक मन जागो।
1: जय प्रसाद तू पर संसार, तिस प्रभ को मूल न मनो विसार।
0: जय प्रसाद तेरा प्रताप, रे मन मूड तुता को जाप।
1: जय प्रसाद तेरे कारज पूरे, तिसे जान मन सदा हजूर है।
0: जय प्रसाद तू पावे साच, रे मन मेरे तू ता सुराच।
1: जय प्रसाद सब कीरत होए, नानक जाप जपै जप सोए।
0: आप जपाए जपै सो नाओ, आप गाए सो हर गुण गाओ।
1: प्रभ कृपा ते होए प्रगास, प्रभु दया ते कमल विगास।
0: प्रभ सो प्रसन्न बसै मन सोए, प्रभ दया ते मत उत्तम होए।
1: सर्व निधान प्रभ तेरी मैया, आपो कछु ना किन्हू लया।
0: जित जित लावो तित लगै, हर नाथ नानक न कह कछु न हाथ।
1: सुख मनी सुख अमृत प्रभ नाम, भगत जना कै मन विश्राम। अठ छे श्लोक।
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਖੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਵਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੁਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ
1: ਸਾਧਕ ਸੰਗ ਨਾ ਹੀ ਘੁਮੰਦਾ ਸਾਧ ਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਾ ਹੀ ਹੋਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧਕ ਸੰਗ ਦੇੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧਕ ਸੰਗ ਸਫਲ ਜਨ

0: ਸੀ ਜੋਗਤ ਨਾਨਕ ਰਾਮਦਾਸ
1: ਕੀ ਆ ਗਿਆ ਤੁਮੇ ਤਾਵੈ ਜੀਵਨ ਮੁਕਤ ਸੋ ਕਹਾਵੈ
0: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਬਿਯੋਗ
1: ਐਸਾ ਸੁਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਐਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਨ ਆਉ
1: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੋਈ ਫੁਨ ਹੋਗ
0: ਪਸਰਿਓ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ
0: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
0: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹੈ ਦਾਸੀ
1: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ
0: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
1: ਕਈ ਕੋਟ ਨਵਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
0: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
0: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ
1: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ਼ ਭਰਮਾਹੇ
0: ਜਿਤ ਜਿਤ ਲਾਭੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ
1: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ
0: ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨ ਵਿੰਦਰ ਸਿਰ ਛਤਰ
1: ਸਮਦਰੀ ਆਪਣਾ ਸੂਤਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ
0: ਕਈ ਕੋਟ ਰਾਜਸ ਤਾਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਚਿਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀ
1: ਕਈ ਕੋਟ ਜਾਂ ਕਿਨ ਪ੍ਰਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾ
0: ਸਭ ਤੇ ਨੇਰੈ ਸਭ ਹੂਤੇ ਦੂਰ ਨਾਨਕ ਆਪ ਅਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨਮੈ ਜੀਵੈ ਮਰਹਿ ਕਈ ਕੋਟ ਬਹੁ ਜੋਨੀ ਫਿਰਹਿ
1: ਕਈ ਕੋਟ ਬੈਠ ਥੀ ਖਾਏ ਕਈ ਕੋਟ ਖਾਲੇ ਤਕ ਪਾਏ
0: ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ
1: ਜਹ ਜੈ ਬਹਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੇ ਹਾਥੇ
0: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਲਹਮ ਤੇ
0: ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
1: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
1: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇਕ ਇਕ ਅੰਕਾਰ
0: ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਾਹਮਾ ਹੈ ਸਮਾਤ
1: ਤਾਕਾ ਅੰਤ ਨ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾਸ ਸਾਸ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖ ਮਨੀ ਸੁਖ ਅਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭਾਵੈ ਮਨ ਗਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ
1: ਪ੍ਰਭਾਵੈ ਬਿਨ ਸਾਸ ਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰੇ ਆਕਾਸ਼ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਕਉ ਮਾਨਕ ਤੇ ਕਿਆ ਹੋਇਆਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕੈ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ ਤਾਕਾ ਲੇਖਾ ਨਾ ਗਨੈ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੋ ਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨ ਥੀਓ
1: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
0: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਊਬ ਆਕਾਸ਼ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
0: ਕਬਹੂ नृत्य करै बहु भांत कबहू सोई रह दिन रात
1: कबहू महाक्रोध बिकराल कबहू सर्व की हो त्रवाल
0: कबहू होए बह बड़ राजा कबहू पे खारी नीच का साजा
1: कबहू अब कीर्त में आवै कबहू भला भला कहावे
0: ज्यों प्रभु राखै तिहि रहै गुर प्रसाद नानक सच कहै
1: कबहू होए पंडित करे बख्यान कबहू मोहन धारी लावै ध्यान
0: कबहू तट तीर्थ स्नान कबहू सिद्ध साधक मुख ज्ञान
1: कबहू कीट हस पतंग होए जिया अनक जोन भरमै भरमिया
0: नाना रूप जो स्वांगी दिखावै ज्यों प्रा भावै तिवै नचावै
1: ज्यों तिस भावै सोई होए नानक दूजा अवर न कोई
0: कबहू साध संगत ए हो पावै उस स्थान ते बहर न आवै
1: अंतर होए ज्ञान प्रगास उस स्थान का नहीं विनाश
0: मन तन नामर ते करंग सदा बसै पार ब्रह्म कै संग
1: ज्यों जल मैं जल आए खटाना त्यों ज्योति संग जोत समान
0: मिट गए गमन पाए विश्राम नानक प्रभ कै सद कुरबान
1: सुख मनी सुख अमृत प्रभ नाम भगत जना कै मन विश्राम अठ ग्यारह श्लोक
0: सुखी बसै मसकीनिया आप निवार तले बड़े बड़े अहंकारिया नानक गर्भ गले सत नाम श्री वाहे गुरु अष्टपदी
1: जिसके अंतर राज अभिमान सो नरपाती हो स्वान
0: जो जाने मैं जो बनवंत सो हो वित बिष्टा का जंत
1: आपस को कर्मंत कहावै जन्म मरे बो जोन भरमावै
0: धन भूमगा जो करे गुमान सो मूर्ख अंधा अज्ञान
1: कर कृपा जिसके हृदय गरीबी बसावै नानक इहा मुक्त आगे सुख पावै
0: धनवंता होए कर गुरबावै तरन समान कछ संग न जावै
1: बहु लश्कर मान को ऊपर करे आसु पल पीतरता का होए बिना
0: सब ते आप जाने बलवंत खिन मैं होए जाए पसमंत
1: किसे ना बदे आप अहंकारी तरम राय तिस करे खुआरी
0: गुर प्रसाद जाका मिटै बिमान सो जान नानक दर गए परवान
1: कोट कर्म करे हो तारे श्रम पावे सगले बिरथारे
0: अनक तपस्या करे अहंकार नरक स्वर्ग फिर अवतार
1: अनक यत्न करा तुम निद्रवै हर दर गए को कैसे गवे
0: आप सुखो जो भला कहावे तिसे भलाई निकट न आवे
1: सर्व किरिंजा का मन होए कहो नानक ताकी निर्मल सोए
0: जब लग जाने मुझ ते कछ होए तब इसको सुख नाही कोए
1: जावे जाने मैं कुछ करता तब लग गर्भ जोन मैं फिर
0: जब तारे को बैरी मी तब लग निचल नाही चीत
1: जब लग मोह मगन सुमाए तब लग धर्म रह देश जाए
0: प्रभु कृपा ते बंधन टूटे गुर प्रसाद नानक हो छूटे
1: ऐस कटेला कोट तावे तृप्त न आवे माया पाछे पावे
0: अनक भोग बिख्या के करे नह तृप्तावे खप खप मरे
1: बिना संतोख नहीं को राजा स्वप्न मनोत बिते सब काज
0: नाम रंग सर्व सुख होए बड़भागी किसै प्राप्त होए
1: करन करावन आपे आप सदा सदा नानक हर जा
0: करन करावन करने हार इसका हाथ कहां विचार
1: जैसी दृष्ट करे तैसा होए आपे आप आप तब सोए
0: जो किछ कीनो सो अपने रंग सब ते दूर सब हो कै संग
1: पूजै देखै करै विवेक आपै एक आपै अनेक
0: मरै न बिनसै आवै न जाए नानक सद ही रहया समाए
1: आप उपदेशै समझै आप आपै रचिया सब कै साथ
0: आप कीनो आपन विस्तार सब का छुसका ओहो करने हार
1: उस ते पिन कहो किछ होए थान तनंतर एक सोए
0: अपने चले तब करने हार कौत करै रंग अपार
1: मन में आप मन अपने माहे नानक कीमत कह न जाए
0: सत सत सत प्रभु स्वामी गुर प्रसाद किने विख्यानी
1: सच सच सच सब की ना कोट मदे किने विरले चीना
0: भला भला भला तेरा रूप अत सुंदर पार अनूप
1: निर्मल निर्मल निर्मल तेरी बाणी घट घट सुनी स्वर्ण बखानी
0: पवित्र पवित्र पवित्र पुनीत नाम जपै नानक मन प्रीत
1: सुख मनी सुख अमृत पव नाम भगत जना कै मन विश्राम अठ बारह श्लोक
0: संत शरण जो जन परै सो जन उदरन हार संत की निंदा नानका बहर बहर अवतार सत नाम श्री वाहे गुरु अष्टपदी
1: संत के दुखन आर जा कटै संत के दुखन जमते नहीं छुटे
0: संत के दुखन सुख सब जाए संत के दुखन नरक में पाए
1: संत के दुखन मत होए मलीन संत के दुखन सुबाते ही
0: संत के हते को रखे न कोए संत के दुखन थान भ्रष्ट होए
1: संत कृपाल कृपा जे करै नानक संत संग निंदक बीतर
0: संत के दुखन ते मुख पावे संतन के दुखन कागजों लवे
1: संतन के दुखन सर्व जोन पाए संत के दुखन त्रिक्त जोन करमाए
0: संतन के दुखन तृष्णा में जल है संत के दुखन सब को छल है
1: संत के दुखन ते सब जाए संत के दुखन नीच नीचाए
0: संत दुखी का था को नाहे नानक संत पावे ता ओए भीगत पाहे
1: संत का निंदक महा अतताई संत का निंदक खिंटिक न पाई
0: संत का निंदक महा त्यारा संत का निंदक परमेश्वर मारा
1: संत का निंदक राज तेहीन संत का निंदक दुखी आर दीन
0: संत के निंदको सर्व रोग संत के निंदको सदा बिजोग
1: संत की निंदा दुख में दुख नानक संत भावे ता उसका भी होए मोख
0: संत का दुखी सदा पवित संत का दुखी किसै का नहीं मित
1: संत के दुखी को डान लागे संत को दुखी को सब त्याग
0: संत का दुखी महा अहंकारी संत का दुखी सदा बिकारी
1: संत का दुखी जन में मरे संत के दुख ना सुख ते टरे
0: संत के दुखी को ना ही ठाओ नानक संत पावे ता ले मिलाए
1: संत का दुखी अज बीते टूटे संत का दुखी किते काज ना पहुंचे
0: संत के दुखी को ध्यान परमाइया संत का दुखी उजड़ पाइया
1: संत का दुखी अंतर ते थोथा जो सास में ना मृत की लोथा
0: संत के दुखी की जड़ किछ नाहे आपन बीजा पे ही खाहे
1: संत के दुखी को अवर ना रखन हार नानक संत भावे ता ले उबार
0: संत का दुखी ओ बिललाए ज्यों ਜਲ ਬਿਹੋਨ ਮਛਲੀ ਤੜਫੜਾਏ।
1: ਸੰਤ ਕਾ ਦੁਖੀ ਭੁਖਾ ਨਹੀਂ ਰਾਜਾ ਜੋ ਪਾਵਕ ਇਧਰ ਨਹੀਂ ਤਰਾਪੈ।
0: ਸੰਤ ਕਾ ਦੁਖੀ ਛੁਟੈ ਕੀਲਾ ਜੋ ਬੁਆੜ ਤਿਲ ਖੇਤ ਮਾਹੀ ਦਹੀਲਾ।
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ।
0: ਕਿਰਤ ਨਿੰਦਕਾ ਧੁਰ ਹੀ ਪਾਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ।
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ।
0: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ।
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉਚਲੈ ਨਿਰਾਸਾ।
0: ਸੰਤ ਕੇ ਦੁਖ ਨਾ ਤ੍ਰਿਸ਼ਨਾ ਕੋਈ ਜੈਸਾ ਭਾਵੈ ਤੈਸਾ ਕੋਈ ਹੋਏ।
1: ਪਿਆ ਕਿਰਤਨ ਮੇਟੈ ਕੋਈ ਨਾਨਕ ਜਾਣੈ ਸੱਚਾ ਸੋਈ।
0: ਸਭ ਕਰ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ।
1: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾਸ।
0: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ।
1: ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ।
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ। 8-13 ਸਲੋਕ।
0: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ। ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਮਨ ਕੀ ਟੇਕ ਬਿਰਧੀ ਸਭ ਜਾਣੋ ਦੇਵਨ ਕੋ ਏਕ ਹੈ ਭਗਵਾਨ।
0: ਜਿਸ ਕੈ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ।
1: ਮਾਰੇ ਰਾਖੇ ਏਕੋ ਆਪ ਮਨ ਕੈ ਕਛੁ ਨਾਹੀ ਹਾਰ।
0: ਤਿਸਕਾ ਹੁਕਮ ਬੂਢ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰੋਏ।
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗੈ ਕੋਏ।
0: ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ।
1: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ।
0: ਨੈਨੋ ਭੇਖ ਠਾਕੁਰ ਕਾਰੰਗ ਸਾਧ ਸੰਗ ਬਿਨ ਸਹਿ ਸਭ ਸੰਗ।
1: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ।
0: ਹਰ ਹਰ ਕਰਨ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ।
1: ਵਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ।
0: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ।
1: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ।
0: ਏਕੋ ਏਕ ਏਕ ਪਛਾਣੈ ਇਤੁਤ ਕੀ ਹੋ ਸੋਝੀ ਜਾਣੈ।
1: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ।
0: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਣੋ ਤ੍ਰਿਸ਼ਨਾ ਬੁਝੈ।
1: ਸਾਧ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤਿਉ ਹਰ ਜਨ ਨਹਿ ਤੂ।
0: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ।
1: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ।
0: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੂਖ।
1: ਜਿਸ ਕੋ ਹਰ ਪਰ ਮਨਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ।
0: ਜਿਸ ਪਰਾ ਆਪਣਾ ਕਿਰਪਾ ਕਰੈ ਸੋ ਸੇਵ ਕਹੁ ਕਿਸ ਤੇ ਡਰੈ।
1: ਜੈਸਾ ਸਤ ਤੈਸਾ ਦਿਸਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ।
0: ਸੋਧਤ ਸੋਧਤ ਸੋਧ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ।
1: ਜਬ ਦੇ ਕੋ ਤਾ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ।
0: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ।
1: ਆਵਣ ਜਾਵਣ ਦਿਸ਼ਟ ਅੰਦਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ।
0: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ।
1: ਅਵਨਾਸੀ ਨਾਏ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਮੰਡ।
0: ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ।
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ।
0: ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ।
1: ਆਪੇ ਮੇਲ ਲਏ ਕਿਰਪਾਲ ਗੁਰ ਕਾ ਸੱਜੋ ਪਏ ਨਿਹਾਲ।
0: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰੈ ਵਡਭਾਗੈ।
1: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ।
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾਬ ਸਹਿ ਹਰ ਸੰਗ।
1: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ।
0: ਪ੍ਰਭ ਕਾ ਕੀ ਆਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ।
1: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂੰ ਬਨਾਏ।
0: ਆਪਸ ਕੋ ਆਪ ਦੀਨੋ ਮਾਂ ਨਾਨਕ ਪ੍ਰਭ ਜਨ ਏਕੋ ਜਾਨ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ। 8-14 ਸਲੋਕ।
0: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ। ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਟੂਟੀ ਗਾਨਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ।
0: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ।
1: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ।
0: ਆਪਨ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ।
1: ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ।
0: ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ।
1: ਧਨਵੰਤਾ ਹੋਏ ਕਿਆ ਕੋ ਗਰਬੈ ਜਾ ਸਭ ਕੀ ਤਿਸ ਕਾ ਦੀ ਆਦਰ ਵੈ।
0: ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ।
1: ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਾਰ ਜਾਣੇ ਗਾਵਾਰ।
0: ਜਿਸ ਗੁਰਪ੍ਰਸਾ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ।
1: ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ।
0: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ।
1: ਜਿਉ ਅੰਧਕਾ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ।
0: ਜਿਉ ਮਹਾਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ।
1: ਜਿਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ।
0: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ।
1: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆਗ ਤੂ ਤਸੈ ਚਿਤਾਰ।
0: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ।
1: ਕੌਣ ਬਸਤਾਈ ਤੇਰੈ ਸੰਗ ਲਪਟ ਰਿਹੋ ਰਸ ਡੋਬੀ ਪਤੰਗ।
0: ਰਾਮ ਨਾਮ ਜਾ ਫਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ।
1: ਜਿਸ ਵਖਰ ਕੋ ਲੈਣ ਤੂ ਆਇਆ ਰਾਮ ਨਾਮ ਸੰਤਨ ਘਰ ਪਾਇਆ।
0: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ।
1: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ।
0: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ।
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰ ਹੈ।
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ।
1: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ।
0: ਸਾਧ ਸੇਵਾ ਵਡਭਾਗੀ ਪਾਈਐ ਸਾਧ ਸਾਧ ਸੰਗ ਹਰ ਕੀਰਤਨ ਗਾਇਆ
1: ਅਨਕ ਬੇਗੰਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
1: ਮ੍ਰਿਤੁ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਹਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਵਚੀਤ
1: ਭਗਤ ਭਗਤ ਸੁਣੀਏ ਤਿਹ ਲੋਏ ਜਾਕੈ ਹਿਰਦੈ ਇਕ ਹੋਏ
0: ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
1: ਸਾਚੀ ਦਿਸ ਸਾਚਾ ਆਕਾਰ ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
0: ਰੂਪ ਨਾ ਰੇਖ ਨਾ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
0: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
1: ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਵਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
1: ਸਾਧ ਤਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹੋ ਅਨੁਰਾਗ
0: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ
0: ਆਨੰਦ ਰੂਪ ਮੰਗਲ ਸਦ ਜਾਕੈ ਸਰਬ ਥੋਕ ਸੁਣੀਐ ਘਰ ਤਾਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਵੀ ਸਰਗਸਤ ਮੈਂ ਬੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
0: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
1: ਊਚ ਨੀਚ ਤਿਸ ਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
1: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਇਕੰਕਾਰ
0: ਨਾਨਾ ਚਲਿਤ ਕਰੇ ਖਿਨਮਾਹੇ ਪੂਰੇ ਉਹ ਪੂਰਨ ਸਭ ਠਾਏ
1: ਨਾਨਾ ਬਿਤ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰ ਨਾਉ
1: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸੋ ਮੈਂ ਸਮਾਣੀ
0: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਏ ਤਿਸੇ ਸੋ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾਕੇ ਹਿਰਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
1: ਵਰਤੇ ਕੀ ਮੀਨਾ ਜਾਣੇ ਕੀ ਆ ਨਾਨਕ ਜੋ ਤਿਸ ਪਾਵੈ ਸੋ ਵਰਤੀ ਆ
0: ਜਿਸ ਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਏ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਸੋਲਾਂ ਸਲੋਕ
0: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਆਵਨਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤ ਮਿਤ ਕੋਈ ਨ ਲਾਖੈ
1: ਪ੍ਰਭ ਕੈ ਸੇਵਕ ਕੋ ਨ ਪਹੁੰਚੈ ਪ੍ਰਭ ਕੈ ਸੇਵਕ ਊਚ ਤੇ ਊਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਰ ਰਾਖੈ ਪਸਮ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤਬੋ ਪਾਤ ਤਿਸ ਕੈ ਕਰਤਬ ਬਿਰਥੈ ਜਾਤ
0: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਰਖ ਵਡਾਣੀ
0: ਬਾਰੰਬਾਰ बार प्रभु जपिया पी अमृत एहो मन तंत्र पिया
1: नाम रतंजन गुरमुख पाया तिस किछ अवर नाही दिसताया
0: नाम तन नामो रूप रंग नामो सुखर नाम कसंग
1: नाम रस जो जंत बताने मन तन नामे नाम समान
0: उठत बैठ सोबत नाम कहो नानक जन कै सदकाम
1: लो जाचे वादन रात प्रभु अपने जन की नींदात
0: करह भगत आत्म कै चाए प्रभु अपने स्यों रह है समाए
1: जो हो आहो वसु जाने प्रभु ने का हुकुम पछाने
0: तिसकी महिमा कौन बखानो तिसका गुण कहे एक न जानो
1: आठ पैर पर बसे हजूर है कहो नानक से जन पूरे
0: मन मेरे तिन की ओट ले हे मन तन अपना तिन जन दे हे
1: जिन जन अपना प्रभु पछाता सोजन सर्व थोक का दाता
0: तिसकी शरण सर्व सुख पावे तिसके दरसा पाप मिटावे
1: अवर सियान सगली छाड तिस जन की तू सेवा लाग
0: आवन जान न होवी तेरा नानक तिस जन के पूज हो सद पैरा
1: सुखमनि सुख अमृत पब नाम भगत जना कै मन विश्राम अठ सतारा श्लोक
0: सत पुरख जन जानिया सतगुर तिसका नाओ तिसकै संग सिख उदर है नानक हर गुण गाओ सत नाम श्री वाहे गुरु अष्टपदी
1: सतगुरु सिखी करै प्रतपाल सेवक को गुरु सदा दयाल
0: सिख की गुर दुरमत मल हिरै गुर बचनी हर नाम उचरै
1: सतगुर सिखै बंधन काटै गुर का सिख बिकार ते हटै
0: सतगुर सिख को नाम धन दे गुर का सिख वड भागी हे
1: सतगुरु सिखा हलत पलत सवार नानक सतगुर सिखो जी नाल सुमार
0: गुर कै ग्रह सेवक जो रहै गुर की आग्या मन में सह
1: आपस को कर कछ ना जनावै हर हर नाम हृदय सत्यावै
0: मन बेचै सतगुर कै पास ते सेवक के कार्य रास
1: सेवा करत होए नेकामी तिसको होत प्राप्त स्वामी
0: अपनी कृपा जिसे आप करे नानक सो सेवक गुर की मत ले
1: विश्व विश्व गुर का मन माने सो सेवक परमेश्वर की गत जाने
0: सो सतगुर जिस हृदय हर नाओ अनक बार गुर को बल जाओ
1: सर्वन दान जी का दाता आठ पहर पार ब्रह्म रंग दाता
0: ब्रह्म है जन जन में पार ब्रह्म एक कहे आप नहीं कछ भरम
1: सहर सियान पलया न जाइए नानक ऐसा गुरु भागी पाई है
0: सफल दर्शन पेखत पुनीत परसत चरण गत निर्मल रीत
1: संग्राम गुण रवै पार ब्रह्म की दरगह गवै
0: सुनकर बचन करन आगाने मन संतोखा तुम पतिया ने
1: पूरा गुरु आख्यो जाका मंत्र अमृत दिष्ट पिखे होए संत
0: गुण बेअंत कीमत नहीं पाए नानक जिस भावे तिस लय मिलाए
1: जे बाए कुस्तत अनेक सतपुरख पूरन बबे
0: काहू बोल न पहुंचत प्राणी अगम गोचर प्रभु निर्बानी
1: निराहार निर्वैर सुखदाई ताकी कीमत किने न पाई
0: अनक भक्त बंधन नित कर है चरण कमल हृदय स्मर है
1: सद बलिहारी सतगुरु अपने नानक जिस प्रसाद ऐसा प्रभु जपने
0: एहो हर रस पावे जन कोए अमृत पीवे अमर सो होए
1: पुरका नाही कदे विनाश जाके मन पटे गुणतास
0: आठ पहर हर का नाम ले सच उपदे सेवक कौ दे
1: मोह माया कै संग न लेप मन मै राख है हर हर एक
0: अंधकार दीपक परगासे नानक पर मोह दुख तह ते नासे
1: तब तुम्हें ठांड वरताई आनंद पया दुख नाठे पाई
0: जन्म मरण के मिटे अंदेसे साधु के पूर्ण उपदेशे
1: पौ चुका निर्भय होए बसे सगल ब्याद मन ते खै नसे
0: जिसका सातन कृपा धारी साध संग जप नाम मुरारी
1: चित पाई चूके भउ गवन सुन नानक हर हाजा सवन
0: निर्गुण आप सरगुण पी ओही कला धार जिन सगली मोही
1: अपने चित बाबा बनाए अपनी कीमत आपे पाए
0: हर बिन दूजा नाही कोए सर्ब निरंतर एको सोए
1: पोत पोत रव्या रूप रंग पै प्रगा साध कै संग
0: रच रचना अपनी कल धारी अनक बार नानक बलिहारी
1: सुखमनी सुख अमृत प्रभ नाम भगत जना कै मन विश्राम अठ अठारह श्लोक
0: साथ न चालै बिन भजन बिखिया सगली छार हर हर नाम कमाव ना नानक हो तन सार सत नाम श्री वाहे गुरु अष्टपदी
1: संजना मिल करो विचार एक सिमर नाम आधार
0: अवरो पासा मीत बिसार हो चरण कमल रिद मै उतार हो
1: करम कारण सो प्रभ समर्थ दृढ़ कर गहो नाम हर रथ
0: एहो तन संचो हो वो भगवंत संत जना का निर्मल मंत
1: एक आसरा को मन माहे सर्व रोग नानक मिट जाहे
0: जिस तन को चार कुंट उठतावे सो तन हर सेवा ते पाव है
1: जिस को नित बाछै मीत सो सुख साधु संग परीत
0: जे शोभा को करह भली करनी सा शोभा भज हर की शरणी
1: अनको पावी रोग न जाए रोग मिटे हर अवख दलाए
0: सर्व निदान मह हर नाम निदान जप नानक दरगह परवान
1: मन पर बोधो हर के नाए दर्द स्तावत आवे ठाए
0: ताको विघ्न लागे कोए जाके हृदय बसै हर सोए
1: कलता ती ठंडा हर नाओ सिमर सिमर सदा सुख पाओ
0: भव बिन सह पूर्ण होए आस भगत पाए आत्म प्रगास
1: सित कर जाए बसे अबनासी कहो नानक काटी जम फासी
0: तत विचार कह जन साचा जन्म मरै सो काचो काचा
1: आवागमन मिटे प्रभ सेव आप त्याग शरण गुरुदेव
0: क्यों रतन जन्म का होए उधार हर हर सिमर प्राण आधार
1: अनक पावन छूटन हारे सिमर शास्त वेद विचारे
0: हर की भगत करू मन लाए मन वंचित नानक फल पाए
1: संग न चालस तेरे धना तू क्या लपटावै मूर्ख मना
0: सुत मीत कुटांबर बन तैन ते कहो तुम कवन सनाथा
1: राज रंग माया विस्तार इन ते कहो कवन छुटकार
0: अस हस्ती रथ सवारी झूठा डंप झूठ पासारी
1: जिन दिए तस बुझे ना ਬਿਗਾਨਾ ਨਾਮ ਵਿਸਾਰ ਨਾਨਕ ਪਛਤਾਣਾ
0: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਣੇ
1: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
0: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
1: ਗੁਣ ਗਾਵਤ ਤ੍ਰਿ ਉਤਰ ਸਮੈਲ ਬਿਨਸ ਜਾਏ ਹੋ ਮੈਂ ਵਿਖ ਫੈਲ
0: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
1: ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਸਜਤਨਾ
0: ਹਰ ਪੂੰਜੀ ਸਾਂਝ ਕਰੋ ਵਿਵਹਾਰ ਇਹਾਂ ਸੁਖ ਦਰ ਗੈ ਜੈਕਾਰ
1: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
0: ਏਕੋ ਜਾਪੇ ਕੋ ਸਾਲਾਹੇ ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ ਪੂਰਨ ਪੂਰਹਿ ਓ ਪ੍ਰਭ ਆਪ
1: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਚਿਤ ਗਏ
0: ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅਠ ਉਨੀ ਸਲੋਕ
0: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ
0: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
0: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
1: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
1: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
0: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
1: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
0: ਵਡਭਾਗੀ ਜਪਿਆ ਪ੍ਰਸੋਏ ਨਾਨਕ ਨਾਮਰ ਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
0: ਪਿਛ ਪੁੰਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
1: ਇਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
0: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
1: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
0: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ
1: ਸੋ ਕਿਉਂ ਬਿਸਰੈ ਜੇ ਬਿਖਤੇ ਕਾਢ ਹੈ ਜਨਮ ਜਨਮ ਕਾ ਟੂਟਾ ਗਾਢ
0: ਗੁਰ ਪੂਰੈ ਤਾਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
1: ਸਾਜਨ ਸੰਤ ਕਰੋ ਹੁਕਾਮ ਆਨ ਤਿਆਗ ਜਪੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
1: ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ
0: ਸਰਬ ਕਲਿਆਣ ਸੂਖ ਨਿਦ ਨਾਮ ਬੂਟ ਜਾਤ ਪਾਏ ਬਿਸਰਾਮ
1: ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ
0: ਉਪਜੀ ਪ੍ਰੀਤ ਪ੍ਰੇਮ ਰਸ਼ਚਾਓ ਮਨ ਤਨ ਅੰਤਰ ਇਹੀ ਸੁਆਓ
1: ਨੇਤਰੋ ਪੇਕ ਦਰਸ ਹੋਏ ਮਨ ਵਿਕਸੈ ਸਾਧ ਚਰਨ ਤੋ
0: ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ
1: ਏਕ ਬਸਤੀ ਜੇ ਕਰ ਮਿਆ ਗੁਰ ਪ੍ਰਸਾਦ ਨਾਮ ਜਪ ਲਿਆ
0: ਬਾਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ
1: ਰੱਬ ਬਖਸ਼ਣ ਦੀਨ ਦਇਆਲ ਭਗਤ ਵਿਛਲ ਸਦਾ ਕਿਰਪਾਲ
0: ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ
1: ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ
0: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਈ ਲਾਵੈ ਮਨ ਹੀ
1: ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
0: ਸਰ ਬੈਕੁੰਠ ਮੁਕਤ ਮੋਖ ਪਾਏ ਏਕ ਨਿਮ ਹਰ ਕੇ ਗੁਣ ਗਾਏ
1: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
0: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
1: ਪਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਬਸੇ ਪੂਰਨ ਗੁਰਮੰਤ
0: ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠਵੀ ਸਲੋਕ
0: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਬ ਅਕਾਰ ਕੁਛ ਨਾ ਦਿਸਤੇ ਤਾ ਪਾਪ ਪੁਣ ਤਬ ਕਹਿਤੇ ਹੋਤਾ
0: ਜਬ ਧਾਰੀ ਆਪਨ ਸੁਨ ਸਮਾਦ ਤਾ ਬੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸਕਾ ਬਰਨ ਚਿਹਿਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
0: ਜਬ ਆਪਨ ਆਪ ਆਪਾਰ ਬ੍ਰਹਮ ਤਾ ਮੋਹ ਕਹਾਂ ਕਿਸ ਹੋਵਤ ਭਰਮ
1: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
0: ਜਬ ਹੋਵਤ ਪ੍ਰਭ ਕੇਵਲ ਧਾਨੀ ਤਾ ਬੰਦ ਮੁਕਤ ਕਹੋ ਕਿਸ ਕੋ ਗਾਨੀ
1: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰਕ ਕੋ ਕੌਣ ਅਵਤਾਰ
0: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ
1: ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕੌਣ ਨਿਡਰ ਕਵਨ ਕਤ ਡਰੈ
0: ਆਪਨ ਚਲੇ ਤਬ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ
1: ਅਬਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਰਨ ਕੋ ਕਹਾ ਬਿਨਾਸਨ
0: ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੁਛਤ ਲੇਖਾ
0: ਜਬ ਨਾਥ ਨਰੰਜਨ ਅਗੋਚਰ ਗਾਦੇ ਤਮ ਕੌਣ ਛੁੱਟੇ ਕੌਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ
0: ਜਹ ਨਿਰਮਲ ਪੁਰਖ ਪੁਰਖ ਪਤ ਪ੍ਰਾਪਤ ਹੋਤਾ ਤਹਿ ਬਿਨ ਮੈਲ ਕਹੋ ਕਿਆ ਧੋਤਾ।
1: ਜਹ ਨਿਰੰਜਨ ਕਾਰ ਨਿਰਬਾਨ ਤਹਿ ਕੌਣ ਕੋ ਮਾਨ ਕੌਣ ਅਭਿਮਾਨ।
0: ਜਹ ਸਰੂਪ ਕੇਵਲ ਜਗਦੀਸ਼ ਤਹਿ ਛਲ ਛਿਦਰ ਲਾਗਤ ਕਹੁ ਕੀਸ।
1: ਜਹ ਜੋ ਸਰੂਪੀ ਜੋਤ ਸੰਗ ਸਮਾਵੈ ਤਹਿ ਕਿਸੈ ਭੂ ਕੌਣ ਤ੍ਰਿਪਤਾਵੈ।
0: ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ।
1: ਜਾਪਨੀ ਸੁਵਾ ਆਪਨ ਸੰਗ ਬਨਾਈ ਤਬ ਕਵਨ ਮਾਏ ਬਾ ਮਿੱਤਰ ਸੁਤ ਭਾਈ।
0: ਜਹ ਸਰਬ ਕਲਾ ਆਪੈ ਪਰਵੀਨ ਤਹਿ ਵੇਦਕ ਤੇਵ ਕਹਾਂ ਕੋਚੀਨ।
1: ਜਬ ਆਪਣੇ ਆਪ ਆਪ ਉਰਤਾਰੈ ਤੋ ਸਗਨ ਅਪਸਗਨ ਕਹਾਂ ਵਿਚਾਰੈ।
0: ਜਹ ਆਪਨ ਊਚ ਆਪਨ ਆਪ ਨੀਰਾ ਤਹਿ ਕੌਣ ਠਾਕੁਰ ਕੌਣ ਕਹੀਐ ਚੀਰਾ।
1: ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਜਾਨੋ ਆਪ।
0: ਜਹ ਅਛਲ ਅਛੇਦ ਅਭੇਦ ਸਮਾਇਆ ਊਹਾਂ ਕਿਸਹਿ ਵਿਆਪਤ ਮਾਇਆ।
1: ਆਪਸ ਕੋ ਆਪੇ ਆਦੇਸ ਤਿਹੁ ਗੁਣ ਕਾ ਨਾਹੀ ਪਰਵੇਸ਼।
0: ਜਹ ਇਕ ਹੈ ਇਕ ਏਕ ਭਗਵੰਤਾ ਤਹਿ ਕੌਣ ਅਚਿੰਤ ਕਿਸ ਲਾਗੈ ਚਿੰਤਾ।
1: ਜਹ ਆਪਨ ਆਪ ਆਪ ਪਤੀਆਰਾ ਤਹਿ ਕੌਣ ਕਥੈ ਗੁਣ ਸੁਣਨੈ ਹਾਰਾ।
0: ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪ ਹੈ ਪਹੁਚਾ।
1: ਜਹ ਆਪ ਰਚਿਉ ਪਰਪੰਚ ਆਕਾਰ ਤਿਹੁ ਗੁਣ ਮੈਂ ਕੀਨੋ ਵਿਸਤਾਰ।
0: ਪਾਪ ਪੁੰਨ ਤਹਿ ਭਈ ਕਹਾਵਤ ਕਉ ਨਰਕ ਕਉ ਸੁਰਗ ਬੰਛਾਵਤ।
1: ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਪਰਮ ਪੈ ਪਾਰ।
0: ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ।
1: ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ।
0: ਜਹ ਅਵਗਤ ਭਗਤ ਹੈ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ।
1: ਤੁਹੁ ਪਾਕ ਕਾ ਆਪੈ ਧਨੀ ਉਨਕੀ ਸੋਭਾ ਉਨਹੂ ਬਨੀ।
0: ਆਪ ਹੈ ਕੌਤ ਕਰੈ ਆਨੰਦ ਚੋਜ ਆਪ ਹੈ ਰਸ ਭੋਗਣ ਨਿਰਜੋਗ।
1: ਜਿਸ ਭਾਵੈ ਤੁਸੀਂ ਆਪਨ ਨਾਇ ਲਾਵੈ ਜਿਸ ਭਾਵੈ ਤੁਸ ਖੇਲ ਖਿਲਾਵੈ।
0: ਬੇਸ਼ੁਮਾਰ ਅਥਾ ਅਗੰਤ ਅਤੋਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ।
1: ਸੁਖ ਮਨੀ ਸੁਖ ਅਮਰ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ। 8:21 ਸਲੋਕ।
0: ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ।
1: ਆਪ ਕਥੈ ਆਪ ਸੁਣੈ ਹਾਰ ਆਪੇ ਏਕ ਆਪ ਵਿਸਥਾਰ।
0: ਜਾਂ ਤਿਸ ਭਾਵੈ ਤਾਂ ਸ੍ਰਿਸ਼ਟੋ ਪਾਏ ਆਪਣੇ ਭਾਣੇ ਲਏ ਸਮਾਏ।
1: ਤੁਮ ਤੇ ਪਿੰਨ ਨੀ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ।
0: ਜਾ ਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ।
1: ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ।
0: ਜੀ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ।
1: ਜਿਸ ਰਾਖੈ ਤਿਸ ਕੋਏ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ।
0: ਤਿਸਤਾ ਜਬਰ ਕਹਾ ਕੋ ਜਾਏ ਸਭ ਸਰੇਕ ਨਿਰੰਜਨ ਰਾਏ।
1: ਜੀ ਕੀ ਜੁਗ ਜਾ ਕੈ ਸਭਾਤ ਅੰਤਰ ਬਾਹਰ ਜਾਨੋ ਸਾਥ।
0: ਗੁਣ ਨਿਧਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ।
1: ਪੂਰਨ ਪੂਰ ਰਹਿ ਦਇਆਲ ਸਭ ਉਪਰ ਹੋਵਤ ਕਿਰਪਾਲ।
0: ਆਪਣੇ ਕਰਤੱਬ ਜਾਣੈ ਆਪ ਅੰਤਰ ਜਾਮੀ ਰਹੋ ਬਿਆਪ।
1: ਤਤ ਪਾਲੈ ਜੀ ਅਨਭੋ ਪਾਤ ਜੋ ਜੋ ਰਚਿਓ ਸੁਤ ਸਹਿ ਤਿਆਰ।
0: ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ।
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ।
0: ਜਨ ਲਾਗਾ ਹਰ ਇੱਕ ਹੈ ਨਾਏ ਤਿਸ ਕੀ ਆਸਨ ਬਿਰਥੀ ਜਾਏ।
1: ਸੇਵਕ ਕੋ ਸੇਵਾ ਬਣੇ ਆਏ ਹੁਕਮ ਬੂਝ ਪਰਮ ਪਦ ਪਾਏ।
0: ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਬਸਿਆ ਨਿਰੰਕਾਰ।
1: ਬੰਧਨ ਤੋਰ ਪਏ ਨਿਰਵੈਰ ਅੰਦਿਨ ਪੂਜੈ ਗੁਰ ਕੇ ਪੈਰ।
0: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ।
1: ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰਮਾਨੰਦ।
0: ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ।
1: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ ਪ੍ਰਾਂਤ ਨੁਨ ਕਾਏ ਸੁਆਓ।
0: ਆਠ ਪਹਿਰ ਪ੍ਰਾਪੀ ਖੁਹ ਨੀਰਾ ਮਿਟੈ ਅਗਿਆਨ ਬਿਨ ਸਹਿੰਦੀਰਾ।
1: ਸੁਨ ਉਪਦੇਸ਼ ਹਿਰਦੈ ਵਸਾਵੋ ਮਨ ਇੱਛੈ ਨਾਨਕ ਫਲ ਪਾਵੋ।
0: ਹਲਤ ਪਲਤ ਦੋਇ ਲਿਹੋ ਸਵਾਰ ਰਾਮ ਨਾਮ ਅੰਤਰ ਉਰਧਾਰ।
1: ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤੇ ਸਾਚ ਪਰੀਖਿਆ।
0: ਮਨ ਤਾਂ ਨਾਮ ਜਪੋ ਲਿਵ ਲਾਏ ਦੁਖ ਦਰਦ ਮਨ ਤੇ ਭਉ ਜਾਏ।
1: ਸੱਚ ਵਪਾਰ ਕਰੋ ਵਾਪਾਰੀ ਦਰਗਹਿ ਨਿਭੈ ਖੇਪ ਤੁਮਾਰੀ।
0: ਟੀਕਾ ਟੀਕ ਰੱਖੋ ਮਨ ਮਾਹੀ ਨਾਨਕ ਬਹੁਰ ਨ ਆਵੈ ਜਾਹੇ।
1: ਇਸ ਤੇ ਦੂਰ ਕਹਾ ਕੋ ਜਾਏ ਉਬਰੇ ਰਾਖਨ ਹਾਰ ਤੇ ਆਏ।
0: ਮੇਰ ਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ।
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂਖ।
0: ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ।
1: ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੈ ਕਾਰਜ ਪੂਰਾ।
0: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ।
1: ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ।
0: ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ।
1: ਜਿਸ ਮਨ ਬਸੇ ਸੋਤ ਨਿਹਾਲ ਤਾ ਕੈ ਨਿਕਟ ਨ ਆਵਤ ਕਾਲ।
0: ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ।
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਲ ਜਨਾ ਕੈ ਮਨ ਵਿਸਰਾਮ। 8:22 ਸਲੋਕ।
0: ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ।
1: ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ।
0: ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ।
1: ਨੌਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ।
0: ਸੁਨ ਸਮਾਧ ਅਨਹਤ ਤੈ ਨਾਦ ਕਹਿਣ ਨ ਜਾਈ ਅਚਾਰਜ ਵਿਸਮਾਦ।
1: ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸਨ ਸੋ ਜੀ ਪਾਏ।
0: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ।
1: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ।
0: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ।
1: ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ।
0: ਇਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ।
1: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ।
0: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੂ ਡੋਲੈ।
1: ਸਰਬ ਕਰਾ ਕਰ ਖੇਲੈ ਖੇਲ ਅਨਮੋਲ ਨਾ ਪਾਈਐ ਗੁਣੇ ਅਮੋਲ
0: ਸਰਬ ਜੋਤ ਮਹਿ ਜਾਕੀ ਜੋ ਧਾਰਹਿ ਓ ਸਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ
0: ਸੰਤ ਜਨਾ ਕਾ ਪੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
0: ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋ ਈਸ਼ ਕੁਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
1: ਆਪ ਸਤ ਕੀ ਆ ਸਭ ਸਤ ਤਿਸ ਪ੍ਰਭਤੇ ਸਗਲੀ ਉਤਪਤ
0: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਇਕ ਅੰਕਾਰ
1: ਅਨਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ
0: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
1: ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
1: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦਲ ਪਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
0: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
1: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
0: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
1: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
0: ਤਾਂ ਕੀ ਗਤ ਨਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ
1: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ
0: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਹਾ ਭਗਵਾਨ
0: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
1: ਜਾ ਨਾਮਨ ਕਹੇ ਸੁਆਓ ਜਨ ਕਹਿ ਸੰਚਿਤ ਆਵੈ ਨਾਓ
0: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
0: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
0: ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
1: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
0: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰਹੋ
1: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
0: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
1: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤ ਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
0: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ
0: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
1: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਤਰੈ ਤਿਨ ਕਹਿ ਸਾਥੇ
0: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਬੈਰ ਪਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ
0: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵ ਕੀ ਸੇਵ
1: ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਰਸ ਨਾ ਕਹਿਤੇ
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
1: ਤਬ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
1: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਉੱਚ ਪਾਏ ਅਸਥਾਨ ਬਹਰ ਨਾ ਹੋਵੇ ਆਵਨ ਜਾਨ
1: ਹਰ ਦਿਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
1: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ਼ੇਸ਼ ਉੱਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮਧ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
0: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
1: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
0: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
1: ਸਗਲ ਮਤਾਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
0: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
1: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
0: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਭ ਚੀਤ
1: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
0: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਪੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
0: ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ ਅੱਠ ਚੌਵੀ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਬੋਝ ਆ ਇੱਕ ਪਾਸੇ ਰੱਖ ਕੇ ਅਤੇ ਆਓ ਆਪਾਂ ਹੱਸਦੇ ਹਾਂ ਅਤੇ ਬਾਕੀ ਸਾਰਾ ਕੁਛ ਹੱਸ ਕੇ ਅਤੇ ਫਿਰ ਦੁਬਾਰਾ ਆਪਾਂ ਰੀਕਾਲ ਕਰ ਲੈਣਾ ਇਹ ਕਿਹੜਾ ਵੀ ਕਿਤੇ ਚਲੇ ਜਾਣਾ ਅਤੇ ਆਓ ਫਿਰ ਆਪਾਂ ਪਹਿਲਾਂ ਹੱਸ ਲਈਏ। ਅਤੇ ਮੇਰੇ ਨਾਲ ਸੰਦਲੀ ਪਹੁੰਚ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਤਾਂ ਉਦੋਂ ਹੀ ਹਾਸਾ ਨਿਕਲ ਜਿੰਨਾ ਚਿਰ ਕੇ ਨਾ ਕੱਲ੍ਹ ਦੀਆਂ ਗੁੱਸੇ ਗਲੀਆਂ ਮੈਂ ਅੱਜ ਸਵੇਰ ਵਾਲੀਆਂ ਕਿੱਥੇ ਗਈਆਂ ਹੁਣ ਤੱਕ ਦੀਆਂ। ਇਹ ਡਾਇਲੋਗ ਮੈਨੂੰ ਲੱਗਦਾ ਮੈਂ ਬੱਸ ਅੱਡੇ 'ਚ ਨਹੀਂ ਹੋ ਜਿਵੇਂ ਸੁਰਮਾ ਵੇਚਣ ਵਾਲੇ ਹੁੰਦੇ ਉਹ ਪੱਕੇ ਹੀ ਰੱਟੇ ਲਾਏ ਹੋਏ ਆ ਬਾ ਉੱਥੋਂ ਹੀ ਸ਼ੁਰੂ ਕਰਨਾ ਗੋਲੀ ਗੋਲੀ ਗੋਲੀ ਸੰਤਰਾ ਗੋਲੀ ਨਿੰਬਲੇ ਗੋਲੀ ਜੰਤਰੀਏ ਹੁਣ ਤੱਕ ਦੀਆਂ ਕਿਆ ਕਰੋ ਵੀ ਹੁਣ ਤੱਕ ਦੇ ਜੋ ਗੁੱਸੇ ਗਿਲੇ ਪਰੇਸ਼ਾਨੀਆਂ ਨੇ ਉਹ ਛੱਡ ਕੇ ਆਓ ਹੱਸੀਏ।
0: ਉਹ ਇੱਦਾਂ ਹੀ ਕਹੀਦਾ ਵਾ ਇਹ ਸਵੇਰੇ ਸਵੇਰੇ ਕੌਣ ਪਰੇਸ਼ਾਨੀਆਂ ਮਨ ਤੇ ਲੱਦ ਕੇ ਤੁਰਦਾ ਸਵੇਰੇ ਸਵੇਰੇ ਰੱਬ ਦਾ ਨਾਂ ਲਈਦਾ ਵਾ।
1: ਅੱਛਾ ਤੁਸੀਂ
0: ਸੋਹਣੀਆਂ ਗੱਲਾਂ
1: ਕਰੀਦੀਆਂ ਫੋਨ ਬੰਦ ਕਰ ਦਿਆ ਕਰੋ ਜਿਨ੍ਹਾਂ ਦੇ ਚੱਲਦੇ ਆ ਉਹ ਕੀ ਕਰਨ
0: ਉਹ ਡਰਾਈਵਿੰਗ ਤੇ ਧਿਆਨ ਦੇਣ। ਸਵੇਰੇ ਸਵੇਰੇ ਥੋੜ੍ਹੀ ਇਹੋ ਜਿਹਾ ਕੁਛ ਮਨ ਤੇ ਲੱਦੀਦਾ ਸਵੇਰੇ ਸਵੇਰੇ ਰੱਬ ਰੱਬ ਕਰੀਦਾ ਉਹਦਾ ਸ਼ੁਕਰ ਕਰੀਦਾ ਹੱਸੀਦਾ ਖੇਡੀਦਾ ਫਿਰ ਬਾਅਦ ਚ
1: ਤੁਸੀਂ ਬੜੇ ਗਾਣੇ ਲਾਏ ਸੀ ਸ਼ੁਕਰ ਕਰੀਦਾ ਸ਼ਿਕਵਾ ਨਹੀਂ ਕਰੀਦਾ ਨਹੀਂ ਫਿਰ ਮੈਂ ਸ਼ੋਅ ਲਾਵਾਂ ਸੱਤ ਸੱਗ ਲਾਵਾਂ।
0: ਚਲੋ ਆਓ ਫਿਰ ਆਪਾਂ ਵੇਹਨੇ ਹਾਂ ਵੀ ਬੱਚੇ ਕੀ ਲੈ ਕੇ ਆਏ ਨੇ ਅਤੇ ਸਵੇਰੇ ਸਵੇਰੇ ਆਪਾਂ ਬੱਚਿਆਂ ਦੇ ਨਾਲ ਰਲ ਮਿਲ ਕੇ ਅਤੇ ਹੱਸਦੇ ਹਾਂ। ਸਭ ਤੋਂ ਪਹਿਲਾਂ ਸਾਡੇ ਨਾਲ ਮੇਰਾ ਖਿਆਲ ਮੰਨਤ ਅਤੇ ਫਤਿਹ ਨੇ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਹੈ ਤੁਹਾਡਾ? ਹੁਣ ਬੜਾ ਬਹੁਤ ਸੋਚ ਸਮਝ ਕੇ ਗੱਲ ਕਰਨੀ ਪੈਂਦੀ ਇਹਦੇ ਨਾਲ।
1: ਹਾਂ ਇਹ ਨੀ ਹੁਣ ਪੌਜ਼ ਲੈ ਕੇ ਗੱਲ ਕਰਦੀ ਆ ਆਪ ਹੀ
0: ਹੈ ਮੰਨਤ।
1: ਪਹਿਲਾਂ ਤੋਲੋ ਫਿਰ ਬੋਲੋ।
0: ਮੰਨਤ ਸਾਨੂੰ ਵੀ ਦੱਸਿਆ ਕਰ ਕੁਛ ਬੋਲਣ ਬਾਲਣ ਦੇ ਐਟੀਕੇਟਸ ਟਿਪਸ ਦਿਆ ਕਰ
1: ਸਾਨੂੰ ਵੀ ਸਮਝ ਆਵੇ ਦੁਨੀਆ ਨਾਲ ਕਿੱਦਾਂ ਗੱਲ ਕਰਨੀ।
2: ਓਕੇ ਮੈਨੂੰ ਹੋਰੇ ਇੱਕ ਟਿਪ ਆਇਆ ਦਿਮਾਗ
0: ਵਿੱਚ। ਹਾਂਜੀ ਹਾਂਜੀ ਦੱਸੋ ਦੱਸੋ।
2: ਭਾਵੇਂ ਤੁਹਾਡੇ ਤੋਂ ਛੋਟੇ ਹੋਣ ਭਾਵੇਂ ਵੱਡੇ ਹੋਣ ਭਾਵੇਂ ਤੁਹਾਡੀ ਉਮਰ ਦੇ ਹੀ ਹੋਣ ਉਹਨਾਂ ਦੀ ਹਮੇਸ਼ਾ ਰਿਸਪੈਕਟ ਕਰਕੇ।
0: ਓਏ ਵੈਰੀ ਨਾਈਸ ਵੈਰੀ ਨਾਈਸ ਵੈਰੀ। ਹਾਂ ਵੇਖਿਆ ਇਹਨੂੰ ਜਦੋਂ ਵੀ ਪੁੱਛੋ ਨਾ ਉਦੋਂ ਹੀ ਕੁਛ ਵਧੀਆ ਦੱਸਦੀ ਹੈ ਕੁੜੀ।
1: ਇਹ ਕੁਝ ਸਮੁੰਦਰ ਭਰਨ ਵਾਲੀ ਗੱਲ
0: ਹੋਵੇ। ਵੈਰੀ ਗੁੱਡ ਮੰਨਤ,
1: ਜਿੱਥੇ ਰਿਸਪੈਕਟ ਆ ਉੱਥੇ ਸਾਰਾ ਕੁਛ ਹੀ ਆ ਗਿਆ।
0: ਹਾਂ ਮੰਨਤ ਕੀ ਕੀ ਸੁਣਾਓਗੇ ਫਿਰ ਅੱਜ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ
2: ਪਰ ਚੁਟਕਲਾ ਸੁਣਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣੀ ਇੱਕ ਬਹੁਤ ਹਾਸੇਵੀ ਚੀਜ਼।
0: ਹਾਂਜੀ
1: ਚੁਟਕਲਾ ਹੀ ਮੰਨੋ ਉਹਨੂੰ ਫਿਰ।
2: ਫਤਿਹ ਨਾ ਕੱਲ ਸਵਿਮਿੰਗ ਕਲਾਸ ਵਿੱਚ
1: ਸਾਡੇ ਵਾਲਾ ਛੋਟਾ ਗੈਵਨ ਉਹ 4 ਸਾਲ ਦਾ ਹਜੇ ਮੰਨਤ ਉਹਦਾ ਹਾਥੀ ਥੱਲੇ ਡਿੱਗ ਪਿਆ ਸੀਗਾ ਵਿੱਚ।
0: ਹਾਥੀ
1: ਹੋਰ ਕੀ ਟੀਚਰ ਨੇ ਕੱਢ ਕੇ ਦਿੱਤਾ ਉਹ ਟੋਏ ਹਾਥੀ ਹੁੰਦਾ ਨਾ।
0: ਹਾਥੀ ਪਹਿਲਾਂ ਕਿੱਦਾਂ ਨਿਕਲਿਆ ਮੰਨਤ?
1: ਪਹਿਲਾਂ ਪਾਣੀ ਕੱਢ ਲਿਆ ਮੁੜ ਕੇ ਹਾਥੀ ਚੱਕ ਲਿਆ
0: ਨਾ ਹੈਂ ਗਿੱਲਾ ਹੋ ਗਏ ਤੁਸੀਂ ਆਪੇ ਤੇ ਦੱਸਿਆ ਸੀ ਮੈਨੂੰ ਇੱਕ ਵਾਰੀ
1: ਹੋ ਗਏ ਮੈਂ ਕਿਤੇ ਕਹਿਣ ਲੱਗੇ ਤੌਲੀਏ ਚ ਲਪੇਟ ਕੇ ਬਾਹਰ ਕੱਢ ਲਿਆ।
0: ਹੋ ਹੋ ਪਾਣੀ ਚ ਡਿੱਗਿਆ ਤੇ ਗਿੱਲਾ ਹੋ ਕੇ ਨਿਕਲਿਆ ਤੇ ਫਤਿਹ ਦੀਆਂ ਮੈਨੂੰ ਪਤਾ ਐਨਕਾਂ ਕਿਉਂ ਡਿੱਗੀਆਂ ਕਿਉਂਕਿ ਫਤਿਹ ਨੇ ਲਾਇਆ ਸੀ ਤੇਲ ਵਾਲਾ ਨੂੰ
1: ਤੇ ਐਨਕਾਂ
0: ਹਾਂ ਤੇ ਐਨਕਾਂ ਹੀ ਖੁੱਲੀਆਂ ਮੈਨੂੰ ਲੱਗਦਾ ਮੰਨਤੀਆਂ ਸੀ ਐਨਕਾਂ ਵੱਡੀਆਂ ਸੀ ਨਾ ਥੋੜੀਆਂ ਜਿਹੀਆਂ
2: ਉਹ ਫਿਰ ਸਾਈਜ਼ ਆਪਾਂ ਐਡਜਸਟ ਕਰ ਸਕਦੇ ਹੁੰਦੇ ਆ।
0: ਹਾਂ ਫਿਰ ਉਹਨੇ ਕੀਤਾ ਨਹੀਂ ਨਾ ਹੁਣ ਲੇਜ਼ੀ ਬੋਏ ਆ ਨਾ
1: ਕਿਤੇ ਹੋਰ ਤਾਂ ਨਹੀਂ ਇਹ ਵੀ ਵੱਡਾ ਹੋ ਗਿਆ ਵੇ ਛੱਟਾ ਦੇ ਗਈ ਝਾਂਜਰਾਂ ਵਾਲੀ ਕੈਂਠੇ ਵਾਲਾ ਤਿਲਕ ਗਿਆ
2: ਕਿਉਂਕਿ ਅਸੀਂ ਆਪਾਂ ਮੱਥੇ ਤੇ ਲਾਈਆਂ ਸੀ ਨਾ ਮੈਨੂੰ ਲੱਗਦਾ ਉਹਦੇ ਜ਼ਿਆਦਾ ਉੱਪਰ ਨੂੰ ਨਹੀਂ ਲਾਉਂਦੀਆਂ ਕਿ ਉੱਤਰ।
0: ਹਾਂ ਇਹ ਹੋ ਸਕਦਾ ਇਹ ਹੋ ਸਕਦਾ ਪਰ ਗੁੱਡ ਥਿੰਗ ਕਿ ਜਿਹੜਾ ਫਤਿਹ ਆ ਉਹ ਆਪੇ ਜਾ ਕੇ ਥੱਲਿਓਂ ਕੱਢ ਲਿਆ ਇਹਦਾ ਮਤਲਬ ਉਹ ਚ ਸਕਿੱਲ ਹੈਗੇ ਆ।
2: ਪਤਨੀ ਇਹੀ ਤਾਂ ਮੈਗੀ ਤੇ ਸ਼ਾਹੀ ਪਨੀਰ ਵਿੱਚ ਫਰਕ ਆ ਪਤੀ ਬਹਿਓ
0: ਮੈਗੀ ਤੇ ਸ਼ਾਹੀ ਪਨੀਰ ਵਾ
1: ਥੋੜਾ ਸ਼ਾਹੀ ਪਨੀਰ ਮਿਠਾਸ ਚ ਹੁੰਦਾ ਨਾ, ਕੜਾਹੀ ਪਨੀਰ ਵੀ ਕਹਿ ਸਕਦੀ ਸੀ, ਇਹ ਬਹੁਤ ਚੁਸਤੀ ਨਾਲ ਸੁਣਾਇਆ ਗਿਆ ਚੁਟਕਲਾ ਹੈ।
0: ਇਹ ਸਮਾਰਟ ਆ ਕੁੜੀ ਬਹੁਤ, ਥੈਂਕ ਯੂ। ਤੇ ਕਿੱਥੇ ਮੁੰਡਾ ਐਨਕਾਲਾ?
2: ਤੂੰ ਵੀ ਗੱਲ ਕਰ ਲੋ।
0: ਹਾਂ ਆ ਗਾ ਮੁੰਡਾ ਐਨਕਾਂ ਵਾਲਾ ਪਾਣੀ ਵਿੱਚ
2: ਫਿੰਡੀਨ ਫਿੰਡੀਨ ਫਿੰਡੀਨ ਫਿੰਡੀਨ ਫਿੰਡੀਨ ਫਿੰਡੀਨ ਫਿੰਡੀਨ ਫਿੰਡੀਨ ਫਿੰਡੀਨ ਫਿੰਡੀਨ ਫਿੰਡੀਨ
0: ਉਹ ਕਾਦੇ ਲਈ?
1: ਮੈਂ ਕਿਤੇ ਮਲਕੀਤ ਦਾ ਗਾਣਾ ਗਾਉਂਦਾ, ਉਹ ਕਾਲੀ ਐਨਕ ਨਾ ਲਾਇਆ ਕਰਨੀ ਤੂੰ ਪਹਿਲਾਂ ਹੀ ਸੋਹਣੀ ਆ।
2: ਬਦਲੇ ਜੀ ਬੰਦਾ ਜਿਹੜਾ ਵੀ ਤੂੰ ਦੂਜਿਆਂ ਕੀ ਦਾ ਉਹੀ ਤੂੰ ਹੁੰਨੇ ਆ।
0: ਉਹ ਕਦੋਂ ਭਰਾ ਸੀ, ਕਦੋਂ ਕਿਹਾ ਕੁਛ ਤੈਨੂੰ?
2: ਮੈਂ ਸੁਣਦਾ, ਮੈਂ ਨਾਲ ਹੀ ਬੈਠਾ ਸੀ ਦੀਦੀ ਦੇ ਨਾਲ।
0: ਓ ਯਾਰ ਓਹੋ, ਉਹ ਜਿਹੜੀਆਂ ਇਦਾਂ ਗੱਲਾਂ ਕਹੀਦੀਆਂ ਨਾ ਕਿਸੇ ਦੇ ਪਿੱਛੇ, ਉਹ ਸੱਚੀਆਂ ਥੋੜੀ ਹੁੰਦੀਆਂ ਵਾ, ਉਹ ਤੇ ਉਦਾਂ ਕਹਿ ਦੀਦੀਆਂ।
1: ਅਸੀਂ ਪਤਾ ਇਹ ਥੋੜੇ ਕਿਹਾ ਵੀ ਤੂੰ ਲੇਜੀ ਆ, ਵੀ ਆਪਦੀਆਂ ਨੇ ਕਾਂਪ ਲੈਣ ਨਹੀਂ ਗਿਆ, ਟੀਚਰ ਨੂੰ ਭੇਜਤਾ, ਐਂ ਕਦ ਕਿਹਾ ਸੀ?
2: ਨਹੀਂ ਮੈਂ ਤੁਹਾਨੂੰ, ਮੈਂ ਤੈਨੂੰ ਫੋਨ, ਮੈਂ ਤੁਹਾਨੂੰ ਵੀ ਪਾ ਲੈਣਾ ਵਾ।
0: ਤੁਸੀਂ ਬਚ ਕੇ ਰਹੋ।
1: ਮਿਲੀਅਨ ਗਜ਼ਿਲੀਅਨ ਜ਼ਿਲੀਅਨ ਮਾਮਾ ਹੋਏਗਾ, ਔਰਤਾਂ ਹੋਏਗਾ, ਇਸ ਟਾਈਮ ਗੱਲ ਸਿੱਧੀ ਹੋ ਗਈ ਆ।
0: ਤੁਸੀਂ ਜਿਹੜੇ ਵਿੱਚ ਰਾਜੀਨਾਮੇ ਕਰਾਉਣ ਆਉਂਦੇ ਨਾ, ਫਾਈਨ ਤੁਹਾਨੂੰ ਵੀ ਪੈਣੇ ਆ।
1: ਮੈਨੂੰ ਤਾਂ ਲੱਗਦਾ
0: ਕੋਈ ਸੁੱਕਾ ਨੀ ਵਜੂਗਾ ਇੱਥੇ,
1: ਮੈਨੂੰ ਤਾਂ ਫਾਈਨ ਤੇ ਵੀ ਵਿਆਜ ਪਊਗਾ।
0: ਯਾਰ ਸੋਰੀ ਯਾਰ, ਅਸੀਂ ਤੇ ਫਨ ਕਰਦੇ ਹਾਂ ਉਦਾਂ ਹੀ।
1: ਸੋਰੀ ਕਾਦੀ ਜੀ, ਤੁਸੀਂ ਹੱਸੇ ਹੱਸੀ ਜਾਂਦੇ ਹੋ।
2: ਨਹੀਂ ਫਨ ਵਾਲਾ ਨਹੀਂ ਸੀ, ਮੈਨੂੰ ਪਤਾ ਵਾ।
0: ਆਹਾਂ ਉਹ ਯਾਰ, ਮੈਨੂੰ ਲੱਗਾ ਵੀ ਚਲੋ ਕੋਈ ਸਲਾਹ ਦਈਏ, ਪਤਾ ਤੇ ਲੱਗੇ ਵੀ ਕਿਉਂ ਹੋਇਆ ਇਦਾਂ। ਤੁਸੀਂ ਦੱਸੋ ਫਿਰ ਕਿਉਂ ਹੋਇਆ ਸੀ ਇਦਾਂ?
2: ਮੈਨੂੰ ਕਿਹੜਾ ਪਤਾ।
0: ਆਹੋ ਤੇ ਫਿਰ ਇਹ ਲੇਜ਼ੀ ਹੁੰਦਾ ਵਾ ਜਦੋਂ ਪਤਾ ਹੀ ਨਾ ਹੋਵੇ।
2: ਨਹੀਂ ਇਹ ਲੇਜ਼ੀ ਨਹੀਂ ਹੁੰਦਾ, ਇਹ ਹੁੰਦਾ ਵੀ ਪਤਾ ਨੀਗਾ ਵੀ ਕਿਵੇਂ ਹੋ ਗਿਆ।
0: ਅ ਲੈਕ ਆਫ ਨੋਲੇਜ।
1: ਕੋਈ ਸਰਟੀਫਿਕੇਟ ਕੋਰਸ ਹੀ ਕੀਤਾ ਲੱਗਦਾ। ਗੱਲ ਵੀ ਸਹੀ ਆ, ਤੁਹਾਡਾ ਤਾਂ ਜ਼ਿਆਦਾ ਬਣਦਾ ਫਾਈਨ ਫਿਰ।
0: ਬੱਲੇ ਬਦੇ, ਤੈਨੂੰ ਕਿੱਦਾਂ ਪਤਾ ਲੱਗ ਗਿਆ ਯਾਰ?
2: ਹਰੇ ਆਲਮੋਸਟ ਹਰੇ ਡੈਡੀ ਪਲੱਸ ਟੂ ਤੱਕ ਹੀ ਪੜ੍ਹਿਆ।
0: ਅੱਛਾ ਤੁਹਾਡੇ ਡੈਡੀ ਵੀ? ਓਕੇ ਓਕੇ ਓਕੇ। ਹਾਂ ਸਾਰੇ ਡੈਡੀ ਨਾ ਇੱਥੋਂ ਤੱਕ ਹੀ ਪੜ੍ਹੇ ਹੁੰਦੇ ਆ।
2: ਮੇਰੇ ਪਾਪਾ ਸਾਡੀ ਅਰਬ ਚਲੇ ਗਏ।
0: ਹਾਂ
2: ਥੈਂਕ ਯੂ।
1: ਉਹ ਵੀ ਪਲੱਸ ਟੂ ਨਹੀਂ ਸੀਗਾ।
0: ਪਤਾ ਸਾਰੇ ਡੈਡੀ ਨੇ ਇੱਥੋਂ ਤੱਕ ਹੀ ਪੜ੍ਹਦੇ ਆ, ਬਾਅਦ ਚ ਟਾਈਮ ਪਾਸ ਕਰਨ ਜਾਂਦੇ।
1: ਹਾਂ
0: ਬਾਅਦ ਚ ਤਾਂ ਐਵੇਂ ਪੈਂਟਾਂ ਜੀਆਂ ਪਾ ਕੇ ਕਾਲਜ ਘੁੰਮਦੇ ਰਹਿੰਦੇ ਆ।
2: ਨਹੀਂ
0: ਹਾਂ
1: ਕਾਪੀ ਨੂੰ ਗੋਲ ਜਿਹਾ ਕਰਕੇ।
2: ਪਾਪਾ ਦੇ ਦਾਦੂ ਨੇ ਪਾਪਾ ਨੂੰ ਬੁਲਾ ਲਿਆ ਸੀ।
0: ਕਿੱਥੇ?
2: ਪਾਣੀ
0: ਚ ਡਿੱਗ ਪੈਂਦੀ ਕਿ
1: ਨਹੀਂ?
0: ਤੁਹਾਨੂੰ ਤਾਂ ਲੈਂਬਰ ਹਸੈਨਪੁਰੀ ਪਤਾ ਭਰਾ,
1: ਮੈਨੂੰ ਦਿਲਜੀਤ ਵਾਲਾ ਗਾਣਾ।
2: ਉਹਦੇ ਗੇਟ ਉੱਪਰ ਨੂੰ ਖੋਲਦੇ ਆ ਤੇ ਉਹਦੇ V12 ਇੰਜਨ ਆ ਤੇ ਉਹ ਹੁੰਦੀ ਆ $520,000 to $600,000 ਜੇ ਆਪਾਂ ਆਪ ਬਣਾਉਣੀਆਂ ਤਾਂ $6,000 ਦੀ
0: ਬੋਲ। ਅੱਛਾ ਆਪੇ ਵੀ ਬਣ ਜਾਂਦੀ ਆ? ਬਣਾਈਏ ਫਿਰ ਕਿਸੇ ਦਿਨ ਘਰ।
2: ਨਹੀਂ ਵੀ ਜੇ ਆਪਾਂ ਕਸਟਮਾਈਜ਼ ਕਰਾਉਣੀ ਆ।
0: ਅੱਛਾ ਅੱਛਾ,
2: ਉਹਦਾ ਰੰਗ ਤੇ ਉਹਦਾ ਇੰਟੀਰੀਅਰ ਉਹ ਕਸਟਮਾਈਜ਼ ਹੁੰਦਾ ਉਹ, ਤੇ ਜੇ ਆਪਾਂ ਉਹਨੂੰ ਕਰਨਾ ਤਾਂ $6,000 ਉਹ ਲੈਂਦੇ ਆ। ਸੌਖੀ ਮਿਲ ਜਾਂਦੀ ਆ, ਪਰ ਕੱਲੀ SVJ ਔਖੀ ਆ, ਰੋਡਸਟਰ SVJ ਹੀ ਹੁੰਦੀ ਆ ਬਸ।
1: ਸਾਡੇ ਪਿੰਡ ਟੈਂਕੀ ਬਣਾਈ, ਉਹ ਕਿਹੜੀ ਹੋਈ?
2: ਥੋੜੀ ਵੱਧ ਸਲੋ ਜਾਂਦੀ ਆ ਨਾ,
0: ਉਹ ਰੇੜਾ ਕਹਿੰਦੇ ਉਹਨੂੰ।
1: ਮੈਂ ਸਾਡੇ ਪਿੰਡ ਕਿਨੇ ਕੋਠੇ ਤੇ ਬਣਾਈ।
0: ਓਕੇ ਥੈਂਕ ਯੂ ਥੈਂਕ ਯੂ ਥੈਂਕ ਯੂ। ਇਹਦੇ ਪਾਸ ਸਵੇਰੇ ਸਵੇਰੇ ਤੱਤੇ ਫਿਰਦੇ ਨਿਆਣੇ ਦੇ। ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਆਰਜ਼ਾ, ਤੇ ਉਸ ਤੋਂ ਬਾਅਦ ਫਿਰ ਤੇਗ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਆਰਜ਼ਾ, ਤੁਸੀਂ ਆਉਂਦੇ ਰਹੋ।
3: ਸਤਿ ਸ਼੍ਰੀ ਅਕਾਲ ਅੰਕਲ ਜੀ।
1: ਆਰਜ਼ਾ ਕੀ ਹਾਲ ਚਾਲ?
3: ਮੈਂ ਠੀਕ ਹਾਂ, ਤੁਸੀਂ ਠੀਕ ਹੋ?
0: ਅਸੀਂ ਵੀ ਠੀਕ ਹਾਂ। ਅੱਜ ਬੜੇ ਦਿਨਾਂ ਬਾਅਦ ਆਏ।
3: ਹਾਂ ਜੀ, ਮੇਰੇ ਕੋਲ ਕੰਮ ਬਥੇਰਾ ਸੀ, ਇੱਕ ਤਾਂ ਕੰਮ ਸਵੇਰੇ ਸਵੇਰੇ ਉੱਠ ਨਹੀਂ ਹੁੰਦਾ, ਤੇ ਦੂਜਾ ਮੇਰੇ ਬੂਜੀ ਤੇ ਫੂਫਾ ਜੀ ਪਿਛਲੇ ਹਫਤੇ ਆਏ ਤੇ ਫਿਰ ਉਸ ਚੀਜ਼ ਨਾਲ ਬਿਜ਼ੀ ਰਹੇ।
0: ਅੱਛਾ ਅੱਛਾ ਅੱਛਾ, ਓਕੇ, ਉਹਨਾਂ ਦੀ ਸੇਵਾ ਕਰਦੇ ਰਹੇ। ਹੈ
1: ਕਿਹਾ ਸਿਆਣੀਆਂ ਸਿਆਣੀਆਂ ਦੀਆਂ ਗੱਲਾਂ ਹੁਣ ਘੱਟ ਹੁੰਦੀਆਂ ਤੇ ਆਰਜ਼ਾ ਨਹੀਂ ਆਈ।
0: ਹਾਂ ਚਲੋ ਹੁਣ ਚੱਲ ਗਿਆ।
3: ਥੈਂਕ ਯੂ। ਨਹੀਂ ਹਜੇ ਤਾਂ ਉਹਦੇ 2-3 ਮਹੀਨੇ ਰਹਿਣਗੇ, ਫੂਫਾ ਜੀ ਪਹਿਲੇ ਰਹਿਣਗੇ ਪਰ ਬੂਜੀ 3 ਮਹੀਨੇ ਲਈ ਰਹਿਣਗੇ।
0: ਓਕੇ ਓਕੇ ਓਕੇ, ਠੀਕ ਆ, ਚਲੋ ਵਧੀਆ। ਫੁੱਫਾ ਜਾਣਗੇ ਨਾ ਤੇ ਚੁਗਲੀਆਂ ਚਗਲੀਆਂ ਫੇਰ ਹੀ ਸ਼ੁਰੂ ਕਰਿਓ। ਬੁਰੇ ਲੱਗੇ ਫੁੱਫਾ ਸਾਹਮਣੇ, ਵਧੀਆ ਵਧੀਆ ਕਰਿਓ ਗੱਲਾਂ।
1: ਫੁੱਫੜ ਜੀ ਨਾ ਸੁਣਦੇ ਹੋਣ, ਕਿਤੇ ਉਹ ਕਹਿਣ ਵੀ ਮੈਂ ਵੀ ਨਾਲ ਹੀ ਜਾਵਾਂ।
0: ਹਾਂਜੀ,
3: ਤੇ ਅੱਜ ਮੈਂ ਚੁਟਕਲਾ ਸੁਣਾਵਾਂਗੀ।
0: ਹਾਂਜੀ,
3: ਤੇ ਉਸ ਤੋਂ ਪਹਿਲੇ ਮੈਂ ਪਹਿਲੇ ਸਪੋਰਟਸ ਦੀ ਅਪਡੇਟ ਤੁਹਾਨੂੰ ਦੱਸਦਾ। ਤੇ ਮੇਰੇ ਕੋਲ ਸਪੋਰਟਸ ਦੀ ਅਪਡੇਟ ਆਈ ਹੈਗੀ ਹੈ ਫੀਫਾ ਦੇ ਰਿਗਾਰਡਿੰਗ, ਜਿਹੜਾ ਉਹਨਾਂ ਕੀ ਪ੍ਰੈਜ਼ੀਡੈਂਟ ਆ ਫੀਫਾ ਦਾ ਜਿਆਨੀ ਇਨਫੈਂਟੀਨੋ, ਸਾਰੇ ਉਹਨਾਂ ਨੂੰ ਕਹਿੰਦੇ ਪਏ ਕਿ ਉਹਨੂੰ ਲਾਣ ਕਿਉਂਕਿ ਉਹ ਕਹਿੰਦੇ ਅਨਫੇਅਰ ਗੇਮਾਂ ਹੋਈਆਂ ਫੀਫਾ ਦੇ ਟਾਈਮ ਚ, ਤੇ ਫਿਰ ਉਹਨੂੰ ਬੈਕਲੈਸ਼ ਬਹੁਤ ਮਿਲਦੀ ਪਈ ਤੇ ਸਾਰੇ ਕਹਿੰਦੇ ਆ ਉਹ ਲੱਥ ਦੇ।
0: ਓਕੇ,
1: ਇਹੀ ਲੱਥ ਜਿਹਾ ਉਹ।
0: ਓਕੇ ਓਕੇ,
1: ਕਈ ਕਈ ਚੀਜ਼ਾਂ ਤੱਤਾ ਚਿਮਟਾ ਕਰਕੇ ਲਾਉਣੀਆਂ ਪੈਂਦੀਆਂ।
0: ਹਾਂ ਹਾਂ, ਨਾਲੇ ਉਹ ਟਰੰਪ ਨੂੰ ਨਹੀਂ ਨਾ ਪਸੰਦ ਆਇਆ।
3: ਨਹੀਂ ਉਹ ਤਾਂ ਜਿਹੜਾ ਜਿਆਨੀ ਆਪ ਉਹ ਤਾਂ ਟਰੰਪ ਦੀ ਸੇਵਾ ਬਹੁਤ ਕਰਦਾ, ਪਰ ਟਰੰਪ ਨੂੰ ਕਹਿੰਦਾ ਕਿ ਤੂੰ ਅਮਰੀਕਾ ਨੂੰ ਜਿਤਵਾਇਆ ਨੀ, ਤੇ ਫਿਰ ਲਾਈਕ ਪਤਾ ਨੀ ਰੜਦੇ ਪਏ ਹੁਣ।
1: ਮੈਨੂੰ ਤਾਂ ਫੋਟੋ ਚ ਵੀ ਨੀ ਆਉਣ ਦਿੱਤਾ, ਬਾਹੋਂ ਫੜ ਕੇ ਖਿੱਚੀ ਗਿਆ ਉਹਨੂੰ।
3: ਪੱਪੂ ਜੂਸਰ ਦੀ ਦੁਕਾਨ ਤੇ ਜਾਂਦਾ ਤੇ ਦੁਕਾਨਦਾਰ ਨੂੰ ਕਹਿੰਦਾ ਛੇਤੀ ਛੇਤੀ 2-3 ਗਲਾਸ ਜੂਸ ਦੇ ਬਣਾ ਦੇ ਲੜਾਈ ਹੋਣ ਵਾਲੀ, ਤੇ ਜੂਸ ਵਾਲਾ 2-3 ਗਲਾਸ ਜੂਸ ਦੇ ਬਣਾ ਕੇ ਰੱਖ ਦਿੰਦਾ। ਪੱਪੂ ਨੂੰ ਕਹਿੰਦਾ ਵੈਸੇ ਤੈਨੂੰ ਕਿੱਦਾਂ ਪਤਾ ਲੜਾਈ ਹੋਣੀ ਹੈ ਤੇ ਕਿੱਥੇ ਹੋਣੀ ਆ, ਤੇ ਪੱਪੂ ਕਹਿੰਦਾ ਹੁਣੇ ਹੀ ਇੱਥੇ ਜਦੋਂ ਮੈਂ ਤੈਨੂੰ ਪੈਸੇ ਨਹੀਂ ਦੇਣੇ ਤੇ
0: ਤੁਸੀਂ ਲੜ ਪੈਣਾ। ਥੈਂਕ ਯੂ ਆਦਾ,
3: ਥੈਂਕ ਯੂ, ਹੈਵ ਅ ਨਾਈਸ ਡੇ,
0: ਥੈਂਕ ਯੂ। ਤੇ ਨੈਕਸਟ ਤੇਗ ਤੇ ਕੱਟਿਆ ਗਿਆ ਫੋਨ ਤੇਗ ਤੁਹਾਡਾ, ਤੇ ਨੈਕਸਟ ਫਿਰ ਆਪਾਂ ਲੈ ਲੈਂਦੇ ਹਾਂ ਜੈਰਿਕਾ ਨੂੰ। ਸਤਿ ਸ਼੍ਰੀ ਅਕਾਲ ਜੈਰਿਕਾ, ਤੁਸੀਂ ਆਉਣੇ ਰਹੋ ਤੇ ਉਸ ਤੋਂ ਬਾਅਦ ਫਿਰ ਅਜੇ ਤੇਗ ਆ ਗਈ ਤੇ ਫਿਰ ਤੇਗ ਨੂੰ ਲਵਾਂਗੇ, ਨਹੀਂ ਤੇ ਸ਼੍ਰਿਆ ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਜੈਰਿਕਾ, ਹੈਲੋ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਜੈਰਿਕਾ ਦਾ? ਜੈਰਿਕਾ ਬੜੇ ਦਿਨਾਂ ਬਾਅਦ ਆਏ ਹੋ, ਕੀ ਗੱਲ, ਕਿੱਥੇ ਚਲ ਗਏ ਹੋ?
4: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅੰਕਲ ਜੀ,
0: ਸਤਿ ਸ਼੍ਰੀ ਅਕਾਲ ਜੀ, ਕਿੱਥੇ ਰਹੇ ਨੇ ਦੇਣਾ?
1: ਹਾਂਜੀ
4: ਐਪਲ ਤੇ ਬੀ ਫੋਰ ਬੋਏ ਸਮਝਾਣਾ ਸੌਖਾ ਨਹੀਂ ਸੀ, ਤੇ ਟੀਚਰ ਨੇ ਨਵਾਂ ਤਰੀਕਾ ਸੋਚਿਆ, ਏ ਫੋਰ ਅਮਰ ਦੀ ਵੋਟੀ, ਬੀ ਫੋਰ ਬਲਵੰਤ ਦੀ ਵੋਟੀ, ਓ ਫੋਰ ਓਂਕਾਰ ਦੀ ਵੋਟੀ, ਤੇ ਜ਼ੀ ਫੋਰ ਜ਼ਿੰਮੇਦਾਰ ਦੀ ਵੋਟੀ। ਇਹ ਸਭ ਚੰਗੀ ਤਰ੍ਹਾਂ ਰੱਟ ਲਿਆ। ਫਿਰ ਟੈਸਟ ਹੋਇਆ, ਟੈਸਟ ਵਿੱਚ ਕੁਐਸਚਨ ਆਇਆ ਕਿਊ ਫੋਰ ਕੁਐਸਚਨ ਮਾਰਕ, ਤਾਂ ਇਹ ਕਨਫਿਊਜ਼ ਹੋ ਗਈ ਤੇ ਕਹਿੰਦੀ ਲੱਗਦਾ ਏ ਓਂਕਾਰ ਦੀ ਵੋਟੀ ਆ, ਪਰ ਇਹਨੇ ਮੂੰਹ ਵਿੱਚ ਸਿਗਰਟ ਕਿਉਂ ਪਾਈ ਹੋਈ ਹੈ?

0: ਸਾਡੇ ਨਾਲ ਕੌਣ ਹੈ ਨੈਕਸਟ ਸਾਡੇ ਨਾਲ ਆ ਤੇਗ ਤੇ ਸਤਿ ਸ੍ਰੀ ਅਕਾਲ ਤੇਗ ਸਤਿ ਸ੍ਰੀ ਅਕਾਲ ਤੁਸੀਂ ਆਉਂਦੇ ਰਹੋ ਗੋਲਡ ਕੋਇਨ ਲੱਭ ਗਿਆ ਕੀ ਕਰੋਗੇ ਇਹਦਾ
1: ਪਤਾ ਨੀ
0: ਫਿਰ ਤੁਸੀਂ ਸੋਚ ਕੇ ਚੰਗੀ ਤਰ੍ਹਾਂ ਤੇ ਫਿਰ ਖਰਚ ਲਿਓ ਹੈ
2: ਕੋਈ ਪਿਗੀ ਬੈਂਕ ਨੀ ਹੈ
1: ਅੰਬਰ ਯੂਜ਼ ਕਰਦੀ ਹੁੰਦੀ ਹੈ ਪਿਗੀ ਬੈਂਕ
0: ਥੋੜੇ
1: ਪੇਪਰ ਨੋਟ ਯੂਜ ਕਰੋ ਪਰ ਉਹ ਸੁਣਦੀ ਨੀ ਹੈਗੀ ਉਹ ਸੈਂਸ ਨਾਲ ਹੀ ਰਹੀ ਜਾਂਦੀ ਆ
0: ਹਲੇ ਛੋਟੀ ਆ ਨਾ ਹਲੇ ਕੋਈ ਨੀ ਜਦੋਂ ਉਹਨੂੰ ਇਲਾਹੀ ਨੇ ਸਮਝਾਇਆ ਨਾ ਫਿਰ ਸਮਝੂਗੀ ਕੀ ਸੁਣਾਉਂਗੇ ਫਿਰ ਅੱਜ
1: ਅੱਜ ਮੈਂ ਸੁਣਾਗੀ ਇੱਕ ਬਜ਼ਾਰੇ ਤੇ
0: ਹਾਂਜੀ
1: ਕਿਵੇਂ ਲਾਈਟ ਚੋਕਲੇਟ ਨੂੰ ਡਾਰਕ ਚੋਕਲੇਟ ਬਣਾਈਦਾ
0: ਅੱਛਾ ਲਾਈਟ ਚੋਕਲੇਟ ਨੂੰ ਡਾਰਕ ਚੋਕਲੇਟ ਕਿਵੇਂ ਬਣਾਈਦਾ
1: ਹਾਂਜੀ
0: ਹਨੇਰੇ ਚ ਖੜ ਕੇ ਨੇਰੇ ਚ ਖੜ ਕੇ
2: ਕਾਲਾ ਰੰਗ ਪਾ
0: ਬਲਬ ਬੰਦ ਕਰਕੇ ਬਲਬ ਬੰਦ ਕਰਕੇ ਅਰੇ ਸੌਖੀ ਬਣ ਗਈ ਹੈ
2: ਤੁਸੀਂ ਪ੍ਰੈਸ ਟੂ ਨਹੀਂ ਨਾ ਹੋਏ ਅਜੇ
1: ਮੇਰੇ ਕੋਲ ਸਕੂਲੇ ਵਿੱਚ ਇੱਕ
2: ਉਸ ਲੈਵਲ ਤੇ ਜਾ ਕੇ ਸੋਚਣਾ ਪੈਂਦਾ
0: ਹਾਂਜੀ
1: ਮੇਰੇ ਕੋਲ ਇੱਕ ਸਕੂਲੇ ਵਿੱਚ ਜੋਕ ਬੁੱਕ ਆ ਤੇ ਹੁਣ ਮੈਂ ਯੂਜ਼ ਕਰਦੀ ਰਹਿੰਦੀ ਆ ਯਾ
0: ਸਾਰੇ ਨੋਟ ਕਰਕੇ ਰੱਖ ਲੋ ਫਿਰ ਓਹਦੇ ਚ
1: ਮੈਂ ਨੋਟ ਨਹੀਂ ਖਾਦੀ ਮੈਂ ਯਾਦ ਖਾਦੀ ਹੁੰਦੀ
0: ਆ ਹਾਂ ਸੱਚ ਤੁਹਾਨੂੰ ਤੇ ਯਾਦ ਵੀ ਹੋ ਜਾਂਦੇ ਆ
1: ਹਾਂਜੀ
0: ਸਾਨੂੰ ਤੇ ਨੋਟ ਕਰਨੇ ਪੈਂਦੇ ਆ ਥੈਂਕ ਯੂ
1: ਅੰਬਨ ਨਾਲ
0: ਸਾਡਾ ਠੀਕ ਹੈ ਤੁਸੀਂ ਸੁਣਾਓ ਕੀ ਕਰਦੇ ਸੀ ਅੱਛਾ ਅੱਛਾ ਵਾਕ ਕਰਕੇ ਗਏ ਹੋ ਓਕੇ ਤੁਸੀਂ ਵਾਕ ਕਰਨਾ ਪਸੰਦ ਕਰਦੇ ਹੋ
2: ਮੀਂਹ ਤਾਂ ਨਹੀਂ ਹੈਗਾ ਅੱਜ
0: ਅੱਜ ਤੇ ਨੀ ਮੀਂਹ ਹੈਗਾ ਠੰਡ ਆ
1: ਕਿੰਨੀ
0: ਕਿੱਦਾਂ ਹਾਂ ਆਹ ਤੇ ਬੜੀ ਠੰਡ ਆ ਫਿਰ ਕੀ ਸੁਣਾਓਗੇ ਫਿਰ ਕੀ ਗੱਲ ਅੱਛਾ ਬੋਲੀ ਹਾਂਜੀ
1: ਇਟਲੀ ਬਿੱਲੀ ਚੋਰੇ ਕਨ ਪਾਗਾ ਵਿੱਚ ਖਲੋਤੀ ਜਨ ਜਨ ਪੁੱਛਿਆ ਕਿਹਦਾ ਹੈ
0: ਟਿੰਗਲਿੰਗਲਿੰਗ ਥੈਂਕ ਯੂ ਥੈਂਕ ਯੂ ਅੰਬਰ ਥੈਂਕ ਯੂ ਤੇ ਤੁਹਾਡਾ ਦਿਨ ਵਧੀਆ ਵਧੀਆ ਰਹੇ ਅਤੇ ਇਸੇ ਤਰ੍ਹਾਂ ਸੋਹਣੀਆਂ ਸੋਹਣੀਆਂ ਗੱਲਾਂ ਸਾਨੂੰ ਸੁਣਾਉਂਦੇ ਰਹੋ ਨੈਕਸਟ ਸਾਡੇ ਨਾਲ ਆ ਸ਼੍ਰੇਆ ਸਤਿ ਸ਼੍ਰੀ ਅਕਾਲ ਸ਼੍ਰੇਆ ਕੀ ਹਾਲ ਹੈ ਤੁਹਾਡਾ ਉਸ ਤੋਂ ਬਾਅਦ ਫਿਰ ਆਉਣਾ ਹੈ ਤੁਹਾਡੀ ਵਾਰੀ
1: ਸਤਿ
0: ਸ਼੍ਰੀ ਅਕਾਲ
1: ਕੀ ਹਾਲ
0: ਹੈ ਉਹ ਸਾਡਾ ਠੀਕ ਹੈ ਤੁਹਾਡਾ ਕੀ ਹਾਲ ਹੈ
1: ਠੀਕ ਹੈ ਕੀ ਕਰਦੇ ਪਏ
0: ਅਸੀਂ ਕੀ ਕਰਦੇ ਪਏ
2: ਤੁਹਾਨੂੰ ਯਾਦ ਕਰਨ ਡੇ
0: ਹਾਂ
1: ਚਾਹ ਚੂ ਪੀ ਲੀ
0: ਹਾਂਜੀ

0: मैं मटरी
1: हाँ तुहानू पता मटरी की हुंदी है तुहानू पता मटरी की हुंदी है
0: पतली मट्ठी नू कैंची ना कट्टिया हुंदा
1: की हुंदी है
2: गुड
1: फिर ते बड़े सोने बन के चलियो ਤੁਸੀਂ ਕਿਵੇਂ ਹੋ
2: ਠੀਕ ਹੈ
1: ਓਕੇ ਵੁਫ ਵੁਫ ਕਿਵੇਂ ਆ
2: ਠੀਕ ਹੈ
1: ਓਕੇ ਕਿਵੇਂ ਆ ਕਿਵੇਂ ਆ
0: ਚਿੜੀਆ ਘਰ ਤੋਂ ਆਵਾਜ਼ਾਂ ਆ ਰਹੀਆਂ
1: ਹੈ ਆ ਕੀ ਆ
2: ਗਹਿਰੀ
1: ਹੈ ਕੀ
2: ਗਹਿਰੀ
1: ਗਲੈਰੀ ਓਏ ਤੁਹਾਨੂੰ ਪਤਾ ਗਲੈਰੀ ਦਾ
0: ਕਿੱਕਰ ਤੇ ਕਾਟੋ ਰਹਿੰਦੀ ਕੱਲਾ ਨਾ ਜਾਵੀ ਸਕੂਲ ਨੂੰ
1: ਅਸੀਸ ਤੁਹਾਨੂੰ ਪਤਾ
2: ਇੰਡੀਆ
1: ਵੇਖੀ ਹੀ ਵਾਹ
0: ਜਾਂ ਇਹਨੂੰ ਕਾਟੋ ਕਲੇਸ਼ ਤੋਂ ਫਿਰ ਯਾਦ ਰਹਿ ਗਿਆ ਹੋਣਾ
1: ਤੁਸੀਂ ਤੇ ਬੜੇ ਇੰਟੈਲੀਜੈਂਟ ਹੋ ਯਾਰ
2: ਹਾਂਜੀ
1: ਵਾਹ ਕੀ ਸੁਣਾਓਗੇ ਫਿਰ ਅੱਜ
2: ਅੱਛਾ
1: ਬੁਝਾਰਤ ਓਕੇ
2: मेरे को 5 एप्पल सी मैं 1 मैं खा ले तू चूसी खा दे कितने रह गए
1: सानू आंसर दा दो
0: असी रेडियो ते दसना
1: हां नहीं ए रह गए 1 तू ही खा लिया ते 2 मैं खा लिया ते
0: 3 रह गए
1: हैं 3 रह गए
0: 3 ही खा दे
1: नहीं 3 ते खा ले के टू रह गए
0: पांच रह गए फिर
1: ये थैंक यू सीस
2: बाय
1: बाय मानु बिली
0: म्याऊं म्याऊं मैं जेके तेरे नाल दस देने गड़ा ये प्लस टू भी है नहीं है इन्हों अठवीं तक ही रखो
1: हाँ फिर तेरे भी जाए ना काम सत श्री अकाल नेक्स्ट साढ़े नाल ने अनाहत ते उस तो बाद साढ़े नाल हो गए तवनीत सत श्री अकाल अनाहत तुसी आने रहो अच्छा पहुंच गए ओके की सुनाओगे फिर गेट ते बाहर खलो के
2: अज दा विचार
1: ओई हांजी
2: नीयत साफ रखो नसीब अपने आप बदल जाएंगे सानू अपने नीयत साफ रखनी चाहिए है ते किसी दा भी बुरा नहीं सोचना चाहिए हमेशा सारे दा चंगा करना चाहिए है ते साडे माड़े दिन आपे ही चंगे दिन बदल जाएंगे
1: वाह वेरी नाइस आ ते मेनू लिख के भेजो मैं एक अंकल नू मखाउणा
0: अंकल ने अगे लिखे बड़ा नसीब साडे लिखे रब ने कच्ची पेंसिल नाल
1: थैंक यू पुत्र जी तुसीं ते बहुत सोहणियां सोहणियां गल्लां लिआउंदे हो
0: मैं कहा ओए रले दे पहले इहनूं आप पढ़ो
1: भैण किथे आ
2: दीदी नाल गल कर लो
1: हांजी
2: ਸ਼ਿਕਾਲ ਅੰਕਲ ਜੀ ਤੇ ਅੰਕਲ ਜੀ।
1: ਸਤਿ ਸ਼੍ਰੀ ਅਕਾਲ ਹਰਗੁਣ, ਕੀ ਹਾਲ ਹੈ?
2: ਮੈਂ ਵਧੀਆ, ਤੁਸੀਂ ਦੱਸੋ?
1: ਹਾਂ ਆਪਾਂ ਵੀ ਠੀਕ ਆ। ਕਿੰਨੇ ਵਜੇ ਸਕੂਲ ਲੱਗ ਜਾਂਦਾ?
2: ਮੇਰਾ ਥੋੜਾ ਲੇਟ ਲੱਗਦਾ, ਮੇਰਾ 8:50 ਤੇ।
1: ਓਕੇ ਓਕੇ, ਤੁਹਾਡੀ ਫਿਰ ਆਪਣੀ ਮਰਜ਼ੀ ਜੀ ਆ ਕੇ। ਤੁਹਾਡੇ ਕੋਲ ਤਾਂ ਟੀਚਰ ਪੁੱਛ ਕੇ ਜਾਂਦੀ ਹੋਣੀ ਆ ਵੀ ਹੁਣ ਲਾ ਲਈਏ।
2: ਨਹੀਂ,
1: ਕੀ ਸੁਣਾਓਗੇ ਫਿਰ?
2: ਅੱਜ ਇੱਕ ਚੁਟਕਲਾ।
1: ਹਾਂਜੀ।
2: ਇੱਕ ਵਾਰੀ ਚਾਰ ਭਰਾ ਹੁੰਦੇ ਨੇ, ਇੱਕ ਦਾ ਨਾਮ ਹੁੰਦਾ ਸਟੂਪਿਡ, ਦੂਜੇ ਦਾ ਇਡੀਅਟ ਤੇ ਇੱਕ ਦਾ ਦਿਮਾਗ, ਤੇ ਚੌਥੇ ਦਾ ਖੋ ਗਿਆ।
1: ਅੱਛਾ,
0: ਆ ਬੜੇ ਵਧੀਆ ਨਾਂ ਰੱਖੇ, ਆਮ ਤੌਰ ਤੇ ਹੁੰਦੇ ਇਦਾਂ ਦੇ।
1: ਅੱਛਾ,
2: ਤੇ ਫਿਰ ਇੱਕ ਦਿਨ ਦਿਮਾਗ ਜਾਂਦਾ ਕੁਲਚੇ ਖਾਣ ਤੇ ਖੋ ਗਿਆ, ਸੱਚੀ ਚ ਖੋ ਜਾਂਦਾ। ਤੇ ਫਿਰ ਸਟੂਪਿਡ ਤੇ ਇਡੀਅਟ ਜਾਂਦੇ ਪੁਲਿਸ ਕੋਲ ਐਫ ਆਈ ਆਰ ਲਿਖਵਾਉਣ, ਤੇ ਕਹਿੰਦੇ ਨੇ ਵੀ ਖੋ ਗਿਆ ਖੋ ਗਿਆ। ਤੇ ਫਿਰ ਪੁਲਿਸ ਵਾਲੇ ਕਹਿੰਦੇ ਨੇ ਕਿ ਠੀਕ ਆ, ਪਰ ਕੌਣ ਖੋ ਗਿਆ?
1: ਜੀ,
2: ਉਹ ਕਹਿੰਦੇ ਕਿ ਨਹੀਂ, ਖੋ ਗਿਆ ਹੀ ਖੋ ਗਿਆ।
0: ਅੱਛਾ,
2: ਫਿਰ ਉਹ ਕਹਿੰਦੇ ਨੇ ਕਿ ਅੱਛਾ ਠੀਕ ਹੈ, ਨਾ ਦੱਸੋ। ਤੇ ਉਹ ਕਹਿੰਦੇ ਕਿ ਖੋ ਗਿਆ।
1: ਅੱਛਾ,
2: ਉਹ ਕਹਿੰਦੇ ਅੱਛਾ, ਪਰ ਅੱਗੇ ਵੀ ਤਾਂ ਬੋਲੋ, ਖੋ ਗਿਆ ਕੌਣ ਹੈ? ਉਹ ਕਹਿੰਦੇ ਕਿ ਸਾਡਾ ਭਰਾ ਖੋ ਗਿਆ।
1: ਹਾਂਜੀ,
2: ਹਾਂ। ਤੇ ਫਿਰ ਉਹ ਕਹਿੰਦੇ ਨੇ ਵੀ ਠੀਕ ਹੈ, ਖੋ ਗਿਆ ਤਾਂ ਖੋ ਗਿਆ, ਪਰ ਉਹਦਾ ਨਾਂ ਵੀ ਦੱਸੋ। ਅੱਧੇ ਘੰਟੇ ਤੱਕ ਐਂ ਚੱਲਦਾ ਰਹਿੰਦਾ। ਤੇ ਫਿਰ ਉਸ ਤੋਂ ਬਾਅਦ ਹਾਰ ਕੇ ਪੁਲਿਸ ਵਾਲੇ ਕਹਿੰਦੇ ਨੇ ਤੁਸੀਂ ਦੋਨੋਂ ਸਟੂਪਿਡ ਤੇ ਇਡੀਅਟ ਹੋ। ਉਹ ਕਹਿੰਦੇ ਹਾਂ।
1: ਤੇ ਗੱਲ ਸਾਲੀ ਕੁਰਸੀ
2: ਵਾਲੇ ਕਹਿੰਦੇ
1: ਹਾਂ,
2: ਤੁਹਾਡਾ ਦਿਮਾਗ ਕਿੱਥੇ ਆ? ਉਹ ਕਹਿੰਦੇ ਕੁਲਚੇ ਖਾਣ ਗਿਆ।
1: ਗੱਲ ਸਾਲੀ ਕੁਲਚੇ ਤੋਂ ਵਿਗੜੀ ਆ।
0: ਏਦਾਂ ਹੀ ਆ ਜੀ, ਜੇ ਉਹ ਨਾ ਜਾਂਦਾ ਤੇ ਗੱਲ ਹੋਣਾ, ਦਿਮਾਗ ਨੇ ਸਾਰਾ ਕੁਝ ਸਮਝਾ ਲੈਣਾ ਸੀ।
1: ਹੋਰ
0: ਦਿਮਾਗ ਵੈਸੇ ਆਮ ਤੌਰ ਤੇ ਗਾਸ ਚਰਨ ਨਹੀਂ ਗਿਆ ਤਾਂ, ਪਰ ਕੁਲਚੇ।
1: ਥੈਂਕ ਯੂ ਅਰਗਨ।
0: ਸਾਡੇ
1: ਨਾਲ ਆਪ ਹੁੰਦੀ ਰਹੀ ਜਦੋਂ ਨਵਾਂ ਨਵਾਂ ਕਿਸੇ ਨੂੰ ਕਹਿੰਦਾ ਸੀ ਨਾ ਵੀ ਰੇਡੀਓ ਕਿਹੜਾ ਰੇਡੀਓ ਹੈ, ਕਹਿੰਦੇ ਹਾਂਜੀ ਹਾਂਜੀ ਹਾਂਜੀ ਹਾਂਜੀ, ਨਾ ਕੀ ਤੁਹਾਡੇ ਕਹਿੰਦੇ ਹਾਂਜੀ ਠੀਕ ਠੀਕ ਠੀਕ ਆ, ਨਾ ਦੱਸ ਦੋ ਮਾੜਾ ਯਾਰ।
0: ਫਿਰ ਅਗਲੇ ਨੂੰ ਕਹਿੰਦੇ ਡਬਲ ਏ ਨਾ ਲੈ ਕੇ ਭਰਾਵਾ, ਸਿੰਗਲ ਏ ਨਾ ਲੈ ਕੇ, ਫਿਰ ਅਗਲੇ ਨੂੰ ਪਤਾ ਲੱਗਦਾ। ਹਾਂਜੀ ਹਾਂਜੀ, ਕਹਿਣਾ ਸਦਾ ਸੁਖੀ ਰਹਿਣਾ।
1: ਤੇ ਨੈਕਸਟ ਕਿਹਦੀ ਵਾਰੀ ਆ ਭਾਈ? ਨੈਕਸਟ ਸਾਡੇ ਨਾਲ ਆ ਗਈ ਆ ਤਵਨੀਤ। ਸਤਿ ਸ਼੍ਰੀ ਅਕਾਲ ਤਵਨੀਤ, ਤੁਸੀਂ ਆਉਂਦੇ ਰਹੋ।
2: ਅੱਛਾ,
1: ਡੈਡਾ ਦੇ ਆਇਆ ਠੀਕ ਹੋ ਗਈ? ਓਕੇ, ਕੀ ਲਿਆਏ ਇਹੋ ਜਿਹਾ ਡੈਡਾ ਫਿਰ?
2: ਡੈਡਾ ਜੱਫੀ।
1: ਓ ਵਾਹ, ਫਿਰ ਤੇ ਬਹੁਤ ਵਧੀਆ, ਬਹੁਤ ਵਧੀਆ ਰੈਮੇਡੀ ਆ ਫਿਰ ਤੇ।
2: ਹਾਂਜੀ,
1: ਗੁੱਡ ਗੁੱਡ ਗੁੱਡ ਗੁੱਡ ਗੁੱਡ।
2: ਤੇ ਜਦੋਂ ਅੱਜ ਡੈਡਾ ਚਾਹ ਪੀ ਰਹੇ ਸੀ ਤੇ ਆਂਦਾ, ਉਦੋਂ ਡੈਡਾ ਕਹਿੰਦੇ ਸੀ ਮੰਮਾ ਦੀ ਚਾਹ ਸਵਾਦ ਹੁੰਦੀ, ਬਿਕੋਜ਼ ਡੈਡਾ ਮੰਮਾ ਦੀ ਚਾਹ ਪੀ ਰਹੇ ਸੀ, ਬਿਕੋਜ਼ ਮੰਮਾ ਨੇ ਪੀਣੀ ਨੀ ਸੀ। ਮੰਮਾ ਕਹਿੰਦੇ ਡੈਡ ਮੈਂ ਉਸ ਚਾਹ ਚ ਜ਼ਹਿਰ ਪਾਇਆ।
0: ਥੋੜੀ ਜਿਹੀ ਕੌੜੀ ਹੁੰਦੀ ਹੈ, ਮੈਂ ਵੀ ਟ੍ਰਾਈ ਕੀਤੀ ਸੀ ਇੱਕ ਦਿਨ
1: ਜ਼ਹਿਰ ਪਾ ਕੇ।
0: ਕਿਉਂਕਿ ਜਿਹੜੀ ਚੀਨੀ ਹੈ ਨਾ ਖਾਂਡੇ ਨੂੰ, ਹੈ ਹੀ ਜ਼ਹਿਰ
1: ਨਾ ਪਾਓ ਤੇ। ਕੀ ਸੁਣਾਓਗੇ ਫਿਰ?
2: ਇੱਕ ਬੋਲੀ।
1: ਹਾਂਜੀ,
2: ਰੁਕਣਾ
1: ਕਿਉਂ? ਫੋਨ ਥੋੜਾ ਜਿਹਾ ਤੁਸੀਂ ਕੰਨ ਤੋਂ ਹਟਾ ਲੋ ਨਾ,
0: ਬਾਲਾਂ ਵਾਲੀ ਤੇ ਬਾਰਵੀਂ ਪਾਸ ਨਾ ਹੋਈ।
1: ਤੁਸੀਂ ਸੁਣਨ ਵਾਲਾ ਜਿਹੜਾ ਉਹ ਪਾਸੇ ਨੂੰ ਕਰ ਦੋ ਤੇ ਸਿਰਫ ਬੋਲਣ ਵਾਲਾ ਮੂੰਹ ਅੱਗੇ ਰੱਖ ਲੋ।
2: Okay.
1: ਕੰਨ ਤੋਂ ਹਟਾ ਦੋ।
2: Okay.
1: ਹਾਂਜੀ,
2: ਮੈਂ ਵਿਆਹ ਵੇਖਣ ਨੂੰ ਆ ਗਈ ਪੂਆ, ਅਸੀਂ ਤੇਰਾ ਤੇ ਖੁੰਜੇ। ਵਿਆਹ ਵੇਖਣ ਨੂੰ ਆ ਗਈ ਪੂਆ, ਅਸੀਂ ਟਿਲਾ ਤੇ ਖੁੰਜ ਪੂਆ, ਫਿਰੇ ਕਹਿੰਦੀ ਖਾਣੇ ਮੈਂ ਮਰੁੰਡੇ
1: ਮਰੁੰਡੇ,
2: ਰੂਸੀ ਫਿਰੇ ਕਹਿੰਦੀ ਖਾਣੇ
1: ਮੈਂ ਮਰੁੰਡੇ ਮਰੁੰਡੇ ਮਰੁੰਡੇ ਮਰੁੰਡੇ
0: ਮਰੁੰਡੇ
2: ਮਰੁੰਡੇ ਮੁਰਮੁਰੇ
1: ਕੱਚੇ ਕਰੇ
2: ਬਟਾਲੇ ਵਾਲੇ ਮਰੁੰਡੇ
1: ਬਟਾਲੇ ਵਾਲੇ ਮਰੁੰਡੀ
2: ਲੁਧਿਆਣੇ ਵਾਲੇ ਸਵਾਦ ਨਹੀਂ ਹੁੰਦੇ।
1: ਹਾਂ ਵੇਖਿਆ
0: ਉਪਸ ਹੋ ਗਿਆ।
1: ਹਾਂ ਤੁਹਾਡੇ ਨਹੀਂ ਇੰਨੇ ਸਵਾਦ ਹੁੰਦੇ,
0: ਸਾਡੇ ਕੁਲਚੇ ਵਧੀਆ ਹੁੰਦੇ।
1: ਥੈਂਕ ਯੂ ਤਮਨੀ।
2: ਮੰਮਾ ਏਦਾਂ ਐਕਟ ਕਰਦੇ ਜਦੋਂ ਅਸੀਂ ਮੇਲੇ ਤੇ ਜਾਂਦੇ ਉੱਥੇ ਮਰੁੰਡਾ ਵਾਲੇ ਥਾਂ, ਮੰਮਾ ਕਹਿੰਦੇ ਮੰਮੀ ਗੱਡੀ ਰੁਕੋ ਮੈਂ ਮਰੁੰਡਾ ਲੈਣਾ।
0: ਇਹ ਉਹ ਮੰਮੀ ਹੋਣੀ ਨਾ ਮੇਲੇ ਜਾਂਦੇ ਸਰ ਭੁੱਖ ਲੱਗ ਜਾਂਦੀ ਜਿਨ੍ਹਾਂ ਨੂੰ।
2: ਨਹੀਂ ਵੀ ਉਹ ਵੀਰ ਜੀ ਹੈਗਾ।
1: ਅੱਛਾ ਉਹ ਵੀਰ ਜੀ ਆ। ਓਕੇ ਓਕੇ ਓਕੇ। ਹਾਂਜੀ ਨੈਕਸਟ ਕਿਹਦੀ ਵਾਰੀ ਆ?
2: ਨਾ ਗੱਲ ਕਰ ਲੋ।
1: ਹਾਂਜੀ ਗੋਲ ਗੱਪੇ ਵਾਲਿਓ?
2: ਹਾਂਜੀ
1: ਹਾਂਜੀ। ਯੂ ਲਾਈਕ ਗੋਲ ਗੱਪਾ?
2: ਹਾਂਜੀ।
1: ਓਕੇ ਗੁੱਡ। ਕੀ ਸੁਣਾਓਗੇ ਫਿਰ ਅੱਜ ਗੋਲ ਗੱਪਾ?
2: ਇੱਕ ਬੁਜਾਲ ਜਿਹੜੀ ਕੱਲ ਨਹੀਂ ਸੁਣਾਈ ਸੀ।
1: ਓਕੇ ਓਕੇ ਓਕੇ ਓਕੇ।
2: ਕਿਹੜੀ ਚੀਜ਼ ਹੈ ਜਿਹੜਾ ਉੱਪਰ ਵੀ ਜਾਂਦੀ ਥੱਲੇ ਵੀ ਜਾਂਦੀ ਪਰ ਮੂਵ ਨਹੀਂ ਹੁੰਦੀ?
1: ਅੱਛਾ ਉੱਪਰ ਵੀ ਜਾਂਦੀ ਆ ਤੇ ਥੱਲੇ ਵੀ ਆਉਂਦੀ ਆ ਤੇ ਪਰ ਮੂਵ ਨਹੀਂ ਹੁੰਦੀ।
2: ਹਾਂਜੀ
1: ਇਦਾਂ ਦੀ ਤੇ ਪੀੜ ਹੁੰਦੀ ਕਈ ਵਾਰੀ, ਕਹਿੰਦੇ ਹੁੰਦੇ ਕਈ ਜਾਣੇ ਵੀ ਤਾਂ ਠਾਂ ਜਾਂਦੀ ਆ ਪਰ ਨਿਕਲਦੀ ਨਹੀਂ ਖੇ ਪਾਸੇ। ਹੈ ਗੈਸ ਤੇ ਨਹੀਂ
2: ਕਰਦੇ? ਆਫਿਸ ਵੀ ਹੈਗੀ
1: ਹੈ। ਅੱਛਾ ਆਫਿਸ ਹੈਗੀ ਆ?
0: ਹੈਗੀ ਆ
1: ਆਫਿਸ ਹੈਗੀ ਆ ਤਾਂ ਜਾਂਦੀ ਠਾਂ ਜਾਂਦੀ। ਲਿਫਟ? ਉਹ ਤਾਂ ਸੱਚ ਹੈ ਨੀ ਸਾਡੇ ਕੋਲ। ਤਾਂ ਜਾਂਦੀ ਤੇ ਠਾਂ ਆਉਂਦੀ।
2: ਅੱਛਾ
1: ਰੇਡੀਓ? ਹਾਂਜੀ ਤੇ ਹੈਗਾ। ਓਕੇ ਹਾਂ ਇਹ ਤਾਂ ਹੈਗਾ ਫਿਰ ਮੇਲ ਹੀ ਆ ਕੋਈ, ਹੈਨਾ ਤਾਂ ਵੀ ਜਾਂਦਾ ਤੇ ਠਾਂ ਵੀ ਜਾਂਦਾ ਤੇ ਪਰ ਮੂਵ ਨੀ ਹੁੰਦਾ। ਚਲੋ ਹਾਰ ਗਏ ਫਿਰ ਆਪਾਂ।
0: ਪੌੜੀਆਂ ਤਾਂ ਨੀ?
1: ਹਾਂ ਓ ਹਾਂ ਪੌੜੀਆਂ ਸਹੀ ਹੋ ਗਿਆ ਤੁਹਾਡਾ ਜਵਾਬ।
0: ਪੌੜੀਆਂ ਚੜ੍ਹ ਕੇ ਯਾਦ ਰਹਿ
1: ਗਿਆ। ਓਕੇ ਸੁਖਿੰਦਰ ਭੈਣ ਜੀ ਕਹਿੰਦੇ ਸਿੰਡੀ ਸਿੰਡੀ। ਥੈਂਕ ਯੂ ਥੈਂਕ ਯੂ ਵੈਸ਼ਲਿਨ।
2: ਗੇੜਾ
1: ਫਿਰ ਕਿੱਥੇ ਗਏ ਸੀ ਤੁਸੀਂ ਲੈ ਕੇ? ਉਹ ਅਸੀਂ ਤੇ ਬਸ ਐਵੇਂ ਭਾਜੀ ਟਾਈਮ ਪਾਸ ਕਰਨ ਡਿਆ। ਤੁਸੀਂ ਕਿੱਥੇ ਗਏ ਸੀ ਐਰਕੀ ਟਰੱਕ ਲੈ ਕੇ? ਭਲਾ
2: ਸਿਡਨੀ ਸੀ
1: ਸਰਵਿਸ ਸੁਰਵਿਸ ਕਰਾ ਲਿਆ ਕਰੋ ਟਾਈਮ ਨਾ।
0: ਕਈ ਵਾਰ ਚੱਪਲ ਮਾਰਨਾ ਵੀ ਠੀਕ ਹੋ ਜਾਂਦੀ।
1: ਹਾਂ ਜਾਂ ਫਿਰ ਚੱਪਲ ਮਾਰ ਕੇ ਵੇਖ ਲਿਆ ਕਰੋ
2: ਬੰਦਾ ਵੀ ਚੰਗਾ।
1: ਹਾਂ ਬੰਦਾ ਵੀ ਚੰਗਾ ਬੰਦਾ ਮਾਰ ਲਿਆ ਕਰੋ ਬੰਦਾ ਪਰ ਮਾਰ ਕੇ ਨਾ ਵੇਖਿਆ ਕਰੋ। ਕਿੰਨੇ ਕੁ ਦਿਨ ਲੱਗ ਜਾਂਦੇ ਸਿਡਨੀ ਜਾਂਦਿਆਂ? 10 ਘੰਟੇ ਲੱਗਦੇ ਆ
0: ਰੁਕ ਕੇ ਜਾਂ ਬਿਨਾ ਰੁਕੇ?
2: ਹਾਂਜੀ।
1: ਤੇ ਵਾਪਸ ਆਉਂਦਿਆਂ ਕਿੰਨੇ ਦਿਨ ਲੱਗਦੇ ਆ?
2: 4
1: ਦਿਨ। ਅੱਛਾ ਵਾਪਸ ਆਉਂਦੇ 4 ਘੰਟੇ?
0: ਠੀਕ ਹੈ
1: ਯਾਰ। ਤੇ ਵਾਪਸ ਭਾਜੀ ਏਡੀ ਛੇਤੀ ਕਿੱਦਾਂ ਆ ਜਾਂਦੇ ਤੁਸੀਂ? ਜਾਂਦੇ 10 ਘੰਟਿਆਂ ਚ ਆਉਂਦੇ ਤੁਸੀਂ ਚੌਵਾਂ ਚੋ
0: ਆਉਂਦੇ ਹੋ ਟਰੱਕ ਜਾ ਕੇ ਰੱਖ ਲੈਂਦੇ?
1: ਆਉਂਦੀ ਜਿਹੜੀ ਟਰੱਕ ਖਾਲੀ ਹੁੰਦਾ ਨਾ ਤਾਂ ਕਰਕੇ
0: ਨਹੀਂ ਮਿਲਦਾ ਟਰੱਕ ਜਹਾਜ਼ ਚ।
1: ਹਾਂ ਉੱਡ ਕੇ ਆ ਜਾਂਦਾ ਜਹਾਜ਼ ਆਉਂਦੀ ਜਿਹੜੀ ਟਰੱਕ ਜਹਾਜ਼ ਬਣ ਜਾਂਦਾ। ਅੱਛਾ ਟ੍ਰੈਫਿਕ ਮੈਨੇ ਮਨੈਸ਼ ਫਿਰ ਹੋਇਆ।
0: ਓਕੇ ਠੀਕ ਹੈ
1: ਠੀਕ ਹੈ ਠੀਕ ਹੈ।
0: ਤੇ ਰਾਸ ਰੁਕੇ ਵੀ ਸੀਗੇ ਸਿਡਨੀ ਗਏ ਜਦੋਂ?
2: ਕਿੱਥੇ ਹੋਇਆ? ਉੱਥੇ ਕੀ ਹੋਇਆ?
1: ਉੱਥੇ ਯਾਰ ਇੱਕ ਕਾਰ ਖਰਾਬ ਹੋ ਗਈ ਉੱਥੇ।
2: ਰੋਜ਼
1: ਗੱਡੀ ਯਾਰ ਕੋਈ ਨਾ ਕੋਈ ਖਰਾਬ ਹੋ ਜਾਂਦੀ ਹੈ ਨਾ, ਸਰਵਿਸ ਨਹੀਂ ਨਾ ਕਰਾਉਂਦੇ ਟਾਈਮ ਨਾਲ।
2: ਸਿਡਨੀ
1: ਲਿਵਰਪੂਲ
0: ਅੱਛਾ ਜਿੱਥੇ ਸਿਡਨੀ ਚੈਂਟਰ ਕਰੀਦਾ
1: ਉੱਥੇ ਜਾਂਦੇ ਆ ਨਾ ਇਹ। ਭਾਜੀ ਤੁਸੀਂ ਨਾ ਛੇਤੀ ਆ ਜਾ ਕਰੋ, ਤੁਹਾਡੇ ਨਾ ਬੱਚੇ ਤੁਹਾਨੂੰ ਮਿਸ ਕਰਦੇ ਆ।
2: ਹਾਂਜੀ
1: ਸਰਵਿਸ ਆਪਾਂ ਕਰਾ ਦਾਂਗੇ। ਹਾਂਜੀ ਟਰੱਕ ਚਿੱਟਾ ਜਿਹਾ ਲੱਗਦਾ ਜੇ ਧੋਤਾ ਹੋਵੇ ਤੇ, ਵੱਡਾ ਟਰਾਲਾ ਆ
0: ਬੀ ਡਬਲ
1: ਆਹ ਜਿਹੜਾ ਬਾਬਾ ਵੱਡਾ ਆਹੋ ਹੋਈ
0: ਕੈਨਵਰਟ
1: ਭਾਜੀ ਯਾਰ ਬੜੀ ਨੌਲੇਜ ਹੈ ਤੁਹਾਨੂੰ ਤੇ।
0: ਟਰੱਕਾਂ ਵਾਲੇ ਸੈਗਮੈਂਟ ਚ ਫਿਰ ਇਹਦਾ ਹੀ ਫੋਨ ਪਕੜਿਆ ਕਰਨਾ।
1: ਚਲੋ ਚਲੋ ਠੀਕ ਆ ਭਾਜੀ, ਫਿਰ ਕੱਲ ਮਿਲਦੇ ਹਾਂ।
2: ਤੇ ਮੈਂ ਇੱਕ ਬੋਲੀ ਸੁਣਾ,
1: ਬੋਲੀ ਕੱਲ ਸੁਣਾ ਲਿਓ ਨਾ ਹੁਣ ਹੁਣ ਤੇ ਭਾਜੀ ਨੇ ਗੱਲਾਂ ਕਰ ਲਈਆਂ ਕਿ ਨਹੀਂ, ਕੱਲ ਕਰ
2: ਲਾਂਗੇ।
1: ਸ਼ਾਬਾ ਸ਼ਾਬਾ ਬੱਲੇ ਬੱਲੇ, ਥੈਂਕ ਯੂ ਸਰਦਾਰ ਜੀ ਤੇ ਮੈਂ ਨਾ ਵਾਟੀ ਕੱਢੀ ਜਾਂਦੇ ਆ ਤੇ 6 9 6 ਤੁਸੀਂ ਆਉਂਦੇ ਰਹੋ ਜੀ। ਹੈਲੋ ਅਸੀਸ ਕੀ ਹਾਲ ਹੈ? ਚਲੋ ਫਿਰ ਦਵਾ ਦਵ ਸੁਣਾਓ, ਫਿਰ ਕੀ ਸੁਣਾਓਗੇ? ਤੁਸੀਂ ਕੀ ਖੇਡਦੇ ਹੁੰਦੇ ਹੋ? ਤੁਸੀਂ ਕੀ ਖੇਡਣਾ ਚਾਹੁੰਦੇ ਹੋ? ਸਾਡੇ ਮਾੜਾ ਜਿਹਾ ਪਿਆ ਸੀ, ਪਤਾ ਨੀ ਹੁਣ ਤੇ ਪਤਾ ਨੀ ਬਾਹਰ ਕੀ ਚੱਲਦਾ।
2: ਸਾਡਾ ਤਾਂ ਬਾਲਾ ਪੈ ਰਿਹਾ।
1: ਓਹੋ
2: ਸਾਰੇ ਛਤਰੀਆਂ ਲੈ ਕੇ ਉੱਥੇ ਖੜੇ ਜੇ।
1: ਤੁਸੀਂ ਲਿਆਂਦੀ ਛਤਰੀ ਕਿ ਨਹੀਂ?
2: ਹਾਂਜੀ
1: ਤੁਸੀਂ ਲਿਆਂਦੀ ਹੈ ਛਤਰੀ?
2: ਯੈਸ ਮੰਮਾ ਨੇ ਵੀ ਲਿਆਂਦੀ ਚਿੱਟੀ ਜੀ।
1: ਗੁੱਡ ਗੁੱਡ ਗੁੱਡ, ਤੇ ਤੁਹਾਨੂੰ ਛਤਰੀ ਵਾਲੀ ਬੋਲੀ ਆਉਂਦੀ ਭਲਾ?
2: ਹਾਂਜੀ
1: ਤੁਹਾਨੂੰ ਛਤਰੀ ਵਾਲੀ ਬੋਲੀ ਆਉਂਦੀ ਆ?
2: ਨਹੀਂ
1: ਤਾਣ ਛਤੜੀ ਵੇ ਜਿਹੜੀ ਲੰਦਨ ਮੰਗਾਈਆ ਉਹ ਵਾਲੀ ਮੰਮਾ ਨੂੰ ਤੇ ਆਉਂਦੀ ਆ
0: ਜੀ ਵੇ ਉਹ ਬਚੋਲਾ ਜੀ ਨੇ ਦੱਸ ਤੇਰੀ ਪਾਈ ਆ
1: ਤਾਣ ਛਤਰੀ ਵੇ ਲੈ ਮੰਮਾ ਨੂੰ ਆਉਂਦੀ ਉਹਨਾਂ ਨੇ ਦੱਸੀ ਨੀ ਤੁਹਾਨੂੰ
0: ਤੇ ਮੀਂਹ ਪੈਂਦੇ ਚ ਦੱਸਣੀ ਸੀ ਨਾ ਅੱਜ
1: ਹੈ ਜਦੋਂ ਮੀਂਹ ਆਉਂਦਾ ਉਦੋਂ ਮੀਂਹ ਵਾਲੀ ਬੋਲੀ
2: ਮੈਂ ਸੁਣਨ ਦੀ ਇੱਕ ਸੁਣਾਉਣਾ
1: ਹਾਂਜੀ ਹਾਂਜੀ
2: ਪੱਪੂ ਕਹਿੰਦਾ ਨਾ ਇੱਕ ਵੀ ਮੇਰੀ ਦੀਦੀ ਦੀ ਨਾ ਮੇਰੀ ਦੀਦੀ ਰੱਬ ਨੇ ਕਿੰਨੀ ਸੋਹਣੀ ਬਣਾਇਆ ਬਈ ਅਮ ਲੈ ਲਕਸ਼ ਕਿੰਨੇ ਸੋਹਣੇ ਬਣਾਏ ਪਰ ਉਹ ਕਹਿੰਦਾ ਬਈ ਕੈਂਚੀ ਵਰਗੀ ਜਵਾਰ ਬਈ ਕੁਛ ਕੱਚ ਕੱਚ ਕੱਚ
1: ਜਬਾਨ ਕੈਂਚੀ ਵਰਗੀ ਲਾਤੀ ਓਹੋ थैंक यू जी,
2: थैंक यू, बाय,
1: थैंक यू, बाय बाय पुत्र, बाय बाय, थैंक यू, थैंक यू, थैंक यू।
0: ताण कैंची जड़ी रब ने बढ़ाई है।
1: सॉरी सुखन, अज तुहाडी कॉल फिर नहीं लै हुई ते तुसी मैनू पता नहीं भी अर्ली जाना अज। थैंक यू रुपिंदर जी, कहिंदे ने भी क्रेगी बर्न ते कहिंदे भी धुप चढ़ी जे। चलो जी माणो तो पता आनंद ते 179 डॉलर कहिंदे कि 22 कैरेट का रेट हो गया। दिल्ली चूलर वाले कहिंदे ने, ते शानू जी कहिंदे ने कि अंबर एम्बर एंड तेग सत श्रीकाल, ते कहिंदे कि रूह खुश हो जाती सुन के, ते थैंक यू। ते धर्मिंदर जी कहिंदे ने कि सत श्रीकाल। ढिल्लों साहब कहिंदे कि बैरिक दे पाणियां तों सत श्रीकाल, ते बहुत सोहणी सी कहिंदे ने कि अज दी कहानी। धन्यवाद तुहाडा सब जी। अमृत भैन जी सत श्रीकाल भेजदे ने, ते सत श्रीकाल भेजदे ने बलवीर कौर मांगड़ जी। कुलवीर जी सत श्रीकाल भेजते हैं, कहते हैं कि सारे उत्ते रब मेहर भरया हथ रखे। भोला हंस जी तुहाडा भी धन्यवाद, गुड मॉर्निंग साडे वालों भी। तो हरमन सिंह जी कहते हैं सत श्रीकाल सारे जी, हाँ तो चढ़ती कला के रहो तो तंदुरुस्ती माणो। तो सहमी साहब कहते कि बल्ले बल्ले फतेह ने कराती। तो मनिंदर कौर रखड़ा जी बहन जी सत श्री अकाल भेजते हैं, गुड मॉर्निंग भेजते हैं। सुखदीप सिंह घूमन जी कहते कि कहानी बड़ी वधिया सी, वाहगुरु चढ़ती कला बख्शे सारे। तो सेखों साहब भी सत श्रीकाल भेजते हैं, बहुत मेहरबानी जी। पावला साहब भी कहते हैं कि मित्र प्यारियोस गुड मॉर्निंग एंड डॉक्टर एजेंट जी गुड, गॉड ब्लैस यू। अच्छा इन्हों गॉड ब्लैस यू क्यों, मैनू सत श्रीकाल क्यों? केस केस घटे करके
0: गॉड ब्लैस की ज्यादा लोड़ है।
1: प्यार भरी सत श्रीकाल, हाँ जी टीम दे लिए एडिलेड तो स्माइल दे नाल भेजदे ने मन साहब। ते हुण
0: गाना तां नहीं लिख के भेजिया, गॉड ब्लेस लोकी लाउंदे ऐ मैं गेस गॉड ब्लेस।
1: यस ते सत श्रीकाल कहिंदे कि सारे परिवार दे नाल आपां खुशी सांझी करनी चाहुंदे आ। बाबा जी दी पार कृपा सदका साडे घर 12 सालां बाद पुत्तर ते धी दी दात रब ने दित्ती आ, ते असीं पूरे परिवार वल्लों वाहिगुरू जी दा लख लख शुकराना करदे आ। कृपा करके साडे बच्चियां दी चंगी सेहत, लम्मी उम्र, चढ़दी कला ते गुरु साहिब दीआं सदा मेहर भरियां बख्शिशां दे लई संगत पासों अरदास दी बेनती करो। वाहिगुरू साहिब ते अपनी मेहर भरी नज़र बनाई रखण। धन्नवाद। मैसेज सानूं भेजदे ने सुखजीत जी सिडनी ब्लैक टाउन तों, ते धन्नवाद जी। सब तों पहलां तां इह खुशी तुसीं साडे नाल सांझी कीती। वाहिगुरू चढ़दी कला च रखे, लम्मियां उमरां दवे, तंदरुस्ती बख्शे, बहुत बहुत वधाइयां
0: जी। बहुत बहुत मुबारकबाद, क्योंकि जब रेडियो ना हाँ जी परिवार ना खुशियां सांझियां करदे हो, खुशी वंडिया दुगनी चौगनी हो जाती है। तो उस लिहाज ना असीं तुहाडा धन्नवाद भी करते हैं, तो बहुत बहुत मुबारक तुहानू तुहाडे सारे परिवार।
1: बहुत बहुत मुबारक जी तुहानू, ते छेती छेती साढ़े चुटकले रेडी होण, ते फिर आपां इन्हां दे कोलों भी चुटकले सुनिया करिए।
0: हाँ जी, है ना,
1: साडे आ चुटकले उन्ने चिर वड्डे होणे आ, ते आ वाले जिहड़े तुसीं चुटकले भेजे आ ਇਹ ਸਾਡੇ ਫਿਰ ਉਹਨੇ ਚਿਰ ਨੂੰ ਚੁਟਕਲੇ ਸੁਣਾਉਣ ਜੋਗੇ ਹੋ ਜਾਣੇ ਆ। ਤੇ
0: ਆਪਾਂ ਪੱਪੂ ਹੀ ਰਹਿਣਾ, ਪਰ ਦੇਖਿਓ
1: ਚੁਟਕਲਿਆਂ ਦੇ ਵਿੱਚ ਤੇ ਆਪਾਂ ਇੰਤਜ਼ਾਰ ਕਰਾਂਗੇ ਵੀ ਧੀ ਰਾਣੀ ਦਾ ਤੇ ਪੁੱਤਰ ਜੀ ਦਾ ਵੀ ਛੇਤੀ ਤੋਂ ਛੇਤੀ ਉਹ ਸਾਨੂੰ ਵੱਡੇ ਹੋ ਕੇ ਤੇ ਸੋਹਣੀਆਂ ਸੋਹਣੀਆਂ ਪਿਆਰੀਆਂ ਪਿਆਰੀਆਂ ਗੱਲਾਂ ਸਾਨੂੰ ਸੁਣਾਉਣ। ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਤੇ ਸਾਡੀ ਵੀ ਕਹਿੰਦੇ ਹਾਜ਼ਰੀ ਲਾ ਲਓ, ਤੇ ਤੁਹਾਡੀ ਹਾਜ਼ਰੀ ਮਨਦੀਪ ਜੀ ਲੱਗ ਗਈ। ਬਲਜੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਤੇ ਮੀਂਹ ਪੈ ਰਿਹਾ ਤੇ ਕਹਿੰਦੇ ਛਤਰੀਆਂ ਲੈ ਕੇ ਤੇ ਨਿਆਣੇ ਖੜੇ ਨੇ, ਤੇ ਸੀਸ ਕੌਰ ਵੀ ਖੜੀ ਆ ਵਾ। ਤੇ ਜਸਕੀਰ ਜੀ ਕਹਿੰਦੇ ਨੇ ਕਿ ਹੈਪੀ ਹੰਪ ਡੇ ਸਮਾਜਿਕ ਸਾਰਿਆਂ ਨੂੰ। ਅੱਛਾ ਸਮਾਜਿਕ ਸਾਰਿਆਂ ਨੂੰ, ਹਾਂਜੀ
0: ਹੰਪੜੇ ਹੁੱਪੜੇ ਤਾਂ ਸੁਣਿਆ ਸੀ ਆਪਾਂ,
1: ਹੁੰਬੜੇ। ਧੰਨਵਾਦ ਜੀ, ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਤੇ ਸੁਣਦੇ ਰਹੋ ਰੇਡੀਓ। ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: Lade phir,
3: Hanji Hanji, oye Hanji Hanji,
4: Hanji Radio.
5: Radio Hanji, 1674. Aas karde hain din tuhanu vadhia ja raha hoega. Samaan ho chuka ajj di kahani da. Kehnde ne ik wari ik restaurant de vich. ਇੱਕ ਵਿਅਕਤੀ ਖਾਣਾ ਖਾ ਕੇ ਬਾਹਰ ਨਿਕਲਿਆ ਤੇ ਵੇਟਰਾਂ ਦੇ ਵਿੱਚ ਕੁਛ ਕੁਸਰ ਪੁਸਰ ਹੋਣੀ ਸ਼ੁਰੂ ਹੋ ਗਈ। ਸਾਰਿਆਂ ਨੇ ਆਪਸ ਦੇ ਵਿੱਚ ਕੀ ਕੁਸਰ ਪੁਸਰ ਕੀਤੀ ਹੈ ਉਹਨਾਂ ਦੇ ਵਿੱਚੋਂ ਇੱਕ ਜਣਾ ਜਾ ਕੇ ਮਾਲਕ ਨੂੰ ਦੱਸਦਾ। ਇਹ ਉਹੀ ਵਿਅਕਤੀ ਹੈ ਜਿਹਦੇ ਬਾਰੇ ਆਪਾਂ ਹਰ ਰੋਜ਼ ਤੁਹਾਡੇ ਨਾਲ ਗੱਲ ਕਰਦੇ ਹਾਂ। ਸ਼ਾਇਦ ਤੁਸੀਂ ਬਹੁਤ ਬਿਜ਼ੀ ਹੁੰਦੇ ਹੋ ਇਸ ਕਰਕੇ ਤੁਸੀਂ ਕਦੀ ਧਿਆਨ ਨਹੀਂ ਦਿੱਤਾ, ਪਰ ਸ਼੍ਰੀਮਾਨ ਜੀ ਇੱਕ ਵਾਰੀ ਫਿਰ ਤੋਂ ਆਪਣਾ ਫਰਜ਼ ਸਮਝਦੇ ਹੋਏ ਤੁਹਾਨੂੰ ਆਪਾਂ ਦੱਸ ਦਈਏ। ਇਹ ਉਹ ਵਿਅਕਤੀ ਹੈ ਜਿਹੜਾ ਹਰ ਰੋਜ਼ ਪੈਸੇ ਨਹੀਂ ਪੇ ਕਰਕੇ ਜਾਂਦਾ। ਜਦੋਂ ਰੈਸਟੋਰੈਂਟ ਦੇ ਵਿੱਚ ਕਾਫੀ ਭੀੜ ਭੜੱਕਾ ਹੋ ਜਾਂਦਾ ਇਹ ਉਸੇ ਸਮੇਂ ਆਉਂਦਾ, ਇਹ ਆਪਣਾ ਖਾਣਾ ਖਾਂਦਾ ਅਤੇ ਅੱਖ ਬਚਾ ਕੇ ਨਿਕਲ ਜਾਂਦਾ। ਅਸੀਂ ਪਹਿਲਾਂ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਪਰ ਤੁਸੀਂ ਕਦੀ ਗੱਲ ਗੌਲੀ ਨਹੀਂ, ਤੁਸੀਂ ਸਾਨੂੰ ਹੋਰ ਹੋਰ ਕੰਮ ਦੱਸ ਦਿੰਦੇ। ਉਸ ਸਮੇਂ ਤੁਸੀਂ ਕਹਿੰਦੇ ਹੋ ਕਿ ਕੰਮ ਬਹੁਤ ਜ਼ਿਆਦਾ ਹੈ, ਜੇ ਆਪਾਂ ਇਹਦੇ ਪਿੱਛੇ ਗਏ ਤਾਂ ਪਿੱਛੋਂ ਕੰਮ ਦਾ ਨੁਕਸਾਨ ਹੋਊਗਾ। ਤੁਸੀਂ ਕਹਿ ਦਿੰਦੇ ਹੋ ਕਿ ਤੁਸੀਂ ਆਪਣੇ ਕੰਮ 'ਤੇ ਧਿਆਨ ਦਿਓ, ਤੁਹਾਨੂੰ ਭੁਲੇਖਾ ਲੱਗਾ ਹੋਊਗਾ। ਪਰ ਇੱਕ ਚੀਜ਼ ਦਾਅਵੇ ਦੇ ਨਾਲ ਕਹਿ ਦਿੰਦੇ ਹਾਂ, ਅੱਜ ਇਹਦੇ ਉੱਤੇ ਪ੍ਰੋਪਰ ਧਿਆਨ ਰੱਖਿਆ ਗਿਆ, ਕਰਦਾ ਇਹ ਇੱਦਾਂ ਹੀ ਆ। ਅਤੇ ਜੇ ਤੁਹਾਡਾ ਹੁਕਮ ਹੋਵੇ ਤਾਂ ਆਪਾਂ ਇਹਦੇ ਪਿੱਛੇ ਜਾਈਏ। ਮਾਲਕ ਨੇ ਕਿਹਾ ਨਹੀਂ, ਮੇਰਾ ਜਵਾਬ ਅੱਜ ਦੇ ਦਿਨ ਵੀ ਉਹੀ ਹੋਊਗਾ, ਆਪਾਂ ਬਹੁਤ ਬਿਜ਼ੀ ਹਾਂ, ਆਪਣੇ ਕੰਮ ਦਾ ਨੁਕਸਾਨ ਕਰਨ ਦੀ ਜ਼ਰੂਰਤ ਨਹੀਂ, ਆਪਾਂ ਆਪਣੇ ਕੰਮ 'ਤੇ ਧਿਆਨ ਦੇਈਏ। ਜੋ ਮਾਲਕ ਨੇ ਕਿਹਾ ਸਿਰ ਮੱਥੇ। ਜਦੋਂ ਮਾਲਕ ਹੀ ਕਹਿੰਦਾ ਨਹੀਂ ਤਾਂ ਫਿਰ ਕੰਮ ਕਰਨ ਵਾਲਿਆਂ ਦੀ, ਨੌਕਰਾਂ ਦੀ ਕੀ ਔਕਾਤ ਕਿ ਉਹ ਇਸ ਚੀਜ਼ ਦੇ ਉੱਤੇ ਕਿੰਤੂ ਪਰੰਤੂ ਕਰਨ। ਰੈਸਟੋਰੈਂਟ ਦਾ ਕੰਮਕਾਰ ਸਮੇਟਿਆ, ਰੈਸਟੋਰੈਂਟ ਬੰਦ ਕਰਨ ਦਾ ਸਮਾਂ ਆਇਆ ਅਤੇ ਅੱਜ ਫਿਰ ਸਾਰਿਆਂ ਨੇ ਸਲਾਹ ਕਰਕੇ ਮਾਲਕ ਨੂੰ ਪੁੱਛਣਾ ਜ਼ਰੂਰੀ ਸਮਝਿਆ। ਮਨ ਦੇ ਵਿੱਚ ਸਵਾਲ ਸੀ ਕਿ ਆਖਿਰਕਾਰ ਇੱਦਾਂ ਕਿਉਂ ਮਾਲਕ ਇਗਨੋਰ ਕਰਦਾ। ਕਹਿਣ ਲੱਗੇ ਸ਼੍ਰੀਮਾਨ ਜੀ ਉਦੋਂ ਜਦੋਂ ਬਿਜ਼ੀ ਹੁੰਦਾ ਉਦੋਂ ਤੁਹਾਨੂੰ ਆਪਾਂ ਦੱਸਦੇ ਹਾਂ, ਮੰਨਿਆ ਕਿ ਤੁਸੀਂ ਆਪਣੇ ਗ੍ਰਾਹਕਾਂ ਦੇ ਉੱਤੇ ਬਹੁਤਾ ਧਿਆਨ ਦਿੰਦੇ ਹੋ, ਪਰ ਆਪਾਂ ਨੋਟ ਕਰਦੇ ਹਾਂ ਕਿ ਤੁਸੀਂ ਕਦੀ ਵੀ ਉਹਦੇ ਉੱਤੇ ਕੋਈ ਐਕਸ਼ਨ ਹੀ ਨਹੀਂ ਲਿਆ। ਕੀ ਤੁਹਾਨੂੰ ਵਾਕਈ ਨਹੀਂ ਪਤਾ ਜਾਂ ਆਪਾਂ ਦੱਸ ਨਹੀਂ ਪ੍ਰੋਪਰ ਪਾਉਂਦੇ ਕੁਛ ਇਹਦੇ ਉੱਤੇ ਚਾਨਣ ਪਾ ਸਕਦੇ? ਤਾਂ ਮਾਲਕ ਨੇ ਬੜੇ ਸਹਿ ਸੁਭਾਅ ਬੜੀ ਸਿਆਣਪ ਦੇ ਨਾਲ ਜਵਾਬ ਦਿੱਤਾ। ਮਾਲਕ ਨੇ ਕਿਹਾ ਮੈਨੂੰ ਪਤਾ, ਜਿੱਦਣ ਤੁਹਾਨੂੰ ਪਤਾ ਹੈ ਮੈਨੂੰ ਵੀ ਉਸ ਤੋਂ ਵੀ ਕਿਤੇ ਪਹਿਲਾਂ ਦਾ ਪਤਾ ਕਿ ਵਿਅਕਤੀ ਹਮੇਸ਼ਾ ਖਾਣਾ ਖਾਂਦਾ ਪਰ ਪੈਸੇ ਨਹੀਂ ਦੇ ਕੇ ਜਾਂਦਾ, ਪਰ ਮੈਂ ਆਪਣੀ ਮਰਜ਼ੀ ਦੇ ਨਾਲ ਚਾਹੁੰਦਿਆਂ ਹੋਇਆਂ ਕਦੀ ਇਹਨੂੰ ਨਹੀਂ ਰੋਕਿਆ। ਇਹ ਕੀ ਗੱਲ ਹੋਈ ਜੀ? ਗੱਲ ਇਹ ਹੋਈ ਕਿ ਇਹ ਵਿਅਕਤੀ ਸਾਹਮਣੇ ਉਹ ਬੈਂਚ 'ਤੇ ਬੈਠਾ ਰਹਿੰਦਾ, ਤੁਸੀਂ ਚਾਹੇ ਕਦੀ ਨੋਟ ਕੀਤਾ ਜਾਂ ਨਹੀਂ ਕੀਤਾ, ਉਹ ਸੜਕੋਂ ਲੱਗੇ ਪਾਰ ਬੈਂਚ ਦੇ ਉੱਤੇ ਬੈਠਾ ਰਹਿੰਦਾ ਅਤੇ ਇੰਤਜ਼ਾਰ ਕਰਦਾ ਕਦੋਂ ਸਾਡਾ ਰੈਸਟੋਰੈਂਟ ਬਿਜ਼ੀ ਹੋਵੇ, ਕਦੋਂ ਪੂਰਾ ਭੀੜ ਭੜੱਕਾ ਹੋਵੇ ਉਦੋਂ ਇਹ ਭੀੜ ਦੇ ਨਾਲ ਅੰਦਰ ਵੜਦਾ, ਖਾਂਦਾ ਅਤੇ ਹੌਲੀ ਦਿਨੀ ਬਾਹਰ ਖਿਸਕ ਜਾਂਦਾ। ਤੁਹਾਡੇ ਵਾਂਗੂ ਮੇਰੇ ਮਨ ਦੇ ਵਿੱਚ ਵੀ ਆਇਆ ਬੜੀ ਵਾਰੀ, ਮੈਂ ਇਹਨੂੰ ਪੁੱਛਾਂ, ਪੈਸੇ ਦੀ ਗੱਲ ਕਰਾਂ, ਮੁਫ਼ਤ ਦਾ ਖਾ ਕੇ ਚਲੇ ਜਾਂਦਾ। ਪਰ ਫਿਰ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਕਿ ਉੱਥੇ ਬੈਂਚ ਦੇ ਉੱਤੇ ਬੈਠਾ ਵਾਰ ਵਾਰ ਜਦੋਂ ਇਹ ਰੈਸਟੋਰੈਂਟ ਵੱਲ ਵੇਖਦਾ, ਕਈ ਵਾਰੀ ਗਾਹਕ ਥੋੜ੍ਹਾ ਜਿਹਾ ਲੇਟ ਹੁੰਦੇ ਨੇ ਅਤੇ ਬੇਚੈਨ ਹੋ ਜਾਂਦਾ। ਕਿਸੇ ਦਿਨ ਇੱਥੇ ਬੈਠ ਕੇ ਇਹਦੀ ਬੋਡੀ ਲੈਂਗੁਏਜ ਵੇਖਿਓ, ਜਿਸ ਦਿਨ ਪਹਿਲਾਂ ਗ੍ਰਾਹਕ ਆ ਜਾਂਦੇ ਨੇ ਪਹਿਲਾਂ ਲੈਣ ਲੱਗ ਜਾਂਦੀ ਹੈ ਅਤੇ ਇਹਦੇ ਚਿਹਰੇ ਦੀ ਖੁਸ਼ੀ ਦੂਣੀ ਹੋ ਜਾਂਦੀ ਹੈ, ਜਿੱਦਾਂ ਮੰਨੋ ਕਿ ਇਹਦਾ ਆਪਣਾ ਰੈਸਟੋਰੈਂਟ ਹੋਵੇ। ਗਾਹਕਾਂ ਦੀ ਲਾਈਨ ਇੱਥੇ ਲੱਗਦੀ ਹੈ, ਚਿਹਰੇ ਉਹਦੇ 'ਤੇ ਖੁਸ਼ੀ ਆ ਜਾਂਦੀ ਹੈ ਵੀ ਹੁਣ ਮੈਂ ਅੰਦਰ ਵੜ ਸਕੂੰਗਾ। ਉਹ ਕੀਪਤਾ ਉੱਥੇ ਬੈਂਚ 'ਤੇ ਬੈਠੀਆਂ ਕਿੰਨੀਆਂ ਅਰਦਾਸਾਂ ਕਰਦਾ ਕਿ ਛੇਤੀ ਤੋਂ ਛੇਤੀ ਇਹ ਬਿਜ਼ੀ ਹੋਵੇ, ਰੈਸਟੋਰੈਂਟ ਵੱਧ ਤੋਂ ਵੱਧ ਬਿਜ਼ੀ ਹੋਵੇ, ਅਤੇ ਮੈਂ ਦਵਾ ਦਵਾ ਅੰਦਰ ਵੜ ਕੇ ਆਪਣਾ ਢਿੱਡ ਭਰਾਂ, ਆਪਣੇ ਪੇਟ 'ਤੇ ਅੱਗ ਬੁਝਾਵਾਂ। ਬਸ ਇਹੋ ਹੀ ਸੋਚ ਕੇ ਕਿ ਮੇਰੇ ਲਈ ਇਹ ਹਰ ਰੋਜ਼ ਅਰਦਾਸਾਂ ਕਰਦਾ ਵਾ, ਮੇਰੇ ਰੈਸਟੋਰੈਂਟ ਦੇ ਲਈ, ਮੇਰੇ ਕਾਰੋਬਾਰ ਲਈ ਇੱਕ ਤਰ੍ਹਾਂ ਦੇ ਨਾਲ ਹਰ ਰੋਜ਼ ਇਹ ਅਰਦਾਸਾਂ ਕਰਦਾ। ਅਤੇ ਫਿਰ ਇਹ ਥੋੜ੍ਹਾ ਬਹੁਤਾ ਕਿਤੇ ਖਾ ਵੀ ਜਾਂਦਾ ਕਦੇ ਕਦਾਈ, ਅਤੇ ਕੀ ਫਰਕ ਪੈਂਦਾ। ਸਾਰੇ ਸਟਾਫ ਵਾਲੇ ਹੈਰਾਨ ਸੀ ਕਿਉਂਕਿ ਉਹਨਾਂ ਨੇ ਇਸ ਨਜ਼ਰੀਏ ਤੋਂ ਕਦੀ ਨਹੀਂ ਸੀ ਸੋਚਿਆ। ਹੁਣ ਇਹ ਕਹਾਣੀ ਦਾ ਮਤਲਬ ਇਹ ਨਹੀਂ ਕਿ ਸਾਡੇ ਕਾਰੋਬਾਰ ਤੋਂ ਕੋਈ ਰੋਜ਼ ਚੋਰੀ ਕਰਦਾ, ਰੋਜ਼ ਕੋਈ ਚੀਜ਼ਾਂ ਚੁੱਕਦਾ ਅਤੇ ਆਪਾਂ ਉਹਨੂੰ ਇਗਨੋਰ ਕਰ ਦਈਏ। ਕਹਾਣੀ ਦਾ ਮਕਸਦ ਕੁਛ ਹੋਰ ਹੈ। ਕਈ ਵਾਰੀ ਸਾਨੂੰ ਕਈ ਚੀਜ਼ਾਂ ਦੇ ਵਿੱਚੋਂ ਪੋਜ਼ਿਟਿਵਿਟੀ ਲੱਭਣ ਦੀ ਲੋੜ ਹੁੰਦੀ। ਉਹ ਕਹਿੰਦੇ ਹੁੰਦੇ ਕਿ ਕੋਈ ਪਤਾ ਨਹੀਂ ਕਿਹੜੇ ਵੇਲੇ ਕਿਹਦੀਆਂ ਅਰਦਾਸਾਂ ਦੇ ਨਾਲ ਤੁਹਾਡੇ ਕੰਮ ਕਾਰ ਚੱਲ ਰਹੇ ਹੁੰਦੇ ਆ। ਸੋ ਉਹ ਜਿਹੜੇ ਲੋਕ ਤੁਹਾਡੇ ਲਈ ਅਰਦਾਸਾਂ ਕਰ ਰਹੇ ਹੁੰਦੇ ਆ ਉਹ ਬਹੁਤ ਅਹਿਮੀਅਤ ਰੱਖਦੇ ਨੇ। ਜਾਂ ਤਾਂ ਆਪਾਂ ਖੁਦ ਇੰਨਾ ਸਮਾਂ ਹੋਵੇ ਸਾਡੇ ਕੋਲ ਕਿ ਅਸੀਂ ਆਪਣੇ ਆਪ ਦੇ ਲਈ, ਆਪਣੀ ਬਿਹਤਰੀ ਦੇ ਲਈ ਉਸ ਰੱਬ ਨੂੰ ਯਾਦ ਕਰ ਸਕੀਏ, ਅਤੇ ਨਹੀਂ ਤਾਂ ਫਿਰ ਆਨੇ ਬਾਨੇ ਜਿੱਦਾਂ ਵੀ ਕੋਈ ਆਸ ਪਾਸ ਤੁਹਾਨੂੰ ਮਹਿਸੂਸ ਹੁੰਦਾ ਕਿ ਕੋਈ ਸ਼ਾਇਦ ਤੁਹਾਡੇ ਕੰਮ ਦੇ ਲਈ, ਬਿਹਤਰੀ ਲਈ ਅਰਦਾਸ ਕਰ ਰਿਹਾ, ਅਤੇ ਉਹਦਾ ਦਰਮਾਨ ਤਾਂ ਜ਼ਰੂਰ ਬਣਦਾ। ਇੱਕ ਆਪਣਾ ਆਪਣਾ ਨਜ਼ਰੀਆ ਵਾ ਕਹਾਣੀ ਦਾ, ਇੱਕ ਨਾ ਮਾਤਰ ਇੱਕ ਸਮਝਾਉਣ ਦਾ ਇਸ਼ਾਰਾ ਮਾਤਰ ਇੱਕ ਇੱਕ ਜ਼ਰੀਆ ਕਿ ਤੁਹਾਨੂੰ ਕੋਈ ਪਤਾ ਨਹੀਂ ਤੁਹਾਡਾ ਨੁਕਸਾਨ ਕਰਨ ਵਾਲਾ ਵੀ ਕਈ ਵਾਰੀ ਤੁਹਾਡੀ ਬਿਹਤਰੀ ਲਈ ਅਰਦਾਸ ਕਰ ਰਿਹਾ ਹੁੰਦਾ। ਸੋ ਆਪਾਂ ਫਿਰ ਇਹ ਵੇਖਣਾ ਕਿ ਉਹ ਸਾਡਾ ਫਾਇਦਾ ਜ਼ਿਆਦਾ ਕਰ ਰਿਹਾ ਵਾ ਜਾਂ ਫਿਰ ਸਾਡਾ ਨੁਕਸਾਨ ਜ਼ਿਆਦਾ ਕਰ ਰਿਹਾ। ਜਿੱਦਾਂ ਕਿ ਇਸ ਕਹਾਣੀ ਦੇ ਵਿੱਚ ਮਾਲਕ ਨੂੰ ਇਹ ਲੱਗਦਾ ਕਿ ਉਹ ਫਾਇਦਾ ਮੇਰਾ ਕਿਤੇ ਵਧੇਰੇ ਕਰ ਰਿਹਾ ਨੁਕਸਾਨ ਦੇ ਨਾਲੋਂ, ਅਤੇ ਫਿਰ ਕੀ ਫਰਕ ਪੈਂਦਾ। ਵੈਸੇ ਵੀ ਤਾਂ ਆਪਾਂ ਕਿਸੇ ਭੁੱਖੇ ਦੇ ਢਿੱਡ ਰੋਟੀ ਪਾਉਂਦੇ ਹਾਂ, ਵੈਸੇ ਵੀ ਤਾਂ ਇਨਸਾਨ ਆਪਣਾ ਫਰਜ਼ ਸਮਝ ਕੇ ਕਿਸੇ ਨੂੰ ਰੋਟੀ ਖਵਾਉਂਦਾ। ਸੋ ਇਹ ਇਹ ਇੱਕ ਨਜ਼ਰੀਆ ਉਸ ਮਾਲਕ ਦਾ, ਉਸ ਰੈਸਟੋਰੈਂਟ ਦੇ ਮਾਲਕ ਦਾ। ਅਤੇ ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਸੋਚਣ ਵਾਲੀ ਗੱਲ ਹੈ ਕਿ ਕੋਈ ਪਤਾ ਨਹੀਂ ਕਿਹਦੇ ਭਾਗਾਂ ਦਾ ਆਪਾਂ ਖਾ ਰਹੇ ਹਾਂ, ਕਿਹਦੀਆਂ ਅਰਦਾਸਾਂ ਪਿੱਛੇ ਆਪਾਂ ਖਾ ਰਹੇ ਹਾਂ, ਕਿਉਂਕਿ ਆਪਾਂ ਤਾਂ ਕੁਛ ਨਹੀਂ ਜਾਣਦੇ। ਜਾਣਦਾ ਤਾਂ ਉਹ ਆ ਜਿਹਨੇ ਸਭ ਕੁਛ ਦਿੱਤਾ, ਜਿਹੜਾ ਕਾਰੋਬਾਰ ਚਲਾ ਰਿਹਾ, ਅਤੇ ਸਾਨੂੰ ਇੱਕ ਭਰਮ ਵੀ ਪਾਇਆ ਕਿ ਬੱਲੇ ਤੇਰੇ, ਬੜੀ ਤੇਰੀ ਮਿਹਨਤ ਆ, ਤੂੰ ਬਹੁਤ ਕੁਛ ਕਰਦਾ, ਬੜਾ ਤੇਰਾ ਦਿਮਾਗ ਚੱਲਦਾ, ਬੜਾ ਤੂੰ ਕਾਰੋਬਾਰੀ ਹੈ, ਬੜਾ ਤੂੰ ਹਿੰਮਤੀ ਹੈ। ਪਰ ਇਹ ਇਹੋ ਜਿਹਾ ਛਲਾਵਾ, ਇਹ ਇਹੋ ਜਿਹਾ ਭਰਮ ਹੈ ਜਿਹੜਾ ਹਮੇਸ਼ਾ ਸਾਨੂੰ ਪਾਲ ਕੇ ਰੱਖਣਾ ਚਾਹੀਦਾ। ਇਹ ਹਰ ਰੋਜ਼ ਸਾਨੂੰ ਇੱਕ ਨਵੀਂ ਐਨਰਜੀ ਦਿੰਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਅਤੇ ਧੰਨਵਾਦ ਕਰਦੇ ਹਾਂ, ਸ਼ੁਕਰਾਨਾ ਕਰਦੇ ਹਾਂ ਜਿਨ੍ਹਾਂ ਨੇ ਇਹ ਕਹਾਣੀ ਭੇਜੀ। ਮੈਂ ਮਾਫ਼ੀ ਚਾਹੁੰਦਾ ਕਿ ਉਹਨਾਂ ਦਾ ਨਾਮ ਮੈਂ ਮਿਸ ਕਰ ਗਿਆ, ਅਤੇ ਜਾਂ ਫਿਰ ਸ਼ਾਇਦ ਤੁਸੀਂ ਭੇਜਿਆ ਹੀ ਨਹੀਂ ਆ। ਇਸੇ ਤਰ੍ਹਾਂ ਦੀਆਂ ਤੁਹਾਡੇ ਕੋਲ ਹੋਣ ਕੋਈ ਕਹਾਣੀਆਂ ਤਾਂ ਤੁਸੀਂ ਸਾਨੂੰ ਭੇਜਦੇ ਰਿਹਾ ਕਰੋ, ਤਾਂ ਕਿ ਅੱਗੇ ਆਪਾਂ ਆਪਣੇ ਸਰੋਤਿਆਂ ਨਾਲ ਸਾਂਝੀਆਂ ਕਰਦੇ ਰਹੀਏ। ਆਸ ਕਰਦੇ ਹਾਂ ਕਿ ਤੁਸੀਂ ਸਾਰਿਆਂ ਨੇ ਕਹਾਣੀ ਪਸੰਦ ਕੀਤੀ ਹੋਏਗੀ। ਧੰਨਵਾਦ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਡਕੈਤ ਤਾਂ ਸਾਡੇ ਸਾਰਿਆਂ ਦੇ ਅੰਦਰ ਹੁੰਦਾ ਹੈ। ਮੌਕਾ ਮਿਲਦਾ ਹੈ ਜੋ ਹੱਥ ਲੱਗਦਾ ਹੈ ਉਹ ਲੁੱਟ ਲੈਂਦਾ ਹੈ।
1: ਸਿਰਫ ਫਿਲਮ ਹੀ ਨਹੀਂ, ਇਹ ਹੈ ਪੰਜਾਬ ਦੀ ਸਭ ਤੋਂ ਵੱਡੀ ਚੋਰੀ, ਦ ਗ੍ਰੇਟ ਪੰਜਾਬ ਰੋਬਰੀ।
0: ਜਦੋਂ ਇਹ ਜੋਕਰ ਤਖ਼ਤ ਤੇ ਬਹਿੰਦਾ ਹੈ ਤਾਂ ਉਹ ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਬਣਾ ਲੈਂਦਾ ਹੈ।
1: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਧਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ। 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਰੇਡੀਓ ਹਾਂਜੀ 1674 ਐਮ 241 ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਅੱਜ ਬੜੀ ਇੱਕ ਖਾਸ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ, ਇੱਕ ਐਸੀ ਸ਼ਖਸੀਅਤ ਬਾਰੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਜਿਨ੍ਹਾਂ ਤੋਂ ਸਾਨੂੰ ਸਿੱਖਣ ਦੀ ਲੋੜ ਹੈ। ਦੁਨੀਆਂ ਦੇ ਉੱਤੇ ਇੱਕ ਦਸਤੂਰ ਹੈ, ਜਿਹੜਾ ਵੀ ਇਨਸਾਨ ਆਉਂਦਾ ਉਹਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਨੂੰ ਛੱਡ ਕੇ ਜ਼ਰੂਰ ਜਾਣਾ। ਫਰਕ ਸਿਰਫ ਇਹ ਪੈਂਦਾ ਕਿ ਉਹ ਕੀ ਕਾਰਜ ਕਰਕੇ ਜਾ ਰਿਹਾ, ਉਹਨੂੰ ਆਪਾਂ ਉਹਦੇ ਜਾਣ ਤੋਂ ਬਾਅਦ ਉਹਦੇ ਕੀਤੇ ਕਾਰਜਾਂ ਦੇ ਕਰਕੇ ਜਾਣਦੇ ਹਾਂ। ਚੰਗੇ ਕੀਤੇ ਅਤੇ ਚੰਗਾ ਕਰਕੇ, ਜਾਂ ਫਿਰ ਜਿੱਦਾਂ ਦੇ ਵੀ ਕੀਤੇ ਆ ਉੱਦਾਂ ਦਾ ਕਰਕੇ ਆਪਾਂ ਉਹਨੂੰ ਜਾਣਦੇ ਹਾਂ। ਕਈ ਸ਼ਖਸੀਅਤਾਂ ਇੱਦਾਂ ਦੀਆਂ ਜਦੋਂ ਦੁਨੀਆਂ ਛੱਡ ਕੇ ਜਾਂਦੀਆਂ ਨੇ ਅਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਦਾ ਕਿ ਉਹਨਾਂ ਨੂੰ ਤਾਂ ਆਪਾਂ ਬੜਾ ਥੋੜ੍ਹਾ ਜਿਹਾ ਜਾਣਦੇ ਹਾਂ। ਉਹਨਾਂ ਨੇ ਜੋ ਵੀ ਕੀਤਾ ਉਹ ਜੋ ਸਾਡੇ ਗੁਰੂਆਂ ਨੇ, ਜੋ ਸਾਡੇ ਪੀਰ ਪੈਗੰਬਰਾਂ ਨੇ ਸਾਨੂੰ ਦੱਸਿਆ ਇੱਕ ਇਨਸਾਨ ਹੋਣ ਦਾ ਫਰਜ਼ ਕਿੱਦਾਂ ਨਿਭਾਉਣਾ, ਕਿੱਦਾਂ ਦੇ ਕਾਰਜ ਚਾਹੀਦੇ ਨੇ, ਲੁਕਾਈ ਦੇ ਕਿਹੜੇ ਕਿਹੜੇ ਕੰਮ ਜਿਹੜੇ ਤੁਸੀਂ ਕਰ ਸਕਦੇ ਹੋ, ਯਾਨੀ ਕਿ ਆਪਣਾ ਜੀਵਨ ਦੂਸਰਿਆਂ ਦੇ ਲੇਖੇ ਲਾਉਣਾ ਸ਼ਾਇਦ ਕਿਸੇ ਵਿਰਲੇ ਵਿਰਲੇ ਦੇ ਹਿੱਸੇ ਆਉਂਦਾ। ਅਤੇ ਇਸੇ ਕਰਕੇ ਆਪਾਂ ਉਹਨਾਂ ਨੂੰ ਜਾਣ ਤੋਂ ਬਾਅਦ ਬੜੇ ਆਦਰ ਮਾਣ ਸਤਿਕਾਰ ਦੇ ਨਾਲ ਹਮੇਸ਼ਾ ਯਾਦ ਕਰਦੇ ਰਹਿੰਦੇ ਹਾਂ। ਅਤੇ ਅੱਜ ਇੱਕ ਐਸੀ ਸ਼ਖਸੀਅਤ ਦੇ ਬਾਰੇ ਹੀ ਆਪਾਂ ਗੱਲ ਕਰਨ ਜਾ ਰਹੇ ਹਾਂ। ਪਿਛਲੇ ਦਿਨਾਂ ਦੇ ਵਿੱਚ ਸਰਦਾਰ ਸਵਰਨ ਸਿੰਘ ਭੰਗੂ ਸਾਨੂੰ ਸਦੀਵੀ ਵਿਛੋੜਾ ਦੇ ਕੇ ਚਲੇ ਗਏ। ਖੈਰ, ਤੁਹਾਡੇ ਨਾਲ ਖਬਰਾਂ ਦੇ ਵਿੱਚ ਵੀ ਸਾਂਝ ਪਾਈ ਅਤੇ ਹੋਰ ਵੀ ਵਧੇਰੇ ਆਪਾਂ ਡਿਟੇਲ 'ਚ ਗੱਲਬਾਤ ਕਰਦੇ ਰਹਾਂਗੇ। ਉਹਨਾਂ ਦੇ ਫਰਜ਼ੰਦ ਸਾਡੇ ਕੋਲ ਇੱਥੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਨੇ। ਬਾਕੀ ਭੰਗੂ ਜੀ, ਬੜੇ ਮਾਣ ਵਾਲੀ ਗੱਲ ਆ ਐਸੇ ਪਰਿਵਾਰ ਦੇ ਵਿੱਚ ਪੈਦਾ ਹੋਣਾ ਜਿੱਥੇ ਸਵਰਨ ਸਿੰਘ ਭੰਗੂ ਹੋਰਾਂ ਵਰਗੇ ਇਨਸਾਨ ਜਿਨ੍ਹਾਂ ਨੇ ਆਪਣਾ ਜੀਵਨ ਦਾ ਵੱਡਾ ਹਿੱਸਾ ਲੋਕਾਂ ਦੇ ਲਿਖੇ ਲਾ ਦਿੱਤਾ, ਕਿੱਦਾਂ ਕਿਵੇਂ ਕਿਹੜੇ ਕਿਹੜੇ ਕਾਰਜ ਉਹਨਾਂ ਨੇ ਕੀਤੇ, ਕਿਹੜੀਆਂ ਕਿਹੜੀਆਂ ਸੰਸਥਾਵਾਂ ਅਤੇ ਕਿਵੇਂ ਕਿਵੇਂ ਉਹਨਾਂ ਨੇ ਰਨ ਕੀਤੀਆਂ, ਇਹ ਸਾਰਾ ਕੁਛ ਆਪਾਂ ਜਾਣਾਂਗੇ ਅੱਜ ਦੇ ਦਿਨ ਗੱਲਬਾਤ ਭੰਗੂ ਸਾਹਿਬ ਦੇ ਨਾਲ ਆਪਾਂ ਕਰਾਂਗੇ। ਭੰਗੂ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ। ਸਭ ਤੋਂ ਪਹਿਲਾਂ ਤਾਂ ਤੁਸੀਂ ਸਮਾਂ ਕੱਢਿਆ, ਬੜਾ ਦੁੱਖ ਹੋਇਆ ਅੰਕਲ ਹੋਰਾਂ ਬਾਰੇ ਸੁਣ ਕੇ।
4: ਹਾਂਜੀ, ਸਾਰਿਆਂ ਤੋਂ ਪਹਿਲਾਂ ਰਣਜੋਤ ਵੀਰੇ ਤੁਹਾਡਾ ਸਤਿ ਸ਼੍ਰੀ ਅਕਾਲ, ਤੁਹਾਨੂੰ ਅਤੇ ਰੇਡੀਓ ਹਾਂਜੀ ਦੇ ਪਰਿਵਾਰ ਨੂੰ, ਸੁਣਨ ਦੇਖਣ ਵਾਲਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਮੈਂ ਮਹਿਸੂਸ ਕਰਦਾ ਜੀ ਕਿ ਜਿੰਨੇ ਰਿਸ਼ਤੇ ਸਾਡੇ ਚਾਹੁਣ ਵਾਲੇ ਸੀ ਜਾਂ ਉਹ ਰਿਸ਼ਤੇ ਵੀ ਜਿਨ੍ਹਾਂ ਨੂੰ ਅਸੀਂ ਕਦੇ ਨਹੀਂ ਵੀ ਮਿਲੇ ਸੀ, ਇਸ ਖਬਰ ਤੋਂ ਬਾਅਦ ਉਹਨਾਂ ਦਾ ਦੁੱਖ ਦਰਦ ਸਾਡੇ ਤੱਕ ਪਹੁੰਚਿਆ ਜੀ।
3: ਬਿਲਕੁਲ, ਇੱਕ ਕਈ ਸ਼ਖਸੀਅਤਾਂ ਇੱਦਾਂ ਹੁੰਦੀਆਂ ਵਾਰ ਵਾਰ ਤੁਹਾਡੀਆਂ ਅੱਖਾਂ ਅੱਗੇ ਘੁੰਮਦੀਆਂ ਰਹਿੰਦੀਆਂ। ਮੈਂ ਜਿਹੜੀ ਕੁਰਸੀ 'ਤੇ ਤੁਸੀਂ ਬੈਠੇ ਹੋ, ਇੱਕ ਸਮੇਂ ਮੈਂ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ। ਇੱਕ ਆਪਣਾਪਨ ਜਿੱਦਾਂ ਆਪਣੇ ਪਰਿਵਾਰ ਦਾ ਇੱਕ ਜੀ ਹੁੰਦਾ ਅਤੇ ਇੱਕ ਖੁੱਲ੍ਹੀ ਜਿਹੀ ਸ਼ਖਸੀਅਤ, ਮਤਲਬ ਜਿਹਨੂੰ ਮਿਲ ਕੇ ਗੱਲ ਕਰਕੇ ਤੁਹਾਨੂੰ ਲੱਗਦਾ ਵੀ ਯਾਰ ਮਤਲਬ ਇੱਦਾਂ ਵੀ ਹੁੰਦਾ ਬੰਦਾ। ਸੋ ਉੱਦਾਂ ਦੀ ਇੱਕ ਸ਼ਖਸੀਅਤ ਜਿਹਦੇ ਬਾਰੇ ਜਿਹੜੇ ਮਿਲੇ ਨੇ ਮੇਰੇ ਵਰਗੇ, ਉਹਨਾਂ ਨੂੰ ਵੀ ਸੁਣ ਕੇ ਖਬਰ 'ਤੇ ਬੜਾ ਇੱਕ ਵਾਰੀ ਜਿੱਦਾਂ ਝੰਜੋੜਿਆ ਜਾ ਗਿਆ ਅਤੇ ਤੁਹਾਡੇ 'ਤੇ ਪਰਿਵਾਰ ਦੇ ਵਿੱਚ ਉਹ ਚੀਜ਼ ਵਾਪਰੀ ਹੈ। ਸੋ ਮੈਂ ਜਿਹੜੇ ਵੀ ਸਾਡੇ ਜਾਣਨ ਚਾਹੁਣ ਵਾਲੇ ਨੇ ਉਹਨਾਂ ਸਾਰਿਆਂ ਦੇ ਨਾਲ ਹੀ ਜਦੋਂ ਗੱਲ ਹੁੰਦੀ ਹੈ ਅਤੇ ਉਹ ਬੜੇ ਮਾਣ ਦੇ ਨਾਲ ਉਸ ਸ਼ਖਸੀਅਤ ਨੂੰ ਯਾਦ ਕਰਦੇ ਨੇ। ਅਤੇ ਸਭ ਤੋਂ ਪਹਿਲਾਂ ਤਾਂ ਮੈਂ ਇਹੋ ਹੀ ਕਹੂੰਗਾ ਕਿ ਬੜੇ ਕਰਮ ਵਾਲੇ ਹੋ ਤੁਸੀਂ ਐਸੇ ਘਰ ਦੇ ਵਿੱਚ ਪੈਦਾ ਹੋਏ। ਸੋ ਅੱਜ ਆਪਾਂ ਉਹਨਾਂ ਦੇ ਬਾਰੇ ਹੀ ਗੱਲਾਂ ਬਾਤਾਂ ਕਰਨੀਆਂ। ਕਹਿੰਦੇ ਨੇ ਕਿ ਜਦੋਂ ਕੋਈ ਚੰਗਾ ਕਰਕੇ ਚਲਿਆ ਜਾਂਦਾ ਅਤੇ ਉਸ ਤੋਂ ਬਾਅਦ ਉਹਦੀ ਚੰਗਿਆਈ ਦੂਰੋਂ ਦੂਰੋਂ ਤੁਹਾਡੇ ਤੱਕ ਪਹੁੰਚਦੀ ਹੈ। ਪਰਿਵਾਰ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਕੀ ਕੀਤਾ ਸਾਡੇ ਵੱਡਿਆਂ ਨੇ, ਅਸੀਂ ਉਹਦਾ ਹੀ ਕੀਤਾ ਆਪਾਂ ਖਾ ਰਹੇ ਹੁੰਦੇ ਹਾਂ। ਜੇਕਰ ਆਪਾਂ ਉਹਨਾਂ ਦੇ ਜੀਵਨ ਦੀ ਗੱਲ ਕਰੀਏ, ਤੁਹਾਡੇ ਨਾਲੋਂ ਬਿਹਤਰ ਮੈਨੂੰ ਲੱਗਦਾ ਹੋਰ ਕੋਈ ਨਹੀਂ ਜਾਣ ਸਕਦਾ ਹੋਊਗਾ। ਜਦੋਂ ਤੁਸੀਂ ਸੋਝੀ ਸੰਭਾਲੀ, ਕਿਵੇਂ ਦਾ ਵੇਖਿਆ ਤੁਸੀਂ ਅੰਕਲ ਜੀ ਨੂੰ, ਕਿਵੇਂ ਉਹਨਾਂ ਦੀ ਰੂਟੀਨ ਸੀ ਉਸ ਸਮੇਂ?
4: ਹਾਂਜੀ, ਬੜਾ ਨਾ ਮੁਸ਼ਕਿਲ ਹੋ ਜਾਂਦਾ ਇਹਨਾਂ ਚੀਜ਼ਾਂ ਬਾਰੇ ਅਸਲ 'ਚ ਗੱਲਾਂ ਕਰਨੀਆਂ। ਜਿਵੇਂ ਕਿ ਤੁਸੀਂ ਪਹਿਲਾਂ ਵੀ ਆਪਣੀ ਇੰਟਰੋਡਕਸ਼ਨ 'ਚ ਕਿਹਾ ਕਿ ਇੱਦਾਂ ਦੇ ਵੀ ਦੁਨੀਆਂ ਦੇ ਉੱਤੇ ਦੋ ਹੀ ਤਰੀਕੇ ਦੇ ਲੋਕ ਆਉਂਦੇ ਨੇ, ਜਾਂ ਤਾਂ ਡੈਡੀ ਵੀ ਕਹਿੰਦੇ ਹੁੰਦੇ ਸੀ, ਜਾਂ ਹੀਰੋ ਬਣ ਕੇ ਵਿਚਰਿਆ ਜਾਂ ਵਿਲਨ ਬਣ ਕੇ ਵਿਚਰਿਆ। ਸੋ ਇਹ ਬੰਦੇ ਦੀ ਸਮਝ 'ਤੇ ਡਿਪੈਂਡ ਕਰਦਾ ਵੀ ਉਹਨੇ ਕਿੱਦਾਂ ਦੀ ਜ਼ਿੰਦਗੀ ਜਿਉਣੀ ਹੈ ਅਤੇ ਪਿੱਛੇ ਆਪਣੇ ਲੈਗਸੀ ਛੱਡ ਕੇ ਜਾਣੀ ਹੈ ਜਾਂ ਪਿੱਛੇ ਆਪਣੇ ਬਾਕੀ ਰਿਸ਼ਤਿਆਂ ਲਈ ਕੋਈ ਇੱਦਾਂ ਦਾ ਕੰਮ ਖਰਾਬ ਕਰਕੇ ਜਾਣਾ ਹੈ ਨਾ। ਸੋ ਉਹਨਾਂ ਦੇ ਸਗੋਂ ਉਹਨਾਂ ਦੇ ਸ਼ਬਦ ਯਾਦ ਆ ਰਹੇ ਨੇ, ਉਹ ਕਹਿੰਦੇ ਬੰਦੇ ਦਾ ਕਿਰਦਾਰ ਐਡਾ ਵੱਡਾ ਹੋਣਾ ਚਾਹੀਦਾ ਕਿ ਜਦੋਂ ਸੁਸਾਇਟੀ ਦੇ ਵਿੱਚੋਂ ਕਿਤੇ ਤੁਹਾਨੂੰ ਜਾਣਾ ਪੈ ਜਾਏ ਜਾਂ ਤੁਸੀਂ ਚਲੇ ਜਾਓ ਤਾਂ ਇੱਕ ਵੈਕਿਊਮ ਕ੍ਰੀਏਟ ਹੋਣਾ ਹੋਇਆ ਹੋਇਆ ਮਹਿਸੂਸ ਹੋਣਾ ਚਾਹੀਦਾ ਪਿੱਛੇ ਸੁਸਾਇਟੀ ਨੂੰ ਵੀ ਕੋਈ ਗਿਆ ਇਹ ਸਮੇਂ ਸਮੇਂ 'ਤੇ ਸਾਹਿਤਕਾਰਾਂ ਨੂੰ ਬੁੱਧੀਜੀਵੀਆਂ ਨੂੰ ਲੋਕ ਨਾਇਕਾਂ ਨੂੰ ਦੇਸ਼ ਭਗਤਾਂ ਨੂੰ ਸ਼ਹੀਦ ਆਜਮ ਭਗਤ ਸਿੰਘ ਹੋਣਾ ਦੀਆਂ ਜੀਵਨੀਆਂ ਇਹਨਾਂ ਇਹਨਾਂ ਸਾਰਿਆਂ ਕਲਾਕ੍ਰਿਤਾਂ ਸਾਡੇ ਘਰੇ ਮੈਂ ਸ਼ੁਰੂ ਤੋਂ ਹੀ ਦੇਖੀਆਂ ਨੇ ਮਤਲਬ ਇੱਕ ਲਿਟਰੇਚਰ ਸਾਡੀਆਂ ਕੰਧਾਂ 'ਤੇ ਵੀ ਲਿਟਰੇਚਰ ਉੱਦਾਂ ਦਾ ਮੈਂ ਚਿਪਕਿਆ ਦੇਖਿਆ ਕਿਤਾਬਾਂ ਵੀ ਉੱਦਾਂ ਦੀਆਂ ਘਰੇ ਦੇਖੀਆਂ ਨੇ ਸੋ ਮਾਹੌਲ ਮੈਂ ਸ਼ੁਰੂ ਤੋਂ ਹੀ ਉਹ ਸ਼ਖਸੀਅਤ ਮੇਰੀ ਸਮਝ ਬਣਨ ਤੋਂ ਵੀ ਪਹਿਲਾਂ ਮੈਂ ਆਪਣੀਆਂ ਅੱਖਾਂ ਰਾਹੀਂ ਉਹ ਚੀਜ਼ਾਂ ਓਬਜ਼ਰਵ ਕੀਤੀਆਂ ਨੇ ਵੀ ਫਾਦਰ ਸਾਹਿਬ ਕਾਪੀ ਪੈਨ ਲੈ ਕੇ ਬਹਿੰਦੇ ਸੀ ਲਿਖਦੇ ਸੀ ਕੁਛ ਮੈਨੂੰ ਨਹੀਂ ਸੀ ਪਤਾ ਕੀ ਲਿਖਦੇ ਨੇ ਪਰ ਮੈਂ ਆਪਣੇ ਪਿਤਾ ਜੀ ਦੇ ਹੱਥ 'ਚ ਪੈਨ ਪੈਨਸਲ ਕਾਪੀ ਹਮੇਸ਼ਾ ਹੀ ਦੇਖੀ ਹੈ ਡੈਰੀ ਉਹਨਾਂ ਦੀ ਜੇਬ ਦੇ ਵਿੱਚ
3: ਮੈਂ ਲਾਸਟ ਟਾਈਮ ਵੀ ਜਦੋਂ ਗੱਲ ਹੋਈ ਸੀ ਅਤੇ ਉਹਨਾਂ ਨੇ ਦੱਸਿਆ ਵੀ ਉਹ ਹਰ ਰੋਜ਼ ਜੋ ਵੀ ਹੋਇਆ ਬੀਤਿਆ ਉਹ ਜਾ ਕੇ ਅਤੇ ਲਿਖਦੇ ਨੇ ਇਕੱਲੀ ਇਕੱਲੀ ਚੀਜ਼
4: ਬਹੁਤ ਹਾਂਜੀ ਬਹੁਤ ਹੈਰਾਨੀ ਦੀ ਗੱਲ ਹੁੰਦੀ ਹੈ ਜਦੋਂ ਮੈਂ ਆਪਾਂ ਕਿਸੇ ਨੂੰ ਦੱਸਦੇ ਹਾਂ ਹਾਲਾਂਕਿ ਉਹ ਸਾਨੂੰ ਵੀ ਕਹਿੰਦੇ ਰਹਿੰਦੇ ਸੀ ਵੀ ਡੈਰੀ ਲਿਖਣ ਦੀ ਆਦਤ ਪਾਓ ਮੈਂ ਆਪ ਵੀ ਕਈ ਵਾਰੀ ਸ਼ੁਰੂ ਕੀਤੀ ਹੈ ਪਰ ਉਹ ਇੰਨੀ ਡਿਸਿਪਲਿਨਡ ਚੀਜ਼ ਹੈ ਡੈਰੀ ਲਿਖਣਾ ਉਹ ਤੁਸੀਂ ਸ਼ੁਰੂ ਕਰ ਲੈਂਦੇ ਹੋ ਬਹੁਤ ਜ਼ੋਰਦਾਰ ਤਰੀਕੇ ਨਾਲ ਪੰਜ ਦਿਨ ਦਸ ਦਿਨ ਮਹੀਨਾ ਲਿਖ ਕੇ ਤੋਂ ਉਹ ਆਦਤ ਕੰਟੀਨਿਊ ਨਹੀਂ ਰਹਿੰਦੀ ਪਰ ਮੇਰੇ ਫਾਦਰ ਸਾਹਿਬ ਦੀ ਜੇ ਤੁਸੀਂ ਅੱਜ ਦੇ ਡੇਟ ਦੇ ਵਿੱਚ ਵੀ ਫਰਜ਼ ਦੇ ਤੌਰ 'ਤੇ 2005 ਦੀ ਕਿਸੇ ਤਰੀਕ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਉਹ ਹਰ ਸਾਲ ਇੱਕ ਨਵਾਂ ਰਜਿਸਟਰ ਲਾ ਲੈਂਦੇ ਸੀ ਵੱਡਾ ਸਾਰਾ ਹਾਂਜੀ ਆਡੀ ਰੀਤੀ ਰਿਵਾਜ ਤੋਰੇ ਹੋਏ ਸੀ ਸਾਈਕਲ ਵੀ ਹਰ ਹਰ ਇੱਕ ਜਨਵਰੀ ਨੂੰ ਨਵਾਂ ਲੈ ਲੈਣਾ ਪੁਰਾਣਾ ਦੇ ਦੇਣਾ ਲੇਬਰ ਚੌਂਕ 'ਚ ਜਾ ਕੇ ਕਿਸੇ ਲੋੜਵੰਦ ਨੂੰ
3: ਡੋਨੇਟ ਕਰ ਦੇਣਾ
4: ਹਾਂਜੀ ਉਹ ਵੀ ਉਹਦੇ ਨਾਲ ਆਪ ਵੀ ਮੇਰੀ ਸਵਾਰੀ ਨਵੀਂ ਆ ਗਈ ਅਤੇ ਇੱਦਾਂ ਹੀ ਰਜਿਸਟਰ ਵੀ 1 ਜਨਵਰੀ ਹੋ ਗਈ ਅੱਜ ਉੱਤੇ ਲਿਖ ਲੈਣਾ ਵੀ ਹਾਂ ਅੱਜ ਤੋਂ ਅਗਲੇ ਸਾਲ ਲਈ ਤੂੰ ਮੇਰਾ ਸਾਥੀ ਹੈ ਤੂੰ ਹਰ ਰੋਜ਼ ਸੌਣ ਤੋਂ ਪਹਿਲਾਂ ਡੈਰੀ ਜ਼ਰੂਰੀ ਸੀ ਉਹਨਾਂ ਦੀ ਕਿਹਨੂੰ ਮਿਲੇ ਕਿਵੇਂ ਮਿਲੇ ਕੀ ਐਕਸਪੀਰੀਅੰਸ ਰਿਹਾ ਉਹ ਨੋਟਡ ਡਾਊਨ ਆ ਇਕੱਲਾ ਇਕੱਲਾ ਵਿਦ ਡੇਟ
3: ਮੈਂ ਨਾ ਜਿੱਦਣ ਇਹ ਘਟਨਾ ਵਾਪਰੀ ਹੈ ਅਤੇ ਮੈਂ ਪੜ੍ਹਿਆ ਥੋੜ੍ਹੀ ਡਿਟੇਲ ਵੀ ਕਿ ਜਿੱਦਾਂ ਜਿੱਦਾਂ ਉਹ ਸੋਸ਼ਲ ਮੀਡੀਆ 'ਤੇ ਆ ਰਿਹਾ ਅਤੇ ਮੇਰੇ ਮਨ ਦੇ ਵਿੱਚ ਇੱਕ ਚੀਜ਼ ਆਈ ਮੈਂ ਕਿਹਾ ਉਹ ਜਿੱਦਾਂ ਤੁਸੀਂ ਸਾਈਕਲ ਦੀ ਗੱਲ ਕੀਤੀ ਹੈ ਤਾਂ ਉਹ ਸਾਈਕਲ 'ਤੇ ਆਪਣਾ ਸਫ਼ਰ ਪੂਰਾ ਕਰਕੇ ਚਲੇ ਗਏ ਆਪਣੇ ਸਾਥੀ ਦੇ ਨਾਲ ਹੀ ਅਤੇ ਮੈਂ ਸੋਚਦਾ ਸੀ ਵੀ ਜਿੱਦਾਂ ਬਾਗੀ ਭੰਗੂ ਇੱਥੇ ਸੁੱਖ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਸੋਹਣਾ ਕਮਾਉਂਦਾ ਅਤੇ ਆਂਟੀ ਦਾ ਵੀ ਸੋਹਣਾ ਨਾਂ ਫਿਲਮਾਂ ਦੇ ਵਿੱਚ ਵੱਡਾ ਰੁਤਬਾ ਆ ਆਪਾਂ ਕਹੀਏ ਵੀ ਬੋਲੀਵੁੱਡ ਤੱਕ ਉਹਨਾਂ ਦਾ ਨਾਂ ਹੈ ਅਤੇ ਜੇ ਤੁਸੀਂ ਚਾਹੋ ਜਾਂ ਉਹ ਚਾਹੁਣ ਤਾਂ ਕਿਹੜਾ ਵੀ ਉਹ ਗੱਡੀ 'ਤੇ ਨਹੀਂ ਆ ਜਾ ਸਕਦੇ ਪਰ ਫਿਰ ਵੀ ਉਹਨਾਂ ਨੇ ਸਾਰੀ ਉਮਰ ਵੇਖ ਲਓ ਇਸੇ ਤਰ੍ਹਾਂ ਸਾਈਕਲ ਦੇ ਉੱਤੇ ਉਹਨਾਂ ਨੇ ਬਿਤਾ ਦਿੱਤੀ ਸੋ ਇਹ ਸਾਦਗੀ ਅੱਜ ਕੱਲ੍ਹ ਘੱਟ ਹੀ ਲੋਕਾਂ 'ਚ ਲੱਭਦੀ ਹੈ
4: ਜਿਹੜੇ ਮੈਨੂੰ ਲੱਗਦਾ ਵੀ ਜੇ ਆਪਣੇ ਸਮਾਜ ਦੇ ਵਿੱਚ ਜਾਂ ਹੋਰ ਵੀ ਜਿੰਨੀਆਂ ਵੀ ਕਮਿਊਨਿਟੀਜ਼ ਨੇ ਜਦੋਂ ਆਪਾਂ ਇਹਨਾਂ ਵਿੱਚ ਬਹੁਤ ਅਲੱਗ ਜਾਂ ਮਹਾਨ ਵਿਚਰੇ ਹੋਏ ਲੋਕਾਂ ਬਾਰੇ ਪੜ੍ਹਦੇ ਹਾਂ ਨਾ ਤਾਂ ਉਹਨਾਂ 'ਚ ਇੱਕ ਚੀਜ਼ ਬੜੀ ਕਾਮਨ ਹੁੰਦੀ ਆ ਉਹ ਸਿੰਪਲੀਸਿਟੀ ਕੁਦਰਤ ਨਾਲ ਜੁੜਿਆ ਹੋਣਾ ਭਾਵੇਂ ਉਹ ਪੰਜਾਬੀ ਹੋਵੇ ਭਾਵੇਂ ਕੋਈ ਚਾਈਨੀਜ਼ ਕਮਿਊਨਿਟੀ ਤੋਂ ਹੋਵੇ ਜਿਹੜੇ ਲੋਕ ਕੁਦਰਤ ਨਾਲ ਪਿਆਰ ਕਰਦੇ ਨੇ ਗੋਰੇ ਵੀ ਨੇ ਆਪਾਂ ਇਹਨਾਂ ਨਾਲ ਵਿਚਰਦਿਆਂ ਨੂੰ ਕਿੰਨੇ ਸਾਲ ਹੋ ਗਏ ਜਿਹੜੇ ਕੁਦਰਤ ਨੂੰ ਪਿਆਰ ਕਰਦੇ ਨੇ ਉਹਨਾਂ 'ਚ ਇੱਦਾਂ ਦੀਆਂ ਚੀਜ਼ਾਂ ਕਾਮਨ ਜ਼ਰੂਰ ਹੋਣਗੀਆਂ ਆਪਣੀ ਸਿਹਤ ਨਾਲ ਪਿਆਰ ਕਰਨਾ ਹੈ ਨਾ ਸਾਈਕਲ ਵਰਗੀ ਚੀਜ਼ ਨੂੰ ਇੰਨਾ ਉਹਦੇ ਉੱਤੇ ਲਿਖਿਆ ਵੀ ਬੜਾ ਸੋਹਣਾ ਹੋਇਆ ਸੀ ਉਹਨਾਂ ਨੇ ਵੀ ਨਾਲੇ ਤਾਂ ਮੇਰੀ ਸਵਾਰੀ ਹੈ ਉੱਤੋਂ ਇਹ ਮੇਰੀ ਸਿਹਤ ਲਈ ਵਰਦਾਨ ਹੈ ਵੀ ਇਹ ਮੇਰਾ ਸਾਥੀ ਹੈ
3: ਸਾਈਕਲ 'ਤੇ ਲਿਖਿਆ ਹੈ
4: ਟੋਕਰੀ ਦੇ ਉੱਤੇ ਬਾਹਰ ਫਰੰਟ ਦੇ ਉੱਤੇ ਉਹ ਇੱਕ ਲਿਖਾ ਕੇ ਲਿਖਣ ਦਾ ਤਾਂ ਇੰਨਾ ਹੀ ਜ਼ਿਆਦਾ ਉਹ ਸੀ ਨਾ ਉਹ ਚੀਜ਼ਾਂ ਦਾ ਮੋਟੋ ਵੀ ਬਣਾ ਕੇ ਲਾਇਆ ਹੋਇਆ ਸੀ ਇੱਕ ਸਾਈਕਲ ਦੇ ਮੂਹਰੇ ਟੋਕਰੀ 'ਤੇ
3: ਵਾਹ ਮਤਲਬ ਸਪੈਸ਼ਲੀ ਇਹ ਗੱਲ ਉਦੋਂ ਵੱਡੀ ਹੋ ਜਾਂਦੀ ਹੈ ਜਦੋਂ ਹੁਣ ਸਾਈਕਲ 'ਤੇ ਤਾਂ ਉੱਥੇ ਬਹੁਤ ਲੋਕ ਨੇ ਪਰ ਸ਼ਾਇਦ ਉਹ ਅਫੋਰਡ ਨਹੀਂ ਕਰ ਸਕਦੇ ਇਸ ਕਰਕੇ ਸਾਈਕਲ 'ਤੇ ਨੇ ਪਰ ਕੋਈ ਆਪਣੀ ਸਾਰਾ ਕੁਛ ਸੁੱਖ ਸੁਵਿਧਾਵਾਂ ਅੱਜ ਕੱਲ੍ਹ ਆਪਾਂ ਅੱਡੀਆਂ ਚੁੱਕ ਚੁੱਕ ਕੇ ਕਰਜ਼ਾ ਚੁੱਕ ਚੁੱਕ ਕੇ ਵੀ ਆਪਾਂ ਵੱਡੀ ਤੋਂ ਅਤੇ ਹੋਰ ਵੱਡੀ ਗੱਡੀ ਵੱਲ ਨੂੰ ਹੱਥ ਪਾ ਲੈਂਦੇ ਹਾਂ ਆਪਾਂ ਸੋ ਉੱਥੇ ਇਹ ਚੀਜ਼ ਫਿਰ ਸਮਝਣੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਜਾਂ ਫਿਰ ਉਹ ਚੀਜ਼ ਤੁਹਾਨੂੰ ਵੱਡੇ ਮਾਇਨੇ ਛੱਡ ਕੇ ਜਾਂਦੀ ਹੈ ਜਦੋਂ ਤੁਸੀਂ ਇਸ ਲਿਹਾਜ਼ ਦੇ ਨਾਲ ਸੋਚੋ ਵੀ ਯਾਰ ਉਹ ਬੰਦਾ ਆਪਾਂ ਉੱਤੇ ਦੀ ਸੋਚਦੇ ਹਾਂ ਪਰ ਇਹ ਸਾਦਗੀ ਉਹ ਆ ਜਿਹੜੀ ਆਪਾਂ ਥੱਲੇ ਦਾ ਸੋਚਦੇ ਹਾਂ ਜਿਹਦੇ ਵਿੱਚ ਤੁਹਾਡੀ ਸਿਹਤ ਵੀ ਲੁਕੀ ਹੈ ਅਤੇ ਇੱਕ ਸਮਾਜ ਨੂੰ ਸਿਹਤ ਵੀ ਮੈਂ ਪਿਛਲੀ ਵਾਰ ਵੀ ਗੱਲ ਹੋਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੈਨੂੰ ਵੇਖ ਕੇ ਹੋਰ ਬੜੇ ਇਸ ਪਾਸੇ ਨੂੰ ਆਉਂਦੇ ਆ ਨਹੀਂ ਤਾਂ ਜੇ ਮੈਂ ਕਾਰ 'ਤੇ ਹੋਊਂਗਾ ਤਾਂ ਬੜੇ ਜਣੇ ਹੋਰ ਕਾਰ 'ਤੇ ਚੜ੍ਹਨਗੇ ਸੋ ਇਹ ਕਿੱਡਾ ਵੱਡਾ ਇੰਪੋਰਟੈਂਟ ਮੈਸੇਜ ਅੱਜ ਕੱਲ੍ਹ ਹੋ ਤਾਂ ਹੋ ਹੀ ਰਿਹਾ ਸਾਡੇ ਆਸੇ ਪਾਸੇ
4: ਮੈਰਿਜ ਪੈਲੇਸ 'ਚ ਵਿਆਹ ਸੀ ਕਿਸੇ ਰਿਸ਼ਤੇਦਾਰੀ 'ਚ ਮੈਨੂੰ ਐਤਕੀ ਕਿਸੇ ਨੇ ਦੱਸਿਆ ਜਮਾਂ ਹੀ ਮੇਰੇ ਲਈ ਨਵੀਂ ਗੱਲ ਸੀ ਇਹ ਉਹ ਜਦੋਂ ਜਾਣ ਲੱਗੇ ਨਾ ਤਾਂ ਕਹਿੰਦਾ ਅੰਕਲ ਮੈਂ ਤੁਹਾਨੂੰ ਛੱਡਿਆ ਹੋਣਾ ਮੇਰੇ ਡੈਡੀ ਨੂੰ ਕਿਹਾ ਉਹਨਾਂ ਨੇ ਵਿਆਹ ਤੋਂ ਉਹ ਕਹਿੰਦੇ ਵੀ ਬੱਸ ਅੱਡੇ ਤੱਕ ਛੱਡਿਆ ਹੋਣਾ ਜਾਂ ਕਿਵੇਂ ਡੈਡੀ ਕਹਿੰਦੇ ਨਹੀਂ ਨਹੀਂ ਉਹ ਬੜੀ ਜ਼ਿੱਦ ਕਰਨ ਲੱਗਿਆ ਮੈਂ ਤੁਹਾਨੂੰ ਛੱਡਿਆ ਹੋਣਾ ਅੰਕਲ ਗੱਡੀ ਸੀ ਕਿਸੇ ਕੋਲ ਮੈਂ ਤੁਹਾਨੂੰ ਛੱਡਿਆ ਹੋਣਾ ਜਦੋਂ ਬੱਸ ਇੰਨੀ ਦੇਰ ਚ ਬੱਸ ਆ ਕੇ ਰੁਕ ਗਈ ਮੈਰਿਜ ਪੈਲੇਸ, ਦੇਖੇ ਪੰਜ ਸੱਤ ਬੰਦੇ ਹੋਰ ਖੜੀ ਸਵਾਰੀਆਂ ਖੜੀਆਂ, ਨਾਲੇ ਤਾਂ ਬੱਸ ਚੜੇ, ਨਾਲੇ ਉਹਨੂੰ ਕਹਿੰਦੇ ਤੇਰੀ ਗੱਡੀ ਤੋਂ ਮਹਿੰਗੀ ਹੈ। ਮਤਲਬ ਸਿਰਫ ਇਸ ਗੱਲ ਕਰਕੇ ਕਿ ਵੀ ਸਿੰਪਲੀਸਿਟੀ, ਕਦੇ ਉਹਨਾਂ ਨੂੰ ਆਹ ਜ਼ਰੀਏ ਕੀ ਹੋਣ ਜਾਂ ਕਿਵੇਂ ਹੋਣ ਜਾਂ ਬਹੁਤ ਲਗਜ਼ਰੀ, ਇਹਨਾਂ ਚੀਜ਼ਾਂ ਨੇ ਕਦੇ ਉਹਨਾਂ ਨੂੰ ਲੰਭਾਇਆ ਨਹੀਂ ਹੈਗਾ। ਸਗੋਂ ਉਹ ਇਹੀ ਹੋਕਾ ਦਿੰਦੇ ਰਹੇ ਨੇ ਐਂਡ ਤੱਕ ਕਿ ਸਿੰਪਲ ਜਿੰਨਾ ਰਹੋਗੇ, ਜਿੰਨਾ ਜੁੜੇ ਰਹੋਗੇ ਧਰਤੀ ਨਾਲ, ਜਿੰਨੀ ਸਮਝ ਆਪਣੀ ਵਰਤ ਲਓਗੇ ਵੱਧ ਤੋਂ ਵੱਧ, ਅਸਲ 'ਚ ਉਹ ਐਂ ਕਹਿੰਦੇ ਹੁੰਦੇ ਸੀ ਕੁਦਰਤ ਨੇ ਮਨੁੱਖ ਨੂੰ ਬਹੁਤ ਕਮਾਲ ਦੀ ਦਾਤ ਦਿੱਤੀ ਹੋਈ ਆ ਦਿਮਾਗ, ਅਤੇ ਆਪਾਂ ਨੂੰ ਇਹੀ ਚੀਜ਼ ਪਸ਼ੂਆਂ ਨਾਲੋਂ ਵੱਖਰਾ ਕਰ ਦਿੰਦੀ ਆ। ਅਦਰਵਾਈਜ਼ ਤਾਂ ਸਾਹ ਉਹ ਵੀ ਲੈਂਦੇ ਨੇ, ਸਿਸਟਮ ਸਾਰਾ ਉਹ ਵੀ ਚੱਲੀ ਜਾਂਦਾ, ਦਿਮਾਗ ਦਾ ਹੀ ਤਾਂ ਖੇਡ ਆ ਸਾਰਾ, ਸਮਝ ਦਾ ਹੀ ਤਾਂ ਖੇਡ ਆ ਨਾ।
3: ਬਿਲਕੁਲ,
4: ਤਾਂ ਉਹ ਸਮਝ ਕਹਿੰਦੇ ਜੇ ਮਨੁੱਖ ਇਹਨੂੰ ਆਪਣੀ ਜੀਵਨ ਜਾਂਚ ਦਾ ਹਿੱਸਾ ਬਣਾ ਲਏ। ਉਦਾਹਰਨਾਂ ਬਹੁਤ ਸੀਗੀਆਂ ਉਹਨਾਂ ਕੋਲ, ਜਿਵੇਂ ਬਾਬੇ ਨਾਨਕ ਤੋਂ ਉਦਾਹਰਨਾਂ ਸ਼ੁਰੂ ਕਰ ਲੈਂਦੇ ਸੀ ਉਹ, ਵੀ ਉਹਨਾਂ ਨੂੰ ਵੀ ਕੀ ਲੋੜ ਸੀ, ਵੀ ਸਾਡਾ ਬਾਬਾ ਕਿਤੇ ਮੁਲਾਇਮ ਬਾਡੀ ਵਾਲਾ ਜਾਂ ਮੁਲਾਇਮ ਸਕਿਨ ਵਾਲਾ ਥੋੜ੍ਹੀ ਸੀ, ਉਹਨੇ ਤਾਂ ਇੰਨੀਆਂ ਉਦਾਸੀਆਂ ਕੀਤੀਆਂ, ਉਹਨੇ ਤਾਂ ਪੈਰਾਂ 'ਚ ਪਾਟੀਆਂ ਵਿਆਈਆਂ ਹੋਣਗੀਆਂ, ਉਹਨੇ ਤਾਂ ਕਿੱਥੇ ਕਿੱਥੇ ਜਾ ਕੇ ਸਮਝਾਂ ਦਿੱਤੀਆਂ, ਵੀ ਆਪਾਂ ਸਿੱਖੀਏ ਉਹਨਾਂ ਤੋਂ ਵੀ ਕਿਹੋ ਜਿਹੇ ਲੋਕਾਂ ਤੋਂ ਆਪਾਂ ਸਿੱਖਿਆ ਲੈ ਕੇ ਗਾਂਹ ਜ਼ਿੰਦਗੀ ਜਿਉਣੀ ਹੈ,
3: ਕਿੱਦਾਂ ਦਾ ਹੋਣਾ ਚਾਹੀਦਾ ਬੰਦਾ, ਕਿੱਦਾਂ ਕਿਰਤ ਕਿੱਦਾਂ ਦੀ ਹੋਣੀ ਚਾਹੀਦੀ,
4: ਇੱਕ ਮਨੁੱਖ ਨੂੰ ਕਿੱਦਾਂ ਦਾ ਹੋਣਾ ਚਾਹੀਦਾ।
3: ਬਿਲਕੁਲ, ਆਪਾਂ ਜਦੋਂ ਅੱਜ ਕੱਲ੍ਹ ਆਪਾਂ ਡੋਨੇਸ਼ਨ ਦੀ ਗੱਲ ਕਰਦੇ ਹਾਂ, ਜਿੱਦਾਂ ਤੁਸੀਂ ਸਾਈਕਲ ਦੀ ਗੱਲ ਕੀਤੀ ਹੈ, ਹਾਲਾਂਕਿ ਸਾਈਕਲ 'ਤੇ ਚਲੋ ਇੱਕ ਛੋਟਾ ਜਿਹਾ ਮੈਂ ਕਹੂੰਗਾ ਵੀ ਪਾਰਟ ਆ ਜਾਂਦਾ ਉਹਦੇ 'ਚ, ਪਰ ਜਿਹੜੀ ਡੋਨੇਸ਼ਨ ਆ ਉਹਦੇ ਲਈ ਹਰ ਇੱਕ ਬੰਦੇ ਦੇ ਮਹਿਨੇ ਅਲੱਗ ਅਲੱਗ ਨੇ। ਉਹ ਮੈਂ ਇੱਕ ਕਹਾਣੀ ਪੜ੍ਹਦਾ ਹਾਂ ਅਤੇ ਉਹਦੇ ਵਿੱਚ ਉਹਨਾਂ ਨੇ ਬੜੇ ਸੋਹਣੇ ਤਰੀਕੇ ਨਾਲ ਐਕਸਪਲੇਨ ਕੀਤਾ ਹੈ ਵੀ ਜਿਹੜੇ ਬੰਦੇ ਕੋਲ 1000 ਆ ਉਹਦੇ ਲਈ 100 ਡੋਨੇਟ ਕਰਨਾ ਬੜਾ ਸੌਖਾ, ਜਾਂ ਜਿਹਦੇ ਕੋਲ 100 ਆ ਉਹਦੇ ਕੋਲੋਂ 10 ਡੋਨੇਟ ਕਰਨੇ ਉਹਦੇ ਲਈ ਬਹੁਤ ਸੌਖੇ ਨੇ, ਪਰ ਜਦੋਂ ਕਰੋੜ ਆ ਜੇ ਉਹਦੇ 'ਚੋਂ 1,00,000 ਡੋਨੇਟ ਕਰਨਾ ਬੜਾ ਔਖਾ। ਸੋ ਜਿੱਦਾਂ ਜਿੱਦਾਂ ਵੱਧਦਾ ਆ ਉੱਦਾਂ ਉੱਦਾਂ ਡੋਨੇਸ਼ਨ ਦੀ ਪਰਿਭਾਸ਼ਾ ਤੁਹਾਡੀ ਬਦਲਦੀ ਜਾਂਦੀ ਆ। ਸੋ ਆਪਣਾ ਸਾਰਾ ਕੁਛ ਹੀ ਇੱਥੇ ਦੇ ਜਾਣਾ, ਜਿੱਦਾਂ ਜ਼ਮੀਨ ਵੀ ਆਪਣੀ ਸੰਸਥਾ ਦੇ ਨਾਂ ਕਰ ਜਾਣੀ, ਜਦਕਿ ਆਪਾਂ ਅੱਜ ਕੱਲ੍ਹ ਵੇਖਦੇ ਹਾਂ ਵੀ ਹਰ ਕੋਈ ਹੋਰ ਅਤੇ ਹੋਰ ਆਪਣਾ ਨਾਲ ਲੱਗਦੀ ਪੈਲੀ ਦੀਆਂ ਵੱਟਾਂ ਵੱਢ ਵੱਢ ਕੇ ਅਤੇ ਨਾਲ ਵਿੱਚ ਰਲਾਉਣ 'ਚ ਲੋਕ ਜਿੱਥੇ ਡਟੇ ਰਹਿੰਦੇ ਆ ਉੱਥੇ ਇਸ ਤਰੀਕੇ ਦਾ ਇੱਕ ਜੀਵਨ ਬਤੀਤ ਕਰਨਾ। ਸੋ ਉਹਨੂੰ ਕਿੱਦਾਂ ਤੁਸੀਂ ਵੇਖਦੇ ਹੋ, ਕਿੱਦਾਂ ਉਸ ਚੀਜ਼ ਤੋਂ ਬਾਅਦ ਜਾਂ ਉਹਨੂੰ ਮੈਨੇਜ ਕਿੱਦਾਂ ਕਰਦੇ? ਕੋਈ ਪਰਿਵਾਰ ਦੇ ਵਿੱਚ ਕੁਛ ਤਾਂ ਗੱਲ ਹੁੰਦੀ ਹੋਊਗੀ ਵੀ ਤੁਸੀਂ ਜਿਹੜੀ ਕੋਈ ਜ਼ਮੀਨ ਆ ਉਹ ਵੀ ਤੁਸੀਂ ਦੇ ਛੱਡੀ ਆ ਸੰਸਥਾ ਨੂੰ।
4: ਵੀਰ ਜੀ, ਇਹ ਨਾ ਸ਼ੁਰੂ ਤੋਂ ਹੀ ਅਸਲ 'ਚ ਦੇਖਦੇ ਆਏ ਹਾਂ, ਸਾਨੂੰ ਸਮਝ ਪਹਿਲਾਂ ਤੋਂ ਹੀ ਆ ਗਈ ਸੀ ਕਿ ਇਹ ਕੋਈ ਆਮ ਵਰਤਾਰਾ ਨਹੀਂ ਹੋ ਰਿਹਾ ਜੋ ਵੀ ਹੋ ਰਿਹਾ, ਕੋਈ ਇੱਕ ਦਿਨ ਤਾਂ ਇਹ ਕਹਿ ਲਈਏ ਵੀ ਕੋਈ ਕਰਾਮਾਤ ਤਾਂ ਵਾਪਰੀ ਨਹੀਂ। ਇਹੋ ਜਿਹੀਆਂ ਉਦਾਹਰਨਾਂ ਸਾਡੇ ਕੋਲ ਸ਼ੁਰੂ ਤੋਂ ਹੀ ਆਉਂਦੀਆਂ ਰਹੀਆਂ ਨੇ ਵੀ ਡੈਡੀ ਨੇ ਕਿਹੋ ਜਿਹਾ ਰਾਹ ਫੜਿਆ ਹੋਇਆ, ਕਿੱਦਾਂ ਦੀਆਂ ਗੱਲਾਂ ਨੇ। ਜਦੋਂ ਸੰਸਥਾ, ਜਿਹੜੀ ਆਪਾਂ ਸੰਸਥਾ ਦਾ ਜ਼ਿਕਰ ਵੀ ਕਰਦੇ ਹਾਂ, ਜਦੋਂ ਸੰਸਥਾ ਦੀ ਗੱਲ ਵੀ ਹੋਈ, ਉਹ ਸੰਸਥਾ ਵੀ ਅਸਲ 'ਚ ਤਾਂ ਪੂੰਜੀ ਨਾਲ ਹੀ ਸ਼ੁਰੂ ਹੋਣੀ ਸੀ। ਕੋਈ ਵੀ ਕੰਮ ਹੈ ਭਾਵੇਂ ਲੋਕ ਸੇਵਾ ਦਾ ਹੀ ਹੈ, ਉਹ 'ਚ ਪੂੰਜੀ ਤਾਂ ਜ਼ਰੂਰੀ ਹੈ, ਪੂੰਜੀ ਨਿਵੇਸ਼ ਤਾਂ ਹੋਣਾ ਉਹਦੇ ਵਿੱਚ। ਪਰ ਉਹੀ ਜਿਹੜੀ ਤੁਸੀਂ ਕਹਿੰਦੇ ਹੋ, ਜੇ 100 ਹੋਵੇ ਕਿਸੇ ਕੋਲ, ਉਹ 1 ਰੁਪਇਆ ਦਿੰਦਾ, 1,000 ਵਾਲਾ 100 ਦਿੰਦਾ। ਇਹਨਾਂ ਕੋਲ ਜੋ ਸੀ, ਇਹਨਾਂ ਨੂੰ ਐਂ ਲੱਗਿਆ ਵੀ ਯਾਰ ਵੀ ਮੈਂ ਨਾ, ਕਿਉਂਕਿ ਇਹਨਾਂ ਨੇ ਉਹ ਦੌਰ ਹੰਢਾਏ ਹੋਏ ਨੇ ਪੁਰਾਣੇ, ਇਹ ਇੱਕ ਜ਼ਿੰਦਗੀ ਦੀ ਇੱਕ ਸਮਝ ਇੱਦਾਂ ਦੀ ਡਿਵੈਲਪ ਕਰ ਲਈ ਸੀ ਆਪਣੀ ਜ਼ਿੰਦਗੀ ਨੂੰ, ਐਂ ਕਹਿੰਦੇ ਮੈਂ ਤਾਂ ਬੋਨਸ ਦੀ ਜ਼ਿੰਦਗੀ ਜਿਉਂ ਰਿਹਾ, ਇੱਕ ਮੈਂ ਬੋਨਸ ਦੀ ਜ਼ਿੰਦਗੀ ਜਿਉਂ ਰਿਹਾ, ਮੈਂ ਕੁਦਰਤ ਲਈ, ਮੈਂ ਸਮਾਜ ਲਈ ਬੈਕ ਕੀ ਕਰ ਸਕਦਾ। ਇਹਨਾਂ ਨੇ ਮੇਰੇ ਮੰਮੀ ਨਾਲੋਂ ਸਲਾਹ ਕੀਤੀ ਉਦੋਂ ਵੀ, ਗੁਰਪ੍ਰੀਤ ਜਿਹੜਾ ਇਹ ਥਾਂ ਹੈ, ਜਿਹੜਾ ਆਪਣਾ ਜਿਹਨੂੰ ਆਪਾਂ ਘਰ ਕਹਿ ਦਿੰਦੇ ਹਾਂ, ਮੇਰਾ ਬਚਪਨ ਜਿੱਥੇ ਬੀਤਿਆ ਹੈ ਨਾ, ਵੀ ਉਹ ਘਰ ਨੂੰ ਵੀ ਮੈਂ ਚਾਹੁੰਦਾ ਵੀ ਇਸ ਜਿਹੜੇ ਕਾਰਜ ਲਈ ਮੈਂ ਜ਼ਿੰਦਗੀ ਆਪਣੀ ਲੇਖੇ ਲਾਈ ਆ, ਵੀ ਮੈਂ ਇਸ ਸਾਰੀ ਜ਼ਮੀਨ ਨੂੰ ਵੀ ਮੈਂ ਉਸ ਕਾਰਜ ਲਈ ਹੀ ਦੇਣਾ ਚਾਹੁੰਦਾ, ਵੀ ਤਾਂ ਕਿ ਉੱਧਰ ਨੂੰ ਸਹਾਈ ਹੋਵੇ, ਇਹਦੇ ਵਿੱਚ ਆਉਣ ਵਾਲੀ ਕੋਈ ਆਮਦਨ, ਇਹਦੇ ਵਿੱਚ ਆਉਣ ਵਾਲਾ ਕੋਈ ਵੀ ਸੁੱਖ ਹੈ ਜਿਹੜਾ, ਉਹ ਉੱਧਰ ਨੂੰ ਹੀ ਲੱਗੇ। ਸੋ ਇਹਨਾਂ ਨੇ ਜੀ ਬੜੀ ਸਮਝ ਮੁਤਾਬਕ ਬਹੁਤ ਟਾਈਮ ਨਾਲ ਹੀ ਡਿਸੀਜਨ ਲੈ ਲਏ ਸੀ। ਤੁਹਾਡੀ ਇਹ ਗੱਲ ਤੋਂ ਛੋਟੀ ਜਿਹੀ ਗੱਲ ਮੇਰੇ ਯਾਦ ਆ ਗਈ, ਮੇਰਾ ਆਪਣਾ ਜਦੋਂ ਵਿਆਹ ਹੋਇਆ ਸੀ, ਤਾਂ ਮੇਰੇ ਵਿਆਹ ਦੇ ਉੱਤੇ ਜਿਹੜਾ ਆਪਾਂ ਨੂੰ ਸ਼ਗਨ ਪੈਂਦਾ, ਛੋਟੀ ਜਿਹੀ ਗੱਲ ਆ, ਹੁਣ ਤੁਸੀਂ ਦੇਖ ਲਓ ਸ਼ਗਨ ਪੈ ਗਿਆ ਜੀ, ਉਹਨਾਂ ਨੇ ਦੇਖ ਲਿਆ ਬੱਚਿਆਂ ਨੂੰ ਸ਼ਗਨ ਪੈ ਗਿਆ, ਸਾਡੇ ਨਾਲ ਦੋਨਾਂ ਜੀਆਂ ਨਾਲ ਸ਼ਾਮ ਨੂੰ ਇਹ ਗੱਲ ਕੀਤੀ ਵੀ ਬੱਚਿਓ, ਉਹਨਾਂ ਨੂੰ ਸ਼ਾਇਦ ਪਤਾ ਸੀ ਵੀ ਇਹਨਾਂ ਦੇ ਦਿਮਾਗ 'ਚ ਸ਼ਾਇਦ ਨਹੀਂ ਆਉਣਾ ਸੀ ਵੀ ਆਮ ਸੀਗੇ, ਉਹ ਕਹਿੰਦੇ ਬੱਚਿਓ ਜੇ ਤੁਹਾਡੀ ਇਜਾਜ਼ਤ ਹੋਵੇ, ਸਭ ਤੋਂ ਇਜਾਜ਼ਤ ਲੈ ਕੇ ਵਗੈਰਾ, ਕੀ ਆਪਾਂ ਇਹ ਜਿਹੜਾ ਤੁਹਾਡੇ ਕੋਲ ਅੱਜ ਮਾਇਆ ਆਈ ਹੈ, ਅੱਡ ਅੱਡ ਲੋਕਾਂ ਨੇ ਦਿੱਤੀ ਹੈ, ਇਹ ਮਾਇਆ ਆਪਾਂ ਕਿਸੇ ਚੰਗੇ ਕੰਮ ਲਈ ਲਾ ਦਈਏ, ਸਾਨੂੰ ਇਹ ਗੱਲ ਸ਼ਾਮ ਨੂੰ, ਅਸੀਂ ਤਾਂ ਬੇਸਮਝ ਜਾਂ ਸਾਨੂੰ ਕਹਿ ਲਓ ਨਹੀਂ ਪਤਾ ਇਹਨਾਂ ਗੱਲਾਂ ਦਾ, ਹੈ ਨਾ, ਉਹ ਤਾਂ ਖੁਮਾਰੀ ਹੋਰ ਹੁੰਦੀ ਵਿਆਹ ਵਾਲੇ ਦਿਨ ਦੀ ਤਾਂ, ਅਤੇ ਅਸੀਂ ਕਿਹਾ ਵੀ ਕਿਵੇਂ, ਕਹਿੰਦੇ ਵੀ ਆਪਾਂ ਇਹ ਗਰੀਬ ਬੱਚਿਆਂ ਦੀਆਂ ਪੜ੍ਹਾਈ ਜਾਂ ਕੋਈ ਕਿਤਾਬਾਂ ਜਾਂ ਉਹਨਾਂ ਦੇ ਕੱਪੜੇ ਜਾਂ ਕੁਛ ਵੀ,

0: ਲਈ ਆਮ ਇਹ ਵਰਤਾਰਾ ਵਾ ਅਤੇ ਆਪਾਂ ਆਪਣੇ ਆਪਣੇ ਲਿਹਾਜ਼ ਦੇ ਨਾਲ ਜਿਹੜੇ ਸੁਣਨ ਵਾਲੇ ਵੇਖਣ ਵਾਲੇ ਆ ਉਹਨਾਂ ਨੂੰ ਜੇਕਰ ਉਹ ਵੇਖਣ ਅਤੇ ਆਪਣੇ ਘਰ ਦੇ ਵਿੱਚ ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਕਿਉਂਕਿ ਉੱਥੋਂ ਹੀ ਕਰ ਕਰਾ ਕੇ ਉੱਥੋਂ ਹੀ ਤਾਂ ਖਰਚੇ ਪੂਰੇ ਕਰਨੇ ਹੁੰਦੇ ਆ ਜਿਹੜੇ ਲਾਏ ਹੁੰਦੇ ਆ ਉਸੇ 'ਚੋਂ ਕੱਢ ਕੱਢ ਕੇ ਅਤੇ ਉਹ ਤੁਸੀਂ ਪੇ ਕਰਨੇ ਹੁੰਦੇ ਆ ਸੌ ਤਰ੍ਹਾਂ ਦੇ ਜਿਹੜੇ ਤੁਸੀਂ ਆਪਣੇ ਥਾਂ ਥਾਂ ਖਰਚੇ ਪਾਏ ਹੁੰਦੇ ਪਰ ਉਹਦੇ ਵਿੱਚੋਂ ਇੱਦਾਂ ਦੀ ਕੋਈ ਸੋਚ ਰੱਖਣੀ ਹਰ ਕੋਈ ਚਾਹੁੰਦਾ ਵੀ ਪਹਿਲਾਂ ਮੇਰਾ ਘਰ ਪੂਰਾ ਹੋਵੇ ਅਤੇ ਫਿਰ ਦਾਨ ਪੁੰਨ ਬਾਅਦ ਵਿੱਚ ਆਪਾਂ ਵੇਖ ਲਾਂਗੇ ਸੋ ਇਸ ਵਜ੍ਹਾ ਕਰਕੇ ਆਪਾਂ ਉਸ ਸ਼ਖਸੀਅਤ ਦੀ ਅੱਜ ਬੈਠੇ ਗੱਲ ਕਰ ਰਹੇ ਹਾਂ ਅਤੇ ਬੜਾ ਮਾਣ ਮਹਿਸੂਸ ਹੁੰਦਾ ਕਿ ਆਪਾਂ ਉਹਨਾਂ ਨੂੰ ਮਿਲੇ ਹਾਂ ਆਪਾਂ ਉਹਨਾਂ ਨੂੰ ਜਾਣਦੇ ਹਾਂ ਉਹਨਾਂ ਦੇ ਨਾਲ ਕੋਈ ਸਾਡੀ ਸਾਂਝ ਹੀ ਕਿਉਂਕਿ ਇੱਕ ਚੀਜ਼ ਜ਼ਰੂਰ ਤੁਹਾਨੂੰ ਜ਼ਿੰਦਗੀ 'ਚ ਮਹਿਸੂਸ ਹੁੰਦੀ ਰਹਿੰਦੀ ਵੀ ਤੁਹਾਡੇ ਆਸ ਪਾਸ ਇੱਦਾਂ ਦੇ ਕਰੈਕਟਰ ਰੱਬ ਤੁਹਾਨੂੰ ਮਿਲਾਉਂਦਾ ਜ਼ਰੂਰ ਹੈ ਜਿਨ੍ਹਾਂ ਤੋਂ ਕੁਛ ਨਾ ਕੁਛ ਸਿੱਖ ਕੇ ਤੁਸੀਂ ਮਾੜਾ ਮੋਟਾ ਆਪਣੇ ਅੰਦਰ ਤੁਸੀਂ ਲਿਆ ਸਕਦੇ ਹੋ ਆਪਣੇ ਆਚਰਣ ਦੇ ਵਿੱਚ ਨਹੀਂ ਤਾਂ ਚਾਰ ਚੁਫੇਰੇ ਸਾਨੂੰ ਜੋ ਦੀਦਾ ਵਾ ਉਹ ਤਾਂ ਅਸੀਂ ਕਰ ਹੀ ਰਹੇ ਸੰਸਥਾ ਦੀ ਜਿਹੜੀ ਭੰਗੂ ਸਾਹਿਬ ਗੱਲ ਕੀਤੀ ਹੈ ਇਹ ਕਦੋਂ ਕੁ ਇਹ ਸ਼ੁਰੂ ਹੋਇਆ ਕਿਹੜੀ ਉਮਰ ਦੇ ਵਿੱਚ ਮੇਰੇ ਖਿਆਲ ਨਾਲ ਪਹਿਲਾਂ ਤਾਂ ਪੱਤਰਕਾਰੀ 'ਚ ਸੀਗੇ ਅੰਕਲ
1: ਜੀ ਇਹਨਾਂ ਨੇ ਅਜੀਤ ਅਖਬਾਰ ਨਾਲ ਪੱਤਰਕਾਰੀ ਕੀਤੀ ਹੈ ਜੀ ਰੋਪੜ ਡਿਸਟ੍ਰਿਕਟ ਦੇ ਅਜੀਤ ਅਖਬਾਰ ਦੇ ਪ੍ਰਤੀਨਿਧ ਵੀ ਰਹੇ ਨੇ
0: ਓਕੇ
1: ਮੁੱਖ ਹਾਂਜੀ ਰਹੇ ਨੇ ਉੱਥੇ ਦਫ਼ਤਰ ਦੇ ਵਿੱਚ ਬਹਿੰਦੇ ਸੀਗੇ ਸੋ ਸਕੂਲ ਅਸਲ 'ਚ ਸਕੂਲ ਦੇ ਨਾਲ ਨਾਲ ਹੀ ਉਹ ਕੰਮ ਚੱਲ ਹੀ ਰਿਹਾ ਸੀ ਬਾਅਦ 'ਚ ਉਹ ਛੱਡਤਾ ਸੀਗਾ ਲਗਭਗ 10 ਸਾਲ ਇਹਨਾਂ ਨੇ ਅਜੀਤ ਅਖਬਾਰ ਨਾਲ ਪੱਤਰਕਾਰੀ ਕੀਤੀ ਆ ਅਤੇ ਉਹਦੇ ਵਿੱਚ ਵੀ ਕਿਉਂਕਿ ਜਿਹੋ ਜਿਹੀ ਸਮਝ ਸੀਗੀ ਉਹਦੇ ਵਿੱਚ ਵੀ ਕਿਉਂਕਿ ਪੱਤਰਕਾਰੀ ਦੇ ਵਿੱਚ ਵੀ ਜਿੰਨਾ ਹੈ ਜਿਹਨੂੰ ਸੌ ਕਾਲ ਪੀਲੀ ਪੱਤਰਕਾਰੀ ਕਹਿ ਦਈਏ ਜਾਂ ਮੈਗਜ਼ੀਨਾਂ ਦਾ ਰੌਲਾ ਜਾਂ ਸਪਲੀਮੈਂਟਾਂ ਦਾ ਰੌਲਾ ਉਹ ਚੀਜ਼ਾਂ ਵੀ ਮੈਂ ਅੱਖੀਂ ਦੇਖੀਆਂ ਉਹਨੂੰ ਵੀ ਇਹ ਕਿਰਦਾਰ 'ਚ ਉਹ ਮਨਫੀ ਸੀਗੀਆਂ ਉਹ ਚੀਜ਼ਾਂ ਇਹਨਾਂ ਨੇ ਤਾਂ ਬਹੁਤ ਆਪਣੇ ਕਹਿ ਲਓ ਅਸੂਲਾਂ ਦੇ ਉੱਤੇ ਪਹਿਰਾ ਦੇ ਕੇ ਪੱਤਰਕਾਰੀ ਕੀਤੀ ਹੈ ਗਲਤ ਨੂੰ ਗਲਤ ਅਤੇ ਠੀਕ ਨੂੰ ਠੀਕ ਉਹਦੇ ਕਰਕੇ ਸਮੇਂ ਸਮੇਂ 'ਤੇ ਮੁਸ਼ਕਲਾਂ ਵੀ ਆਈਆਂ ਪਰ ਉਹਨਾਂ ਨੂੰ ਲੱਗਦਾ ਸੀ ਪਾਰਸਲ ਹੈ ਤਾਂ ਆਉਣਾ ਹੀ ਹੈ ਜਦੋਂ ਆਪਾਂ ਸੋ ਉਹ ਉਹ ਕੀਤਾ ਜੀ ਉਦੋਂ 97 ਦੇ ਵਿੱਚ ਇਸ ਸੰਸਥਾ ਨੂੰ ਸ਼ੁਰੂ ਕਰਨ ਦਾ ਕਹਿ ਲਓ ਵੀ ਇਹ ਸੰਸਥਾ 97 'ਚ ਸ਼ੁਰੂ ਹੋਈ ਹੈ 1997 ਦੇ ਵਿੱਚ
0: ਮੈਂ ਚਾਹੁੰਦਾ ਥੋੜ੍ਹਾ ਜਿਹਾ ਆਪਾਂ ਪਹਿਲਾਂ ਸੰਸਥਾ ਬਾਰੇ ਦੱਸ ਦਈਏ ਆਪਣੇ ਸਰੋਤਿਆਂ ਨੂੰ ਕਿ ਇਹਨਾਂ ਦੇ ਵੱਲੋਂ ਇੱਕ ਸਕੂਲ ਸ਼ੁਰੂ ਕੀਤਾ ਗਿਆ ਇਹ ਸਕੂਲ ਵੈਸੇ ਇਸ ਸੰਸਥਾ ਦੇ ਲਈ ਬੜਾ ਹੀ ਛੋਟਾ ਜਿਹਾ ਇੱਕ ਸ਼ਬਦ ਹੈ ਹੁਣ ਤਾਂ ਇਹਦੇ ਵਿੱਚ ਬਹੁਤ ਕੁਛ ਸਮਾ ਗਿਆ ਇਸ ਸੰਸਥਾ ਦੇ ਵਿੱਚ ਅਤੇ ਮੈਂ ਚਾਹੂੰਗਾ ਕਿ ਥੋੜ੍ਹਾ ਜਿਹਾ ਆਪਾਂ ਪਹਿਲਾਂ ਖੋਲ੍ਹ ਦਈਏ ਜਿਹੜੇ ਨਵੇਂ ਸੁਣਨ ਵਾਲੇ ਨੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਕੰਸੈਪਟ ਕੀ ਆ
1: ਓਕੇ ਬੇਸਿਕਲੀ ਦੇਖੋ ਜੀ ਸ਼ਬਦ ਤਾਂ ਸਕੂਲ ਹੀ ਆ ਹੈ ਨਾ ਸਕੂਲ ਆ ਬਟ ਇਕੱਲਾ ਸਕੂਲ ਨਾ ਹੋ ਕੇ ਉਹ ਕਿਵੇਂ ਵੱਖ ਹੈ ਬਾਕੀ ਸਕੂਲਾਂ ਨਾਲੋਂ ਉਹ ਸੰਸਥਾ ਕਿਵੇਂ ਵੱਖ ਹੈ ਡੈਡੀ ਉਹਨੂੰ ਕਹਿੰਦੇ ਹੁੰਦੇ ਸੀ ਇਹ ਮੇਰੀ ਸਰਗਰਮ ਚਿੰਤਨ ਦੀ ਛੋਟੀ ਸਲਤਨਤ ਹੈ ਮੈਂ ਇਹਦੇ ਵਿੱਚ ਬੈਠ ਕੇ ਫਿਊਚਰ ਦੇ ਇਨਸਾਨਾਂ ਨੂੰ ਦੇਖਦਾ ਨਾ ਕਿ ਮੈਂ ਬੱਚਿਆਂ ਨੂੰ ਦੇਖਦਾ ਉਹਨਾਂ ਮਾਂ ਬਾਪ ਦੀ ਕਿਰਤ ਕਮਾਈ 'ਚੋਂ ਜਿਹੜੀ ਰੁਪਈਆ ਫੀਸ ਆਉਂਦੀ ਆ ਉਹ ਕਿਵੇਂ ਤਨਖਾਹਾਂ ਦੇ ਰੂਪ 'ਚ ਜਾਂਦੀ ਹੈ ਜਾਂ ਉਹ ਸੰਸਥਾ ਦੀ ਜਾਂ ਸਮਾਜ ਦੀ ਬਿਹਤਰੀ ਲਈ ਲੱਗਦੀ ਆ ਵੀ ਮੈਂ ਉਸ ਚੀਜ਼ ਦਾ ਗਵਾਹ ਇਹ ਇੱਟ ਇੱਟ ਮੇਰੀ ਅੱਖ ਹੱਥਾਂ 'ਚੋਂ ਨਿਕਲੀ ਹੋਈ ਆ ਸੋ ਉਸ ਸੰਸਥਾ ਦਾ ਨਾਂ ਹੈਗਾ ਜੀ ਰੂਰਲ ਇੰਸਟੀਚਿਊਟ ਫੋਰ ਕਰੀਅਰ ਕੋਰਸਿਸ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਮਾਨਤਾ ਪ੍ਰਾਪਤ 1997 ਦੇ ਵਿੱਚ
0: ਓਕੇ
1: ਪਿੰਡ ਇਹ ਹੈਗਾ ਬਸੀ ਗੁਜਰਾਂ ਅਤੇ ਜ਼ਿਲ੍ਹਾ ਰੋਪੜ ਰੋਪੜ ਅਤੇ ਲੁਧਿਆਣੇ ਡਿਸਟ੍ਰਿਕਟ ਦੇ ਬਿਲਕੁਲ ਬਾਰਡਰ 'ਤੇ ਪਿੰਡ ਪੈ ਜਾਂਦਾ ਇਹ ਸੋ ਜਦੋਂ ਵੀ ਆਪਾਂ ਰੋਪੜ ਤੋਂ ਚਮਕੌਰ ਸਾਹਿਬ ਵੱਲ ਨੂੰ ਨਹਿਰੂ ਨਹਿਰ ਜਾਂਦੇ ਹਾਂ ਤਾਂ ਅਗਲਾ ਹੀ ਪੁਲ ਧੌਲਰਾਂ ਦਾ ਪੁਲ ਉਹਦੇ ਨਾਲ ਹੀ ਇਹ ਸੰਸਥਾ ਬਸੀ ਗੁਜਰਾਂ ਪਿੰਡ ਦੇ ਵਿੱਚ 97 ਦੇ ਵਿੱਚ ਇਹਨੂੰ ਸ਼ੁਰੂ ਕੀਤਾ ਗਿਆ ਸੀ ਗੁਰਦੁਆਰੇ ਦੇ ਵਿੱਚ ਸਿਰਫ 4 ਕਮਰੇ ਆਰਜ਼ੀ ਤੌਰ 'ਤੇ ਇਹ ਸੰਸਥਾ ਸ਼ੁਰੂ ਹੋ ਗਈ ਸੀ ਸੋ ਮੈਂ ਥੋੜ੍ਹਾ ਜਿਹਾ ਇਹਦੀ ਬੈਕਗ੍ਰਾਊਂਡ 'ਚ ਇਹ ਦੱਸਣਾ ਚਾਹੁੰਦਾ ਕਿ ਇਹ ਸੰਸਥਾ ਦਾ ਫੈਸਲਾ ਇਹਨਾਂ ਨੇ ਦੋਸਤਾਂ ਮਿੱਤਰਾਂ ਨੇ ਇਸ ਤਰੀਕੇ ਨਾਲ ਲਿਆ ਸੀ ਕਿਉਂਕਿ ਇਹਨਾਂ ਨੇ ਨਾ ਇਹਨਾਂ ਨੂੰ ਲੱਗਿਆ ਕਿ ਸਮਾਜ ਦੇ ਵਿੱਚ ਇਹੋ ਜਿਹਾ ਕੀ ਕੀਤਾ ਜਾਵੇ ਜਿਹਦੇ ਕਰਕੇ ਕਿ ਸਮਾਜ ਦੀ ਭਲਾਈ ਦੇ ਵਿੱਚ ਅਸੀਂ ਵੀ ਆਪਣਾ ਯੋਗਦਾਨ ਪਾ ਸਕੀਏ ਅਸੀਂ ਕੀ ਪੇ ਬੈਕ ਕਰ ਸਕਦੇ ਹਾਂ ਸੁਸਾਇਟੀ ਨੂੰ ਉਹਦੇ ਅੰਦਰ ਇਹਨਾਂ ਨੇ ਇੱਕ 15 ਜਾਂ 10 ਕੁਐਸਚਨ ਦਾ ਇੱਕ ਕੁਐਸਚਨੇਅਰ ਤਿਆਰ ਕਰਕੇ ਇਲਾਕੇ ਦੇ ਸਰਕਾਰੀ ਸਕੂਲਾਂ ਦੇ ਵਿੱਚ ਲਗਭਗ 15 ਤੋਂ 20 ਸਕੂਲਾਂ ਦੇ ਵਿੱਚ ਉਹ ਸਰਕੂਲੇਟ ਕਰਤਾ
0: ਓਕੇ
1: ਉਹ ਉਹਦੇ ਕਰਕੇ ਜੀ ਉਹ ਬੱਚਿਆਂ ਨੇ ਉਹ ਕੁਐਸਚਨਾਂ ਦੇ ਆਨਸਰ ਦਿੱਤੇ ਕੁਐਸਚਨ ਬੜੇ ਸਿੰਪਲ ਸੀਗੇ ਕਿ ਤੁਸੀਂ ਜੇ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਂਦੇ ਹੋ ਇੱਕ ਦਿਨ ਲਈ ਤੁਸੀਂ ਕੀ ਕਰੋਗੇ ਤੁਹਾਡੇ ਘਰ ਦਾ ਮਾਹੌਲ ਪੜ੍ਹਾਈ ਲਈ ਕਿਵੇਂ ਆ ਤੁਹਾਡੀ ਮਾਤਾ ਜੀ ਦਾ ਨਾਮ ਕੀ ਹੈ ਤੁਹਾਡੇ ਪਿਤਾ ਜੀ ਤੁਹਾਡੀ ਪੜ੍ਹਾਈ 'ਚ ਕਦੇ ਤੁਹਾਨੂੰ ਪੁੱਛਦੇ ਨੇ ਤੁਹਾਡੇ ਕਿੰਨੇ ਨੰਬਰ ਆਏ ਨੇ ਬੇਸਿਕ ਜੇ ਕੁਐਸਚਨ ਸੀਗੇ ਪਰ ਉੱਥੋਂ ਬੱਚੇ ਦਾ ਆਈ ਕਿਊ ਲੈਵਲ ਜਾਂ ਬੱਚੇ ਕੀ ਕਰਨਾ ਚਾਹੁੰਦੇ ਨੇ ਉਹ ਪਤਾ ਲੱਗਦਾ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਨੇ ਮੈਂ ਉਹ ਘਰੇ ਨਾ ਥੱਬਿਆਂ ਦੇ ਥੱਬੇ ਆਨਸਰ ਸ਼ੀਟਾਂ ਦੇਖੀਆਂ ਨੇ ਪਰਚੇ ਹਾਂਜੀ ਮੈਂ ਵੀ ਵਿੱਚੋਂ ਕਦੇ ਐ ਦੇਖ ਲੈਣਾ ਵੀ ਇਹ ਕੀ ਚੱਲ ਰਿਹਾ ਹਨਾ ਪਰ ਉਹ ਉਮਰ ਹੀ ਏਦਾਂ ਦੀ ਹੁੰਦੀ ਹੈ 5ਵੀਂ 6ਵੀਂ ਵਾਲੀ ਤੇ ਉਦੋਂ ਮੇਰੇ ਮੰਮੀ ਉਹਨਾਂ ਸਰਕਾਰੀ ਟੀਚਰ

0: ਸੀਗੇ, ਮੰਮੀ ਅੱਡ ਜੋਬ ਚ ਨੇ, ਥੀਏਟਰ ਚੱਲ ਰਿਹਾ ਉਹਨਾਂ ਦਾ ਨਾਲ, ਡੈਡੀ ਉਹਨਾਂ ਨੇ ਇਹ ਰਾਹ ਅਪਣਾਇਆ ਹੋਇਆ ਸੀਗਾ। ਤੇ ਜਦੋਂ ਉਸ ਇਹਨਾਂ ਨੇ ਪੇਪਰ ਸਾਰੇ ਪੜ੍ਹਨ ਦੀ ਉਹ ਚੋਂ ਨਿਕਲੇ ਇਹ ਪ੍ਰੋਸੈਸ ਦੇ ਵਿੱਚੋਂ, ਜਦੋਂ ਆਂਸਰ ਆਏ ਇਹਨਾਂ ਕੋਲ, ਤਾਂ ਇਹਨਾਂ ਨੂੰ ਇਹ ਲੱਗਿਆ ਕਿ ਸਮਾਜ ਦੇ ਵਿੱਚ ਐਕਚੁਅਲੀ ਐਜੂਕੇਸ਼ਨ 'ਤੇ ਹੀ ਕੰਮ ਹੋਣਾ ਮਸਟ ਹੈ। ਐਜੂਕੇਸ਼ਨ ਹੀ ਤਾਂ ਹੈ ਨਹੀਂ, ਸਾਮੀਆਂ ਬਣਾ ਰਹੇ ਹਾਂ ਬੱਚਿਆਂ ਨੂੰ ਆਪਾਂ, ਫੀਸਾਂ ਆ ਗਈਆਂ, ਤਨਖਾਹਾਂ ਦੇਤੀਆਂ, ਉਹੀ ਰਟਿਆ ਰਟਾਇਆ ਸਿਸਟਮ ਬੱਚਿਆਂ ਨੂੰ ਆਪਾਂ ਪੜ੍ਹਾ ਰਹੇ ਹਾਂ। ਮਾਪਿਆਂ ਦਾ ਕੋਈ ਫਿਕਰ ਨਹੀਂ ਹੈਗਾ ਬੱਚਿਆਂ ਦੀ ਪੜ੍ਹਾਈ 'ਤੇ ਬਹੁਤ ਜ਼ਿਆਦਾ, ਵੀ ਉਹਨਾਂ ਨੂੰ ਸਿਰਫ ਇੱਕ ਬੱਚੇ ਹੀ ਸਮਝਿਆ ਜਾਂਦਾ, ਇਹਨਾਂ ਨੂੰ ਕੋਈ ਫਿਊਚਰ ਦੇ ਇਨਸਾਨ ਵਜੋਂ ਤਾਂ ਦੇਖ ਹੀ ਨਹੀਂ ਰਿਹਾ, ਵੋਟਾਂ ਬਣਾ ਰਿਹਾ ਸਿਸਟਮ ਇਹਨਾਂ ਨੂੰ। ਇੱਦਾਂ ਦੀ ਗੱਲ ਜਦੋਂ ਆਈ ਨਾ, ਇਹਨਾਂ ਨੇ ਇੱਕ ਕਿਤਾਬ ਛਾਪੀ, ਡਾਕਟਰ ਕੁਲਦੀਪ ਨੇ ਆਪਣੇ ਪ੍ਰੋਫੈਸਰ ਨੇ ਪਟਿਆਲੇ ਤੋਂ, ਉਹਨਾਂ ਨਾਲ ਅਤੇ ਡੈਡੀ ਨੇ ਮਿਲ ਕੇ ਉਹ ਕਿਤਾਬ ਕੰਪਾਈਲ ਕੀਤੀ, ਜਿਹੜੀ ਕਿਤਾਬ ਦਾ ਨਾਂ ਸੀ ਸਾਡੀ ਵੀ ਸੁਣੋ।
1: ਓਕੇ,
0: ਬੱਚਿਆਂ ਵੱਲੋਂ ਕਿਤਾਬ ਸੀ, ਸਾਡੀ ਵੀ ਸੁਣੋ।
1: ਸੋ ਉਸੇ ਬਿਹਾਫ ਦੇ ਉੱਤੇ ਉਹ ਜਿਹੜੇ
0: ਉਹਦਾ ਕਰਕਸ ਸੀਗਾ, ਉਹ ਸਾਰੇ ਆਨਸਰ ਸ਼ੀਟਾਂ ਦਾ ਕਰਕਸ ਸੀ ਵੀ ਬੱਚੇ ਕੀ ਕਹਿੰਦੇ ਨੇ, ਬੱਚੇ ਸਾਡੀ ਵੀ ਸੁਣੋ। ਉਹ ਕਿਤਾਬ ਉਹਦਾ ਕਈ ਐਡੀਸ਼ਨ ਆ ਚੁੱਕੇ ਨੇ, ਸਾਡੀ ਵੀ ਸੁਣੋ ਦਾ ਨਾਮ
1: ਹਾਲੇ ਵੀ ਉਪਲਬਧ ਹੈ?
0: ਬਿਲਕੁਲ ਹੈ, ਬਿਲਕੁਲ ਹੈ, ਹਾਂਜੀ। ਤੇ ਉਹ ਕਿਤਾਬ ਦੇ ਵਿੱਚੋਂ ਜਦੋਂ ਫਿਰ ਇਹਨਾਂ ਨੂੰ ਲੱਗਿਆ ਕਿ ਯਾਰ ਸਾਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ, ਜੇ ਹੁਣ ਸਾਨੂੰ ਪ੍ਰੋਬਲਮ ਪਤਾ ਲੱਗ ਗਈ ਤਾਂ ਸਲਿਊਸ਼ਨ ਕਰਨ ਲਈ ਹੁਣ ਐਜੂਕੇਸ਼ਨ ਦੇ ਵਿੱਚ ਜਾਣਾ ਚਾਹੀਦਾ, ਫਿਰ ਇਹ ਸੰਸਥਾ ਦਾ ਆਉਣਾ ਇਸ ਥੋਟ 'ਚ ਹੋਇਆ।
1: ਓਕੇ,
0: ਹਾਂਜੀ,
1: ਕਾਫੀ ਇੰਟਰਸਟਿੰਗ ਆ ਚੀਜ਼। ਅੱਛਾ, ਉਸ ਤੋਂ ਬਾਅਦ ਜਿਹੜੀ ਸੰਸਥਾ ਦੇ ਲਈ ਜ਼ਮੀਨ ਲੈਣੀ, ਉਹ ਵੀ ਕਾਫੀ ਇੰਟਰਸਟਿੰਗ ਹੀ ਚੀਜ਼, ਕਿੱਦਾਂ ਉਹ ਲੋਕ ਨਾਲ ਜੁੜਦੇ ਗਏ, ਕਿਉਂਕਿ ਇਨੀਸ਼ੀਅਲੀ ਇੱਕ ਸਕ੍ਰੈਪ ਤੋਂ ਚੀਜ਼ਾਂ ਸ਼ੁਰੂ ਕਰਨੀਆਂ ਬੜੀਆਂ, ਅੱਜ ਤੇ ਆਪਾਂ ਮੰਨਦੇ ਹਾਂ ਉਦੋਂ ਤੇ ਹੋਰ ਵੀ ਜ਼ਿਆਦਾ ਔਖੀਆਂ ਸੀ,
0: ਬਹੁਤ ਮੁਸ਼ਕਿਲ ਸੀ,
1: ਉਹ ਵੀ ਸਫ਼ਰ ਦੱਸੋ,
0: ਬਹੁਤ ਮੁਸ਼ਕਿਲ ਸੀ। ਉਸ ਪਿੰਡ ਦੇ ਵਿੱਚ ਜਦੋਂ ਜਾ ਕੇ ਇਹ ਥੋਟ ਰੱਖਿਆ ਗਿਆ ਕਿ ਆਪਾਂ ਇੱਕ ਇੱਥੇ ਸਾਇੰਸ ਐਜੂਕੇਸ਼ਨ ਦੀ ਇੱਕ ਸੰਸਥਾ ਚਲਾਉਣਾ ਚਾਹੁੰਦੇ ਹਾਂ, ਤਾਂ ਪਿੰਡ ਦੇ ਵਿੱਚ ਜਿੱਦਾਂ ਦੀ ਅਨਪੜ੍ਹਤਾ ਵੀ ਹੁੰਦੀ ਹੈ ਜਾਂ ਕੋਈ ਬਹੁਤ ਘੱਟ ਲੋਕ ਅਗਾਂਹ ਵਧੂ ਹੁੰਦੇ ਨੇ, ਉਹਨਾਂ ਨੂੰ ਲੱਗਿਆ ਕਿ ਇਹ ਤਾਂ ਕੋਈ ਅਲੱਗ ਸਾਮੀ ਆ ਗਈ ਜਾਂ ਇੱਕ ਅਲੱਗ ਇੱਦਾਂ ਦੇ ਲੋਕ ਆ ਗਏ ਜਿਨ੍ਹਾਂ ਨੇ ਇੱਕ ਦੁਕਾਨ ਹੀ ਖੋਲ੍ਹਣੀ ਆ, ਪਹਿਲਾਂ 10 ਖੁੱਲੀਆਂ, 11ਵੀਂ ਇਹ ਖੋਲ੍ਹ ਲੈਣਗੇ। ਪਰ ਉਹ ਹੌਲੀ ਹੌਲੀ ਉਹਨਾਂ ਨੂੰ ਕਿਸੇ ਇੱਕ ਬੰਦੇ ਦੇ ਮਨ ਮਿਹਰ ਪਈ ਵੀ ਯਾਰ ਬੰਦਾ ਮੈਨੂੰ ਕਿਸੇ ਹੁੰਦਾ ਨਾ ਜੀ ਕੋਈ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਉਹ ਅੱਖ ਤਾਂ ਹੁੰਦੀ ਹੈ ਜਿਹੜੀ ਤੁਹਾਨੂੰ ਉਹ ਐਂਗਲ ਤੋਂ ਦੇਖਦੀ ਹੈ, ਉਹ ਕਿਸੇ ਇੱਕ ਬੰਦੇ ਨੇ ਜੀ ਕਹਿ ਲਓ ਉਂਗਲੀ ਫੜਾਈ ਵੀ ਮੈਨੂੰ ਬਈ ਤੇਰੀਆਂ ਗੱਲਾਂ 'ਚ ਥੋੜ੍ਹਾ ਜਿਹਾ ਸੱਚ ਦਿਖਦਾ ਵੀ ਮੈਂ ਤੈਨੂੰ ਉਹ ਕਿਸੇ ਬਾਬਾ ਜੀ ਨੇ ਅਮਰ ਸਿੰਘ ਤੁੰਗ ਹੁਣ ਤਾਂ ਹੈ ਨਹੀਂ ਗੇ, ਮੈਂ ਤਾਂ ਬਾਬਾ ਕਹਿੰਦੇ ਸੀ ਉਹਨਾਂ ਨੂੰ ਪਿੰਡ 'ਚ, ਉਹਨਾਂ ਨੇ 10 ਪੈਸੇ ਦੀ ਸਾਈ ਦਿੱਤੀ ਸੀਗੀ ਵੀ ਭੰਗੂ ਸਾਹਿਬ ਤੈਨੂੰ ਇੱਕ ਕਿੱਲਾ ਉੱਥੇ ਦੇਣਾ, ਬਕਾਇਦਾ ਆਏ ਨਹੀਂ ਕਿ ਫ੍ਰੀ ਪੈਸੇ ਉਹਦੇ ਦਿੱਤੇ ਗਏ, ਪਰ ਉਹਦਾ ਹੀ ਐਡਾ ਵੱਡਾ ਆਸਾਨ ਡੈਡੀ ਨੇ ਮੰਨਿਆ ਸਾਰੀ ਉਮਰ ਆਪਣੇ ਸੰਸਥਾ ਦੇ ਵਿੱਚ, ਉਹਨਾਂ ਦਾ ਬਕਾਇਦਾ ਇੱਕ ਲੱਗਿਆ ਹੋਇਆ ਪੋਸਟਰ ਵਗੈਰਾ।
1: ਓਕੇ,
0: ਹਾਂ, ਵੀ ਇਹਨਾਂ ਨੇ ਸਾਡੇ 'ਤੇ ਉਦੋਂ ਦਇਆ ਕੀਤੀ, ਇਹਨਾਂ ਨੇ ਸਾਡੇ 'ਤੇ ਯਕੀਨ ਕੀਤਾ। ਤੇ ਉਹਨੂੰ ਅਸਲ 'ਚ ਵੈਸੇ ਤਾਂ ਉਹ ਰੋਈਆਂ ਵਾਲੀ ਜ਼ਮੀਨ ਆਈ, ਉੱਥੇ ਕੋਈ ਬਾਹਲੀ ਫਸਲ ਨਹੀਂ ਹੁੰਦੀ, ਰੇਤਾ ਹੀ ਆ, ਉਹਨੂੰ ਜੰਗਲ 'ਚ ਮੰਗਲੀ ਲਾਇਆ ਹੋਇਆ। ਜਦੋਂ ਵੀ ਹੁਣ ਸਰੋਤੇ ਵੀ ਜਦੋਂ ਪੰਜਾਬ 'ਚ ਆਉਣਗੇ ਉੱਥੇ ਆਉਣਗੇ, ਆਪਣੀ ਗੱਲ ਸੁਣਨ ਤੋਂ ਬਾਅਦ ਤੁਸੀਂ ਵੀ ਜਦੋਂ ਆਉਣਾ ਪਰਸਨਲ ਤੌਰ 'ਤੇ ਉੱਥੇ ਜਦੋਂ ਆਉਣਾ, ਤੁਹਾਨੂੰ ਮਹਿਸੂਸ ਹੋਣਾ ਕਿ ਤਾਂ ਕਮਾਲ ਹੀ ਹੋਈ ਪਈ ਆ, ਜੰਗਲ 'ਚ ਹੀ ਮੰਗਲ ਲੱਗਿਆ ਹੋਇਆ।
1: ਅੱਛਾ ਜੀ, ਆਪਾਂ ਥੋੜ੍ਹਾ ਆਸਾਨੀ ਨਾਲ ਸਮਝਣਾ ਹੋਵੇ, ਕਿਉਂਕਿ ਅੱਗੇ ਚੱਲ ਕੇ ਆਪਾਂ ਜਿਹੜੀ ਹੋਰ ਵੀ ਕਨਵਰਸੇਸ਼ਨ ਅੱਗੇ ਤੋਰਨੀ ਆ, ਤੇ ਮੈਨੂੰ ਯਕੀਨ ਆ ਵੀ ਬੜਿਆਂ ਦਾ ਸੁਣਨ ਵਾਲਿਆਂ ਦਾ ਦਿਲ ਕਰਨਾ ਵੀ ਆਪਾਂ ਜਾ ਕੇ ਵੇਖ ਕੇ ਤੇ ਆਈਏ ਕੀਤਾ ਕੀ ਆ ਉੱਥੇ। ਤੇ ਜੇ ਆਪਾਂ ਮੋਟੇ ਸ਼ਬਦਾਂ 'ਚ ਸਮਝਣਾ ਹੋਵੇ, ਕੋਈ ਦੂਰੋਂ ਨੇੜਿਓਂ ਵੀ ਕੋਈ ਆ ਰਿਹਾ ਵਾ, ਤੇ ਚੰਡੀਗੜ੍ਹ ਤੇ ਸਾਰਿਆਂ ਨੂੰ ਪਤਾ ਹੀ ਹੁੰਦਾ, ਚੰਡੀਗੜ੍ਹ ਮੋਹਾਲੀ ਤੋਂ ਕਿੰਨਾ ਕੁ ਟਾਈਮ ਲੱਗੂਗਾ?
0: ਬਾਏ ਰੋਡ ਚੰਡੀਗੜ੍ਹ ਮੋਹਾਲੀ, ਮੋਹਾਲੀ ਤੋਂ ਸਪੈਸ਼ਲੀ ਜੇ ਗੱਲ ਕਰਾਂ ਤਾਂ 40 ਮਿੰਟ ਦੀ ਡਰਾਈਵ ਹੈ,
1: ਬਹੁਤੀ ਦੂਰ ਨਹੀਂ।
0: ਨਹੀਂ ਨਹੀਂ, ਮੋਹਾਲੀ ਤੋਂ ਜਦੋਂ ਆਪਾਂ ਜੇ ਸਿੱਧਾ ਸਿੱਧਾ ਕਹਿ ਰਹੀਏ, ਮੋਹਾਲੀ ਤੋਂ ਕਿਸੇ ਨੇ ਲੁਧਿਆਣੇ ਜਾਣਾ, ਮੇਨ ਰੋਡ ਆ, ਉਹਦੇ ਉੱਤੇ ਆ ਗਿਆ ਖਮਾਣੋ ਸਮਰਾਲਾ, ਬਸ ਉਹ ਤੋਂ ਅੰਦਰ ਨੂੰ ਆਉਣਾ ਤੁਸੀਂ ਸਿਰਫ 10-12 ਮਿੰਟ।
1: ਓਕੇ,
0: ਹਾਂਜੀ, ਸਮਰਾਲੇ ਤੋਂ ਹੱਦ 15 ਮਿੰਟ ਦੀ ਡਰਾਈਵ ਹੋਊਗੀ ਅੰਦਰ ਨੂੰ। ਤੇ ਜੇ ਇਧਰੋਂ ਰੋਪੜ ਵਾਲੇ ਪਾਸੇ ਆਉਣਾ ਕਿਸੇ ਨੇ, ਕੋਈ ਜਲੰਧਰ ਜਾਂ ਫਗਵਾੜੇ ਜਾਂ ਨਵੇਂ ਸ਼ਹਿਰ ਏਰੀਏ ਤੋਂ ਜਿਹੜੇ ਚੰਡੀਗੜ੍ਹ ਨੂੰ ਜਾਂਦੇ ਨੇ, ਉਹ ਰੋਪੜ ਤੋਂ ਸਰਹੰਦ ਨਹਿਰ ਦੇ ਨਾਲ ਨਾਲ ਜੇ ਹੋ ਜਾਣ ਤਾਂ ਰੋਪੜ ਤੋਂ ਵੀ 15 ਮਿੰਟ ਦੀ ਡਰਾਈਵ ਹੈ। ਸੋ ਆਪਾਂ ਇੱਕ ਪੋਕਿਟ ਇਹੋ ਜਿਹੀ 'ਚ ਬੈਠੇ ਹਾਂ ਜਿਹੜੀ ਕਿ ਸਾਰੀ ਆ ਮੈਟਰੋ ਸਿਟੀ, ਲੁਧਿਆਣਾ 1/2 ਘੰਟਾ 40 ਮਿੰਟ ਕਹਿ ਲਓ, ਮੋਹਾਲੀ ਤੋਂ ਵੀ 40, ਲੁਧਿਆਣੇ ਤੋਂ ਵੀ 40, ਰੋਪੜ ਤੋਂ 15।
1: ਤੇ ਕਿਵੇਂ ਦਾ ਉੱਥੇ ਮਾਹੌਲ ਚੱਲ ਹੈ, ਮਤਲਬ ਆਲ ਟਾਈਮ ਕੋਈ ਨਾ ਕੋਈ ਹੁੰਦਾ ਵਾ, ਜਾਂ ਮੰਨ ਲਓ ਕੋਈ ਦੇਰ ਸਵੇਰ ਵੀ ਜਾਂਦਾ ਵਾ, ਤੇ ਕਿਵੇਂ ਜਾਂ ਫਿਰ ਪਹਿਲਾਂ ਪੁੱਛ ਗਿੱਛ ਕਰਕੇ ਫੋਨ ਕਰਕੇ ਜਾਣਾ ਪੈਂਦਾ?
0: ਨਹੀਂ ਜੀ, ਦੇਖੋ ਮੇਰੇ ਡੈਡੀ ਦੇ ਹੁੰਦੇ ਤਾਂ ਕਦੇ ਇਹ ਕੁਐਸਚਨ ਆਇਆ ਹੀ ਨਹੀਂ ਹੈਗਾ। ਅਸਲ 'ਚ ਉਹਨਾਂ ਨੇ ਨਾ ਆਪਣੇ ਬਿਜ਼ਨਸ ਆਵਰ ਨਹੀਂ ਦੇਖੇ ਕਦੇ ਵੀ ਮੈਂ 8 ਵਜੇ ਜਾਣਾ, 2 ਵਜੇ ਆ ਜਾਣਾ। ਸਗੋਂ ਛੁੱਟੀ ਵੇਲੇ ਬੱਚਿਆਂ ਨੂੰ ਕਹਿੰਦੇ ਹੁੰਦੇ ਸੀ ਹੁਣ ਤੁਸੀਂ ਮੈਨੂੰ ਛੱਡ ਚੱਲੇ, ਮੇਰਾ ਜੀ ਨਹੀਂ ਲੱਗਣਾ। ਸੋ ਆਪਣੀ ਸੰਸਥਾ ਜਦੋਂ ਤੁਸੀਂ ਆਓਗੇ ਨਾ, ਹੁਣੇ ਮੈਨੂੰ ਗੱਲ ਯਾਦ ਆ ਗਈ, ਆਪਾਂ ਲਿਖਿਆ ਹੁੰਦਾ ਪੜ੍ਹਦੇ ਹਾਂ ਆਪਾਂ ਜੀ ਆਇਆਂ ਨੂੰ, ਜੀ ਆਇਆਂ ਨੂੰ ਲਿਖਿਆ ਹੁੰਦਾ ਨਾ, ਜੀ ਆਇਆਂ ਨੂੰ ਜਦੋਂ ਤੁਸੀਂ ਸੰਸਥਾ ਦੇ ਅੰਦਰੋਂ ਬਾਹਰ ਨੂੰ ਆਉਣਾ ਨਾ ਜੀ, ਤਾਂ ਲਿਖਿਆ ਜੀ ਜਾਂਦਿਆਂ ਨੂੰ।
1: ਅੱਛਾ,
0: ਹਾਂ, ਉਹ ਡੈਡੀ ਕਿਉਂਕਿ ਉਹਨਾਂ ਨੇ ਲਿਖਿਆ ਹੋਇਆ ਵੀ ਹੁਣ ਤੁਸੀਂ ਚੱਲੇ ਹੋ, ਹੁਣ ਤੁਸੀਂ 4 ਦੀਵਾਰੀ ਜੋ ਤਾਂ ਚੱਲੇ ਹੋ, ਸੰਸਥਾ ਦਾ ਜੀ ਨਹੀਂ ਲੱਗਣਾ ਤੁਹਾਡੇ ਬਿਨਾਂ, ਹੁਣ ਤੁਸੀਂ ਕੱਲ੍ਹ ਨੂੰ ਫਿਰ ਇੱਕ ਨਵੀਂ ਐਨਰਜੀ ਨਾਲ ਆਉਣਾ, ਪਰ ਤੁਹਾਨੂੰ ਜੀ ਜਾਂਦਿਆਂ ਨੂੰ। ਸੋ ਉਹ ਸੰਸਥਾ ਚ ਇਸ ਟਾਈਮ ਰੌਣਕੀ ਹੁੰਦੀ ਹੈ ਜੀ, ਸ਼ਾਮ ਨੂੰ ਉੱਥੇ ਬੱਚੇ ਖੇਡਣ ਵਾਲੇ ਵੀ ਆਉਂਦੇ ਨੇ ਦੋਨਾਂ ਤਿੰਨਾਂ ਪਿੰਡਾਂ ਦੇ ਨੇੜੇ ਤੇੜੇ, ਲਗਭਗ 50-60 ਬੱਚੇ ਇਸ ਟਾਈਮ ਰੋਜ਼ ਸ਼ਾਮ ਨੂੰ ਸੌਕਰ ਤੇ ਵਾਲੀਬਾਲ ਖੇਡਦੇ ਨੇ, ਤੇ ਉਹ ਦੋਨੇ ਸੰਸਥਾਵਾਂ ਦੀ ਜਿਹੜੀ ਬਿਲਡਿੰਗ ਹੈ ਉਹਨੂੰ ਲੁੱਕ ਆਫਟਰ ਕਰਨ ਲਈ ਉੱਥੇ ਇੱਕ ਸ਼ੈਫ ਕੁੱਕ ਕਹਿ ਲਓ, ਉਹ ਉੱਥੇ 24/7 ਜਿਹੜਾ ਸੰਸਥਾ ਦੇ ਵਿੱਚ ਹੀ ਰਹਿ ਰਿਹਾ, ਕੰਟੀਨ ਦੇ ਨੇ ਉਹ ਚਲਾਉਂਦਾ, ਤੇ ਰਾਤ ਨੂੰ ਉਹ ਇੱਕ ਤਰੀਕੇ ਦੇ ਵਾਰਡਨ ਦਾ ਕੰਮ ਵੀ ਕਰਦਾ।
1: ਓਕੇ,
0: ਹਾਂਜੀ। ਸੋ ਮੈਂ ਵੀ ਹੁਣ ਪਿਛਲੇ ਕਹਿ ਲਓ ਮੈਂ ਇੱਥੇ ਹਫ਼ਤੇ ਹੀ ਹੋਇਆ ਇਹਨੂੰ, ਤੇ ਅਸੀਂ ਸਵੇਰੇ ਮੈਂ ਮਾਤਾ ਜੀ ਨਾਲ ਜਿਹੜੀ ਰੂਟੀਨ ਸੈੱਟ ਹੋਈ ਹੈ 8-9 ਵਜੇ ਚਲੇ ਗਏ ਸ਼ਾਮ, ਉੱਥੋਂ ਛੁੱਟੀ ਤੋਂ ਬਾਅਦ ਵੀ ਆਉਣ ਨੂੰ ਜੀ ਨਹੀਂ ਕਰਦਾ, ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਹੁਣ ਉਹਨਾਂ ਨੂੰ ਹੋਰ ਜ਼ਿਆਦਾ ਮਹਿਸੂਸ ਕਰਦੇ ਹਾਂ, ਅਸੀਂ 5-6-7 ਵਜੇ ਆ ਹੀ ਦਿੰਦੇ ਹਾਂ ਉੱਥੋਂ ਤੁਰਦੇ। ਸੋ ਉਸ ਸੰਸਥਾ 'ਚ ਜਦੋਂ ਵੀ ਕੋਈ ਆਊਗਾ ਉੱਥੇ ਤੁਹਾਨੂੰ ਕੋਈ ਨਾ ਕੋਈ ਵੈਲਕਮ ਕਰਨ ਵਾਲਾ ਮਿਲੂਗਾ ਹੀ ਮਿਲੂਗਾ, ਮੋਸਟ ਪ੍ਰੋਬਬਲੀ ਮੈਂ ਹੀ ਮਿਲੂਗਾ।
1: ਸੋ ਕਹਿੰਦੇ ਨੇ ਵੀ ਜਿੱਥੇ ਜਿਹੜੇ ਕਾਰੋਬਾਰ ਜਿਹੜੇ ਕਿਸੇ ਜਗ੍ਹਾ ਥਾਂ ਜਿਹੜੇ ਕਿਸੇ ਖੇਤ ਦੇ ਵਿੱਚ ਕਿਸੇ ਨੇ ਹੱਕ ਹਲਾਲ ਦਾ ਪਸੀਨਾ ਡੋਲਿਆ ਹੋਵੇ, ਉੱਥੇ ਬੰਦੇ ਨੂੰ ਉਹਦੀ ਐਨਰਜੀ ਮਹਿਸੂਸ ਹੁੰਦੀ ਹੈ, ਅਤੇ ਉਹ ਜਿਹੇ ਬਹੁਤ ਸਾਰੇ ਲੋਕਾਂ ਦੀ ਐਨਰਜੀ ਮਹਿਸੂਸ ਹੁੰਦੀ ਹੈ।
0: ਬਿਲਕੁਲ,
1: ਉੱਦਾਂ ਦਾ ਇੱਕ ਮੈਂ ਵੀ ਸੁਣਿਆ ਵੀ ਬੜਾ ਵਧੀਆ, ਉੱਥੇ ਜਿਹੜਾ ਵੀ ਜਾਂਦਾ ਉਹਨੂੰ ਇੱਦਾਂ ਲੱਗਦਾ ਵੀ ਜਿੱਦਾਂ ਮੈਂ ਬਿਲਕੁਲ ਕਿਸੇ ਚਿੰਤਾ ਮੁਕਤ ਥਾਂ 'ਤੇ ਕਿਤੇ ਮੈਂ ਆ ਗਿਆ ਵਾਂ, ਜਦਕਿ ਅੱਜ ਕੱਲ੍ਹ ਆਪਾਂ ਜੇ ਸਕੂਲਾਂ ਦੇ ਵਿੱਚ ਜਾਈਏ ਤਾਂ ਇੱਕ ਅਜੀਬ ਜਿਹਾ ਇੱਕ ਸਫੋਕੇਟਿੰਗ ਜਿਹਾ ਮਾਹੌਲ ਆ, ਇੱਧਰ ਨੂੰ ਜਾਣਾ, ਸੱਜੇ ਮੁੜਨਾ, ਖੱਬੇ ਮੁੜਨਾ, ਇੱਥੋਂ ਪੁੱਛਣਾ, ਉੱਥੇ ਕਰਨਾ, ਬੱਚਾ ਬਾਹਰ ਨਹੀਂ ਜਾ ਸਕਦਾ, ਅੰਦਰ ਨਹੀਂ ਆ ਸਕਦਾ, ਸੋ ਉੱਥੇ ਤੁਸੀਂ ਸਫੋਕੇਟ ਮਹਿਸੂਸ ਕਰਦੇ।
0: ਸੋਸ਼ਲ ਮੀਡੀਆ ਦੇ ਜ਼ਮਾਨੇ 'ਚ ਜਿਵੇਂ ਪਿੱਛੇ ਜੇ ਇਹਨਾਂ ਦੇ ਜਾਣ ਦੀ ਵੀ ਜਿਹੜੀ ਉਹ ਕਿਰਿਆ ਹੋਈ ਆ ਉਹ ਸੰਸਥਾ 'ਚ ਹੀ ਹੋਈ ਆ, ਮੋਸਟਲੀ ਤਾਂ ਕੈਮਰਿਆਂ ਦੀ ਅੱਖ ਨੇ ਉਹ ਦਿਖਾਈ ਸੰਸਥਾ ਦੀ ਚਾਰ ਦੁਆਰੀ, ਪਰ ਫਿਰ ਵੀ ਮੈਂ ਕਹੂੰਗਾ ਕਿਉਂਕਿ ਉੱਥੇ ਹੁਣ ਸ਼ਮਿਆਨੇ ਲੱਗੇ ਹੋਏ ਸੀ, ਨਹੀਂ ਉੱਦਾਂ ਦਿਖਿਆ, ਜਿਹੜਾ ਹੁਣ ਤੁਸੀਂ ਆਉਣਾ, ਕਿਸੇ ਨੇ ਵੀ ਆਉਣਾ, ਉਹਨੂੰ ਉਹਨਾਂ ਨੂੰ ਉਹ ਮਹਿਸੂਸ ਹੋਣਾ ਉੱਥੇ ਆ ਕੇ ਕਿ ਕਿਸ ਤਰ੍ਹਾਂ ਦੀ ਐਨਰਜੀ ਨਾਲ ਇਹ ਸੰਸਥਾ ਸ਼ੁਰੂ ਹੋਈ ਆ ਅਤੇ ਚੱਲ ਰਹੀ ਆ। ਮੈਨੂੰ ਲੱਗਦਾ ਸਮੇਂ ਸਮੇਂ 'ਤੇ ਨਾ ਇਹਨਾਂ ਦਾ ਫਿਕਰ ਵੀ ਡੈਡੀ ਹੁਣਾਂ ਦਾ ਹੀ ਰਹਿੰਦਾ ਸੀ ਕਿ ਬੱਚਿਆਂ ਨਾਲ ਇੱਦਾਂ ਦੀਆਂ ਸ਼ਖਸੀਅਤਾਂ ਨੂੰ ਕਿਵੇਂ ਜਲਦੀ ਤੋਂ ਜਲਦੀ ਮਿਲਾਇਆ ਜਾਵੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕੁਛ ਕੀਤਾ
1: ਕੁਛ ਵਧੀਆ।
0: ਜਿਵੇਂ ਪਿੱਛੇ ਜੇ ਹੁਣ UPSC ਕਲੀਅਰ ਕੀਤਾ ਪੰਜਾਬ ਦੀਆਂ ਦੋ ਕੁੜੀਆਂ ਨੇ, ਬਹੁਤ ਯੰਗ ਕੁੜੀਆਂ ਨੇ, 24-25 ਸਾਲ ਉਮਰ ਆ ਉਹ। ਡੈਡੀ ਅੱਜ 4 ਅਗਸਤ ਆ ਜੀ, ਅੱਜ 2 ਮਹੀਨੇ ਹੋ ਗਏ ਡੈਡੀ ਨੂੰ ਗਿਆ ਨੂੰ, ਅੱਜ ਦੇ ਦਿਨ ਦੀ ਗੱਲ ਘਟਨਾ ਹੈ। ਮੈਨੂੰ ਤੁਸੀਂ ਐਂ ਲਾ ਲਓ ਵੀ ਜੇ 4 ਜੂਨ ਦੀ ਇਹ ਘਟਨਾ, ਸਿਰਫ ਉਦੋਂ 4-5 ਦਿਨ ਪਹਿਲਾਂ ਉਹ ਕੁੜੀਆਂ ਸੰਸਥਾ 'ਚ ਆਈਆਂ ਸੀਗੀਆਂ, ਉਹਨਾਂ ਕੁੜੀਆਂ ਨੂੰ ਮਿਲਾਉਣਾ ਬੱਚਿਆਂ ਨਾਲ, IAS ਆਫਿਸਰ ਕੋਈ ਆਇਆ, ਕੋਈ ਰੋਪੜ ਡਿਸਟ੍ਰਿਕਟ ਦਾ ਚੰਗਾ STM ਆ, ਕੋਈ ਚੰਗਾ IAS ਅਧਿਕਾਰੀ IPS ਅਧਿਕਾਰੀ ਹੈ, ਕਿਸੇ ਨੂੰ ਕਿੱਥੋਂ ਲੈ ਕੇ ਆਉਣਾ ਬੱਚਿਆਂ ਤੱਕ ਮਿਲਾਉਣ ਲਈ, ਹਨਾ, ਕੋਈ ਮਤਲਬ ਈਵਨ ਆਰਟਿਸਟ ਜਿੰਨੇ ਵੀ ਆਪਣੇ ਹੋ ਗਏ ਚੰਗੇ ਆਰਟਿਸਟ ਜਿਨ੍ਹਾਂ ਦੀ ਸਮਝ ਦਾ ਦਾਇਰਾ ਉਦਾਂ ਦਾ ਹੈ, ਜਿਹੜੇ ਬੱਚਿਆਂ ਨਾਲ ਗੱਲ ਕਰ ਸਕਦੇ ਆ, ਸਮਝਾ ਸਕਦੇ ਆ, ਰਾਹ ਦੱਸ ਸਕਦੇ ਆ, ਜਿੰਨੇ ਵੀ ਤੁਸੀਂ ਨਾਲ ਲੈ ਲਓ ਸਾਰੇ ਸੰਸਥਾ ਦੇ ਵਿੱਚ ਪਹੁੰਚੇ ਹੋਏ ਆ। ਤੇ ਹੁਣ ਵੀ ਸਾਡੀ ਵੀ ਇਹੀ ਕੋਸ਼ਿਸ਼ ਰਹਿੰਦੀ ਹੈ ਵੀ ਵੱਧ ਤੋਂ ਵੱਧ ਇੱਦਾਂ ਦੇ ਲੋਕ ਜਿਹੜੇ ਲਾਈਕ ਮਾਈਂਡਡ ਹੋਣ, ਜਿਹੜੇ ਬੱਚਿਆਂ ਦੇ ਅੰਦਰ ਕੋਈ ਇੱਦਾਂ ਦੀ ਭਾਵਨਾ ਜਗਾ ਸਕਣ ਕਿ ਫਿਊਚਰ 'ਚ ਜ਼ਿੰਦਗੀ ਕਿੰਨੀ ਸੋਹਣੀ ਹੋ ਸਕਦੀ ਹੈ ਜੇ ਤੁਸੀਂ ਪੜ੍ਹਾਈ 'ਤੇ ਧਿਆਨ ਦੇ ਦਿਓ।
1: ਬਿਲਕੁਲ, ਇਹ ਵਧੀਆ ਲੱਗ ਰਿਹਾ ਸੁਣ ਕੇ ਵੀ ਸਾਡੇ ਕੋਲ ਇੱਦਾਂ ਦੇ ਵੀ ਸਕੂਲ ਹੈਗੇ ਨੇ, ਅਤੇ ਸਾਡੇ ਪੰਜਾਬ 'ਚ ਹੀ ਨੇ ਅਤੇ ਸਾਨੂੰ ਨਹੀਂ ਪਤਾ।
0: ਬਿਲਕੁਲ,
1: ਕਿਉਂਕਿ ਉੱਥੇ ਆਪਾਂ ਬਹੁਤ ਸਾਰਾ ਪ੍ਰਚਾਰ ਜਿਹੜਾ ਇਹੋ ਹੀ ਸੁਣਦੇ ਹਾਂ ਵੀ ਇੱਥੇ ਫੀਸ ਵਾਹਵਾ ਜ਼ਿਆਦੀ ਆ, ਇੱਥੇ ਬੜਾ ਸੋਹਣੀ ਡਰੈੱਸ ਪਾ ਕੇ ਸੱਦੇ, ਇਹਨਾਂ ਨੇ ਬੱਸਾਂ ਲਾਈਆਂ ਨੇ, ਇਹਨਾਂ ਦੀ ਬ੍ਰਾਂਚਾਂ ਬੜੀਆਂ ਨੇ, ਅਤੇ ਇਸ ਕਰਕੇ ਬਹੁਤ ਵਧੀਆ ਨੇ, ਅਤੇ ਆਪਾਂ ਇੱਥੇ ਹੀ ਨਿਆਣੇ ਪੜ੍ਹਾਉਣੇ। ਸੋ ਇੱਦਾਂ ਦਾ ਇੱਕ ਵਿਚਾਰ ਚੱਲਦਾ ਰਹਿੰਦਾ ਵਾ ਆਪਣੇ ਮਨਾਂ ਦੇ ਵਿੱਚ। ਥੋੜ੍ਹਾ ਜਿਹਾ ਫਿਰ ਆਪਾਂ ਪਿੱਛੇ ਜਾਂਦੇ ਹਾਂ, ਸ਼ੁਰੂਆਤ ਹੋ ਗਈ ਸਕੂਲ ਦੀ, ਜ਼ਮੀਨ ਮਿਲ ਗਈ, ਫਿਰ ਉੱਥੇ ਤਾਂ ਕੰਮ ਖਤਮ ਨਹੀਂ ਹੋ ਜਾਂਦਾ?
0: ਨਹੀਂ ਨਹੀਂ, ਜ਼ਮੀਨ ਜਦੋਂ ਮਿਲੀ ਹੈ ਨਾ ਜੀ, ਉਦੋਂ ਬਾਅਦ ਤਾਂ ਸਗੋਂ ਇਹਦਾ ਇਨਫਰਾਸਟ੍ਰਕਚਰ ਦੇ ਮਸਲੇ ਆ ਗਏ ਕਿ ਹੁਣ ਇੱਥੇ ਸਕੂਲ ਪਾਉਣਾ, ਬਿਲਡਿੰਗਾਂ ਪਾਉਣੀਆਂ, ਫਿਰ ਅਗੇਨ ਉਹਦੇ ਲਈ ਪੈਸਾ ਚਾਹੀਦਾ। ਪੈਸਾ ਚਾਹੀਦਾ ਕਿਵੇਂ? ਹੁਣ ਜੇ ਤਾਂ ਆਪਣੇ ਕੋਲ ਧਨ ਕਬੇਰ ਹੋਈਏ, ਜਿਵੇਂ ਆਪਾਂ ਮੰਨ ਲਓ ਫਰਜ਼ ਦੇ ਤੌਰ 'ਤੇ ਆਪਾਂ ਅਡਾਨੀ ਅੰਬਾਨੀ ਹੀ ਹੋਈਏ ਜਾਂ ਟਾਟੇ ਬਿਰਲੇ ਹੋਈਏ, ਫਿਰ ਤਾਂ ਕਹਿ ਦਿੰਦੇ ਵੀ ਆਹ ਚੱਕ ਕੇ ਇੱਧਰ ਪੈਸੇ ਲਾਉਣੇ ਆਪਾਂ। ਆਪਣੇ ਕੋਲ ਤਾਂ ਕੋਈ ਜਾਇਦਾਦ ਸੰਪੱਤੀ ਉੱਦਾਂ ਦੀ ਹੈ ਨਹੀਂ ਸੀ,
1: ਸਿਰਫ ਇੱਕ ਵਿਜ਼ਨ
0: ਵਿਜ਼ਨ ਸੀਗਾ ਕਿ ਇੱਦਾਂ ਦਾ ਕੁਛ ਕਰਨਾ ਚਾਹੁੰਦੇ। ਫਿਰ ਉੱਦਾਂ ਦੇ ਲੋਕਾਂ ਨਾਲ ਘੇਰਾ ਵੱਡਾ ਹੋਇਆ, ਵਿਸ਼ਾਲ ਹੋਇਆ, ਲੋਕ ਆਏ ਜੁੜੇ, ਕਿਸੇ ਨੇ 5 ਲੱਖ ਦੀ ਮਦਦ ਕੀਤੀ, ਕਿਸੇ ਨੇ 1300 ਬੋਰੀਆਂ ਸਟਾਤੀਆਂ, ਕਿਸੇ ਮਿਸਤਰੀ ਨਾਲ ਵੀ ਆਧਾਰ ਕੀਤੇ ਵੀ ਬਾਈ ਤੂੰ ਲੈਂਟਰ ਪਾ ਦੇ ਇੱਥੇ ਆਪਾਂ ਸਕੂਲ ਪਾਉਣਾ, ਹੈ ਨਾ। ਮਤਲਬ ਹਰ ਬੰਦੇ ਨੇ ਉਸ ਉਹ ਇੱਦਾਂ ਦਾ ਕਾਫਲਾ ਜੁੜਦਾ ਗਿਆ ਜਿਹੜਾ ਨੇ ਉਸ ਸਮੇਂ ਡੈਡੀ ਦੀ ਸੋਚ ਨੂੰ ਸਮਝ ਕੇ ਆਪਣੀ ਜਿੰਨੀ ਵੀ ਕੋਈ ਵਿੱਤ ਮੁਤਾਬਕ ਹੈਲਪ ਕਰ ਸਕਦਾ, ਕੋਈ 10 ਰੁਪਈਏ 'ਚ 50 ਪੈਸੇ ਵੀ ਦੇ ਸਕਦਾ ਉਹਦੇ ਵੀ ਧੰਨਵਾਦ। ਮਤਲਬ ਉੱਥੇ ਲਿਖਿਆ ਕੰਧ 'ਤੇ ਇਹ ਹੋਇਆ ਆਪਣੇ ਸਕੂਲ 'ਚ ਜਦੋਂ ਤੁਸੀਂ ਐਂਟਰ ਹੋਵੋਗੇ ਕਿ ਇਹਨਾਂ ਲੋਕਾਂ ਨੇ ਸਾਨੂੰ ਖਰੀਦ ਹੀ ਲਿਆ ਵੀ ਸਾਨੂੰ ਸਾਡੇ 'ਤੇ ਉਸ ਵੇਲੇ ਐਡਾ ਅਹਿਸਾਨ ਕੀਤਾ। ਕਿਰਦਾਰ ਨੂੰ ਜਾਣ ਕੇ ਹੀ ਕੋਈ ਬੰਦਾ 1 ਰੁਪਈਆ ਦਿੰਦਾ ਨਹੀਂ ਤਾਂ ਨਹੀਂ ਹੋ ਸਕਦਾ ਪੋਸੀਬਲ।
1: ਮੇਰੇ ਖਿਆਲ ਨਾਲ ਜ਼ਿੰਦਗੀ 'ਚ ਇਹੋ ਹੀ ਚੀਜ਼ਾਂ ਨੇ ਜਿਹੜੀਆਂ ਅੱਗੇ ਆਪਾਂ ਇੱਕ ਦਿਨ ਰੇਡੀਓ 'ਤੇ ਗੱਲ ਕਰਦੇ ਹਾਂ ਵੀ ਤੁਹਾਡੀ
0: ਕਮਾਈ
1: ਤੁਸੀਂ ਜੇ ਕਿਸੇ ਦਾ ਵਿਸ਼ਵਾਸ ਯਕੀਨ ਕਿਸੇ ਦਾ ਇੱਦਾਂ ਦਾ ਰੁਤਬਾ ਤੁਸੀਂ ਕਮਾ ਲਿਆ ਅਤੇ ਫਿਰ ਕੋਈ ਤੁਹਾਡੇ 'ਤੇ ਭਰੋਸਾ ਕਰਕੇ ਤੁਹਾਨੂੰ ਦੇ ਵੀ ਦਿੰਦਾ ਪਏ।
0: ਓਕੇ, ਤੁਹਾਡੀ ਗੱਲ ਦੀ ਐਕਸਟੈਂਸ਼ਨ ਆ, ਕਿਸੇ ਨੇ ਲਿਖਿਆ ਕਿ ਮੈਂ ਸਰਦਾਰ ਸਵਰਨ ਸਿੰਘ ਭੰਗੂ ਨੂੰ ਜਿਉਂਦੇ ਜੀ ਨਹੀਂ ਮਿਲ ਸਕਿਆ, ਮੈਂ ਮਿਲ ਹੀ ਨਹੀਂ ਸਕਿਆ, ਪਰ ਕਹਿੰਦਾ ਮੈਨੂੰ ਇਹ ਸਮਝ ਆਉਂਦਾ ਵੀ ਉਹ ਬੰਦੇ ਸਿਰਫ ਆਪਣਾ ਕਾਰਜ ਕਰਨ ਚ ਹੀ ਲੱਗੇ ਰਹੇ, ਉਹਨਾਂ ਨੇ ਕਦੇ ਆਪਣੇ ਆਪ ਨੂੰ ਮੂਹਰੇ ਖਿੱਚ ਕੇ ਤਾਂ ਲਿਆਂਦਾ ਹੀ ਨਹੀਂ ਵੀ ਮੈਨੂੰ ਵੀ ਮਿਲੋ, ਮੈਂ ਵੀ ਇੱਦਾਂ ਦਾ ਬੰਦਾ ਹਾਂ ਸਪੈਸ਼ਲ, ਆਪਣੇ ਆਪ ਨੂੰ ਕਦੇ ਮੂਹਰੇ ਤਾਂ ਰੱਖਿਆ ਹੀ ਨਹੀਂ। ਕਿਸੇ ਨੇ ਕਿਹਾ ਵੀ ਤੇਰੇ ਮਦਰ ਨੂੰ ਤਾਂ ਲੋਕ ਜਾਣਦੇ ਆ, ਫਿਲਮਾਂ 'ਚ ਨੇ, ਨਾਟਕ ਕੀਤੇ ਨੇ, ਇੱਕ ਉਹਨਾਂ ਦਾ ਆਪਣਾ ਇਤਿਹਾਸ ਹੈ, ਹਨਾ, ਚਿਹਰਾ ਹੁਣ ਤਾਂ ਦੇਸ਼ ਦੁਨੀਆ ਨੇ ਦੇਖ ਲਿਆ
1: ਸਾਰਿਆਂ ਨੂੰ ਪਤਾ,
0: ਤੇ ਵੀ ਪਰ ਤੇਰੇ ਡੈਡੀ ਨੂੰ ਲੋਕ ਇੰਨਾ ਨਹੀਂ ਸੀ ਜਾਣਦੇ, ਇਲਾਕਾ ਜਾਣਦਾ ਸੀ, ਪਰ ਜਦੋਂ ਉਹ ਚਲੇ ਗਏ, ਜਦੋਂ ਉਹ ਫਿਜ਼ੀਕਲੀ ਸਾਡੇ ਕੋਲੋਂ ਚਲੇ ਗਏ, ਹੁਣ ਉਹਨਾਂ ਨੂੰ ਵਿਸ਼ਵ ਦੁਨੀਆ ਗਲੋਬਲੀ ਲੋਕ ਇੰਨਾ ਜਾਣਦੇ ਆ, ਮੈਨੂੰ ਇੰਨੇ ਅਨਨੋਨ ਬੰਦਿਆਂ ਦੇ ਮੈਸੇਜ ਫੋਨ ਆਉਂਦੇ ਆ ਵੀ ਅਸੀਂ ਜਾਣਦੇ ਨਹੀਂ ਸੀ ਤੇਰੇ ਡੈਡੀ ਨੂੰ।
1: ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674, ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 ਤੇ 492, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ, ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 180 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।
4: ਰਾਜਾ ਨਹੀਂ ਬਣਦਾ, ਉਹ ਪੂਰੇ ਰਾਜ ਨੂੰ ਸਰਕਸ ਮਨਾ ਲੈਂਦਾ।
5: ਸਟਾਰਿੰਗ ਰਾਜ ਕੁੰਦਰਾ, ਪਾਇਲ ਰਾਜਪੂਤ, ਗਰਵਿਤਾ ਸਦਵਾਨੀ ਅਤੇ ਹੋਰ ਕਈ ਸਾਥੀ ਕਲਾਕਾਰ 7 ਅਗਸਤ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 04314651186 ਤੇ 212216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਜ਼, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 04066060 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
9: ਮੇਰੇ ਨਾਲ ਤਾਂ ਕੁਝ ਖੇਡਦਾ ਹੀ ਨਹੀਂ, ਸਭ ਖੋਲ ਦੇ ਲੰਘ ਜਾਂਦੇ ਨੇ।
5: ਵਾਦਵਾ ਪ੍ਰੋਡਕਸ਼ਨਸ ਅਤੇ ਪੈਨੋਰਮਾ ਸਟੂਡੀਓਜ਼ ਪੇਸ਼ ਕਰਦੇ ਹਨ ਨਵੀਂ ਪੰਜਾਬੀ ਫਿਲਮ ਬੰਦ ਅੱਖਾਂ ਨਾਲ ਕਿਸੇ ਆਪਣੇ ਨੂੰ ਵੇਖਣ ਦੀ ਕਹਾਣੀ, ਕਣਕਾਂ ਦੇ ਓਲੇ,
10: ਸਾਡਾ ਰੱਬ ਵਸਦਾ ਏ ਕਣਕਾਂ ਦੇ ਓਲੇ ਦੀ।
5: ਸਟਾਰਿੰਗ ਗੁਰਪ੍ਰੀਤ ਘੁੱਗੀ, ਤਾਨੀਆ, ਕਿਸ਼ਟੂ ਕੇ ਅਤੇ ਹੋਰ ਕਈ ਸਾਥੀ ਕਲਾਕਾਰ।
9: ਹੁਣ ਦੱਸੋ ਮੈਨੂੰ ਕਣਕਾਂ ਦੇ ਓਲੇ ਕੌਣ?
5: ਰਿਲੀਜ਼ਿੰਗ ਔਨ 31st July।
9: ਦੱਸੋ
1: ਵਾਕਈ ਬਹੁਤ ਘੱਟ ਲੋਕ ਜਿਨ੍ਹਾਂ ਨੂੰ ਤੇ ਬਹੁਤਿਆਂ ਨੂੰ ਜਾਣ ਤੋਂ ਬਾਅਦ ਹੀ ਪਤਾ ਲੱਗਾ ਜੇ ਜਾਣਦੇ ਵੀ ਸੀ ਤੇ ਮੈਂ ਕਿਉਂਕਿ ਥੋੜ੍ਹਾ ਜਿਹਾ ਸਾਡੇ ਵਰਗੇ ਜਾਣਦੇ ਸੀ ਬਾਕੀ ਹੁਣ ਬਹੁਤਾ ਜਿਹੜਾ ਵਾ ਉਹ ਜਿੱਦਾਂ ਜਿੱਦਾਂ ਲੋਕਾਂ 'ਚ ਇੱਥੇ ਵੀ ਵਿਚਰੀ ਦਾ ਤੇ ਹਰ ਦਿਨ ਕੁਛ ਨਾ ਕੁਛ ਨਵਾਂ ਸੁਣਨ ਨੂੰ ਮਿਲਦਾ ਮੈਂ ਇੱਥੇ ਆਪਣੇ ਸਰੋਤਿਆਂ ਨੂੰ ਦੱਸ ਦੇਵਾਂ ਕਿਉਂਕਿ ਆਪਾਂ ਬਹੁਤ ਪੁਰਾਣਾ ਇੱਕ ਦੂਸਰੇ ਨੂੰ ਜਾਣਦੇ ਅਤੇ ਬੜੀਆਂ ਗੱਲਾਂ ਆਪਾਂ ਸ਼ਾਇਦ ਇਸ ਕਰਕੇ ਵਿੱਚੋਂ ਹੋ ਸਕਦਾ ਹੈ ਕਿ ਨਵੇਂ ਸੁਣਨ ਵਾਲਿਆਂ ਦੇ ਲਈ ਆਪਾਂ ਸਕਿੱਪ ਜਾਂ ਤੇਜ਼ ਕਰੀ ਜਾਂਦੇ ਹੋਈਏ ਕਿ ਚਲੋ ਆ ਤਾਂ ਸਾਰੇ ਜਾਣਦੇ ਹੀ ਆ ਪਰ ਨਾਲ ਦੀ ਨਾਲ ਜਿੱਥੇ ਮੈਂ ਰਿਲਾਈਜ਼ ਕਰਦਾ ਕਿ ਜਿਹੜੇ ਨਵੇਂ ਨੇ ਉਹਨਾਂ ਨੂੰ ਦੱਸ ਦਈਏ ਮੈਡਮ ਗੁਰਪ੍ਰੀਤ ਭੰਗੂ ਪੰਜਾਬੀ ਸਿਨੇਮੇ ਦਾ ਇੱਕ ਵੱਡਾ ਨਾਂ ਪੰਜਾਬੀ ਦਾ ਹੀ ਨਹੀਂ ਆਪਾਂ ਬਾਲੀਵੁੱਡ 'ਚ ਵੀ ਵੇਖਿਆ ਉਹਨਾਂ ਨੂੰ ਬੜੀਆਂ ਸੋਹਣੀਆਂ ਫਿਲਮਾਂ ਉਹਨਾਂ ਨੇ ਕੀਤੀਆਂ ਉਹ ਇਹਨਾਂ ਦੇ ਮਦਰ ਨੇ ਬਾਗੀ ਭੰਗੂ ਦੇ ਮਦਰ ਨੇ ਅਤੇ ਇੱਕ ਚੀਜ਼ ਜਿਹੜੀ ਮੈਂ ਹੋਰ ਵਿੱਚ ਐਡ ਔਨ ਕਰਦਾ ਆਪਣੇ ਸਰੋਤਿਆਂ ਦੇ ਲਈ ਕਿ ਸਰਦਾਰ ਸਵਰਨ ਸਿੰਘ ਭੰਗੂ ਜਿਨ੍ਹਾਂ ਦੇ ਬਾਰੇ ਆਪਾਂ ਅੱਜ ਗੱਲ ਕਰ ਰਹੇ ਹਾਂ ਮੇਰੇ ਮਨ 'ਚ ਵੀ ਇੱਕ ਸਮੇਂ ਇਹ ਸਵਾਲ ਆਇਆ ਸੀ ਅਤੇ ਤੁਹਾਡੇ ਵੀ ਸੁਣਨ ਵਾਲਿਆਂ ਵੇਖਣ ਵਾਲਿਆਂ ਦੇ ਆ ਸਕਦਾ ਕਿ ਸਰਕਾਰ ਨੇ ਨਹੀਂ ਕੋਈ ਮਦਦ ਕੀਤੀ ਕੋਈ ਹੋਰ ਕਿਸੇ ਕਿਸਮ ਦਾ ਕੋਈ ਵੱਡੀ ਕੰਪਨੀ ਨੇ ਆ ਕੇ ਮਦਦ ਕੀਤੀ ਹੋਵੇ ਇਸ ਦੇ ਵਿੱਚ ਅਤੇ ਉਹਨਾਂ ਦਾ ਜਵਾਬ ਇਹ ਸੀ ਉਹਨਾਂ ਦਾ ਵਿਜ਼ਨ ਇਹ ਸੀ ਕਿ ਸਰਕਾਰ ਦੀ ਮਦਦ ਨਹੀਂ ਲੈਣੀ ਜੇ ਰਾਜਨੀਤੀ ਵਿੱਚ ਆ ਗਈ ਤਾਂ ਫਿਰ ਇਹ ਪ੍ਰੋਜੈਕਟ ਉਹ ਨਹੀਂ ਰਹਿਣਾ ਜੋ ਸੋਚਿਆ ਫਿਰ ਉਹਨਾਂ ਦੇ ਹਿਸਾਬ ਦੇ ਨਾਲ ਕਈ ਵਾਰੀ ਚਲਾਉਣਾ ਪੈਂਦਾ ਸੋ ਐਸੇ ਇੱਕ ਵਿਜ਼ਨ ਦੀ ਐਸੇ ਇੱਕ ਦੂਰ ਅੰਦੇਸ਼ੀ ਇਨਸਾਨ ਦੀ ਆਪਾਂ ਗੱਲ ਕਰ ਰਹੇ ਹਾਂ ਮੁੱਖ ਦੀ ਗੱਲ ਇਹ ਕਿ ਇਸ ਸੰਸਥਾ ਦੇ ਵਿੱਚ ਕਿਸੇ ਵੀ ਸਰਕਾਰੀ ਮਦਦ ਦੇ ਲਈ ਵੈਲਕਮ ਕੀਤਾ ਹੀ ਨਹੀਂ ਜਾਂਦਾ ਬਾਕੀ ਤੁਸੀਂ ਜੇ ਕੁਛ ਭੰਗੂ ਸਾਹਿਬ ਐਡ ਔਨ ਕਰਨਾ ਚਾਹੋ ਤਾਂ
0: ਬਿਲਕੁਲ ਜੀ ਇੱਦਾਂ ਦੀ ਕੋਈ ਸਹਾਇਤਾ ਸਰਕਾਰ ਵੱਲੋਂ ਨਾ ਤਾਂ ਆਈ ਹੈ ਨਾ ਹੀ ਆਪਾਂ ਕਦੇ ਲਈ ਹੈ ਨਾ ਹੀ ਅਪਰੋਚ ਕੀਤਾ ਸੋ ਮੇਨ ਗੱਲ ਇਹ ਸੀ ਕਿ ਇਹ ਸੰਸਥਾ ਲੋਕਾਂ ਲਈ ਉਹਨਾਂ ਸਮਾਜ ਦੇ ਉਸ ਵਰਗ ਨੂੰ ਹੀ ਅਸਲ 'ਚ ਇਹਨੂੰ ਸੁਪਨਾ ਹੀ ਕਹਿ ਲਓ ਖੋਲ੍ਹਣ ਦਾ ਇਹ ਸੀ ਨਾ ਕਿ ਜਦੋਂ ਵੀ ਆਪਾਂ ਵੀਰੇ ਕੋਈ ਨਵਾਂ ਬਿਜ਼ਨਸ ਕਰਨ ਦੀ ਗੱਲ ਕਰਦੇ ਹਾਂ ਜਾਂ ਕੋਈ ਸਕੂਲ ਖੋਲ੍ਹਣਾ ਕਿਸੇ ਨੇ ਜਾਂ ਕਿਸੇ ਨੇ ਕੋਈ ਕਾਰ ਵਾਸ਼ ਖੋਲ੍ਹਣਾ ਹੈ ਜਾਂ ਆਪਾਂ ਲੋਕੇਸ਼ਨ ਦੇਖਦੇ ਹਾਂ ਆਪਾਂ ਕਹਿੰਦੇ ਹਾਂ ਮੈਟਰੋ ਸਿਟੀ ਵੱਲ ਨੂੰ ਜਾਇਆ ਜਾਵੇ ਮੈਂ ਜਿੱਥੇ ਬੈਠਾ ਜੇ ਮੈਂ ਅੱਜ ਦੀ ਡੇਟ 'ਚ ਕੋਈ ਸਕੂਲ ਖੋਲ੍ਹਾਂ ਉੱਥੇ ਪੰਜਾਬ 'ਚ ਰਹਿ ਕੇ ਮੈਂ ਕਹੂੰ ਯਾਰ ਖਰੜ ਦੇ ਨੇੜੇ ਹੋਈਏ ਮੋਹਾਲੀ ਦੇ ਨੇੜੇ ਹੋਈਏ ਚੰਡੀਗੜ੍ਹ ਦੇ ਨੇੜੇ
1: ਕਿਵੇਂ ਹੋਈਏ ਲੋਕਾਂ ਲਈ ਆਉਣਾ ਜਾਣਾ ਸੌਖਾ
0: ਇਹਨਾਂ ਨੇ ਤਾਂ ਹੀ ਇਹ ਤਾਂ ਵਿੱਚ ਨੂੰ ਚਲੇ ਗਏ ਇਹ ਤਾਂ ਪਿੰਡ 'ਚ ਚਲੇ ਗਏ ਉਹ ਪਿੰਡ 'ਚ ਚਲੇ ਗਏ ਜਿੱਥੇ ਕੋਈ ਸਾਇੰਸ ਐਜੂਕੇਸ਼ਨ ਦਾ ਨਾਂ ਲੈ ਕੇ ਹੈਰਾਨ ਇਹਨਾਂ ਦਾ ਵਿਜ਼ਨ ਹੀ ਇਹ ਸੀਗਾ ਕਿ ਬੱਚੇ ਜਿਹੜੇ ਜਿਨ੍ਹਾਂ 'ਚ ਇੰਨਾ ਕੈਲੀਬਰ ਆ ਜਿਹੜੇ ਬੱਚੇ ਪਤਾ ਹੀ ਨਹੀਂ ਕੀ ਬਣ ਸਕਦੇ ਆ ਜਿਹੜੇ ਬੱਚੇ ਹੁਣ ਤੁਸੀਂ ਮੈਂ ਹੁਣ ਇੱਥੇ ਆਪਣੇ ਘਰੇ ਸੋਗ ਦੇ ਵਿੱਚ ਲੋਕ ਆਏ ਕੋਈ ਕਹਿੰਦਾ ਮੈਂ ਅੰਮ੍ਰਿਤਸਰ ਦੇ ਵਿੱਚ ਐਜ਼ ਏ ਡਾਕਟਰ ਸੇਵਾ ਨਿਭਾ ਰਿਹਾ ਜੀ ਮੇਰੇ ਡੈਡ ਤੁਹਾਡੇ ਡੈਡ ਕੋਲ ਆਏ ਸੀ ਕਦੇ ਇਹ ਕਹਿਣ ਵੀ ਮੇਰੇ ਬੱਚੇ ਨੇ ਪਲੱਸ ਟੂ ਤੋਂ ਬਾਅਦ ਕੀ ਕਰਨ ਜੀ ਪੈਸੇ ਹੈ ਨਹੀਂ ਅਤੇ ਤੁਹਾਡੇ ਡੈਡ ਨੇ ਪਤਾ ਨਹੀਂ ਕਿਵੇਂ ਅਰੇਂਜ ਕੀਤਾ ਇਹ ਬੱਚਾ ਅੱਜ ਡਾਕਟਰ ਆ ਮੋਰਿੰਡਾ ਸ਼ਹਿਰ ਆ ਜੀ ਆਪਣੇ ਨੇੜੇ ਜਮੀ ਛੋਟੀ ਜਿਹੀ ਇਗਜ਼ਾਮਪਲ ਆ ਮੋਰਿੰਡਾ ਸ਼ਹਿਰ ਆ ਉੱਥੇ ਦਸਵੀਂ ਜਮਾਤ 'ਚ ਇੱਕ ਮੂੰਗਫਲੀ ਦੀ ਰੇਹੜੀ ਲਾਉਣ ਵਾਲੇ ਬੰਦੇ ਦੇ ਬੱਚੇ ਨੇ ਦਸਵੀਂ 'ਚੋਂ 85-90% ਨੰਬਰ ਲੈ ਲਏ ਉਹਦੇ ਤੱਕ ਅਪਰੋਚ ਕੀਤੀ ਜੀ ਮੇਰੇ ਡੈਡੀ ਨੇ ਘਰੋਂ ਘਰ ਚਲੇ ਜਾਂਦੇ ਸੀ ਕੋਈ ਸੰਗ ਸ਼ਰਮ ਹੈ ਹੀ ਨਹੀਂ ਸੀ ਉੱਦਾਂ ਦੀ ਵੀ ਮੈਂ ਜਾਊਂਗਾ ਮੈਂ ਕੁਛ ਹੈਗਾ ਨਾ ਜਿੱਦਾਂ ਦੇ ਇਹ ਲੋਕ ਹੁੰਦੇ ਨੇ ਅਸਲ 'ਚ ਮੈਂ ਨਾ ਜੇ ਟੋਟੈਲਿਟੀ 'ਚ ਕਰਾਂ ਵੀ ਇਹ ਕਿਵੇਂ ਕਿੱਦਾਂ ਵਿਜ਼ਨਰੀ ਲੋਕ ਕਿਵੇਂ ਹੁੰਦੇ ਆ ਜਦੋਂ ਤੱਕ ਅਪਰੋਚ ਕੀਤੀ ਉਹ ਕਹਿੰਦਾ ਵੀ ਤੂੰ ਦਸਵੀਂ ਤੋਂ ਬਾਅਦ ਬੇਟਾ ਕੀ ਕਰਨਾ ਜਾਂ ਉਹਨੂੰ ਪੁੱਛਿਆ ਰੇਹੜੀ ਵਾਲੇ ਨੂੰ ਵੀ ਤੇਰੇ ਮੁੰਡੇ ਬਾਰੇ ਤੇਰੇ ਕੀ ਵਿਚਾਰ ਨੇ ਉਹਨੂੰ ਤਾਂ ਕੁਛ ਪਤਾ ਨਹੀਂ ਉਹ ਕਹਿੰਦਾ ਇਹਨੂੰ ਪੁੱਛ ਲਓ ਉਹ ਕਹਿੰਦੇ ਤੂੰ ਕਹਿੰਦਾ ਉਹ ਕਹਿੰਦੀ ਮੈਂ ਇੰਜੀਨੀਅਰਿੰਗ ਕਰਨੀ ਆ ਤੇ ਕਹਿੰਦਾ ਇੰਜੀਨੀਅਰਿੰਗ ਕਰਨੀ ਆ ਮੂੰਗਫਲੀ ਦੀ ਰੇਹੜੀ ਨੇ ਤਾਂ ਇੰਜੀਨੀਅਰਿੰਗ ਤੈਨੂੰ ਕਰਾਉਣੀ ਨਹੀਂ ਵੀ ਤੇਰਾ ਵਿਜ਼ਨ ਕੀ ਆ 11ਵੀਂ 12ਵੀਂ ਉਹ ਤੋਂ ਅੱਗੇ ਉਹ ਕਹਿੰਦਾ ਅੰਕਲ ਇਹ ਤਾਂ ਮੈਨੂੰ ਪਤਾ ਨਹੀਂ ਉਹ ਕਹਿੰਦੇ ਚਲੋ ਕੋਈ ਗੱਲ ਨਹੀਂ ਆਹ ਆਪਣੀ ਸੰਸਥਾ ਹੈ ਜੇ ਤੇਰਾ ਮਨ ਮੰਨਿਆ ਤਾਂ ਤੁਸੀਂ ਅੰਕਲ 11ਵੀਂ 12ਵੀਂ 'ਚ ਵੀਰ ਜੀ ਉਹ ਬੱਚਾ ਆਪਣੀ ਸੰਸਥਾ ਦੇ ਵਿੱਚ ਰਿਹਾ
1: ਓਕੇ
0: ਪੜ੍ਹਿਆ ਜੀ ਉੱਥੇ ਇਸ ਟਾਈਮ ਉਹ ਬੱਚਾ USA ਦੇ ਵਿੱਚ ਇੰਜੀਨੀਅਰ ਹੈ
1: ਵਾਹ
0: ਇਸ ਟਾਈਮ ਉਹ ਬੱਚਾ ਮੈਂ ਉਹਦਾ ਨਾਮ ਪ੍ਰੋਪਰ ਜਾਣਦਾ ਨਹੀਂ ਮੈਨੂੰ ਯਾਦ ਨਹੀਂ ਪਰ ਉਹਦੀ ਵੇਰਵਾ ਸਾਰਾ ਸੰਸਥਾ 'ਚ ਹੈਗਾ ਸੋ ਕਿਵੇਂ ਕਿਸਮਤਾਂ ਬਦਲ ਸਕਦੀਆਂ ਨੇ ਕਿਸੇ ਵਿਜ਼ਨ ਦੇ ਪਿੱਛੇ ਲੱਗ ਕੇ
1: ਇੱਥੇ ਆਸਟ੍ਰੇਲੀਆ 'ਚ ਵੀ ਬਹੁਤ ਨੇ ਮੁੰਡੇ ਜਿਹੜੇ ਤੁਹਾਡੀ ਸੰਸਥਾ 'ਚੋਂ ਪੜ੍ਹੇ ਆ
0: ਆਸਟ੍ਰੇਲੀਆ 'ਚ ਬਹੁਤ ਨੇ ਜੀ ਕੁੜੀਆਂ ਮੁੰਡੇ ਬਹੁਤ ਨੇ ਨਿਊਜ਼ੀਲੈਂਡ ਬਹੁਤ ਨੇ ਖਾਸ ਤੌਰ 'ਤੇ ਮੈਂ ਜ਼ਿਕਰ ਕਰਨਾ ਚਾਹੁੰਦਾ ਕਿਉਂਕਿ ਮੈਂ ਉਹਨਾਂ ਬੱਚਿਆਂ 'ਚ ਸ਼ਾਮਿਲ ਸੀ ਮੈਂ 7ਵੀਂ ਤੋਂ 12ਵੀਂ ਇਸੇ ਸੰਸਥਾ 'ਚ ਪੜ੍ਹਿਆ ਇੱਕ ਹੁੰਦੀ ਕਿਸੇ ਦੀ ਸੁਣੀ ਸੁਣਾਈ ਗੱਲ ਇੱਕ ਹੁੰਦੀ ਵਿੱਚ ਰਹੇ ਅਸੀਂ ਤਾਂ ਇੱਟਾਂ ਆਪ ਵੀ ਜਾਣੀ ਕਿ ਐਤਵਾਰ ਨੂੰ ਜਦੋਂ ਸਾਨੂੰ ਉਹਨਾਂ ਨੂੰ ਲੱਗਦਾ ਸੀ ਨਾ ਵੀ ਜਵਾਨੀ ਇਹਨਾਂ ਦੇ ਜ਼ਿਆਦਾ ਉਹ ਹੋ ਰਹੀ ਹੈ ਵੀ ਐਂ ਕਰੋ ਵੀ ਆਹ ਇੱਟਾਂ ਆਈਆਂ ਹੋਈਆਂ ਇੱਟਾਂ ਚੱਕ ਕੇ ਇੱਧਰੋਂ ਉੱਧਰ ਕਰ ਦਿਓ ਅਸੀਂ ਉਹ ਵੀ ਕਰ ਦੇਣੀ ਹੋਵੇ ਕਹਿਣਾ ਹੁਣ ਸਰ ਅਗਲੀ ਕਰੀਏ ਹੁਣ ਕਹੋ ਉੱਥੋਂ ਚੱਕ ਕੇ ਫਿਰ ਪਿੱਛੇ ਕਰ ਦਿਓ ਸੋ ਸਾਨੂੰ ਉਹਨਾਂ ਨੇ ਅਸੀਂ ਵਾਲੀਬਾਲ ਖੇਡੀ ਜਾਂਦੇ ਸੀ ਸਾਰਾ ਸਾਰਾ ਹੈ ਨਾ ਅਸੀਂ ਉਹ 13-14 ਬੱਚਿਆਂ ਦੇ ਵਿੱਚੋਂ ਹੋਸਟਲ ਵਾਲੇ ਜਿਹੜੇ ਸੀਗੇ ਉਸ ਵੇਲੇ ਬੱਚੇ 8ਵੀਂ 9ਵੀਂ 10ਵੀਂ ਕਰਦੇ ਉਹਨਾਂ 'ਚੋਂ ਲਗਭਗ 10-11 ਬੱਚੇ ਇੱਥੇ ਹੀ ਹੋਵਾਂਗੇ
1: ਅੱਛਾ ਇੱਥੇ ਹੀ ਹੋ
0: ਹਾਂ 5-6 ਤਾਂ ਮੈਲਬਨ 'ਚ ਹੀ ਨੇ
1: ਓਕੇ
0: ਹਾਂਜੀ ਤੇ ਕੋਈ ਪਰਥ 'ਚ ਹੈ ਕੋਈ ਸਿਡਨੀ ਹੈ ਸੋ ਇੱਦਾਂ ਹੀ ਨਿਊਜ਼ੀਲੈਂਡ ਇੱਦਾਂ ਹੀ ਕੈਨੇਡਾ ਹੁਣ ਤਾਂ ਸਾਰੀ ਦੁਨੀਆਂ 'ਚ ਹੀ ਫੈਲੇ ਹੋਏ ਆ ਬੱਚੇ ਆਪਣੀ ਸੰਸਥਾ ਦੇ
1: ਟਾਈਮ ਹੋ ਗਿਆ ਹੁਣ ਕਾ
0: ਹਾਂਜੀ ਸਮਾਂ ਹੋ ਗਿਆ ਹੁਣ ਤਾਂ ਸਾਡੇ ਪਾਸ ਆਊਟ ਹੋਣ ਤੋਂ ਬਾਅਦ ਕੋਈ ਕਹਿੰਦਾ ਮੈਂ ਡੁਬਈ 'ਚ ਮੈਂ 2017 'ਚ ਪਾਸ ਆਊਟ ਹੋਇਆ ਜੀ ਕੋਈ UAE 'ਚ ਕਿਥੋਂ ਆ ਮੈਨੂੰ ਬਹੁਤ ਮੈਸੇਜ ਆਇਆ ਹੁਣ ਮੈਂ ਰੀਲ ਪਾਈ ਸੀ ਇੱਕ ਵੀ ਸੰਸਥਾ ਨਾਲ ਜੁੜੀਏ ਹੁਣ ਆਪਾਂ ਸਮਾਂ ਆ ਗਿਆ ਮੈਨੂੰ ਅਨਨੋਨ ਜਿਹੜੇ ਮੈਨੂੰ ਜਾਣਦੇ ਸੀ ਪਰ ਮੈਂ ਨਹੀਂ ਸੀ ਜਾਣਦਾ ਹੁਣ ਉਹਨਾਂ ਦੇ ਮੈਨੂੰ ਪਰਸਨਲ ਮੈਸੇਜ ਆਉਂਦੇ ਨੇ ਕਿ ਸਾਨੂੰ ਪਲੀਜ਼ ਐਡ ਕਰੋ ਗਰੁੱਪ ਦੇ ਵਿੱਚ ਸਾਨੂੰ ਦੱਸੋ ਅਸੀਂ ਕੀ ਕਰ ਸਕਦੇ ਹਾਂ ਸੰਸਥਾ ਕਿਉਂਕਿ ਜਾਣਦੇ ਨੇ ਉਹ ਪੜ੍ਹੇ ਨੇ
1: ਸੋ ਹੁਣ ਸੰਸਥਾ ਵੀ ਤੁਸੀਂ ਦੱਸ ਰਹੇ ਕਿ ਦੋ ਬਣਾ ਦਿੱਤੀਆਂ ਨੇ SCPC ਵੀ
0: ਜੀ
1: ਨਾਲ ਆ ਗਈ
0: ਜਿਹੜੀ ਸੰਸਥਾ ਦੀ ਆਪਾਂ ਗੱਲ ਕਰ ਰਹੇ
1: ਹਾਂ ਮਾਫੀ ਚਾਹੁੰਦਾ CBSE
0: ਹਾਂਜੀ ਜਿਹੜੀ ਸੰਸਥਾ ਦੀ ਆਪਾਂ ਗੱਲ ਕਰ ਰਹੇ ਹਾਂ ਇਹ ਹੈਗੀ RICC ਇਹ ਹੈਗੀ ਸੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਾਲ ਹੋਇਆ ਕਿ ਦੂਜੀ ਸੰਸਥਾ ਦੂਜਾ ਕੈਂਪਸ ਬਣਾਉਣ ਦੀ ਲੋੜ ਕੀ ਪਈ 2016-17 ਦੇ ਵਿੱਚ ਇੱਕ ਖਬਰ ਆਉਂਦੀ ਹੈ ਮੀਡੀਆ ਦੇ ਵਿੱਚ ਕਿ ਜਿਹੜੇ ਬੱਚੇ ਹੁਣ ਬਾਹਰ ਜਾ ਕੇ ਪੜ੍ਹਨਾ ਚਾਹੁੰਦੇ ਆਪਣੀ ਫਿਊਚਰ ਵਿੱਦਿਆ ਲਈ ਆਸਟ੍ਰੇਲੀਆ ਹੋ ਗਿਆ ਕੈਨੇਡਾ ਹੋ ਗਿਆ ਜਾਂ ਤਾਂ ਅੰਬੈਸੀਆਂ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਪੜ੍ਹੇ ਬੱਚੇ ਜਿਹੜੇ ਪਲੱਸ ਟੂ ਪੰਜਾਬ ਸਕੂਲ ਐਜੂਕੇਸ਼ਨ ਬੋਰਡ 'ਚੋਂ ਕੀਤੀ ਹੈ ਉਹਨਾਂ ਨੂੰ ਵੀਜ਼ੇ ਨਹੀਂ ਮਿਲਣੇ ਹੁਣ ਇਹੋ ਜਿਹੀਆਂ ਗੱਲਾਂ ਨਾ ਜਦੋਂ ਪਿੰਡਾਂ 'ਚ ਟਰੈਵਲ ਕਰਦੀਆਂ ਨੇ ਉਹ ਹੋਰ ਹੀ ਰੂਪ ਧਾਰਨ ਕਰ ਲੈਂਦੀਆਂ ਨੇ ਆਪਣੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਾਲੀ ਸੰਸਥਾ ਦੇ ਵਿੱਚੋਂ ਦਾਖਲੇ ਡਰੋਪ ਆਊਟ ਹੋਣ ਲੱਗ ਗਏ ਮਾਂ ਬਾਪ ਨੂੰ ਲੱਗਿਆ ਕਿ ਬੱਚਿਆਂ ਨੂੰ ਤਾਂ ਬਾਹਰ ਰੁਝਾਨ ਤਾਂ ਬਾਹਰ ਦਾ ਸੀਗਾ ਕਿ ਜੇ ਇੱਥੋਂ ਪਲੱਸ ਟੂ ਕਰ ਲਈ ਬੱਚੇ ਨੇ ਬਾਹਰ ਹੀ ਨਹੀਂ ਜਾਣਾ ਇਹਨੂੰ ਵੀਜ਼ਾ ਹੀ ਨਹੀਂ ਲੱਗਣਾ ਐਜੂਕੇਸ਼ਨ ਸਾਰੀ ਆਪ ਦਾ ਵੀਜ਼ੇ 'ਤੇ ਹੀ ਗਈ ਨਾ ਵੀ ਪਲੱਸ ਟੂ ਕਰਨੀ ਆ ਤਾਂ ਵੀਜ਼ਾ ਆਈਲੈਟਸ ਵੀਜ਼ਾ ਇੰਗਲਿਸ਼ ਵੀਜ਼ਾ ਉਹ ਵੀ ਕਿਵੇਂ ਹੋਊਗਾ ਪੋਸੀਬਲ ਹੁਣ ਇਹ ਜਦੋਂ ਸੋਚ ਜਾਂ ਇਹ ਡਰ ਡੈਡੀ ਉਹਨਾਂ ਦੇ ਮਨ 'ਚ ਵੀ ਆਇਆ ਵੀ ਯਾਰ ਸਾਡਾ ਤਾਂ ਸੁਪਨਾ ਹੋਰ ਸੀ ਅਸੀਂ ਤਾਂ ਐਜੂਕੇਸ਼ਨ ਦੇਣੀ ਚਾਹੁੰਦੇ ਹਾਂ ਬੱਚਿਆਂ ਨੂੰ ਅਤੇ ਬੱਚੇ ਘੱਟ ਰਹੇ ਨੇ ਮਾਂ ਬਾਪ ਸਮਝ ਨਹੀਂ ਰਹੇ ਹਨੇਰੀ ਹੋਈ ਹੋਰ ਚੱਲ ਪਈ ਇੱਕ ਉਹਨਾਂ ਦੇ ਉਹਨਾਂ ਸਾਲਾਂ ਦੇ ਵਿੱਚ ਪ੍ਰਵਾਸ ਹੋਇਆ ਵੀ ਬਹੁਤ ਆ ਫਿਰ ਇਹਨਾਂ ਨੇ ਇਹ ਸੋਚਿਆ ਕਿ ਆਪਾਂ ਨੂੰ CBSE ਨਾਲ ਜੁੜਨਾ ਚਾਹੀਦਾ ਤਾਂ ਇਹ ਬੱਚੇ ਟਿਕਣਗੇ ਤਾਂ ਸੰਸਥਾ ਟਿਕੂਗੀ ਹੁਣ ਉਸ ਬਿਲਡਿੰਗ ਨੂੰ ਤਾਂ CBSE ਬਣਾਇਆ ਨਹੀਂ ਸੀ ਜਾ ਸਕਦਾ ਕਿਉਂਕਿ CBSE ਲਈ ਇੱਕ ਖਾਸ ਤਰੀਕੇ ਦੀ ਰਿਕੁਆਇਰਮੈਂਟ ਆ ਕਮਰੇ ਇੰਨੇ ਬਾਏ ਇੰਨੇ ਦੇ ਹੋਣ ਲੈਬਾਂ ਹੋਣ ਆਹ ਹੋਵੇ ਉਹ ਹੋਵੇ ਫਿਰ ਇਹਨਾਂ ਨੇ ਸੋਚਿਆ ਕਿ ਥਾਂ ਹੈਗੀ ਆ ਕਿਉਂ ਨਾ ਇੱਥੇ ਇੱਕ CBSE ਵਿੰਗ ਸਥਾਪਿਤ ਕੀਤਾ ਜਾਵੇ 2017 ਤੋਂ ਲੈ ਕੇ 2023-24 ਤੱਕ ਕਹਿ ਲਓ 25 ਤੱਕ ਹੀ ਉਹ ਸੰਸਥਾ ਦਾ ਨਿਰਮਾਣ ਹੋਇਆ ਜੀ ਉਹਦਾ ਨਾਂ ਡ੍ਰੀਮਲੈਂਡ ਪਬਲਿਕ ਸਕੂਲ
1: ਸੋ ਉਹਨੂੰ ਨਾਂ ਅਲੱਗ ਤੋਂ
0: ਉਹਦਾ ਨਾਂ ਕਿਉਂਕਿ CBSE ਆ
1: ਓਕੇ
0: ਹਾਂ ਉੱਥੇ ਹੁਣ ਆਪਣੇ ਕੋਲ ਲਗਭਗ 450-500 ਬੱਚਾ ਪੜ੍ਹਦਾ
1: ਓਕੇ
0: ਤੇ ਫਿਜਿਕਸ ਕੈਮਿਸਟਰੀ ਮੈਥ ਸਾਰੀਆਂ ਸਟਰੀਮਾਂ ਹੈਗੀਆਂ ਨੇ ਸਾਇੰਸ ਦੀਆਂ ਅਤੇ ਕਿੰਡਰਗਾਰਡਨ ਵੀ ਹੈ ਛੋਟੇ ਛੋਟੇ ਬੱਚੇ ਨੇ ਅਤੇ ਵਧੀਆ ਜਾਣੀ ਕਿ ਉਹ ਚੱਲ ਰਿਹਾ ਸਿਸਟਮ ਹੁਣ ਪਹਿਲਾ ਸੈਸ਼ਨ ਲੰਘਿਆ CBSE ਦਾ
1: ਅੱਛਾ ਇਹ ਪਹਿਲਾਂ ਹੀ
0: ਇਹ ਪਹਿਲਾਂ ਸੀਗਾ
1: ਓਕੇ
0: ਹੁਣ ਸਮਾਂ ਹੁਣ ਤਾਂ ਆਪਣੇ ਆਪ ਨੂੰ ਸ਼ਾਬਾਸ਼ ਦਿੰਦੇ ਸੀ ਗਰਾਊਂਡ 'ਚ ਖੜ ਕੇ ਮੰਮੀ ਕਹਿੰਦੇ ਸ਼ਾਮ ਨੂੰ ਕਈ ਵਾਰੀ ਨਾ ਇੱਥੇ ਮੈਨੂੰ ਕਹਿ ਦੇਣਾ ਵੀ ਗੁਰਪ੍ਰੀਤ ਦੇਖ ਆਪਾਂ ਕੀ ਤੋਂ ਕੀ ਕਰਤਾ ਆਪਾਂ ਨੂੰ ਲੱਗਦਾ ਸੀ ਆਪਾਂ ਇੰਨੇ ਆਹ ਅਚੀਵ ਕਰ ਲਾਂਗੇ ਅਤੇ ਹੁਣ ਆਪਾਂ ਖੂੰਡੀਆਂ ਮੰਗਾਉਣੀਆਂ ਨੇ ਬਾਹਰੋਂ ਜਿਹੜੇ ਗੋਰੇ ਲਈ ਫਿਰਦੇ ਹੁੰਦੇ ਆ ਅਤੇ ਖੂੰਡੀਆਂ ਲੈ ਕੇ ਆਪਾਂ ਇੱਥੇ ਤੁਰ ਲਿਆ ਕਰਨਾ ਨਾਲੇ ਬਹਿ ਜਾ ਕਰਨਾ ਕੁਰਸੀਆਂ ਡਾ ਕੇ ਅਤੇ ਆਪਾਂ ਬੱਚਿਆਂ ਨੂੰ ਦੇਖਿਆ ਕਰਨਾ ਪੜ੍ਹਦੇ ਖੇਡਦੇ ਨੱਠਦਿਆਂ ਨੂੰ ਇੱਦਾਂ ਦਾ ਮਨ ਹੁਣ ਹੋਇਆ ਹੋਇਆ ਸੀਗਾ ਖੁਸ਼ ਸੀ ਬਹੁਤ ਵੀ ਮੈਂ ਇੱਕ ਕੁਛ ਕਰ ਸਕਿਆ ਜੋ ਸੋਚਿਆ ਸੀ 30 ਸਾਲ ਪਹਿਲਾਂ ਉਹ ਕੁਛ ਅੱਖਾਂ ਮੂਹਰੇ ਉਸਰਿਆ ਦਿਖਿਆ ਉਹ ਹੁਣ ਜਦੋਂ ਤੁਸੀਂ ਵੀ ਆਓਗੇ ਤੁਸੀਂ ਦੇਖੋਗੇ ਕਿ ਹਿਊਜ ਆ ਉਹ ਨੋਟ ਈਜ਼ੀ ਚਾਰ ਕਮਰੇ ਨਹੀਂ ਹੁਣ ਉਹ ਕਮਾਲ ਹੀ ਹੋਈ ਪਈ ਆ ਉਹ ਬਹੁਤ ਵੱਡਾ ਅਦਾਰਾ ਹੈ
1: ਕਮਾਲ ਉਹ ਸੁਣਨ 'ਚ ਚੀਜ਼ਾਂ ਬਹੁਤ
0: ਜੀ ਜੀ ਜੀ
1: ਵਧੀਆ ਲੱਗਦੀਆਂ ਹੁਣ ਕੀ ਮਨਸੂਬੇ ਨੇ ਭੰਗ ਸਾਹਿਬ ਮੈਨੂੰ ਪਤਾ ਲੱਗਾ ਵੀ ਤੁਸੀਂ ਵੀ ਹੁਣ ਵਾਪਸ ਜਾਣ ਦੀ ਤਿਆਰੀ 'ਚ ਉੱਥੇ ਸੇਵਾਵਾਂ ਨਿਭਾਉਣੀਆਂ
0: ਵੀਰ ਜੀ ਗੱਲ ਇੱਦਾਂ ਕਿ ਬਲੈਕ ਐਂਡ ਵਾਈਟ ਤਾਂ ਇੱਦਾਂ ਕੁਛ ਵੀ ਨਹੀਂ ਕਿ ਬੜਾ ਔਖਾ 20-22 ਸਾਲ ਆਪਾਂ ਨੂੰ ਇਹਨਾਂ ਮੁਲਕਾਂ 'ਚ ਆਇਆਂ ਨੂੰ ਹੋ ਗਏ ਕਦੇ ਮਾੜੇ ਤੋਂ ਮਾੜੇ ਸੁਪਨੇ 'ਚ ਵੀ ਨਹੀਂ ਸੋਚਿਆ ਹੁੰਦਾ ਕਿ ਕਦੇ ਇੱਦਾਂ ਦਾ ਦਿਨ ਆਊਗਾ ਵੀ ਇੱਥੇ ਕਿਉਂਕਿ ਇੱਥੇ ਵੀ ਆਪਾਂ ਦੁਨੀਆ ਵਸਾ ਲਈ ਬੱਚੇ ਜੰਮ ਲਏ ਬੱਚੇ ਖੇਡਣ ਵੀ ਲੱਗ ਗਏ ਬੱਚੇ ਪੜ੍ਹਨ ਵੀ ਲੱਗ ਗਏ ਤੁਸੀਂ ਵੀ ਇੱਥੇ ਇੱਕ ਜੀ ਲਾ ਲੈਂਦੇ ਹੋ ਪਹਿਲੇ 5-7-10 ਸਾਲ ਤਾਂ ਇਹਨਾਂ ਮੁਲਕਾਂ 'ਚ ਜੀ ਨਹੀਂ ਲੱਗਦਾ ਹੌਲੀ ਹੌਲੀ ਤੁਹਾਡਾ ਜੀ ਲੱਗਣ ਲੱਗਦਾ ਅਤੇ ਫਿਰ ਸਫੈਦੇ ਇਹ ਸਾਰੇ ਅੱਪ ਦੇ ਲੱਗਣ ਲੱਗਦੇ ਨੇ ਹੈ ਨਾ ਸਾਰੇ ਲੋਕ ਵੀ ਥੋੜ੍ਹੇ ਥੋੜ੍ਹੇ ਆਪਣੇ ਲੱਗਣ ਲੱਗਦੇ ਨੇ ਪਰ ਜੋ ਮੇਰੀ ਜ਼ਿੰਦਗੀ 'ਚ ਵਾਪਰਿਆ ਵੀਰੇ ਜੋ ਇਹ ਘਟਨਾ ਹੋਈ ਹੈ ਮੈਂ ਇੱਕ ਤਾਂ ਹੈਗਾ ਇਕੱਲਾ ਇਕੱਲਾ ਮੁੰਡਾ ਹੀ ਆਪਣੇ ਘਰਦਿਆਂ ਦਾ ਮੇਰੇ ਸਿਸਟਰ ਜਾਂ ਬ੍ਰਦਰ ਰੀਅਲ ਨਹੀਂ ਗਏ ਕੋਈ ਊਂ ਤੁਹਾਡੇ ਵਰਗੇ ਬਹੁਤ ਮੇਰੇ ਰਿਸ਼ਤੇ ਹੈਗੇ ਨੇ ਤਾਂ ਜੀ ਉਹ ਨਾ ਮੈਂ ਮਹਿਸੂਸ ਕੀਤਾ ਉੱਥੇ ਜਾ ਕੇ ਕਿ ਉਹ ਉਹ ਜਿਹੜੀ ਪੀੜ ਆ ਉਹ ਜਿਹੜੀ ਮੈਂ ਇੱਕ ਉਹਨਾਂ ਦੀ ਪੇਨ ਦੇਖੀ ਆ ਉਸ ਸੰਸਥਾ ਲਈ ਹਨਾ ਇਹ ਤਾਂ ਨਹੀਂ ਮੈਂ ਕਹਿੰਦਾ ਸਵਰਨ ਸਿੰਘ ਪੰਗੂ ਤਾਂ ਨਹੀਂ ਕੋਈ ਬਣ ਸਕਦਾ ਇੱਦਾਂ ਦਾ ਬਹੁਤ ਮੁਸ਼ਕਲ ਹੈ ਇਹ ਕਹਿਣਾ ਕਿ ਉਹਨਾਂ ਨੂੰ ਰਿਪਲੇਸ ਕਰਨਾ ਬਿਲਕੁਲ ਵੀ ਨਹੀਂ ਹੋ ਸਕਦਾ ਇਹ ਪੋਸੀਬਲ ਹੀ ਨਹੀਂ ਹੈਗਾ ਪਰ ਐਟਲੀਸਟ ਉੱਥੇ ਇੱਕ ਗਵਰਨੈਂਸ ਹੋਣੀ ਇੱਕ ਉੱਥੇ ਦੱਸਣਾ ਕਿ ਕਿਵੇਂ ਚੀਜ਼ਾਂ ਹੋਣੀਆਂ ਜਾਂ ਜਿਹੜੀਆਂ ਚੀਜ਼ਾਂ ਮੈਨੂੰ ਪਤਾ ਜਿਹੜੀਆਂ ਮੇਰੇ ਨਾਲ ਡਿਸਕਸ ਕੀਤੀਆਂ ਹੋਈਆਂ ਉਹਨਾਂ ਨੂੰ ਇੰਪਲੀਮੈਂਟ ਕਰਨਾ ਮਤਲਬ ਉਹਨਾਂ ਦੇ ਫਿਊਚਰ ਪਲੈਨਸ ਦੇ ਵਿੱਚ ਕਿੰਨਾ ਕੁਛ ਸੀ ਜਿਵੇਂ ਹੁਣ ਮੈਂ ਸਪੈਸ਼ਲੀ ਜ਼ਿਕਰ ਕਰਨਾ ਚਾਹੁੰਦਾ ਵੀ ਇੱਦਾਂ ਦੇ ਬੱਚੇ ਜਿਨ੍ਹਾਂ ਨੂੰ ਆਪਾਂ ਇੱਥੇ ਸਪੈਸ਼ਲ ਸਕੂਲ ਦੇ ਵਿੱਚ ਕਹਿ ਦਿੰਦੇ ਹਾਂ ਨਾ ਨਿਊਰੋ ਰਿਲੇਟਡ ਜਿਹੜੇ ਹੁੰਦੇ ਨੇ ਉਦਾਂ ਦੇ ਬੱਚੇ ਆਏ ਜੀ ਦੋ ਤਿੰਨ ਆਪਣੇ ਕੋਲ ਹੁਣ ਹੁਣ ਦੇਖੋ ਕਿੱਡਾ ਵੱਡਾ ਚੈਲੰਜ ਆ ਉਹਨਾਂ ਬੱਚਿਆਂ ਲਈ ਟੀਚਰ ਇੱਕ ਆਲਰੇਡੀ ਗੱਲ ਕਰ ਲਈ ਸੀ ਵੀ ਤੁਸੀਂ ਆਓ ਜੀ ਉੱਥੇ ਉਹ ਬੱਚਿਆਂ ਨੂੰ ਪੜ੍ਹਾਓ ਹੁਣ ਅਸਲ ਚੋਂ ਕੰਮ ਸਰਕਾਰ ਦਾ ਇਹ ਨਹੀਂ ਕਿ ਸਰਕਾਰਾਂ ਦੇ ਸਕੂਲ ਹੈ ਨਹੀਂ ਹੈਗੇ ਨੇ ਪਰ ਬਹੁਤ ਘੱਟ ਲੋਕਾਂ ਨੂੰ ਅਵੇਅਰਨੈਸ ਹੈ ਜੀ ਇੱਥੇ ਤਾਂ ਬਹੁਤ ਟਾਈਮ ਨਾਲ ਹੀ ਪਤਾ ਲੱਗ ਜਾਂਦਾ ਫਲਾਣੇ ਬੱਚੇ ਨੂੰ ਕੋਈ ਆਟਿਜ਼ਮ ਹੈ ਹਨਾ ਤੇ ਇੱਥੇ ਤਾਂ ਸਰਕਾਰਾਂ ਦੇ ਧਿਆਨ ਨੇ ਉੱਥੇ ਤਾਂ ਤੁਹਾਨੂੰ ਪਤਾ ਹੀ ਸਮਾਜ ਦੇ ਵਿੱਚ ਪਿੰਡਾਂ 'ਚ ਕਿੱਥੇ ਧਿਆਨ ਹੈ ਇਹਨਾਂ ਚੀਜ਼ਾਂ ਦਾ ਸੋ ਇਸ ਹੱਦ ਤੱਕ ਵੀ ਜਾ ਕੇ ਸੰਸਥਾ ਦੇ ਵਿੱਚ ਧਿਆਨ ਦਿੱਤਾ ਗਿਆ ਸੀ ਵੀ ਬੱਚਾ ਕਿਸੇ ਕਿਸਮ ਦਾ ਵੀ ਆ ਜਾਵੇ ਬੱਚਾ ਗਰੀਬ ਦਾ ਆ ਜਾਵੇ ਪਰ ਪੜ੍ਹਨ ਲਾਇਕ ਹੋਵੇ ਜਿਹੜੀ ਕਾਹਨ ਸਿੰਘ ਪੰਨੂ ਉਹਨਾਂ ਦਾ ਮੈਂ ਜ਼ਿਕਰ ਕਰਨਾ ਚਾਹੁੰਦਾ ਫਿਊਚਰ ਪਲੈਨਸ ਦੀ ਗੱਲ ਹੈ ਅਲੱਗ ਕਿਵੇਂ ਬਣਾਉਂਦੀ ਹੈ ਵੀਰ ਜੀ ਇਹ ਸੰਸਥਾ ਬਾਕੀ ਸੰਸਥਾ ਨਾਲੋਂ ਪੰਜਵੀਂ ਜਮਾਤ ਦੇ ਵਿੱਚ ਇੱਕ ਪ੍ਰਤਿਭਾ ਪ੍ਰੀਖਿਆ ਨਾਂ ਦੀ ਪ੍ਰੀਖਿਆ ਲਈ ਜਾਂਦੀ ਹੈ ਬੱਚਿਆਂ ਦੀ
1: ਓਕੇ
0: ਹਾਂ ਆਲੇ ਦੁਆਲੇ ਬੱਚੇ ਚੂਜ਼ ਕਰਕੇ ਵੀ ਤੁਸੀਂ ਪੇਪਰ ਦਿਓ ਖੁੱਲ੍ਹਾ ਪੇਪਰ ਆ ਕੋਈ ਵੀ ਦੇ ਸਕਦਾ ਪੰਜਵੀਂ ਦਾ ਬੱਚਾ ਜਿਹੜੇ ਬੱਚੇ ਦੇ ਨੰਬਰ 90-92% ਆ ਗਏ ਪਰ ਉਹ ਬੱਚੇ ਬਹੁਤ ਹੀ ਗਰੀਬ ਪਰਿਵਾਰ ਤੋਂ ਨੇ ਇੱਕ ਸਕਰੀਨਿੰਗ ਕਮੇਟੀ ਬਣੀ ਹੋਈ ਹੈ ਜਿਹੜੀ ਉਹਨਾਂ ਪਰਿਵਾਰਾਂ ਤੱਕ ਵੀ ਜਾਂਦੀ ਹੈ ਡੈਡੀ ਆਪ ਵੀ ਬਕਾਇਦਾ ਉਹਨਾਂ ਦੇ ਪਰਿਵਾਰਾਂ ਤੱਕ ਜਾਂਦੇ ਵੀ ਤੁਹਾਡਾ ਬੱਚਾ ਇੰਨਾ ਲਾਇਕ ਆ ਪਰ ਤੁਹਾਡੇ ਘਰੇ ਛੱਤ ਹੈ ਨਹੀਂ ਇੱਕ ਡੰਗਰ ਹੈ ਮਾਂ ਦੁੱਧ ਪਾਉਂਦੀ ਹੈ ਗੁਜ਼ਾਰਾ ਕਰਦੀ ਹੈ ਪਿਓ ਜਾਂ ਤਾਂ ਹੈ ਨਹੀਂ ਜਾਂ ਸ਼ਰਾਬੀ ਹੈ ਜਾਂ ਕੋਈ ਧਿਆਨ ਨਹੀਂ ਬੱਚੇ ਦੀ ਐਜੂਕੇਸ਼ਨ ਵੱਲ ਫਿਰ ਹੀ ਉਹਨਾਂ ਬੱਚਿਆਂ ਨੂੰ ਅਡੋਪਟ ਕਰ ਲਿਆ ਜਾਂਦਾ ਸੰਸਥਾ ਵੱਲੋਂ
1: ਓਕੇ
0: ਉਹ ਅਡੋਪਟ ਇਸ ਤਰੀਕੇ ਨਾਲ ਕਿ ਫਿਰ ਲੋਕਾਂ ਤੱਕ ਅਪਰੋਚ ਕੀਤੀ ਜਾਂਦੀ ਕਿ ਇਹਨਾਂ ਦੀ ਪੜ੍ਹਾਈ ਦਾ ਖਰਚਾ ਹੁਣ ਕੋਈ ਬੰਦਾ ਚੱਕੇ ਅਡੋਪਟ ਜਿਵੇਂ ਬੱਚਾ ਇੱਕ ਅਡੋਪਟ ਕਰ ਲਿਆ ਆਪਣੇ ਕੋਲ ਇਸ ਵੇਲੇ ਸੰਸਥਾ 'ਚ 60 ਬੱਚੇ ਇੱਦਾਂ ਦੇ ਨੇ ਜਿਹਨਾਂ 'ਚ ਅਡੋਪਟਡ ਸੰਸਥਾ ਵੱਲੋਂ ਨੇ ਵੈਸੇ ਉਹਨਾਂ ਦੇ 60-40 ਬੱਚੇ ਲੋਕਾਂ ਤੱਕ ਪਹੁੰਚ ਚੁੱਕੇ ਨੇ ਜਦੋਂ ਵੀ ਉਹ ਕਿਤੇ ਜਾਂਦੇ ਸੀ ਨਾ ਹੁਣ ਤਾਂ ਹੁਣ ਉਹ ਲੈ ਕੇ ਜਾਂਦੇ ਸੀ ਪੈਕੇਜ ਵੀ ਇਹ ਦੇਖੋ ਇਸ ਤਾਂ ਗੁਲਦਸਤਾ ਸਮਾਜ ਨੂੰ ਦਿੱਤਾ ਹੋਇਆ ਤੁਹਾਡਾ ਮਨ ਮੰਨਦਾ ਹੈ ਸਾਡੇ ਨਾਲ ਜੁੜੋ ਹਾਂ ਆ ਕੇ ਦੇਖੋ ਪਹਿਲਾਂ ਤੁਸੀਂ ਆ ਜਾਓ ਪਹਿਲਾਂ ਤੁਸੀਂ ਆ ਕੇ ਉੱਥੇ ਮਾਹੌਲ ਦੇਖੋ ਆ ਕੇ ਮਿਲੋ ਬੱਚਿਆਂ ਨੂੰ ਤੇ ਪਰ ਲੋਕ ਖੁਸ਼ ਸੀ ਵੀ ਲੋਕ ਜੁੜਦੇ ਜਿਉਂ ਜਿਉਂ ਚੀਜ਼ਾਂ ਅੱਗੇ ਪਹੁੰਚਦੀਆਂ ਸੀ ਤਾਂ ਲੋਕ ਜੁੜਦੇ ਜਾਂਦੇ ਸੀ
1: ਤੇ ਉਹ ਕਿਵੇਂ ਆ ਭੰਗੂ ਸਾਹਿਬ ਉਹਦਾ ਪ੍ਰੋਸੈਸ ਕੀ ਆ ਫਿਰ ਮੰਨ ਲਓ ਇੱਕ ਪਹਿਲੀ ਗੱਲ ਤੇ ਵੀ ਖਰਚਾ ਕਿੰਨਾ ਕਿ ਹੈ ਇੱਕ ਜਣੇ ਦੀ ਅਡੋਪਸ਼ਨ ਦਾ ਮਿਨੀਮਮ ਮੈਕਸਿਮਮ
0: ਮਿਨੀਮਮ ਸਾਲ ਦਾ
1: ਮਰਜ਼ੀ ਹਰ ਇੱਕ ਦੀ
0: ਅੰਦਾਜ਼ਨ ਦੇਖੋ ਜੀ ਮੈਂ ਬਹੁਤ ਫਿਗਰਸ ਤਾਂ ਨਹੀਂ ਪੈਂਦਾ ਅੰਦਾਜ਼ਨ ਇਹ ਹੈ ਕਿ 33-34 ਹਜ਼ਾਰ ਰੁਪਇਆ ਸਾਲ ਦਾ ਇੱਕ ਬੱਚੇ ਦੀ ਫੀਸ ਹੈ
1: ਓਕੇ
0: ਤੇ ਉਹ ਕਲਾਸ ਵਧਣ ਨਾਲ ਉਹ 33-35-35-37-37-40-42 ਤੱਕ ਪਹੁੰਚ ਜਾਂਦੀ ਇੱਕ ਬੱਚੇ ਦੀ ਇੱਕ ਸਾਲ ਦੀ ਫੀਸ
1: 35-40
0: ਟਿਊਸ਼ਨ ਫੀਸ ਇੰਨੀ ਕੁ
1: ਤੇ ਉਹਦੇ ਵਿੱਚ ਕੀ ਜੇ ਮੰਨ ਲਓ ਕੋਈ ਮਨ ਬਣਾਵੇ ਤੇ ਉਹਦੇ ਲਈ ਕੀ ਪ੍ਰੋਸੈਸ ਹੈ
0: ਉਹਦੇ ਲਈ ਪ੍ਰੋਸੈਸ ਪਹਿਲਾਂ ਤਾਂ ਹੀ ਉਹ ਜੁੜੇ ਆਪਣੀ ਗੱਲ ਸਾਡੇ ਤੱਕ ਰੱਖੇ ਕਿ ਉਹ ਕੋਈ ਕੁਐਸਚਨ ਵੀ ਹੋਣਗੇ ਡੈਫੀਨੇਟਲੀ ਅਸੀਂ ਉਹਨਾਂ ਦੇ ਕੁਐਸਚਨਾਂ ਦੇ ਆਨਸਰ ਵੀ ਦੇਵਾਂਗੇ ਔਰ ਉੱਥੇ ਪਿੱਕ ਐਂਡ ਚੂਜ਼ ਵੀ ਹੈ ਨੀਗਾ ਕਿ ਅਸੀਂ ਤਾਂ ਜੀ ਫਲਾਣਾ ਹਨਾ ਸਾਨੂੰ ਅਸੀਂ ਪਹਿਲਾਂ ਹੀ ਉਹ ਬੱਚੇ ਲੈ ਲਏ ਆ ਸੰਸਥਾ ਕੋਲ ਤਾਂ ਉਹ ਬੱਚੇ ਆ ਗਏ ਆ ਤੁਹਾਨੂੰ ਇੱਕ ਬੱਚਾ ਸਪੁਰਦ ਕਰ ਦਿੱਤਾ ਜਾਊਗਾ ਮੈਨੂੰ ਲੱਗਦਾ ਇਦੋਂ ਵਧੀਆ ਸੇਵਾ ਤਾਂ ਫਿਰ ਕੋਈ ਹੋ ਵੀ ਨਹੀਂ ਸਕਦੀ
1: ਬਿਲਕੁਲ
0: ਜੇ ਕੋਈ ਬੰਦਾ ਚਾਹੇ ਵੀ ਯਾਰ ਵੀ ਮੇਰੀ ਕੋਈ ਆਪਾਂ ਕੱਢਦੇ ਹਾਂ ਦਸਵੰਧ ਆਪਣੇ ਤਾਂ ਗੁਰਬਾਣੀ 'ਚ ਵੀ ਆ ਆਪਣੇ ਤਾਂ ਧਰਮਾਂ 'ਚ ਵੀ ਆ ਲੋਕ ਮੈਨੂੰ ਲੱਗਦਾ ਬਹੁਤ ਦੁਨੀਆਂ ਦੇ ਵਿੱਚ ਇੱਦਾਂ ਦੇ ਹੈਗੇ ਸੱਜਣ ਜਿਹੜੇ ਬਹੁਤ ਹੈਲਪ ਕਰਦੇ ਵੀ ਆ ਇੱਥੇ ਨਹੀਂ ਕਰਦੇ ਕਿਤੇ ਹੋਰ ਕਰਦੇ ਹੋਣਗੇ ਬਿਨਾਂ ਸ਼ੱਕ ਇਹ ਦੁਨੀਆਂ ਚੰਗੇ ਲੋਕਾਂ ਕਰਕੇ ਸੋਹਣੀ ਲੱਗ ਰਹੀ ਆ
1: ਬਿਲਕੁਲ
0: ਤੇ ਫਿਰ ਉੱਦਾਂ ਉਹ ਪ੍ਰੋਸੈਸ ਆਪਾਂ ਬਕਾਇਦਾ ਉਹਨਾਂ ਨੂੰ ਟਾਈਮ ਟੂ ਟਾਈਮ ਦੱਸ ਵੀ ਸਕਾਂਗੇ ਪਰ ਇਹ ਬਹੁਤ ਈਜ਼ੀ ਆ ਉਹ ਪੈਸਾ ਕਿਵੇਂ ਬੱਚਿਆਂ ਤੱਕ ਪਹੁੰਚਦਾ ਬੜਾ ਪਾਰਦਰਸ਼ੀ ਆ ਸਿਸਟਮ ਰੱਖਿਆ ਹੋਇਆ
1: ਹਾਂਜੀ ਤੇ ਉਹਦੇ ਵਿੱਚ ਕਿਹਦੇ ਨਾਲ ਸੰਪਰਕ ਇਨੀਸ਼ੀਅਲੀ ਮਤਲਬ ਕਿੱਥੇ ਕਰਨਾ ਕੋਈ ਆਨਲਾਈਨ ਜਾਂ ਫਿਰ ਫੋਨ ਨੰਬਰ ਜਾਂ
0: ਜੀ ਫੋਨ ਨੰਬਰ ਵੀ ਹੈਗੇ ਨੇ ਮੈਨੇਜਮੈਂਟ ਦੇ ਸਾਰੇ ਮੈਂ ਤੁਹਾਨੂੰ ਦੇ ਕੇ ਵੀ ਜਾਊਂਗਾ ਤੁਸੀਂ ਸਕਰੀਨ ਤੇ ਡਿਸਪਲੇ
1: ਇੱਥੇ ਆਪਾਂ ਜਿਹੜੀ ਚੱਲ ਰਹੀ ਆਪਣੀ ਗੱਲਬਾਤ ਆ ਇਹਦੇ ਵਿੱਚ ਆਪਾਂ ਆਨਲਾਈਨ ਕਿਸੇ ਨੇ ਸਰਚ ਮਾਰਨੀ ਹੋਵੇ ਤਾਂ ਆਨਲਾਈਨ ਕਿੰਨੀ ਐਕੂਰੇਸੀ ਆਪਣੀ ਜਾਂ ਕਿੱਦਾਂ ਲੱਭ ਸਕਦਾ
0: ਓਕੇ RICC ਬਸੀ ਗੁਜਰਾਂ ਗੂਗਲ ਮੈਪਸ ਤੇ ਪਾਓਗੇ ਤਾਂ ਤੁਸੀਂ ਉੱਥੇ ਪਹੁੰਚ ਸਕਦੇ ਹੋ
1: ਓਕੇ
0: ਪੰਜਾਬ 'ਚ ਜਿੱਥੋਂ ਮਰਜ਼ੀ ਤੇ ਇੰਸਟਾਗ੍ਰਾਮ ਪੇਜ ਫੇਸਬੁੱਕ ਪੇਜ ਸੰਸਥਾਵਾਂ ਦੇ ਚੱਲ ਰਹੇ ਨੇ RICC ਬਸੀ ਗੁਜਰਾਂ ਦੇ ਨਾਂ ਤੋਂ ਤੇ ਡ੍ਰੀਮਲੈਂਡ ਪਬਲਿਕ ਸਕੂਲ ਉਹ ਵੀ ਬਸੀ ਗੁਜਰਾਂ ਪਿੰਡ ਦਾ ਨਾਮ ਬਸੀ ਗੁਜਰਾਂ
1: ਓਕੇ ਉਥੋਂ ਸਾਰੀ ਇਨਫੋਰਮੇਸ਼ਨ
0: ਜੀ ਜੀ ਬਾਕੀ ਨੰਬਰ ਹੈਗੇ ਨੇ
1: ਤੇ ਉਸ ਤੋਂ ਅੱਗੇ ਕੀ ਹੁਣ ਭੰਗੂ ਸਾਹਿਬ ਜਾ ਕੇ ਤੇ ਫਿਰ ਅੱਗੇ ਜਿਹੜੀ ਇੱਕ ਹੋਰ ਤੁਸੀਂ ਦੱਸ ਰਹੇ ਸੀ ਕਿ ਆਪਣੇ ਜਿਹੜੇ ਡੋਨੇਸ਼ਨ ਇਸ ਤੋਂ ਬਲੈਦਾ ਵੀ ਇਕੱਠੀ ਕਰਕੇ ਕੁਛ ਮਨਸੂਬੇ ਨੇ ਅੱਗੇ
0: ਜੀ ਉਹ ਮੈਂ ਦੱਸਣਾ ਚਾਹੁੰਦਾ ਜੀ ਕਿ ਜਿਵੇਂ ਕਿ ਸੰਸਥਾ ਬਾਰੇ ਤੁਹਾਨੂੰ ਦੱਸਿਆ ਕਿ ਸੰਸਥਾ ਨੇ ਹੁਣ ਤੱਕ ਸਟਰਗਲਿੰਗ ਦੌਰ 'ਚੋਂ ਹੀ ਸਮਾਂ ਕੱਢਿਆ ਬੱਚੇ ਆਏ ਬੱਚੇ ਪੜ੍ਹ ਕੇ ਚਲੇ ਗਏ ਤਨਖਾਹਾਂ ਆਈਆਂ ਤਨਖਾਹਾਂ ਬੱਚਿਆਂ ਦੀਆਂ ਫੀਸਾਂ 'ਚੋਂ ਨਿਕਲੀਆਂ ਸੰਸਥਾ ਦੇ ਕੁਛ ਦੇਣਦਾਰੀਆਂ ਵੀ ਖੜੀਆਂ ਨੇ ਜਿਹੜੀਆਂ ਕਿ ਚੱਲਦੀਆਂ ਆਉਂਦੀਆਂ ਸੀਗੀਆਂ ਕਿਉਂਕਿ ਸੰਸਥਾ ਇੱਕ ਤਰੀਕੇ ਦਾ ਮਨੀ ਇਕੱਠੀ ਕਰਨ ਦਾ ਸੋਰਸ ਨਹੀਂ ਰਿਹਾ। ਸੰਸਥਾ ਦਾ ਮੇਨ ਪਰਪਸ ਸੀ ਐਜੂਕੇਸ਼ਨ ਦੇਣਾ ਸੀ, ਸਗੋਂ ਟੀਚਰ ਵੀ ਉੱਥੇ ਵੀਰ ਜੀ ਉਹੀ ਟਿਕਦਾ ਜਿਹੜਾ ਅਸਲ ਦੇ ਵਿੱਚ ਉਹਨਾਂ ਅਸੂਲਾਂ ਨੂੰ ਸਮਝਦਾ।
1: ਜੇ
0: ਕੋਈ ਟੀਚਰ ਵੀ ਇੱਦਾਂ ਦਾ ਆਵੇ ਨਾ, ਮੈਨੂੰ ਤਾਂ ਇੰਨੀ ਤਨਖਾਹ ਚਾਹੀਦੀ ਹੈ, ਤੇ ਮੈਂ ਤਾਂ ਕਿਉਂਕਿ ਉਹ ਸਿਸਟਮ ਦੇ ਵਿੱਚ ਆ ਕੇ ਤੁਹਾਨੂੰ ਉਹ ਰੰਗ ਚ ਢਲਣਾ ਹੀ ਪੈਂਦਾ। ਉਹ ਇਸ ਕਿਸਮ ਦੀ ਸੰਸਥਾ। ਪੂਰਨ ਸਿੰਘ ਗਿੱਲ ਕੈਨੇਡਾ ਤੋਂ ਇੱਕ ਸਿੱਖ ਬੁੱਧੀਜੀਵੀ ਨੇ, ਉਹਨਾਂ ਨੇ ਜਦੋਂ ਡੈਡੀ ਪਿੱਛੇ ਜੇ ਕੈਨੇਡਾ ਗਏ ਸੀ, ਉਹਨਾਂ ਨੇ ਜਦੋਂ ਇਹ ਗੱਲ ਸਮਝੀ ਸੁਣੀ, ਉਹਨਾਂ ਨੇ ਫਿਰ ਉਹਨਾਂ ਨੂੰ ਨਾ ਇਹ ਰਾਏ ਦਿੱਤੀ ਕਿ ਤੁਸੀਂ ਸਮਾਜ ਦੇ ਵਿੱਚੋਂ ਇੱਦਾਂ ਦੇ ਬੰਦੇ ਲੱਭੋ ਜਿਹੜੇ 1-1 ਲੱਖ ਰੁਪਈਆ ਐਜ਼ ਏ ਡੋਨੇਸ਼ਨ, ਉਹ ਰਿਟਰਨੇਬਲ ਅਮਾਊਂਟ ਨਹੀਂ ਹੈਗੀ, ਉਹ ਤੁਸੀਂ 1 ਲੱਖ ਰੁਪਈਆ ਸੰਸਥਾ ਦੇ ਕਾਰਜ ਨੂੰ ਦਿੱਤੀ ਹੈ ਕਿ ਸੰਸਥਾ ਨੂੰ ਮੈਂ ਦਿੰਦਾ, ਤੇ ਤੁਸੀਂ ਭੁੱਲ ਗਏ ਵੀ ਹਾਂ ਮੈਂ ਸੰਸਥਾ ਨੂੰ ਦਿੱਤੀ ਆ। ਉਹ ਸੰਸਥਾ ਦੇ ਕੰਮ ਕਿਵੇਂ ਆਊਗੀ? 10 ਲੱਖ ਰੁਪਈਆ ਐਫ ਡੀ, 10 ਜਣੇ ਆਲਰੇਡੀ ਚੁਣੇ ਨਹੀਂ ਜਾ ਚੁੱਕੇ, 10 ਜਣੇ ਦੀ ਲਿਸਟ ਹੈ ਜਿਹਨਾਂ ਨੇ
1: ਡੋਨੇਟ ਕਰ ਚੁੱਕੇ।
0: ਐਫ ਡੀ ਦਾ ਡਾਕੂਮੈਂਟ ਵੀ ਹੈ, ਉਹ ਵੀ ਕਿਸੇ ਨੂੰ ਦਿੱਤਾ ਜਾ ਸਕਦਾ।
1: ਓਕੇ,
0: ਤੇ ਉਹ ਬਕਾਇਦਾ ਉਹਨਾਂ ਦੀ ਲਿਸਟ ਹੈ, ਮੈਂ ਜਿਹੜਾ ਤੁਹਾਨੂੰ ਪੈਂਫਲੈਟ ਦੇ ਕੇ ਜਾਊਂਗਾ, ਬਕਾਇਦਾ ਉਹਨਾਂ ਦੇ ਨਾਂ ਕਿਹੜੇ ਮੁਲਕ ਤੋਂ ਨੇ ਕੀ ਆ। ਉਹਦੇ ਵਿੱਚ ਇਹ ਆ, ਥੋਟ ਇਹ ਸੀਗਾ ਕਿ ਮੰਨ ਲਓ ਆਪਣੇ ਕੋਲ 100 ਬੰਦਾ ਇੱਦਾਂ ਦਾ ਹੋ ਜਾਂਦਾ ਜਿਹੜਾ 1-1 ਲੱਖ ਰੁਪਈਆ ਇਸ ਸੰਸਥਾ ਦੀ ਬਿਹਤਰੀ ਲਈ ਦਿੰਦਾ, ਉਹ ਜੀ ਇੱਕ ਸਾਈਜ਼ੇਬਲ ਅਮਾਊਂਟ ਹੋ ਗਿਆ, ਮੰਨ ਲਓ 1 ਕਰੋੜ ਰੁਪਈਆ ਹੋ ਗਿਆ, 90 ਲੱਖ, ਉਹਦਾ ਜੋ ਵੀ ਉਹਦੀ ਵਿਆਜ ਦਰ ਨਾਲ ਆਪਾਂ ਨੂੰ ਕੋਈ ਵੀ ਮਨੀ ਮੰਥਲੀ ਜਾਂ ਜਨਰੇਟ ਹੁੰਦੀ ਹੈ ਜਾਂ ਜਿਵੇਂ ਵੀ ਉੱਤੇ ਸਿਸਟਮ ਵਰਕ ਕਰਦਾ, ਉਹ ਸੰਸਥਾ ਦੀ ਇਹਨਾਂ ਕੰਮਾਂ ਦੀ ਬਿਹਤਰੀ ਲਈ, ਕਿਉਂਕਿ ਸੰਸਥਾ ਤਾਂ ਪੈਰ ਪੈਰ 'ਤੇ ਇਹਨਾਂ ਬੱਚਿਆਂ ਨੂੰ ਬਾਂਹ ਫੜਦੀ ਹੈ। ਕਦੇ 40 ਸੀ, ਅੱਜ 60 ਨੇ, ਫਿਰ 100 ਹੋਣਗੇ। ਇਹ ਜਿਹੜੇ ਬੱਚਿਆਂ ਨੂੰ ਨਹੀਂ ਫੜਿਆ ਜਾਣਾ ਸੀਗਾ, ਉਹ ਉਸ ਮੁੱਖਧਾਰਾ 'ਚ ਲਿਆਉਂਦਾ ਹੀ ਨਹੀਂ ਸੀ ਜਾਣਾ। ਇਹ ਸੰਸਥਾ ਆਪਣੇ ਕਾਰਜ ਲਈ ਘੱਟੋ ਘੱਟ ਸਟੈਂਡ ਕਰੇ, ਸੰਸਥਾ ਹਰ ਵੇਲੇ ਹੀ ਇੱਦਾਂ ਨਾ ਲੱਗੇ ਕਿ ਸੰਸਥਾ ਨੂੰ ਇੱਥੇ ਵੀ ਖੋਰਾ ਲੱਗ ਰਿਹਾ, ਸੰਸਥਾ ਕੋਲ ਹਜੇ ਆਪਣਾ ਹੀ ਕੋਈ ਇੰਤਜ਼ਾਮ ਉੱਦਾਂ ਦਾ ਨਹੀਂ। ਇੱਕ ਇਖਲਾਕੀ ਬਲ ਸ਼ਬਦ ਮੈਂ ਵਰਤਣਾ ਚਾਹੁੰਦਾ, ਉਹ ਬਣੇ ਸੰਸਥਾ ਦਾ ਕਿ ਇੱਕ ਅਮਾਊਂਟ ਹੈਗੀ ਹੈ ਵੀ ਉਹਦੇ ਤੋਂ ਆਪਾਂ ਨੂੰ ਕੁਛ ਨਾ ਕੁਛ ਆ ਰਿਹਾ ਜਿਹੜਾ ਬੱਚਿਆਂ ਦੀ ਭਲਾਈ ਲਈ ਲੱਗ ਰਿਹਾ, ਅਤੇ ਟਰਾਂਸਪੇਰੈਂਟ ਵੀ ਹੋਊਗਾ, ਇਹ ਪਾਰਦਰਸ਼ਤਾ ਵੀ ਹੋਊਗੀ ਇਹਦੇ ਵਿੱਚ। ਕੋਈ ਬੰਦਾ ਜਦੋਂ ਵੀ ਆਉਂਦਾ, ਇਹਦੀ ਡਿਟੇਲ ਕਿਸੇ ਕਿਸਮ ਦੀ ਵੀ ਕੀ ਕੀਤਾ ਸੰਸਥਾ ਨੇ, ਆਹ ਸਾਲ ਦਾ ਮੈਨੂੰ ਕੋਈ ਸਿਸਟਮ ਹੈ, ਇਹ ਸ਼ੁਰੂ ਤੋਂ ਹੀ ਕਰਕੇ ਰੱਖਿਆ ਹੋਇਆ ਉਹਨਾਂ ਨੇ, ਅੱਜ ਤੱਕ ਦਾ ਵੀ ਮੌਜੂਦ ਹੈ, ਇਹ ਨਹੀਂ ਕਿ ਹੁਣ ਤੋਂ, ਹੁਣ ਤੱਕ ਦਾ ਵੀ 1-1 ਰੁਪਈਏ ਦਾ ਹਿਸਾਬ ਸੰਸਥਾ ਦਾ ਬਿਲਕੁਲ ਟਰਾਂਸਪੇਰੈਂਟ ਮੇਰੇ ਫਾਦਰ ਸਾਹਿਬ ਨੇ ਰੱਖਿਆ ਹੋਇਆ ਹੈ।
1: ਸੋ ਡੈਰੀ ਜਿਹੜੀ ਲਿਖਣੀ ਆ, ਜਿਹੜਾ ਬੰਦਾ ਉਹ ਲਿਖ ਸਕਦਾ, ਉਹ ਕੋਈ ਵੀ ਹਿਸਾਬ ਰੱਖ ਸਕਦਾ ਡੇਲੀ ਦਾ।
0: ਅਸੀਂ ਤੁਹਾਡੇ ਆਉਣ ਤੱਕ, ਹੁਣ ਅਗਲੇ ਗੇੜੇ ਤੱਕ ਜਦੋਂ ਵੀ ਹੋਰ ਸੱਜਣ ਵੀ ਆਉਣਗੇ ਐਨ ਆਰ ਆਈ, ਅਸੀਂ ਇੱਕ ਕਮਰਾ ਆਰਕਾਈਵ ਬਣਾ ਰਹੇ ਹਾਂ ਬਿਲਕੁਲ ਯਾਦਗਾਰ ਉਹਨਾਂ ਲਈ ਡੈਡੀਕੇਟਡ ਸੰਸਥਾ ਦੇ ਵਿੱਚ। ਮੈਂ ਦੱਸਣਾ ਚਾਹੁੰਦਾ, ਮੈਨੂੰ ਲੱਗਦਾ ਤੁਸੀਂ ਬਹੁਤ ਲੋਕਾਂ ਨੇ ਉਹਨਾਂ ਦੀ ਵਿੱਲ ਬਾਰੇ ਤੁਸੀਂ ਜੇ ਨਹੀਂ ਜਾਣਿਆ ਤਾਂ ਮੈਂ ਦੱਸਣਾ ਚਾਹੁੰਦਾ, ਜ਼ਰੂਰੀ ਹੈ ਇੱਥੇ ਜ਼ਿਕਰ ਕਰਨਾ। 2023 ਦੇ ਵਿੱਚ ਮੈਂ ਅਤੇ ਮੇਰੀ ਵਾਈਫ, ਅਸੀਂ ਇੰਡੀਆ ਤੋਂ ਤੁਰਨ ਲੱਗੇ ਸੀ ਜੀ, ਆਸਟ੍ਰੇਲੀਆ ਵੱਲ ਨੂੰ। ਟੈਕਸੀ ਦੇ ਉੱਤੇ ਟੈਚੀ ਵਗੈਰਾ ਧਰੇ ਜਾ ਰਹੇ ਸੀ, ਜਦੋਂ ਅਸੀਂ ਤੁਰਨ ਲੱਗੇ ਸੀ ਨਾ, ਸਾਨੂੰ ਦੋਨਾਂ ਇਹਨਾਂ ਨੂੰ ਆਵਾਜ਼ ਮਾਰ ਕੇ ਕਮਰੇ 'ਚ ਲੈ ਗਏ ਮੇਰੇ ਡੈਡੀ। 2023 ਦੀ ਗੱਲ ਆਈ ਇਹ, ਅਤੇ ਮੇਰੇ ਹੱਥ 'ਚ ਹੀ ਉਹਨਾਂ ਨੇ ਇੱਕ ਇਨਵੈਲਪ ਦਿੱਤਾ ਮੈਨੂੰ, ਕਹਿੰਦੇ ਵੀ ਆਹ ਤੇਰੇ ਲਈ ਆ। ਹੁਣ ਮੈਂ ਬੀਂਗ ਕਰਿਓਸਟੀ ਮੈਂ ਕੱਢ ਕੇ ਪੜ੍ਹਨ ਲੱਗਿਆ, ਪਹਿਲੇ 2-4 ਲਾਈਨਾਂ ਪੜ੍ਹੀਆਂ, ਮੈਨੂੰ ਥੋੜ੍ਹਾ ਜਿਹਾ ਔਡ ਲੱਗਿਆ ਵੀ ਇਹ ਕੁਛ ਡਿਫਰੈਂਟ ਹੈ। ਮੈਂ ਕਿਹਾ ਡੈਡੀ ਇਹ ਕੀ ਆ? ਕਹਿੰਦੇ ਦੇਖੋ ਬੇਟਾ ਜੀ, ਇਹ ਤੁਹਾਡੇ ਲਈ ਕੁਛ ਮੈਂ ਲਿਖਿਆ ਬਣਾਇਆ, ਇਹਨੂੰ ਤੁਸੀਂ ਹੁਣ ਪੜ੍ਹਨਾ, ਹੁਣ ਪੜ੍ਹ ਲਓ, ਬਾਅਦ 'ਚੋਂ ਪੜ੍ਹਨਾ ਬਾਅਦ 'ਚੋਂ ਪੜ੍ਹ ਲਿਓ, ਇਹ ਤੁਹਾਡੇ ਲਈ ਮੇਰੀ ਇੱਕ ਵਸੀਅਤ ਹੈ। ਮੈਂ ਕਿਹਾ ਠੀਕ ਹੈ। ਸਾਡੇ ਨਹੀਂ ਸਮਝ ਆਇਆ, ਕਾਹਲੀ ਸੀ, ਅਸੀਂ ਤੁਰੇ। ਮੈਂ ਜੀ ਉਹ ਆ ਕੇ ਇੱਥੇ ਉਵੇਂ ਸਾਂਭ ਲਈ, ਕਿਉਂਕਿ ਉਹ ਪਹਿਲੇ 4 ਲਾਈਨਾਂ ਨੇ ਨਾ ਮੈਨੂੰ ਡਿਸਟਰਬ ਬਹੁਤ ਕਰਤਾ ਸੀ। ਉਹ 4 ਲਾਈਨਾਂ ਦੇ ਵਿੱਚ ਇਹ ਲਿਖਿਆ ਹੋਇਆ ਸੀਗਾ ਕਿ ਮੈਂ ਜ਼ਿੰਦਗੀ ਨੂੰ ਬਹੁਤ ਪਿਆਰ ਕਰਦਾ, ਮੈਂ ਲਾਈਫ ਨੂੰ ਬਹੁਤ ਪਿਆਰ ਕਰਦਾ, ਮੈਂ ਆਪਣੀ ਨੂੰ ਨਹੀਂ, ਮੈਂ ਦੁਨੀਆਂ ਦੇ ਉੱਤੇ ਜਿੰਨੇ ਵੀ ਆਪਾਂ ਸਾਹ ਲੈ ਰਹੇ ਹਾਂ, ਜੀਵ ਜੰਤੂ, ਪੇੜ ਪੌਦੇ, ਹੋਰ ਮਨੁੱਖ, ਕਮਿਊਨਿਟੀਆਂ, ਮੈਂ ਇਹਨਾਂ ਸਾਰਿਆਂ ਦੀ ਜ਼ਿੰਦਗੀ ਤੋਂ ਬਹੁਤ ਖੁਸ਼ ਹਾਂ ਵੀ ਕਿੰਨੀ ਕੁਦਰਤ ਨੇ ਕਿੰਨੀ ਕਿਰਪਾ ਕੀਤੀ ਆ ਆਪਣੇ 'ਤੇ, ਵੀ ਆਪਾਂ ਕਿੱਥੋਂ ਪੈਦਾ ਹੋਏ ਹਾਂ, ਹੈ ਨਾ, ਕਿੱਥੋਂ ਅਮੀਬੇ, ਕੀ ਸਨ, ਕੀ ਅਰਥ, ਉਹ ਸਾਰੀਆਂ ਗੱਲਾਂ। ਪਰ ਉਹਨਾਂ ਨੇ ਇਹ ਲਿਖਿਆ, ਹੁਣ ਮੈਂ ਇੱਥੋਂ ਜਾ ਚੁੱਕਿਆ, ਹੁਣ ਮੈਂ ਇੱਥੇ ਹੈ ਨਹੀਂ ਗਾ। ਉਹਨਾਂ ਨੇ ਮਤਲਬ ਆਪਣੇ 2023 ਮੇਰੇ ਕੋਲ ਡਾਕੂਮੈਂਟਡ ਹੈ, ਮੈਂ ਤੁਹਾਨੂੰ ਦੇ ਵੀ ਸਕਦਾ ਨਾ, ਵੀ ਹੁਣ ਮੈਂ ਇੱਥੋਂ ਜਾ ਚੁੱਕਿਆ, ਹੁਣ ਮੈਂ ਇਹ ਚਾਹੁੰਦਾ ਮੇਰੇ ਜਾਣ ਤੋਂ ਬਾਅਦ ਹੋਵੇ ਕੀ, ਕਰਨਾ ਕੀ ਆ ਮੇਰੇ ਪਰਿਵਾਰ ਨੇ। ਮੈਂ ਚਾਹੁੰਦਾ ਕੀ ਹਾਂ, ਮੈਂ ਆਪਣੀ ਸਮਝ ਮੁਤਾਬਕ ਆਹ ਇਲਾਕੇ 'ਚ, ਆਹ ਪਿੰਡ 'ਚ ਆਹ ਸੰਸਥਾ ਖੜੀ ਕੀਤੀ ਆ, ਇੰਨਾ ਜ਼ੋਰ ਲੱਗਿਆ, ਆਹ ਲੋਕਾਂ ਦਾ ਬਹੁਤ ਬਹੁਤ ਸ਼ੁਕਰੀਆ। ਕਾਹਨ ਸਿੰਘ ਪੰਨੂ ਵਰਗਿਆਂ ਦਾ, ਡੀਪੀ ਰੈਡੀ ਵਰਗਿਆਂ ਦਾ ਨਾਮ ਮੈਨਸ਼ਨ ਹੈ, ਜਿਨ੍ਹਾਂ ਨੇ ਸਾਡੀ ਬਾਂਹ ਫੜੀ, ਜਿਨ੍ਹਾਂ ਨੇ ਸਾਡੇ ਉਸ ਸੁਪਨੇ ਨੂੰ ਬੂਰ ਪਾਇਆ। ਪਰ ਕਿਉਂਕਿ ਹੁਣ ਮੈਂ ਜਾ ਚੁੱਕਿਆ, ਤਾਂ ਤੁਸੀਂ ਪਹਿਲੀ ਗੱਲ ਤਾਂ ਬਹੁਤ ਜ਼ਿਆਦਾ ਰੋਣਾ ਉਦਾਸ ਨਹੀਂ ਹੋਣਾ। ਤੁਸੀਂ ਇਹ ਸੋਚਣਾ, ਇੱਕ ਉਹ ਬੰਦਾ ਜਾ ਰਿਹਾ ਜਿਹਨੇ ਆਪਣੇ ਕਹਿਣੀ ਦੇ ਕਰਨੀ ਨੂੰ ਕਿਤੇ ਨਾ ਕਿਤੇ ਇੱਕ ਕੀਤਾ ਲਾਈਫ ਦੇ ਵਿੱਚ, ਅਤੇ ਮੈਨੂੰ ਤੋਰਨਾ ਸਕੂਲ 'ਚੋਂ ਆ।
1: ਅੱਛਾ।
0: ਹਾਂ, ਘਰੋਂ ਨਹੀਂ ਤੋਰਨਾ, ਸਕੂਲ 'ਚੋਂ ਤੋਰਨਾ, ਜਿਹੜੀ ਮੇਰੀ, ਜਿੱਥੇ ਮੈਂ ਆਪਣੀ ਲਾਈਫ ਦੀ ਸਾਰੀ ਆਪਣੇ ਸਮਝ ਮੁਤਾਬਕ ਆਪਣਾ ਉੱਥੇ ਮਨ ਮੇਰਾ ਉੱਥੇ ਹੀ ਆ, ਬੱਚਿਆਂ 'ਚੋਂ ਅਤੇ ਮਾਂ ਬਾਪ 'ਚੋਂ ਮੈਨੂੰ ਤੋਰਨਾ, ਲੈ ਕੇ ਮੈਨੂੰ ਪੀ ਜੀ ਆਈ ਜਾਣਾ। ਬੋਡੀ 2010 ਚ ਡੋਨੇਟ ਕੀਤੀ ਹੋਈ ਸੀਗੀ ਦੋਨਾਂ ਜਣਿਆਂ ਨੇ, ਮੰਮੀ ਨੇ ਵੀ ਡੈਡੀ ਨੇ ਵੀ। ਅਸੀਂ ਜੀ ਫਿਰ ਇਹਨਾਂ ਨੂੰ ਬਿਲਕੁਲ ਇਹਨਾਂ ਦੀ ਵਿਲ ਮੁਤਾਬਕ PGI ਡੋਨੇਟ ਕਰਕੇ ਆਏ ਜੀ ਬੋਡੀ ਇਹਨਾਂ ਦੀ,
1: ਵਿਲ ਲਿਖਤੀ ਆਪਣੀ,
0: ਵਿਲ ਸਾਡੀ ਸਾਨੂੰ ਲਿਖ ਕੇ ਉਹਨਾਂ ਨੇ ਬਕਾਇਦਾ ਲਿਖਿਆ ਹੋਇਆ ਸੀਗਾ ਕਿ ਇੱਦਾਂ ਤੋਰਨਾ ਰੋਣਾ ਨਹੀਂ, ਜਿਹੜਾ ਮੇਰੇ ਜਾਣ ਤੋਂ ਬਾਅਦ ਘਰੇ ਆਊਗਾ ਬਹੁਤ ਉਦਾਸ ਨਾ ਹੋਵੇ, ਉਹਦੇ ਖਾਣ ਪੀਣ ਦਾ ਵੀ ਧਿਆਨ ਰੱਖਣਾ, ਚਾਹ ਪਾਣੀ ਪਿਲਾਉਣਾ, ਗੱਲਾਂ ਕਰਨੀਆਂ ਨੇ, ਮੇਰੇ ਬਾਰੇ ਗੱਲਾਂ ਕਰਿਓ, ਦੱਸਿਓ ਮੈਂ ਕਿੱਦਾਂ ਦਾ ਬੰਦਾ ਸੀ, ਇਹੋ ਜਿਹੇ ਲੋਕ ਵੀ ਆਉਣਗੇ ਜਿਹੜੇ ਮੈਨੂੰ ਜਾਣਦੇ ਨਹੀਂ ਹੋਣਗੇ। ਇਹ ਡਾਕੂਮੈਂਟ ਟਾਈ, ਅੱਛਾ ਫਿਰ ਇਹ ਗੱਲ ਮੈਨੂੰ ਇਕੱਲੇ ਨੂੰ ਨਹੀਂ ਦੇ ਕੇ ਗਏ ਜੀ, ਇਹ ਚਾਰ ਹੋਰਾਂ ਨੂੰ ਵੀ ਦੇ ਕੇ ਗਏ, ਜਿਹਨਾਂ 'ਚ ਮਲਕੀਤ ਰਾਉਣੀ ਆ, ਇੱਕ ਸਕੂਲ ਦੇ ਟੀਚਰ ਨੇ, ਇੱਕ ਹੋਰ ਰਿਸ਼ਤਾ ਸਾਡਾ ਆਪਣਾ, ਚਾਰ ਬੰਦਿਆਂ ਨੂੰ ਇਹ ਵਿਲ ਦਿੱਤੀ। ਉਦੋਂ ਨਹੀਂ ਸੀ ਪਤਾ ਮੈਨੂੰ, ਇਹ ਮੈਨੂੰ ਹੁਣ ਪਤਾ ਲੱਗਿਆ ਜਾ ਕੇ ਵੀ ਇਹ, ਤਾਂ ਕਿ ਇੱਕ ਬੰਦਾ ਥਿੜਕੇ ਕਹੇ ਵੀ ਨਹੀਂ PGI ਨਹੀਂ ਦੇਣਾ, ਵੀ ਸਰ ਕਈ ਵਾਰੀ ਪਰਿਵਾਰ ਹੀ ਨਹੀਂ ਉਹ ਸੋਚ ਸਮਝ ਸਕਦਾ, ਮੇਰੀ ਤਾਂ ਸੋਚ ਹੈ PGI ਨੂੰ ਬੋਡੀ ਮੈਂ ਦਿੱਤੀ ਹੋਈ ਆ, ਪਰਿਵਾਰ ਹੀ ਕਹੇ ਅਸੀਂ ਤਾਂ ਨਹੀਂ, ਅਸੀਂ ਨਹੀਂ ਮੰਨਦੇ। ਚਾਰ ਬੰਦਿਆਂ ਤੱਕ ਗੱਲ ਪਹੁੰਚੀ ਹੋਈ ਸੀਗੀ ਇਹ, ਵੀ ਇੱਦਾਂ ਹੀ ਹੋਣਾ ਚਾਹੀਦਾ ਮੇਰਾ ਸਿਸਟਮ। ਸੋ ਜਿਉਣਾ ਕਿਵੇਂ ਤਾਂ ਉਹ ਦੱਸ ਕੇ ਗਏ ਵੀਰੇ, ਉਹ ਇਹ ਵੀ ਦੱਸ ਗਏ ਵੀ ਮਰਨਾ ਕਿਵੇਂ।
1: ਮਰਨਾ ਕਿਵੇਂ, ਮੈਨੂੰ ਆਂਟੀ ਪਿਛਲੀ ਵਾਰੀ ਦੱਸਦੇ ਸੀ ਵੀ ਉਹਨਾਂ ਨੇ ਜਿਹੜੀ ਪਹਿਲੀ ਵੀ ਸੀ ਉਹ ਵੀ ਡੋਨੇਟ ਕਰਤੀ ਹੈ, ਜੋ ਮਤਲਬ
0: ਜਿਹੜੇ ਆਪਾਂ, ਹਾਂਜੀ ਜਿਹੜਾ 22 ਮਰਲੇ ਜਿਹੜੇ, ਹਾਂਜੀ ਉਹ ਵੀ ਡੋਨੇਟ, ਉਹ ਆਦਰਸ਼ ਐਜੂਕੇਸ਼ਨਲ ਟਰੱਸਟ ਬਣਾਤਾ ਉਹਦੇ 'ਤੇ ਇੱਕ, ਉੱਥੇ ਬਕਾਇਦਾ ਕਿ ਵੀ ਸਾਡੇ ਜਾਣ ਤੋਂ ਬਾਅਦ, ਮੇਰੇ ਅਤੇ ਗੁਰਪ੍ਰੀਤ ਦੇ ਜਾਣ ਤੋਂ ਬਾਅਦ ਮੇਰਾ ਨਾਂ ਲਿਖ ਕੇ, ਵੀ ਬਾਕੀ ਇਹਦਾ ਕੁਛ ਨਹੀਂ ਲੱਗਦਾ ਵੀ ਇਹ ਹੁਣ ਸਾਰੀ, ਇਹ ਵੀ ਆਪਣੇ ਆਪ 'ਚ ਅਲੱਗ ਗੱਲਾਂ ਨੇ ਵੀ ਜੀ ਇਹ ਪੋਸੀਬਲ, ਇਹ ਕਿੱਥੇ ਹੁੰਦਾ। ਮੈਂ ਤਾਂ ਦੇਖਦਾ ਆਪਾਂ ਤਾਂ ਸਮਾਜ ਵੀ ਦੇਖ ਲਿਆ, ਆਪਾਂ ਤਾਂ ਉਹ ਵੀ ਦੇਖ ਲਿਆ, ਆਸਟ੍ਰੇਲੀਆ ਦੇ ਵਿੱਚ ਵੀ ਜਦੋਂ ਆਉਂਦੇ ਸੀ ਨਾ, ਉਹਨਾਂ ਨੂੰ ਹੁੰਦਾ ਸੀ ਯਾਰ ਘਰਾਂ ਦੀ ਦੌੜ ਹੈ ਤੁਹਾਡੇ ਇੱਥੇ, ਤੁਹਾਡੇ ਇੱਥੇ ਪੈਸਿਆਂ ਦੀ ਦੌੜ ਹੈ, ਤੁਸੀਂ ਆਪਣੀਆਂ ਜ਼ਿੰਦਗੀਆਂ ਆਹੀ ਕੰਮਾਂ ਦੇ ਲੇਖੇ ਲਾ ਦੇਣੀਆਂ ਨੇ। ਮਤਲਬ ਉਹ ਬੜੇ ਪਿਆਰ ਜੇ ਨਾਲ ਉਹ ਗੱਲ ਕਹਿ ਦਿੰਦੇ ਸੀਗੇ, ਜਿਹੜੀ ਡੂੰਘੀ ਹੁੰਦੀ ਸੀ ਗੱਲ। ਸਿਦਕ ਮੇਰਾ ਬੇਟਾ ਕ੍ਰਿਕਟ ਖੇਡਦਾ, ਉਹ ਨੈੱਟ ਦੇ ਵਿੱਚ ਕਿਤੇ ਪ੍ਰੈਕਟਿਸ ਕਰਦਾ ਹੋਣਾ, ਕੋਈ ਹੋਰ ਪਰਿਵਾਰ ਆਇਆ ਪੰਜਾਬੀ ਪਰਨਾ ਬੰਨਿਆ ਹੋਇਆ, ਦੇਖ ਕੇ ਉਹ ਗੱਲ ਕਰਨ ਲੱਗ ਗਏ, ਅਖੀ ਤੁਹਾਡੇ ਮੁੰਡੇ ਦੇ ਕਿੰਨੇ ਘਰ ਨੇ ਇੱਥੇ।
1: ਅੱਛਾ,
0: ਡੈਡੀ ਮੈਨੂੰ ਘਰੇ ਆ ਕੇ ਕਹਿੰਦੇ ਯਾਰ ਮੈਂ ਹੁਣ ਇਹ ਗੱਲ ਦਾ ਕੀ ਜਵਾਬ ਦੇਵਾਂ ਯਾਰ, ਕਹਿੰਦੇ ਘਰ ਤਾਂ ਇੱਕੋ ਹੀ ਹੁੰਦਾ ਬੰਦੇ ਦਾ, ਕਿੰਨੇ ਘਰ ਦਾ ਕੀ ਮਤਲਬ। ਮਤਲਬ ਗੱਲ ਹੈ ਨਾ, ਵਿਜ਼ਨ ਦੀ ਜਾਂ ਸਮਝ ਦੀ ਗੱਲ ਆ, ਵੀ ਇੱਦਾਂ ਦਾ ਇੱਦਾਂ ਚੀਜ਼ਾਂ ਤੋਂ ਕਹਿੰਦੇ ਬਚੀਏ ਆਪਾਂ, ਜਿੱਥੇ ਮਰਜ਼ੀ ਰਹੀਏ ਰਹੀਏ ਖੁਸ਼, ਅਤੇ ਆਪਣੇ ਸਮਾਜ ਨੂੰ ਆਪਾਂ ਕੀ ਪੇ ਬੈਕ ਕਰ ਸਕਦੇ ਹਾਂ। ਸੋਸਾਇਟੀ ਦਾ ਬਹੁਤ ਜ਼ੋਰ ਲੱਗਿਆ ਆਪਾਂ ਨੂੰ ਇੱਥੇ ਤੱਕ ਲੈ ਕੇ ਆਉਣ 'ਚ, ਹੁਣ ਤੁਸੀਂ ਦੇਖੋ ਤੁਸੀਂ ਕੀ ਕਰਨਾ। ਮੇਰੀ ਲਾਈਫ ਵਿੱਚ ਜੀ ਹੁਣ ਜਿੰਨੀ ਮੈਂ ਸੱਚ ਦੱਸਦਾ ਵੀ ਅੱਜ ਬੈਠਾ ਇੱਥੇ, ਵੀ ਜਿੰਨੀ ਬਾਕੀ ਆ ਮੈਂ ਇਸ ਸੁਪਨੇ ਨੂੰ ਹੀ ਪ੍ਰਣਾਇਆ ਹੋਇਆ। ਮੈਨੂੰ ਐਂ ਲੱਗਦਾ ਕਿ ਮਕਸਦ ਲੈਸ ਲਾਈਫ ਤੋਂ ਹੁਣ ਇੱਕ ਮਕਸਦ ਵਾਲੀ ਜ਼ਿੰਦਗੀ ਮੇਰੇ ਪੱਲੇ ਆਈ ਆ। ਇਹ ਨਹੀਂ ਕਿ ਪਹਿਲਾਂ ਮੈਂ ਇੰਜੋਏ ਨਹੀਂ ਸੀ ਕਰਦਾ, ਪਰ ਪਹਿਲਾਂ ਬੇਫਿਕਰੀ 'ਚ ਇੰਜੋਏ ਹੁੰਦਾ ਸੀਗਾ। ਪਹਿਲਾਂ ਬੇਫਿਕਰੀ ਹੁੰਦੀ ਸੀ ਵੀ ਡੈਡੀ ਹੈਗੇ ਆ ਬੈਠੇ ਆ ਕਰੀ ਜਾਂਦੇ ਆ, ਮੰਮੀ ਹੈਗੇ ਕਰੀ ਜਾਂਦੇ ਆ, ਸਿਹਤ ਵੀ ਵਧੀਆ ਉਹਨਾਂ ਦੀ, ਆਪਣੇ ਆਪ ਨੂੰ ਸਾਂਭਿਆ ਹੋਇਆ ਸੀਗਾ। ਪਰ ਹੁਣ ਐਂ ਲੱਗਦਾ ਵੀ ਇੱਕਦਮ ਹੀ ਫਿਜ਼ੀਕਲੀ ਜਦੋਂ ਚਲੇ ਗਏ, ਐਡਾ ਵੱਡਾ ਝਟਕਾ ਲੱਗਿਆ ਜੀ ਸਾਨੂੰ, ਵੀ ਐਂ ਵੀ ਹੋ ਜਾਂਦਾ ਵੀ ਇੱਕ ਸਕਿੰਟ ਲਈ ਹੈਗੇ ਨੇ, ਦੂਜੇ ਸਕਿੰਟ ਹੈ ਨਹੀਂ ਗੇ।
1: ਇਹੋ ਸੱਚ ਆ। ਆਪਾਂ ਹਰ ਇੱਕ ਨੂੰ ਆਪਣੇ ਪਾਸ ਜਾਂ ਫਿਰ ਆਪਣੇ ਆਪ ਨੂੰ ਇਹ ਸਮਝ ਕੇ ਬੈਠੇ ਹਾਂ ਵੀ ਆਪਾਂ ਤਾਂ ਕੋਈ ਨਹੀਂ ਕਰ ਲਾਂਗੇ ਸਾਡੀ ਜ਼ਿੰਦਗੀ 'ਚ। ਵੇਖੀ ਤਾਂ ਕਿੰਨਾ ਜ਼ਿਆਦਾ ਖਿਲਾਰਾ ਵਾ ਆਪਾਂ ਆਸ ਪਾਸ, ਕਿੰਨੇ ਸਾਡੇ ਕੰਮ ਕਰਨ ਵਾਲੇ ਨੇ। ਜੇ ਮੰਨ ਲਓ ਅੱਜ ਤੁਸੀਂ ਸੋਚੋ ਵੀ ਮੰਨ ਲਓ ਤੁਸੀਂ ਅੱਜ ਹੀ ਗਏ ਅਤੇ ਤੁਹਾਨੂੰ ਕਿੰਨਾ ਕੁਛ ਯਾਦ ਆਜੂਗਾ ਵੀ ਤੁਹਾਡੀ ਹਾਏ ਨਿਕਲ ਜਾਣੀ ਹੈ। ਪਰ ਇਹ ਜਿਹੜੀ ਮੈਂ ਤੁਹਾਡੀ ਕਨਵਰਸੇਸ਼ਨ ਸੁਣ ਰਿਹਾ ਜਾਂ ਜਿਹੜੀ ਉਹ ਵਿਲ ਦੀ ਤੁਸੀਂ ਗੱਲ ਕਰ ਰਹੇ ਹੋ, ਉਹਦੇ 'ਚੋਂ ਇੱਕ ਚੀਜ਼ ਮੈਨੂੰ ਇੱਦਾਂ ਫੀਲ ਹੁੰਦੀ ਹੈ ਵੀ ਉਹਨਾਂ ਨੇ ਸਾਰੇ ਖਿਲਾਰੇ ਜਿਹੜੇ ਉਹ ਅੰਡਰ ਕੰਟਰੋਲ ਆ,
0: ਕੰਟਰੋਲ
1: ਮੈਂ ਪ੍ਰਪੇਅਰ ਹਾਂ। ਮੇਰੇ ਖਿਆਲ ਨਾਲ ਇਹ ਪ੍ਰੈਪਰੇਸ਼ਨ ਤਾਂ ਹਰ ਇੱਕ ਇਨਸਾਨ ਨੂੰ ਵੈਸੇ ਚਾਹੀਦੀ ਹੈ ਜੋ ਕਿ ਅੱਜ ਸਾਡੇ ਕੋਲ ਹੈ ਨਹੀਂ।
0: ਉਹਨਾਂ ਨੂੰ ਨਾ ਇਹ ਹੁੰਦਾ ਸੀ ਕਹਿੰਦੇ ਜ਼ਿੰਦਗੀ ਜਦੋਂ ਦਿਨ ਰਾਤ ਦਾ ਖਤਮ ਹੋਇਆ, ਤੁਸੀਂ ਇਹ ਸੋਚੋ ਵੀ ਯਾਰ ਕੱਲ ਨੂੰ ਚੜ੍ਹੇ ਨਾ ਚੜ੍ਹੇ, ਕੀ ਅੱਜ ਲਈ ਤੁਸੀਂ ਜਿਹੜੇ ਤੁਹਾਡੇ ਕੰਮ ਸੀ ਅੱਜ ਵਾਲੇ ਨਿਬੇੜ ਲਏ, ਕੀ ਤੁਸੀਂ ਅੱਜ ਕਿਸੇ ਕੋਈ ਇਹੋ ਜਿਹੀ ਗੱਲ ਤਾਂ ਨਹੀਂ ਜਿਹੜੀ ਤੁਸੀਂ ਕੱਲ੍ਹ 'ਤੇ ਪਾਤੀ ਜਾਂ ਪਰਸੋਂ 'ਤੇ ਪਾਤੀ। ਇਹ ਇੱਦਾਂ ਚੱਲਦਾ ਸੀ ਉਹਨਾਂ ਦਾ ਸਿਸਟਮ, ਆਪਾਂ ਸਮਝ ਲੈਂਦੇ ਸੀ ਸੁਣ ਲੈਂਦੇ ਸੀ, ਪਰ ਇੰਨਾ ਨਹੀਂ ਪਤਾ ਵੀ ਇੰਨੀ ਪਰਪੱਕਤਾ ਨਾਲ ਜ਼ਿੰਦਗੀ।
1: ਬੜਾ ਔਖਾ ਇੱਦਾਂ ਦੇ ਹੋਣਾ, ਖੁਦ ਆਪ ਕਿੱਦਾਂ ਮਹਿਸੂਸ ਕਰਦੇ ਇੱਕ ਪਿਓ ਤੋਂ ਬਾਅਦ? ਮਤਲਬ ਆਮ ਆਪਾਂ ਦੁਨੀਆਦਾਰੀ ਵੇਖੀਏ ਤੇ ਪੁੱਤ ਨੂੰ ਇੱਕ ਜ਼ਮੀਨ ਜਾਇਦਾਦ, ਪੁੱਤ ਨੂੰ ਪੈਸਾ ਧੇਲਾ, ਹੋਰ FDs ਦਿਸ ਦੈਟ, ਉਹ ਬੜਾ ਕੁਛ ਮਤਲਬ ਧਿਆਨ 'ਚ ਹੁੰਦਾ। ਬਾਗੀ ਭੰਗੂ ਨੂੰ ਇੱਕ ਅਲੱਗ ਤਰ੍ਹਾਂ ਦੀ ਜਾਇਦਾਦ ਮਿਲੀ ਹੈ ਤੁਹਾਡੇ ਫਾਦਰ ਸਾਹਿਬ ਦੇ ਵੱਲੋਂ, ਤੁਸੀਂ ਕਿੱਦਾਂ ਮਹਿਸੂਸ ਕਰਦੇ?
0: ਵੀਰ ਜੀ ਉਹ ਮੈਨੂੰ ਕਹਿੰਦੇ ਹੁੰਦੇ ਸੀ ਵੀ ਤੈਨੂੰ 100 ਕਿੱਲੇ ਨਹੀਂ ਦੇ ਕੇ ਚੱਲਿਆ ਮੈਂ, ਪਰ ਤੈਨੂੰ ਜੋ ਦੇ ਕੇ ਚੱਲਿਆ ਇਤਿਹਾਸ ਦੇ ਕੇ ਚੱਲਿਆ ਮੈਂ। ਅਤੇ ਉਹ ਮਹਿਸੂਸ ਹੁੰਦਾ ਹੁਣ, ਹਰ ਸਕਿੰਟ ਹਰ ਮਿੰਟ ਮਹਿਸੂਸ ਹੁੰਦਾ ਕਿ ਜੋ ਉਹ ਦੇ ਗਏ ਉਹ ਤਾਂ ਬਹੁਤ ਮੁਸ਼ਕਿਲ ਨਾਲ ਮਿਲਦਾ। ਮੈਂ ਨਹੀਂ ਕਹਿੰਦਾ ਮੇਰੇ ਤੋਂ ਬਿਨਾਂ ਨਹੀਂ ਮਿਲਿਆ ਹੋਣਾ ਕਿਸੇ ਨੂੰ, ਬਹੁਤ ਲੋਕ ਚੰਗੇ ਆਏ ਦੁਨੀਆਂ 'ਤੇ ਆਉਣਗੇ ਵੀ, ਪਰ ਉਹਨਾਂ ਨੇ ਜੋ ਲੈਗਸੀ ਕ੍ਰੀਏਟ ਕੀਤੀ ਆ, ਮੈਨੂੰ ਲੱਗਦਾ ਇਹ ਜਿਹੜਾ ਫਤੂਰ ਆ ਸਾਰੀ ਉਮਰ ਦਾ ਮੇਰੇ ਸਿਰ 'ਤੇ ਕਿ ਯਾਰ ਮੇਰਾ ਪਿਓ ਐਡਾ ਮਹਾਨ, ਸੀ ਤੇ ਉਹਨਾਂ ਨੇ ਇੰਨਾ ਵਧੀਆ ਕੰਮ ਕੀਤਾ ਸਮਾਜ ਦੇ ਵਿੱਚ, ਇੰਨੇ ਲੋਕ ਮਿਲਦੇ ਆ ਰੋਜ਼। ਅੱਜ ਵੀ ਇੰਨੇ ਸਵੇਰ ਤੋਂ ਦੋ ਫੋਨ ਆਏ ਸੀ ਮੈਨੂੰ ਕੈਨੇਡਾ ਤੋਂ, ਜਿਹੜੇ ਕਹਿੰਦੇ ਸਾਨੂੰ ਤੇਰੇ ਡੈਡੀ ਮਿਲ ਕੇ ਗਏ। ਵੀ ਅਸੀਂ ਦੱਸ ਹੀ ਨਹੀਂ ਸਕਦੇ, ਉਹ ਬੰਦਾ ਸਾਡੇ ਨਾਲ ਅੱਧਾ ਘੰਟਾ ਬੈਠਿਆ। ਉਹ ਲਿਸਨਰ ਬਹੁਤ ਵੱਡੇ ਸੀ, ਲਿਸਨ ਕਰਦੇ ਸੀ ਦੂਜੇ ਨੂੰ, ਬੋਲਣ 'ਚ ਘੱਟ ਯਕੀਨ ਕਰਦੇ ਸੀ, ਲਿਸਨ ਕਰ ਲੈਂਦੇ ਸੀ, ਇੱਕ ਲਾਈਨ 'ਚ ਫਿਰ ਗੱਲ ਮੁਕਾ ਆਉਂਦੇ ਸੀ ਵਨ ਲਾਈਨਰ 'ਚ। ਸੋ ਵੀਰੇ ਮੈਂ ਭਰਿਆ ਭਰਿਆ ਮਹਿਸੂਸ ਕਰਦਾ ਕਿ ਜੋ ਮੇਰੇ ਹਿੱਸੇ ਆਇਆ ਇੱਦਾਂ ਦੀਆਂ, ਮੈਂ ਕਹਿੰਦਾ ਵੀ ਹੋਰ ਹਾਲਾਤਾਂ ਵੀ ਹੋਣ ਦੁਨੀਆਂ 'ਤੇ ਜਿਹੜੇ ਇੱਦਾਂ ਹੀ ਮਹਿਸੂਸ ਕਰਨ ਜਿਵੇਂ ਮੈਂ ਕਰਦਾ। ਉਹ ਤਾਂ ਹੀ ਪੋਸੀਬਲ ਆ ਜੇ ਆਪਾਂ ਆਏ ਹਾਂ ਅਤੇ ਸਮਾਜ 'ਚ ਕੁਛ ਚੰਗਾ ਕਰਕੇ ਜਾਵਾਂਗੇ, ਨਹੀਂ ਵਾਰੋ ਵਾਰੀ ਆਪੋ ਆਪਣੀ ਤਾਂ ਹੈ ਹੀ ਆ, ਆਪਾਂ ਸਾਰੇ ਹੈ ਤਾਂ ਟੂਰਿਸਟ ਹੀ ਇਸ ਦੁਨੀਆਂ 'ਤੇ, ਚਲੇ ਤਾਂ ਹਰੇਕ ਨਹੀਂ ਜਾਣਾ। ਬਾਕੀ ਪਿਓ ਪਿਓ ਹੁੰਦਾ, ਗੱਲ ਇਹ ਵੀ ਨਹੀਂ ਵੀ ਕਿ ਚੰਗਾ ਹੁੰਦਾ ਮਾੜਾ ਹੁੰਦਾ, ਜਿਨ੍ਹਾਂ ਦੇ ਚਲੇ ਜਾਂਦੇ ਨੇ ਦੁੱਖ ਹਰੇਕ ਨੂੰ ਉੱਡਾ ਹੀ ਆ, ਪਰ ਜਿਨ੍ਹਾਂ ਨੇ ਕੰਮ ਇੱਦਾਂ ਦੇ ਵਿੱਢੇ ਹੁੰਦੇ ਨੇ, ਜਿਨ੍ਹਾਂ ਨੇ ਸਮਾਜ 'ਚ ਕੁਛ ਅਲੱਗ ਹੀ ਰੌਹ ਰੀਤਾਂ ਅਪਣਾਈਆਂ ਹੁੰਦੀਆਂ ਨੇ, ਅਤੇ ਮੈਂ ਦੇਖਦਾ ਹੀ ਸਮਾਜ ਦੇ ਵਿੱਚ